ਨਮਸਕਾਰ, ਐਫ ਐਮ ਬੈਨ 102.7 ਮੈਗਾਹਰਟਸ 'ਤੇ ਇਹ ਆਕਾਸ਼ਵਾਣੀ ਜਲੰਧਰ ਕੇਂਦਰ ਦਾ ਐਫ ਐਮ ਰੇਨਬੋ ਚੈਨਲ ਹੈ। ਅੱਜ ਸੋਮਵਾਰ ਹੈ, ਸ਼ਕਸਵੰਦ 1948 ਦੇ ਆਸ਼ਰ ਮਹੀਨੇ ਦੀ 15 ਤਾਰੀਖ ਹੈ। ਤਾਰੀਖ ਤਦ ਅਨੁਸਾਰ ਈਸਵੀ ਸੰਨ 2026 ਦੇ ਜੁਲਾਈ ਮਹੀਨੇ ਦੀ 6 ਤਾਰੀਖ ਹੈ। ਇਸ ਵੇਲੇ ਸਵੇਰ ਦੇ 5:58 ਹੋ ਰਹੇ ਹਨ। ਸਾਡੀ ਅੱਜ ਦੀ ਸਭਾ ਹੁਣ ਸ਼ੁਰੂ ਹੁੰਦੀ ਹੈ। ਐਫ ਐਮ ਰੇਨਬੋ ਆਪਣੇ ਸਾਰੇ ਸਰੋਤਿਆਂ ਦਾ ਨਿੱਘਾ ਸਵਾਗਤ ਕਰਦਾ ਹੈ।

ਲਓ ਹੁਣ ਸੁਣੋ ਸਾਡੇ ਇਸ ਮੀਟਰ 'ਤੇ ਪ੍ਰਸਾਰਿਤ ਹੋਣ ਵਾਲੇ ਅੱਜ ਰਾਤ 11 ਵਜੇ ਤੱਕ ਦੇ ਖਾਸ ਪ੍ਰੋਗਰਾਮ ਅਤੇ ਉਹਨਾਂ ਦਾ ਪ੍ਰਸਾਰਣ ਸਮਾਂ। ਹੁਣ ਤੋਂ ਥੋੜ੍ਹੀ ਦੇਰ ਬਾਅਦ ਤੁਸੀਂ ਸਰਵਣ ਕਰੋਗੇ ਭਗਤੀ ਰਸ ਦਾ ਪ੍ਰੋਗਰਾਮ ਵੰਦਨਾ, ਠੀਕ 6:05 'ਤੇ। 7:02 'ਤੇ ਤੁਸੀਂ ਸੁਣੋਗੇ ਸਾਡਾ ਮੋਰਨਿੰਗ ਇਨਫੋਟੇਨਮੈਂਟ ਪ੍ਰੋਗਰਾਮ ਗੁੱਡ ਮੋਰਨਿੰਗ ਜਲੰਧਰ। 8:03 'ਤੇ ਤੁਸੀਂ ਸੁਣੋਗੇ ਪੰਜਾਬੀ 'ਚ ਖ਼ਬਰਾਂ।

ਤੁਹਾਡੀ ਹਾਰਟ ਬੀਟ ਨੂੰ ਹੋਰ ਵੀ ਤੇਜ਼ ਬਣਾਏਗਾ ਅਤੇ ਤੁਹਾਡੇ ਦਿਨ ਨੂੰ ਹੋਰ ਵੀ ਐਨਰਜੈਟਿਕ ਬਣਾਏਗਾ। ਪ੍ਰੋਗਰਾਮ ਅੱਡੀ ਟੱਪਾ ਠੀਕ 8:40 'ਤੇ। ਠੀਕ 9:02 'ਤੇ ਤੁਸੀਂ ਸੁਣੋਗੇ ਪ੍ਰੋਗਰਾਮ ਦਿਲ ਆਪਣਾ ਪੰਜਾਬੀ, ਜਿੱਥੇ ਤੁਹਾਡੀ ਸ਼ਿਰਕਤ ਹੋਏਗੀ ਵਟਸਐਪ ਮੈਸੇਜਿਸ ਅਤੇ ਆਡੀਓ ਰਾਹੀਂ। ਦਿਲਾਂ ਨੂੰ ਸਕੂਨ ਦੇਣ ਵਾਲੇ ਮਿੱਠੇ ਮਿੱਠੇ ਹਿੰਦੀ ਫਿਲਮੀ ਗੀਤ ਤੁਸੀਂ ਸੁਣੋਗੇ ਪ੍ਰੋਗਰਾਮ ਗੀਤ ਬਹਾਰ ਵਿੱਚ ਠੀਕ 10:02 'ਤੇ। ਗੀਤਾਂ ਦਾ ਫਰਮਾਇਸ਼ੀ ਪ੍ਰੋਗਰਾਮ ਰਹੇਗਾ ਪੰਜਾਬੀ ਤੜਕਾ ਠੀਕ 11:02 'ਤੇ। ਠੀਕ 12:02 'ਤੇ ਤੁਸੀਂ ਸੁਣੋਗੇ ਰੋਜ਼ਾਨਾ ਜ਼ਿੰਦਗੀ ਨਾਲ ਜੁੜਿਆ ਪ੍ਰੋਗਰਾਮ ਹੋਮ ਸਵੀਟ ਹੋਮ।

ਦੁਪਹਿਰ ਦੇ 1 ਵਜੇ ਤੁਸੀਂ ਇੰਜੋਏ ਕਰੋਗੇ ਪ੍ਰੋਗਰਾਮ ਮਿਡ ਡੇ ਮੈਲੋਡੀਜ਼। ਸਾਡੇ ਸ਼ਾਇਰ ਦੋਸਤਾਂ ਲਈ ਖਾਸ ਪ੍ਰੋਗਰਾਮ ਦਿਲ ਅੱਜ ਸ਼ਾਇਰ ਹੈ ਠੀਕ 2 ਵਜੇ, ਜਿੱਥੇ ਤੁਸੀਂ ਆਪਣੇ ਲਿਖੀਆਂ ਸ਼ਾਇਰੀਆਂ ਜਾਂ ਆਪਣੇ ਮਨਪਸੰਦ ਸ਼ਾਇਰ ਦੀ ਸ਼ਾਇਰੀ ਸਾਨੂੰ ਵਟਸਐਪ 'ਤੇ ਭੇਜ ਸਕਦੇ ਹੋ। ਦੋ ਵੱਜ ਕੇ 30 ਮਿੰਟ 'ਤੇ ਰਹੇਗਾ ਪ੍ਰੋਗਰਾਮ ਉਮੰਗ ਸਾਡੇ ਦਿੱਲੀ ਕੇਂਦਰ ਤੋਂ। ਠੀਕ 3 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਰੇਡੀਓ ਡਾਕਟਰ ਸਾਡੇ ਦਿੱਲੀ ਕੇਂਦਰ ਤੋਂ। ਚਾਰ ਵਜੇ ਹੋਏਗਾ ਪ੍ਰੋਗਰਾਮ ਹੈਲੋ ਜਲੰਧਰ। ਯੁਵਾ ਦੋਸਤਾਂ ਦਾ ਖਾਸ ਪ੍ਰੋਗਰਾਮ ਯੁਵਾਨੀ ਲੈ ਕੇ ਹਾਜ਼ਰ ਹੋਣਗੇ ਯੁਵਾ ਦੋਸਤ ਠੀਕ 5 ਵਜੇ ਤੋਂ ਲੈ ਕੇ 6 ਵਜੇ ਤੱਕ। ਜ਼ਿੰਦਗੀ ਵਿੱਚ ਉਦਾਸੀ ਚੱਲ ਰਹੀ ਹੈ ਅਤੇ ਕੋਈ ਗੱਲ ਨਹੀਂ, ਜ਼ਿੰਦਗੀ ਨੂੰ ਪਿਆਰ ਭਰਨ ਦੀਆਂ ਗੱਲਾਂ ਕਰਾਂਗੇ ਅਤੇ ਮੁਸਕਾਨ ਲਿਆਉਣ ਵਾਲੀਆਂ ਚਿਹਰਿਆਂ 'ਤੇ ਗੱਲਾਂ ਕਰਾਂਗੇ ਪ੍ਰੋਗਰਾਮ ਲਵ ਯੂ ਜ਼ਿੰਦਗੀ ਵਿੱਚ ਠੀਕ 6 ਵਜੇ। ਬਾਲੀਵੁੱਡ ਅਤੇ ਬਾਲੀਵੁੱਡ ਫਿਲਮ ਇੰਡਸਟਰੀ ਦੀਆਂ ਗੱਲਾਂ ਕਰਾਂਗੇ ਅਤੇ ਉਸ ਦੁਨੀਆ ਤੋਂ ਰੂਬਰੂ ਹੋਵਾਂਗੇ ਪ੍ਰੋਗਰਾਮ ਫਿਲਮੀ ਦੁਨੀਆ ਵਿੱਚ ਠੀਕ 7 ਵਜੇ। ਅੱਠ ਵੱਜ ਕੇ 2 ਮਿੰਟ 'ਤੇ ਹੋਏਗਾ ਪ੍ਰੋਗਰਾਮ ਮਸਾਲਾ ਮਿਕਸ। 9 ਵੱਜ ਕੇ 2 ਮਿੰਟ 'ਤੇ ਰਹੇਗਾ ਪ੍ਰੋਗਰਾਮ ਦਿਲ ਚਾਹਤਾ ਹੈ। ਰਾਤ ਨੂੰ ਹੋਰ ਖਾਸ ਅਤੇ ਮਹਿਫਿਲ ਲਗਾਏਗਾ ਪ੍ਰੋਗਰਾਮ ਸ਼ਾਮੇ ਗਜ਼ਲ ਠੀਕ 10 ਵਜੇ ਤੋਂ ਲੈ ਕੇ 10:30 ਤੱਕ। 10:30 ਤੋਂ ਲੈ ਕੇ 11 ਵਜੇ ਤੱਕ ਰਹੇਗਾ ਪ੍ਰੋਗਰਾਮ ਇੱਕ ਪਿਆਰ ਕਾ ਨਗਮਾ ਹੈ। FM ਨਿਊਜ਼ ਹੈਡਲਾਈਨਸ ਸੁਣੋਗੇ ਆਪੋ ਆਪਣੇ ਟਾਈਮ 'ਤੇ। ਇਹ ਸਨ ਸਾਡੇ ਅੱਜ ਰਾਤ 11 ਵਜੇ ਤੱਕ ਦੇ ਪ੍ਰਸਾਰਿਤ ਹੋਣ ਵਾਲੇ ਖਾਸ ਪ੍ਰੋਗਰਾਮ ਅਤੇ ਉਹਨਾਂ ਦਾ ਪ੍ਰਸਾਰਣ ਸਮਾਂ। ਅਤੇ ਹੁਣ ਤੁਸੀਂ ਸਰਵਣ ਕਰੋਗੇ ਭਗਤੀ ਰਸ ਦਾ ਪ੍ਰੋਗਰਾਮ ਵੰਦਨਾ।

0: ਜਿਸ ਮਨ ਵਿੱਚ ਹੰਕਾਰ ਨਹੀਂ ਉਸ ਮਨ ਵਿੱਚ ਹੀ ਪ੍ਰਭੂ ਦਾ ਪ੍ਰਕਾਸ਼ ਵਸਦਾ ਹੈ।
1: ਜੈਕਾਰਾ ਸ਼ੇਰਾਵਾਲੀ ਦਾ ਬੋਲ ਸਾਚੇ ਦਰਬਾਰ।

ਐਫਐਮ ਬੈਂਡ 102.7 ਮੈਗਾਹਰਟਜ਼ ਦੇ ਨਾਲ ਨਾਲ ਅਸੀਂ 103.6 ਮੈਗਾਹਰਟਜ਼ ਦੇ ਆਕਾਸ਼ਵਾਣੀ ਅੰਮ੍ਰਿਤਸਰ ਦੇ ਸਰੋਤਿਆਂ ਦਾ ਵੀ ਨਿੱਘਾ ਸਵਾਗਤ ਕਰਦੇ ਹਾਂ।

ਜਿਸ ਮਨ ਵਿੱਚ ਹੰਕਾਰ, ਹਨੇਰ ਇਹ ਸਾਰੀਆਂ ਚੀਜ਼ਾਂ ਦੂਰ ਹੋ ਜਾਂਦੀਆਂ ਨੇ, ਉਸ ਮਨ ਵਿੱਚ ਹੀ ਪ੍ਰਭੂ ਦਾ ਵਾਸ ਆਪਣੇ ਆਪ ਹੋ ਜਾਂਦਾ ਹੈ।

ਕਬੀਰ ਜੀ ਆਖਦੇ ਨੇ, ਸੱਜ ਦੇ ਰਾਹ 'ਤੇ ਤੁਰਨਾ ਔਖਾ ਹੋ ਸਕਦਾ ਹੈ, ਪਰ ਇਹੀ ਰਾਹ ਸਾਨੂੰ ਰੱਬ ਤੱਕ ਲੈ ਕੇ ਜਾਂਦੀ ਹੈ।

ਤੁਸੀਂ ਸਰਵਣ ਕਰ ਰਹੇ ਸੀਗੇ ਭਗਤੀ ਰਸ ਦਾ ਪ੍ਰੋਗਰਾਮ ਵੰਦਨਾ, ਅਤੇ ਹੁਣ ਕੁਝ ਹੀ ਪਲਾਂ ਵਿੱਚ ਸੁਣੋਗੇ FM ਨਿਊਜ਼ ਹੈਡਲਾਈਨਸ।

ਪ੍ਰਧਾਨਮੰਤਰੀ ਨਰਿੰਦਰ ਮੋਦੀ ਅੱਜ ਤੋਂ ਇੰਡੋਨੇਸ਼ੀਆ, ਆਸਟ੍ਰੇਲੀਆ ਤੇ ਨਿਊਜ਼ੀਲੈਂਡ ਦੇ 6 ਦਿਨਾਂ ਦੌਰੇ ਤੇ ਹੋਣਗੇ। ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਨੇ ਦੋਹਾ ਵਿੱਚ ਕਤਰ ਦੇ ਪ੍ਰਧਾਨ ਮੰਤਰੀ ਅਤੇ ਵਿਦੇਸ਼ ਮੰਤਰੀ ਮੁਹੰਮਦ ਬਿਨ ਅਬਦੁਲ ਰਹਿਮਾਨ ਬਿਨ ਜਾਸਿਮ ਅਲਤਾਨੀ ਨਾਲ ਮੁਲਾਕਾਤ ਕੀਤੀ। ਦੋਵਾਂ ਨੇਤਾਵਾਂ ਨੇ ਦੋਵੱਲੇ ਸਹਿਯੋਗ ਦੇ ਵੱਖ ਵੱਖ ਪਹਿਲੂਆਂ ਦੀ ਸਮੀਖਿਆ ਕੀਤੀ। ਪੈਟਰੋਲੀਅਮ ਬਰਾਮਦਕਾਰ ਦੇਸ਼ਾਂ ਦੇ ਸੰਗਠਨ ਨੇ ਇਸ ਸਾਲ ਅਗਸਤ ਤੋਂ ਤੇਲ ਉਤਪਾਦਨ ਵਿੱਚ 188,000 ਬੈਰਲ ਪ੍ਰਤੀ ਦਿਨ ਵਾਧਾ ਕਰਨ ਦੀ ਸਹਿਮਤੀ ਪ੍ਰਗਟਾਈ ਹੈ। ਕੇਂਦਰੀ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਅੱਜ ਨਵੀਂ ਦਿੱਲੀ ਵਿੱਚ ਸਹਿਕਾਰਤਾ ਮੰਤਰਾਲੇ ਦੇ 5ਵੇਂ ਸਥਾਪਨਾ ਦਿਵਸ ਸਮਾਰੋਹ ਵਿੱਚ ਸ਼ਾਮਲ ਹੋਣਗੇ। ਭਾਰਤ ਅੱਜ ਆਸਾਮ ਦੇ ਗੁਹਾਟੀ ਵਿੱਚ

ਅਮਲੇ, ਲੋਕ ਸ਼ਿਕਾਇਤਾਂ ਅਤੇ ਪੈਨਸ਼ਨ ਬਾਰੇ ਰਾਜ ਮੰਤਰੀ ਡਾਕਟਰ ਜਤਿੰਦਰ ਸਿੰਘ ਨੇ ਭਾਰਤੀ ਮਜ਼ਦੂਰ ਸੰਘ ਅਤੇ ਸੰਬੰਧਿਤ ਮੁਲਾਜ਼ਮਾਂ ਦੀ ਜਥੇਬੰਦੀ ਦੇ ਇੱਕ ਵਫਦ ਨਾਲ ਸਰਕਾਰੀ ਮੁਲਾਜ਼ਮਾਂ, ਪੈਨਸ਼ਨ ਅਤੇ ਪ੍ਰਸ਼ਾਸਨਿਕ ਸੁਧਾਰਾਂ ਨਾਲ ਜੁੜੇ ਕਈ ਮੁੱਦਿਆਂ 'ਤੇ ਚਰਚਾ ਕਰਨ ਲਈ ਮੁਲਾਕਾਤ ਕੀਤੀ। ਪੰਜਾਬ ਦੇ ਪੱਟੀ ਦਰਜ ਜਾਤਾਂ ਨਾਲ ਸੰਬੰਧਿਤ ਵਿਦਿਆਰਥੀਆਂ ਲਈ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਸਾਲ 2026 ਅਤੇ 2027 ਦਾ ਪੋਰਟਲ ਅਧਿਕਾਰਤ ਤੌਰ 'ਤੇ ਖੋਲ੍ਹ ਦਿੱਤਾ ਗਿਆ ਹੈ। ਸਾਬਕਾ ਕੇਂਦਰੀ ਮੰਤਰੀ ਅਤੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਵਿਜੇ ਸਾਂਪਲਾ ਨੇ ਇਲਜ਼ਾਮ ਲਗਾਇਆ ਹੈ ਕਿ ਸੂਬਾ ਸਰਕਾਰ ਵੱਲੋਂ ਉਹਨਾਂ ਨੂੰ ਕਾਨੂੰਨੀ ਪ੍ਰਕਿਰਿਆ ਦੇ ਉਲਟ ਕਦਮਾਂ ਰਾਹੀਂ ਪਰੇਸ਼ਾਨ ਕੀਤਾ ਜਾ ਰਿਹਾ ਹੈ। ਅਤੇ ਚੰਡੀਗੜ੍ਹ ਸਥਿਤ ਮੌਸਮ ਵਿਭਾਗ ਨੇ ਅੱਜ ਤੋਂ 9 ਜੁਲਾਈ ਤੱਕ ਭਾਰਤ ਅਤੇ ਹਰਿਆਣਾ ਦੇ ਜ਼ਿਆਦਾਤਰ ਹਿੱਸਿਆਂ ਦੇ ਨਾਲ ਨਾਲ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਵਿੱਚ ਗਰਜ ਚਮਕ ਨਾਲ ਭਾਰੀ ਮੀਂਹ ਦਾ ਯੈਲੋ ਅਲਰਟ ਜਾਰੀ ਕੀਤਾ ਹੈ। ਤੇ ਇਹ ਸਨ ਹੁਣ ਤੱਕ ਦੀਆਂ FM ਨਿਊਜ਼ ਹੈਡਲਾਈਨਜ਼।

ਜੀਆਂ ਨੂੰ, ਜੀਆਂ ਨੂੰ, ਜੀਆਂ ਨੂੰ, ਸਾਰਿਆਂ ਨੂੰ ਸਭ ਤੋਂ ਪਹਿਲਾਂ ਪਿਆਰ ਭਰੀ ਗੁੱਡ ਮਾਰਨਿੰਗ। ਤੁਸੀਂ ਸਾਰੇ ਨੇ ਟਿਊਨਿੰਗ ਕੀਤਾ 102.7 ਐਫਐਮ ਰੇਡੀਓ ਦੇ ਨਾਲ ਨਾਲ 103.6 ਮੈਗਾਹਰਟਜ਼ ਵੀ ਤੇ ਜੀ ਪ੍ਰੋਗਰਾਮ ਸ਼ੁਰੂ ਹੋ ਗਿਆ ਹੈ ਗੁੱਡ ਮਾਰਨਿੰਗ ਜਲੰਧਰ। ਮੈਂ ਤੁਹਾਡੀ ਅੱਜ ਦੋਸਤ ਰਾਹਿਲ। ਹਾਂਜੀ, ਅੱਜ ਤਾਂ ਮੈਨੂੰ ਲੱਗਦਾ ਹੈ ਕਿ ਸ਼ੁਰੂਆਤ ਹੀ ਇੰਨੀ ਸੋਹਣੀ ਸੋਹਣੀ ਹੋ ਗਈ ਕਿਉਂਕਿ ਬਾਹਰ ਇੰਨਾ ਸੋਹਣਾ ਮੌਸਮ ਹੋਇਆ ਪਿਆ, ਹਵਾਵਾਂ ਚੱਲਦੀ, ਬਸ ਮੀਂਹ ਦੀ ਤਿਆਰੀ ਹੈ। ਅਤੇ ਫਿਰ ਜਿਹੜੇ ਜਿਹੜੇ ਸਾਡੇ ਦੋਸਤ ਰੈਡੀ ਹੋ ਰਹੇ ਨੇ ਜਾਣ ਦੇ ਲਈ, ਫਿਰ ਆਪਣੀ ਛੱਤਰੀ ਯਾਨੀ ਕਿ ਆਪਣਾ ਛਾਤਾ ਜ਼ਰੂਰ ਰੱਖ ਲੈਣਾ। ਟਿਫਨ ਨਹੀਂ ਭੁੱਲਣਾ, ਸੌਕਸ ਨਹੀਂ ਭੁੱਲਣੇ, ਸ਼ੂਜ਼ ਨਹੀਂ ਭੁੱਲਣੇ, ਹੈਂਕ ਨਹੀਂ ਭੁੱਲਣਾ, ਹੋਰ ਕਿਹੜੀਆਂ ਕਿਹੜੀਆਂ ਚੀਜ਼ਾਂ ਨੇ, ਬਿਲਕੁਲ ਜਾਂਦੇ ਜਾਂਦੇ ਹੈਲਮੇਟ ਬਿਲਕੁਲ ਨਹੀਂ ਭੁੱਲਣਾ।

ਮੈਨੂੰ ਲੱਗਦਾ ਅੱਜ ਤੇ ਸਾਰਿਆਂ ਦੀ ਫੁੱਲ ਬੈਟਰੀ ਚਾਰਜ ਹੈ, ਕਿਉਂਕਿ ਰਾਤ ਦਾ ਮੌਸਮ ਵੀ ਸੁਹਾਵਣਾ ਹੀ ਹੋਇਆ ਪਿਆ ਸੀਗਾ ਅਤੇ ਅੱਜ ਦਾ ਮੌਸਮ ਤਾਂ ਹੋਰ ਵੀ ਵਧੀਆ ਹੋ ਗਿਆ ਇਸ ਕਰਕੇ। ਹਾਏ ਜੀ, ਮੌਸਮ ਇੰਨਾ ਪਿਆਰਾ ਹੈ ਤਾਂ ਲਓ ਪ੍ਰੋਗਰਾਮ ਦੀ ਸ਼ੁਰੂਆਤ ਵੀ ਪਿਆਰੇ ਪਿਆਰੇ ਗੀਤਾਂ ਦੇ ਨਾਲ ਕਰ ਲੈਂਦੇ ਹਾਂ ਆਪਾਂ ਵੀ, ਕਿਉਂਕਿ ਪਾਵਰ ਹਾਊਸ 'ਤੇ ਆਉਣ ਹਮੇਸ਼ਾ ਰਹਿਣਾ ਹੀ ਚਾਹੀਦਾ ਹੈ।

ਜੀ ਦੋਸਤੋ, ਸਵੇਰ ਦੀ ਸ਼ੁਰੂਆਤ ਹੋ ਜਾਏ ਇੱਕ ਪਿਆਰੇ ਜਿਹੇ ਵਿਚਾਰ ਦੇ ਨਾਲ, ਤੇ ਹੋਰ ਚਾਹੀਦਾ ਕੀ ਹੈ। ਚਲੋ ਇੱਕ ਛੋਟੀ ਜਿਹੀ ਸਟੋਰੀ ਸਾਂਝੀ ਕਰਦੀ ਹਾਂ। ਕੀ ਹੁੰਦਾ ਕਿ ਇੱਕ ਛੋਟਾ ਜਿਹਾ ਮੁੰਡਾ ਹੈ, ਉਹ ਹਰ ਰੋਜ਼ ਸਵੇਰੇ ਨੂੰ ਸਕੂਲ ਦੇ ਵਿੱਚ 10 ਮਿੰਟ ਹਮੇਸ਼ਾ ਲੇਟ ਪਹੁੰਚਦਾ ਹੈ। ਹੁਣ ਉਹਦੇ ਟੀਚਰ ਇੱਕ ਵਾਰੀ, ਦੋ ਵਾਰੀ, ਤਿੰਨ ਵਾਰੀ ਉਹਨੂੰ ਵੇਖਦੇ ਨੇ, ਲੇਕਿਨ ਉਹਨੂੰ ਡਾਂਟਦੇ ਵੀ ਨੇ, ਲੇਕਿਨ ਉਹ ਕੁਛ ਨਹੀਂ ਕਹਿੰਦਾ। ਉਹ ਦੱਸਦਾ ਹੀ ਨਹੀਂ ਹੈ ਕਿ ਉਹ ਲੇਟ ਕਿਉਂ ਹੁੰਦਾ। ਇੱਕ ਦਿਨ ਤਾਂ ਉਹਨੂੰ ਡਾਂਟ ਵੀ ਬਹੁਤ ਜ਼ਿਆਦਾ ਪੈ ਜਾਂਦੀ, ਜਿਸ ਕਰਕੇ ਉਹਨੂੰ ਰੋਣਾ ਵੀ ਆ ਜਾਂਦਾ। ਫਿਰ ਵੀ ਉਹ ਕੁਝ ਨਹੀਂ ਦੱਸਦਾ ਕਿ ਉਹ ਲੇਟ ਕਿਉਂ ਹੁੰਦਾ। ਟੀਚਰ ਨੂੰ ਹੁਣ ਥੋੜ੍ਹੀ ਜਿਹੀ ਪਰੇਸ਼ਾਨੀ ਹੋ ਜਾਂਦੀ ਹੈ। ਫਿਰ ਉਹ ਉਸਦੇ ਘਰ ਨੂੰ ਘਰ ਕਾਲ ਕਰਕੇ ਵੀ ਪੁੱਛਦੇ ਨੇ ਕਿ ਹਾਂਜੀ, ਤੁਹਾਡਾ ਮੁੰਡਾ ਜਿਹੜਾ ਹੈ ਲੇਟ ਕਿਉਂ ਆਉਂਦਾ, ਉਹ ਵੀ ਐਗਜੈਕਟ 10 ਮਿੰਟ ਲੇਟ। ਕਹਿੰਦੇ ਘਰ ਵਾਲੇ ਤਾਂ ਕਹਿੰਦੇ ਆ ਕਿ ਉਹ 10 ਮਿੰਟ ਪਹਿਲਾਂ ਹੀ ਘਰ ਤੋਂ ਨਿਕਲ ਜਾਂਦਾ ਸਕੂਲ ਜਾਣ ਦੀ ਟਾਈਮਿੰਗ 'ਤੇ। ਹੁਣ ਫੈਮਿਲੀ ਵਾਲੇ ਵੀ ਪਰੇਸ਼ਾਨ ਹੋਣੇ ਸ਼ੁਰੂ ਹੋ ਜਾਂਦੇ ਨੇ ਕਿ ਟੀਚਰ ਵੀ ਇਹ ਜਾਣਦਾ ਕਿੱਥੇ ਹੈ, ਇੱਥੇ ਵੀ ਲੇਟ ਆਉਂਦਾ ਅਤੇ ਘਰੋਂ ਵੀ ਛੇਤੀ ਨਿਕਲ ਜਾਂਦਾ, ਪਰੇਸ਼ਾਨੀ ਕੀ ਹੈ। ਇੱਕ ਦਿਨ ਜਦੋਂ ਉਹਦੇ ਟੀਚਰ ਹੁੰਦੇ ਆ, ਉਸ ਨੂੰ ਵੇਖਦੇ ਨੇ, ਸਵੇਰੇ ਉਸਦੇ ਘਰ ਤੋਂ ਨਿਕਲਦੇ ਨੇ, ਜਦੋਂ ਰਸਤੇ ਵਿੱਚ ਜਾਂਦੇ ਹੋਏ ਦੇਖਦੇ ਉਹ ਮੁੰਡੇ ਨੂੰ ਵੇਖਦੇ ਨੇ ਕਿ ਉਹ ਛੋਟਾ ਜਿਹਾ ਮੁੰਡਾ ਬੜੇ ਹੀ ਪਿਆਰ ਦੇ ਨਾਲ ਜਿਹੜੇ ਉਸਦੇ ਆਲੇ ਦੁਆਲੇ ਦੇ ਜਿਹੜੇ ਛੋਟੇ ਛੋਟੇ ਜਿਹੜੇ ਆਪਾਂ ਭਾਂਡੇ ਬਾਹਰ ਰੱਖਦੇ ਹਾਂ, ਉਹਨਾਂ ਦੇ ਵਿੱਚ ਜਿਹੜੇ ਹੈ ਜਾਨਵਰਾਂ ਦੇ ਲਈ ਦਾਣਾ ਪਾਣੀ ਰੱਖਦਾ, ਪਾਣੀ ਰੱਖਦਾ। ਇਸ ਲਈ ਉਹਨੂੰ ਥੋੜ੍ਹੀ ਦੇਰ ਹੋ ਜਾਂਦੀ, ਅਤੇ ਨਾਲ ਦੇ ਨਾਲ ਹੀ ਰਸਤੇ ਦੇ ਵਿੱਚ ਇੱਕ ਅੰਕਲ ਉਸਨੂੰ ਮਿਲਦੇ ਨੇ, ਜਿਹੜੇ ਕਿ ਬਜ਼ੁਰਗ ਨੇ, ਜਿਹੜੇ ਰਸਤਾ ਪਾਰ ਉਸ ਟਾਈਮਿੰਗ 'ਤੇ ਹੀ ਕਰਦੇ ਨੇ। ਉਹਨਾਂ ਨੂੰ ਸੜਕ ਕ੍ਰੋਸ ਕਰਵਾ ਕੇ ਉਹ ਬੜੇ ਆਰਾਮ ਦੇ ਨਾਲ ਫਿਰ ਜਦੋਂ ਆਪਣਾ ਪੂਰਾ ਕੰਮ ਕਰ ਲੈਂਦਾ ਹੈ, ਫਿਰ ਸਕੂਲ ਜਾਂਦਾ। ਅਤੇ ਇਹੀ ਚੀਜ਼ ਵੇਖ ਕੇ ਜਿਹੜੇ ਉਸਦੇ ਮਾਸਟਰ ਹੁੰਦੇ, ਯਾਨੀ ਕਿ ਉਸਦੇ ਟੀਚਰ ਹੁੰਦੇ, ਖੁਸ਼ ਤਾਂ ਬਹੁਤ ਹੁੰਦੇ ਆ। ਅੱਜ ਉਹ ਜਦੋਂ ਲੇਟ ਜਾਂਦਾ ਹੈ, ਉਹ ਉਸਨੂੰ ਡਾਂਟਦੇ ਨਹੀਂ ਹੈ, ਪਰ ਆਰਾਮ ਦੇ ਨਾਲ ਬਿਠਾ ਦਿੰਦੇ। ਅਤੇ ਬਾਕੀ ਸਾਰੇ ਜਿਹੜੇ ਬੱਚੇ ਹੁੰਦੇ ਆ, ਉਹਨਾਂ ਨੂੰ ਵੀ ਦੱਸਦੇ ਨੇ ਕਿ ਚੰਗੇ ਕੰਮ ਜਿਹੜੇ ਆ ਨਾ, ਉਹਨਾਂ ਦੇ ਲਈ ਜੇ ਥੋੜ੍ਹੀ ਬਹੁਤੀ ਦੇਰ ਹੋ ਜਾਂਦੀ ਹੈ ਤਾਂ ਹੋ ਸਕਦੀ ਹੈ। ਕਿਉਂਕਿ ਦੋਸਤੋ, ਜ਼ਿੰਦਗੀ ਦੇ ਵਿੱਚ ਕਈ ਇਹੋ ਜਿਹੇ ਕੰਮ ਹੁੰਦੇ ਆ ਜਿਨ੍ਹਾਂ ਦੇ ਲਈ ਕਿਸੇ ਨੂੰ ਦੱਸਣਾ ਜ਼ਰੂਰੀ ਨਹੀਂ ਹੁੰਦਾ, ਬਸ ਉਹਨਾਂ ਨੂੰ ਕਰ ਦੇਣਾ ਹੁੰਦਾ। ਕਿਉਂਕਿ ਜ਼ਿੰਦਗੀ ਦੇ ਉਸ ਪਾਰ ਜਦੋਂ ਆਪਾਂ ਜਾਣਾ ਹੈ, ਬਹੁਤ ਸਾਰੇ ਚੰਗੇ ਕੰਮਾਂ ਦੀ ਜਿਹੜੀ ਪੋਟਲੀ ਹੈ ਨਾ, ਉਹੀ ਤਾਂ ਨਾਲ ਲੈ ਕੇ ਜਾਣੀ ਹੈ।

ਫਿਰ ਮੇਰੇ ਪਿਆਰੇ ਦੋਸਤੋ, ਦੱਸੋ ਕੌਣ ਕੌਣ ਸਵੇਰੇ ਸਵੇਰੇ ਇੰਨੇ ਚੰਗੇ ਚੰਗੇ ਕੰਮ ਕਰਕੇ ਜਾਂਦਾ ਹੈ ਅਤੇ ਆਪਣੇ ਬੱਚਿਆਂ ਨੂੰ ਵੀ ਦੱਸਦਾ ਕਿ ਹਾਂਜੀ ਇਹ ਸੋਹਣੇ ਸੋਹਣੇ ਪਿਆਰੇ ਪਿਆਰੇ ਛੋਟੇ ਛੋਟੇ ਕੰਮਾਂ ਦੇ ਨਾਲ ਹੀ ਬਹੁਤ ਸਾਰੀਆਂ ਖੁਸ਼ੀਆਂ ਮਿਲ ਜਾਂਦੀਆਂ ਰੋਜ਼ ਦੀਆਂ, ਅਤੇ ਚਿਹਰਿਆਂ 'ਤੇ ਮੁਸਕਾਨ ਤਾਂ ਅਲੱਗ ਆ ਹੀ ਜਾਂਦੀ ਹੈ, ਕਿਉਂਕਿ ਜਿਹੜੇ ਵਿਚਾਰੇ ਸਾਡੇ ਭੋਲੇ ਭਾਲੇ ਪਿਆਰੇ ਪਿਆਰੇ ਜਾਨਵਰ ਨੇ, ਜਿਹੜੇ ਕੁਝ ਆਪਣੇ ਮੂੰਹ ਤੋਂ ਨਹੀਂ ਕਹਿ ਸਕਦੇ ਲੇਕਿਨ ਤੁਹਾਡੀਆਂ ਨੇ ਛੋਟੀਆਂ ਛੋਟੀਆਂ ਕੋਸ਼ਿਸ਼ਾਂ ਕਰਕੇ ਇੰਨੇ ਖੁਸ਼ ਹੋ ਜਾਂਦੇ ਆ। ਹਾਏ

ਜੀ ਆਇਆਂ ਨੂੰ ਜੀ ਆਇਆਂ ਨੂੰ, ਕਿਉਂਕਿ ਹੁਣ ਵੀ ਸਾਡੇ ਕੁਝ ਦੋਸਤ ਸਵੇਰੇ ਸਵੇਰੇ ਸੌ ਕੇ ਉੱਠੇ ਨੇ, ਵੈਸੇ ਤੇ 7:16 ਹੋ ਗਏ, ਪਰ ਬਾਹਰਲਾ ਮੌਸਮ ਇੱਦਾਂ ਕਹਿ ਰਿਹਾ ਕਿ ਨਹੀਂ ਜੀ 4 ਵੱਜ ਰਹੇ ਨੇ। ਚਲੋ ਜੀ ਇਹ ਤਾਂ ਗੱਲ ਵੱਖਰੀ ਹੈ, ਲੇਕਿਨ ਮੰਮੀਆਂ ਦੀ ਗੱਲ ਕਰ ਲੈਂਦੇ ਹਾਂ। ਹਾਏ ਮੰਮੀਆਂ ਦਾ ਤਾਂ ਕੀ ਹੀ ਕਹਿਣਾ, ਉਹਨਾਂ ਦੀ ਤਾਂ ਗੱਲੋਂ ਇੱਕ ਮਤਲਬ ਮੂੰਹ ਤੋਂ ਇੱਕ ਗੱਲ ਨਿਕਲਦੀ ਨਹੀਂ ਕਿ ਉਹਨੂੰ ਪੂਰਾ ਕਰਨਾ ਸਾਡੇ ਲਈ ਲਾਜ਼ਮੀ ਹੋ ਜਾਂਦਾ ਹੈ। ਸਹੀ ਗੱਲ ਹੈ ਸੱਚੀ, ਕਿਉਂਕਿ ਦੇਖੋ ਜਦੋਂ ਰਾਤ ਨੂੰ ਮੰਮੀ ਕਹਿੰਦੀ ਹੈ ਨਾ ਕਿ 11:30 ਵੱਜ ਗਏ ਨੇ, ਤੇ ਉਹ ਕਹਿੰਦੇ ਨੇ ਕਿ ਫੋਨ ਰੱਖ।

ਦੋ ਤੇ ਫਿਰ ਫੋਨ ਰੱਖ ਦੇਣਾ ਚਾਹੀਦਾ ਹੈ, ਕਿਉਂਕਿ ਜਿੱਥੇ ਕਹਿੰਦੇ ਨੇ ਮੰਮੀ ਦੇ ਪੈਰ 'ਚ ਜੰਨਤ ਹੁੰਦੀ ਹੈ, ਉੱਥੇ ਮੰਮੀ ਦੇ ਪੈਰ 'ਚ ਯਾਨੀ ਕਿ ਮਾਵਾਂ ਦੇ ਪੈਰਾਂ 'ਚ ਜੁੱਤੀ ਵੀ ਹੁੰਦੀ ਹੈ। ਫਿਰ ਇਹ ਜੁੱਤੀ ਕਿਹਨੂੰ ਕਿਹਨੂੰ ਪਈ ਹੈ? ਹੈ ਕਈਆਂ ਨੂੰ ਪਈ ਹੋਣੀ, ਬਚਪਨ ਦੇ ਵਿੱਚ ਸਾਨੂੰ ਵੀ ਪਈ ਹੈ। ਹਰ ਕਿਸੇ ਦੀ ਮਾਵਾਂ ਨੇ ਜੁੱਤੀ, ਬੇਲਨ, ਕਿਹੜੇ ਕਿਹੜੇ ਔਜ਼ਾਰ ਨਹੀਂ ਹੈ ਮਾਵਾਂ ਦੇ, ਇਹ ਸਾਰੇ ਜਿਹੜੇ ਹਥਿਆਰ ਹੈ ਸਾਡੇ ਉੱਤੇ ਜ਼ਰੂਰ ਮਾਵਾਂ ਨੇ ਯੂਜ਼ ਕੀਤੇ ਹੋਏ ਨੇ। ਸਹੀ ਹੈ ਕਿ ਨਹੀਂ? ਬਸ ਮਾਵਾਂ ਦੀ ਜਿਹੜੀ ਡਾਂਟ ਹੈ ਨਾ, ਉਹ ਵੀ ਸਾਨੂੰ ਕਈ ਵਾਰ ਚੁੱਭਦੀ ਹੈ, ਲੇਕਿਨ ਬਾਅਦ 'ਚ ਜਾ ਕੇ ਸਾਨੂੰ ਪਤਾ ਲੱਗਦਾ ਕਿ ਨਹੀਂ, ਇਹ ਜਿਹੜੀ ਮਾਵਾਂ ਦੀ ਪਿਆਰ ਹੈ ਨਾ, ਆਹ ਜਿਹੜੀ ਡਾਂਟ ਹੈ ਨਾ, ਸਾਡੇ ਲਈ ਕਿੰਨੀ ਜ਼ਰੂਰੀ ਹੈ। ਬਾਅਦ 'ਚ ਸਾਨੂੰ ਯਾਦ ਆਉਂਦਾ ਇਹਨਾਂ ਚੀਜ਼ਾਂ ਬਾਰੇ।

ਜਾਣ ਦੇ ਨਾਲ ਨਾਲ ਹੀ ਰੇਲ ਗੱਡੀ ਦੇ ਕਈ ਰੂਲਸ ਵੀ ਚੇਂਜ ਹੋ ਗਏ ਨੇ ਤੇ ਫਾਈਨ ਵੀ ਚੇਂਜ ਹੋ ਗਏ ਨੇ। ਫਿਰ ਯਾਤਰੀ ਕਿਰਪਿਆ ਧਿਆਨ ਦੇਣ ਕਿਉਂਕਿ ਜੁਰਮਾਨੇ, ਟਿਕਟ ਕੈਂਸਲੇਸ਼ਨ ਤੇ ਰਾਤ ਨੂੰ ਸੌਣ ਦੇ ਰੇਲ ਗੱਡੀ ਦੇ ਕਈ ਨਿਯਮ ਚੇਂਜ ਹੋ ਚੁੱਕੇ ਨੇ। ਜੇ ਸਾਡੇ ਕਈ ਦੋਸਤ ਰੇਲ ਗੱਡੀ ਤੋਂ ਸਫ਼ਰ ਕਰਨ ਦੀ ਯੋਜਨਾ ਬਣਾ ਰਹੇ ਨੇ ਤਾਂ ਅੱਜ ਦੀ ਜਾਣਕਾਰੀ ਤੁਹਾਡੇ ਲਈ ਜ਼ਰੂਰੀ ਹੈ। ਭਾਰਤੀ ਰੇਲਵੇ ਨੇ ਯਾਤਰੀਆਂ ਦੀ ਸੁਰੱਖਿਆ, ਅਨੁਸ਼ਾਸਨ ਅਤੇ ਸਹੂਲਤ ਲਈ ਉਹਨਾਂ ਨੂੰ ਧਿਆਨ ਰੱਖਦੇ ਹੋਏ ਕਈ ਨਿਯਮਾਂ ਦੇ ਵਿੱਚ ਚੇਂਜਸ ਕੀਤੇ ਨੇ। ਸਭ ਤੋਂ ਪਹਿਲਾਂ ਗੱਲ ਕਰੀਏ ਜੁਰਮਾਨੇ ਦੀ। ਜੇ ਕੋਈ ਇਨਸਾਨ ਰੇਲ ਜਾਂ ਸਟੇਸ਼ਨ ਦੇ ਅੰਦਰ ਸਿਗਰਟ ਪੀਂਦਾ ਹੋਇਆ ਜਾਂ ਬੀੜਾ ਪੀਂਦਾ ਹੋਇਆ ਫੜਿਆ ਗਿਆ ਜਾਂ ਫਿਰ ਗੈਰ ਕਾਨੂੰਨੀ ਤਰੀਕੇ ਦੇ ਨਾਲ ਹੌਕਿੰਗ ਕਰਦਾ ਹੋਇਆ ਜਾਂ ਭੀਖ ਮੰਗਦਾ ਹੋਇਆ ਫੜਿਆ ਗਿਆ ਤਾਂ ਉਸ ਵੇਲੇ ਹੀ ਉਸ ਨੂੰ 2000 ਰੁਪਏ ਦਾ ਜੁਰਮਾਨਾ ਹੋ ਜਾਏਗਾ। ਇਹ ਆਮ ਤੌਰ 'ਤੇ ਅਸੀਂ ਇਹ ਹਮੇਸ਼ਾ ਵੇਖਦੇ ਹਾਂ ਕਿ ਜਿਹੜੀਆਂ ਮਹਿਲਾਵਾਂ ਦੇ ਲਈ ਰਾਖਵੇਂ ਕੋਚ ਹੁੰਦੇ ਆ ਉਸ ਦੇ ਵਿੱਚ ਜੇ ਕੋਈ ਪੁਰਸ਼ ਬਿਨਾਂ ਅਧਿਕਾਰ ਦੇ ਯਾਤਰਾ ਕਰਦਾ ਹੈ ਤਾਂ ਉਸ ਨੂੰ 2500 ਰੁਪਏ ਦਾ ਜੁਰਮਾਨਾ ਲੱਗ ਸਕਦਾ ਹੈ ਅਤੇ ਇਸ ਨੂੰ ਕੋਚ ਤੋਂ ਬਾਹਰ ਵੀ ਉਸ ਵੇਲੇ ਕੱਢਿਆ ਜਾ ਸਕਦਾ ਹੈ। ਹੁਣ ਜਿਹੜੇ ਸਾਡੇ ਦੋਸਤ ਨੇ ਬਿਨਾਂ ਟਿਕਟ ਤੋਂ ਯਾਤਰਾ ਕਰਨ ਦੀ ਕੋਸ਼ਿਸ਼ ਕਰਦੇ ਨੇ ਅਤੇ ਉਹਨਾਂ ਦੇ ਲਈ ਹੋਰ ਵੀ ਟਿਕਟ ਮਹਿੰਗੀ ਪੈ ਸਕਦੀ ਹੈ। ਯਾਤਰੀਆਂ ਨੂੰ ਪੂਰਾ ਕਿਰਾਇਆ ਦੇਣ ਦੇ ਨਾਲ ਨਾਲ ਹੀ ਘੱਟੋ ਘੱਟ 500 ਰੁਪਏ ਦਾ ਜੁਰਮਾਨਾ ਵੀ ਭਰਨਾ ਪੈ ਸਕਦਾ ਹੈ। ਜੇ ਮੰਨ ਲਓ ਜੁਰਮਾਨਾ ਨਾ ਭਰਿਆ, ਬਹਿਸਬਾਜ਼ੀ ਕੀਤੀ ਤਾਂ ਉਸ ਤੋਂ ਬਾਅਦ ਕਾਨੂੰਨੀ ਕਾਰਵਾਈ ਜਾਂ ਕੈਦ ਵੀ ਹੋ ਸਕਦੀ ਹੈ। ਤੇ ਟਿਕਟ ਕੈਂਸਲੇਸ਼ਨ ਦੇ ਇਹ ਨਿਯਮ ਤੁਹਾਨੂੰ ਪਤਾ ਹੀ ਹੋਣੇ ਆ ਕਿਉਂਕਿ ਜਿਹੜੀ ਹੁਣ ਟ੍ਰੇਨ ਚੱਲਣ ਤੋਂ 72 ਘੰਟੇ ਪਹਿਲਾਂ ਤੋਂ ਹੀ ਤੁਹਾਨੂੰ ਜਿਹੜੀ ਹੈ ਰੱਦ ਕਰਨ ਤੋਂ ਬਾਅਦ ਜਿਹੜਾ ਰੀਫੰਡ ਹੈ ਉਹ ਮਿਲੇਗਾ, ਜਾਂ ਫਿਰ ਜਦੋਂ ਤੁਸੀਂ ਟਿਕਟ ਆਪਣੀ ਰਿਜ਼ਰਵ ਕਰਵਾਉਣੀ ਹੈ ਉਸ ਤੋਂ 8 ਘੰਟਿਆਂ ਤੋਂ ਪਹਿਲਾਂ ਹੀ ਜੇ ਤੁਸੀਂ ਆਪਣੀ ਟ੍ਰੇਨ ਕੈਂਸਲ ਕਰ ਰਹੇ ਹੋ ਤੁਹਾਨੂੰ ਰੀਫੰਡ ਚਾਹੀਦਾ। 8 ਘੰਟਿਆਂ ਤੋਂ ਪਹਿਲਾਂ ਜੇ ਤੁਸੀਂ ਨਾ ਦੱਸਿਆ ਤਾਂ ਤੁਹਾਨੂੰ ਕੋਈ ਰੀਫੰਡ ਨਹੀਂ ਮਿਲੇਗਾ। 8 ਤੋਂ 24 ਘੰਟਿਆਂ ਦੇ ਅੰਦਰ ਅੰਦਰ ਜੇ ਤੁਸੀਂ ਆਪਣੀ ਟਿਕਟ ਕੈਂਸਲ ਕਰਦੇ ਹੋ ਤੇ 50% ਯਾਨੀ ਕਿ 50% ਦਾ ਜਿਹੜਾ ਰੀਫੰਡ ਹੈ ਉਹ ਹੀ ਤੁਹਾਨੂੰ ਮਿਲੇਗਾ, ਜਾਂ ਫਿਰ ਜੇ 24 ਤੋਂ 72 ਘੰਟਿਆਂ ਦੇ ਅੰਦਰ ਅੰਦਰ ਕਰਦੇ ਹੋ ਤਾਂ ਤੁਹਾਨੂੰ 25% ਦਾ ਜਿਹੜਾ ਹੈ ਵਾਪਸ ਤੁਹਾਡਾ ਰੀਫੰਡ ਮਿਲ ਸਕਦਾ ਹੈ। ਲੇਕਿਨ ਜੇ ਤੁਸੀਂ 8 ਘੰਟਿਆਂ ਦੇ ਅੰਦਰ ਕਰਦੇ ਹੋ ਤਾਂ ਫਿਰ ਕੋਈ ਰੀਫੰਡ ਨਹੀਂ ਮਿਲੇਗਾ। ਅਤੇ ਹੁਣ ਰਾਤ ਨੂੰ ਸੌਣ ਦੇ ਨਿਯਮਾਂ 'ਤੇ ਵੀ ਗੱਲ ਕਰ ਲੈਂਦੇ ਹਾਂ ਕਿਉਂਕਿ ਰੇਲਵੇ ਨੇ ਆਪਣੀ ਯਾਤਰੀਆਂ ਦੇ ਲਈ ਕੁਝ ਨਿਯਮ ਥੋੜ੍ਹੇ ਜਿਹੇ ਸਖਤ ਕਰ ਦਿੱਤੇ ਨੇ ਹੁਣ, ਕਿਉਂਕਿ ਜਿਹੜੇ ਸਾਡੇ ਯਾਤਰੀ ਨੇ ਰਾਤ ਨੂੰ ਸਫ਼ਰ ਕਰਦੇ ਹੋਏ ਬਹੁਤ ਉੱਚੀ ਮਿਊਜ਼ਿਕ ਸੁਣਨਾ ਪਸੰਦ ਕਰਦੇ ਨੇ ਜਾਂ ਫਿਰ ਬਹੁਤ ਉੱਚੀ ਉੱਚੀ ਗੱਲਾਂ ਕਰਨਾ ਪਸੰਦ ਕਰਦੇ ਨੇ, ਉਹਨਾਂ ਲਈ ਖਾਸ ਕਰ ਇਹ ਗੱਲ ਹੈ ਕਿ ਹੁਣ ਤੁਸੀਂ ਬਾਕੀ ਸਾਰੇ ਦੋਸਤਾਂ ਨੂੰ ਪਰੇਸ਼ਾਨ ਨਹੀਂ ਕਰ ਸਕਦੇ ਟ੍ਰੇਨ ਦੇ ਵਿੱਚ ਯਾਤਰਾ ਕਰਦੇ ਹੋਏ, ਇਸ ਕਰਕੇ ਰਾਤ ਨੂੰ ਸਾਇਲੈਂਟ ਹੀ ਰਹੇਗਾ ਅਤੇ ਜਿਹੜੀ ਸਲੀਪਰ ਬਰਥ ਹੁੰਦੀ ਹੈ ਜਾਂ ਫਿਰ 1, 2, 3 ਮਤਲਬ ਕਿ 3 ਬਰਥ ਵਾਲੀਆਂ ਜਿਹੜੀਆਂ ਹੁੰਦੀਆਂ ਸੀਟਸ ਹੁੰਦੀਆਂ ਉਹਨਾਂ ਦੇ ਵਿੱਚ ਜਿਹੜੀ ਮਿਡਲ ਬਰਥ ਹੁੰਦੀ ਹੈ ਉਸ ਨੂੰ ਸਵੇਰ ਦੇ ਯਾਨੀ ਕਿ 6 ਵਜੇ ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਹੀ ਯੂਜ਼ ਕਰ ਸਕਦੇ ਹਾਂ। ਜਿਵੇਂ ਹੀ ਸਵੇਰ ਦੇ 6 ਵਜਣਗੇ ਉਹ ਜਿਹੜੀ ਮਿਡਲ ਬਰਥ ਹੈ ਉਸ ਨੂੰ ਖੋਲ੍ਹ ਦਿੱਤਾ ਜਾਏਗਾ ਤਾਂ ਕਿ ਜਿਹੜੇ ਨੀਚੇ ਬਰਥ 'ਤੇ ਬੈਠੇ ਹੋਏ ਜਿਹੜੇ ਲੋਕ ਹੈ ਉਹ ਆਰਾਮ ਦੇ ਨਾਲ ਬਹਿ ਸਕਣ।

0: ਫਿਰ ਸਾਡੇ ਜਿਹੜੇ ਦੋਸਤ ਨੇ ਹੁਣ ਟ੍ਰੇਨ ਦੇ ਵਿੱਚ ਸਫ਼ਰ ਕਰਨ ਦੀ ਜਿਹੜੀ ਆਪਣੀ ਸੋਚ ਰਹੇ ਸੀਗੇ ਉਹ ਬਿਲਕੁਲ ਟ੍ਰੇਨ ਦੇ ਸਫ਼ਰ 'ਤੇ ਕਰ ਹੀ ਸਕਦੇ ਨੇ, ਲੇਕਿਨ ਇਹਨਾਂ ਨਿਯਮਾਂ ਨੂੰ ਯਾਦ ਰੱਖਦੇ ਹੋਏ, ਕਿਉਂਕਿ ਹੁਣ ਰਾਤ ਨੂੰ ਪਰੇਸ਼ਾਨੀ ਬਿਲਕੁਲ ਅਲਾਊਡ ਨਹੀਂ ਹੈ।
1: यात्रीगण कृपया ध्यान दें या ना दें, हमारी गाड़ी तो इसी प्लेटफॉर्म पे आएगी आएगी।

ਹਾਂਜੀ ਹਾਂਜੀ ਹਾਂਜੀ ਹਾਂਜੀ ਬ੍ਰਦਰ ਦੀ ਦੁਲਹਨ ਤਾਂ ਆਪਾਂ ਲੱਭ ਹੀ ਲਵਾਂਗੇ, ਹੋਰ ਵੀ ਗੱਲਾਂ ਜਿਹੜੀਆਂ ਆਪਾਂ ਕਰਨੀਆਂ ਲਾਜ਼ਮੀ ਨੇ ਅੱਜ ਦੇ ਟਾਈਮ ਦੇ। ਕਿਉਂਕਿ ਆਪਾਂ ਗੱਲ ਕੀਤੀ ਸੀ ਪੋਸਟ ਮੈਟ੍ਰਿਕ ਸਕੋਲਰਸ਼ਿਪ ਦਾ ਜਿਹੜਾ ਪੋਰਟਲ ਹੈ ਉਹ ਓਪਨ ਹੋ ਚੁੱਕਾ ਹੈ ਸਾਡੇ ਦੋਸਤਾਂ ਲਈ, ਜਿਨ੍ਹਾਂ ਨੇ ਇਸ ਦੇ ਵਿੱਚ ਅਪਲਾਈ ਕਰਨਾ, ਉਹ ਕਿੱਦਾਂ ਕਰਨਾ, ਕਿਵੇਂ ਕਰਨਾ, ਕੀ ਚਾਹੀਦਾ, ਉਹਦੇ ਬਾਰੇ ਵੀ ਦੱਸਦੀ ਹਾਂ। ਸਭ ਤੋਂ ਪਹਿਲਾਂ ਸਾਡੇ ਜਿਹੜੇ ਦੋਸਤ ਸਾਨੂੰ ਸੁਣ ਰਹੇ ਨੇ ਨਿਊਜ਼ ਔਨ AIR ਐਪ ਰਾਹੀਂ ਵੀ ਅਤੇ ਸਾਨੂੰ ਰੇਡੀਓ ਤੋਂ ਵੀ ਸੁਣ ਰਹੇ ਨੇ। ਹਾਂਜੀ ਤੁਸੀਂ 102.7 FM ਰੇਮ ਦੇ ਨਾਲ ਨਾਲ 103.6 MHz ਵੀ। ਅਤੇ ਪ੍ਰੋਗਰਾਮ ਕਿਹੜਾ ਚੱਲ ਰਿਹਾ ਕਹਿਣ ਦੀ ਲੋੜ ਹੈ? ਹਾਂਜੀ ਗੁੱਡ ਮਾਰਨਿੰਗ ਜਲੰਧਰ।

ਜੀ ਉਸ ਦੇ ਬਾਰੇ ਵੀ ਮੈਂ ਜ਼ਰੂਰ ਦੱਸਣਾ ਹੈ ਕਿ ਆਪਾਂ ਸਕੋਲਰਸ਼ਿਪ ਦੇ ਵਿੱਚ ਅਪਲਾਈ ਕਿੱਦਾਂ ਕਰਨਾ, ਲੇਕਿਨ ਸਭ ਤੋਂ ਪਹਿਲਾਂ ਇੱਕ ਗੀਤ ਸੁਣਦੇ ਜਾਈਏ, ਫਿਰ ਦੱਸਦੀ ਹਾਂ ਕਿਵੇਂ ਅਪਲਾਈ ਕਰਾਂਗੇ ਆਪਾਂ।

ਸਹੀ ਕਿਹਾ ਕਿਸੇ ਨੇ ਕਿ ਜ਼ਿੰਦਗੀ ਦੇ ਵਿੱਚ ਜਿਹੜੇ ਮਸਲੇ ਮਸਾਇਲ ਹੁੰਦੇ ਨੇ ਉਹ ਕਦੇ ਖਤਮ ਨਹੀਂ ਹੁੰਦੇ। ਮੈਨੂੰ ਮਸਲੇ ਮਸਾਇਲ ਤੋਂ ਯਾਦ ਹੈ, ਆਪਾਂ ਗੀਤ ਉਸ ਪਾਰ ਗੱਲ ਕਰ ਰਹੇ ਸੀਗੇ ਸਾਡੀ ਪੋਸਟ ਮੈਟ੍ਰਿਕ ਸਕੋਲਰਸ਼ਿਪ 'ਚ ਕਿਵੇਂ ਆਪਾਂ ਜਿਹੜੀ ਹੈ ਕਿਹੜੇ ਕਿਹੜੇ ਸਾਡੇ ਦਸਤਾਵੇਜ਼ ਲੱਗਣਗੇ ਅਤੇ ਕਿਵੇਂ ਅਪਲਾਈ ਕਰ ਸਕਦੇ ਹਾਂ।

ਮੈਂ ਸੋਚਣ ਵਾਲੀ ਗੱਲ ਹੁੰਦੀ ਹੈ ਨਾ ਕਿ ਕਈ ਹੋਣਹਾਰ ਜਿਹੜੇ ਸਾਡੇ ਸਟੂਡੈਂਟਸ ਹੁੰਦੇ ਆ, ਵਿਦਿਆਰਥੀ ਹੁੰਦੇ ਆ, ਸਿਰਫ ਕੁਝ ਇਹੋ ਜਿਹੀ ਚੀਜ਼ਾਂ ਕਰਕੇ ਰਹਿ ਜਾਂਦੇ ਆ, ਜਿਵੇਂ ਫੀਸਾਂ ਹੋ ਸਕਦੀ ਆ, ਆਰਥਿਕ ਤੰਗੀ ਹੋ ਸਕਦੀ ਆ, ਆਪਣੀ ਪੜ੍ਹਾਈ ਵਿਚਕਾਰ ਉਹਨਾਂ ਨੂੰ ਛੱਡਣੀ ਪੈ ਸਕਦੀ ਹੈ। ਲੇਕਿਨ ਅਜਿਹੇ ਵਿਦਿਆਰਥੀ ਲਈ ਸਰਕਾਰ ਵੱਲੋਂ ਪੋਸਟ ਮੈਟ੍ਰਿਕ ਸਕਾਲਰਸ਼ਿਪ ਇੱਕ ਵੱਡਾ ਸਹਾਰਾ ਹੈ। ਉਹਨਾਂ ਸਕਾਲਰਸ਼ਿਪ ਹੈਗੀ ਹੈ, ਇਹ ਸਕਾਲਰਸ਼ਿਪ ਉਹਨਾਂ ਵਿਦਿਆਰਥੀਆਂ ਦੇ ਲਈ ਹੈ ਜੋ 10ਵੀਂ ਜਮਾਤ ਤੋਂ ਬਾਅਦ ਜਾਂ ਫਿਰ ਜਿਵੇਂ ਕਿ 11ਵੀਂ ਹੋ ਗਈ, 12ਵੀਂ ਹੋ ਗਈ, ITI ਦੇ ਵਿੱਚ ਡਿਪਲੋਮਾ ਕਰ ਸਕਦੇ ਆ, ਗ੍ਰੈਜੂਏਸ਼ਨ ਕਰ ਸਕਦੇ ਆ, ਪੋਸਟ ਗ੍ਰੈਜੂਏਸ਼ਨ ਜਾਂ ਹੋਰ ਜਿਹੜੀ ਹੈ ਮਾਨਤਾ ਪ੍ਰਾਪਤ ਜਿਹੜੇ ਕੋਰਸ ਹੈ ਉਹ ਕਰ ਸਕਦੇ ਨੇ। ਇਸ ਦੇ ਤਹਿਤ ਜਿਹੜੇ ਯੋਗ ਵਿਦਿਆਰਥੀ ਨੇ ਉਹਨਾਂ ਨੂੰ ਟਿਊਸ਼ਨ ਫੀਸ ਮਿਲ ਸਕਦੀ ਹੈ, ਲਾਜ਼ਮੀ ਜਿਹੜੀ ਫੀਸ ਹੈ, ਜਾਂ ਕੁਝ ਸਕੀਮਾਂ ਦੇ ਵਿੱਚ ਮੈਂਟੇਨੈਂਸ ਅਲਾਊਂਸ ਵੀ ਦਿੱਤੀ ਜਾਂਦੀ ਹੈ। ਅਪਲਾਈ ਕਿਵੇਂ ਕਰ ਸਕਦੇ ਹਾਂ, ਬਿਲਕੁਲ ਜੀ ਦੱਸਦੇ ਹਾਂ। ਵਿਦਿਆਰਥੀ ਸਭ ਤੋਂ ਪਹਿਲਾਂ ਤਾਂ ਸ਼ਰਤ ਇਹੀ ਕਿਸੇ ਵੀ ਮਾਨਤਾ ਪ੍ਰਾਪਤ ਸਕੂਲ ਜਾਂ ਕਾਲਜ ਜਾਂ ਸੰਸਥਾ ਤੋਂ ਪੜ੍ਹ ਰਿਹਾ ਹੋਵੇ। ਉਸ ਤੋਂ ਬਾਅਦ ਇਹ ਜਿਹੜੀ ਸਕੀਮ ਹੈ ਸਾਡੇ ਕੁਝ ਖਾਸ ਵਰਗ ਦੇ ਲੋਕਾਂ ਦੇ ਲਈ, ਜਿਵੇਂ SC ਹੋ ਗਏ, ST ਹੋ ਗਏ ਜਾਂ OBC, ਇਨ੍ਹਾਂ ਵਰਗਾਂ ਦੇ ਵਿਦਿਆਰਥੀਆਂ ਦੇ ਲਈ ਹੁੰਦੀ ਹੈ। ਹੁਣ ਯੋਗਤਾ ਅਤੇ ਆਮਦਨ ਦੀਆਂ ਸ਼ਰਤਾਂ ਵੀ ਕੁਝ ਨੇ, ਕਿਉਂਕਿ ਸਕੀਮ ਜਿਹੜੀ ਹੈ ਰਾਜ ਅਨੁਸਾਰ ਵੱਖ ਵੱਖ ਹੋ ਸਕਦੀਆਂ ਨੇ। ਅਰਜ਼ੀਆਂ ਦੇ ਲਈ ਲੋੜੀਂਦੇ ਦਸਤਾਵੇਜ਼, ਹੁਣ ਤੁਸੀਂ ਇਹੀ ਪੁੱਛੋਗੇ ਕਿਹੜੇ ਕਿਹੜੇ ਹੋਣੇ ਚਾਹੀਦੇ, ਬਿਲਕੁਲ ਦੱਸਦੇ ਹਾਂ। ਆਧਾਰ ਕਾਰਡ ਹੋਣਾ ਚਾਹੀਦਾ ਹੈ, ਆਮਦਨ ਸਰਟੀਫਿਕੇਟ ਹੋਣਾ ਚਾਹੀਦਾ ਹੈ, ਜਾਤੀ ਸਰਟੀਫਿਕੇਟ ਹੋਣਾ ਚਾਹੀਦਾ, ਪਿਛਲੀ ਕਲਾਸ ਦੀ ਮਾਰਕਸ਼ੀਟ ਜ਼ਰੂਰ ਹੋਣੀ ਚਾਹੀਦੀ ਹੈ, ਬੈਂਕ ਦੇ ਵਿੱਚ ਤੁਹਾਡਾ ਖਾਤਾ ਹੋਣਾ ਚਾਹੀਦਾ, ਉਸ ਤੋਂ ਬਾਅਦ ਸੰਸਥਾ ਦਾ ਬੋਨਾਫਾਈਡ ਸਰਟੀਫਿਕੇਟ ਹੋਣਾ ਚਾਹੀਦਾ ਜੇ ਪੋਰਟਲ ਦੇ ਵਿੱਚ ਲੋੜੀਂਦਾ ਲਿਖਿਆ ਹੈ ਉਦੋਂ ਹੀ। ਹੁਣ ਅਪਲਾਈ ਕਿਵੇਂ ਕਰਨਾ ਹੈ, ਸਰਕਾਰੀ ਸਕਾਲਰਸ਼ਿਪ ਪੋਰਟਲ 'ਤੇ ਰਜਿਸਟਰ ਕਰਨਾ ਪੈਣਾ ਹੈ ਤੁਹਾਨੂੰ, ਉਸ ਤੋਂ ਬਾਅਦ 1 time ਰਜਿਸਟ੍ਰੇਸ਼ਨ 'ਤੇ ਲਾਗੂ ਕਰਨਾ ਹੈ, ਉਸ ਤੋਂ ਬਾਅਦ ਆਪਣੀ ਜਿਹੜੀ ਸਕਾਲਰਸ਼ਿਪ ਹੈ ਉਸਨੂੰ ਚੁਣਨਾ ਹੈ ਅਤੇ ਸਹੀ ਜਾਣਕਾਰੀ ਧਿਆਨ ਨਾਲ ਭਰਨੀ ਹੈ, ਕਿਉਂਕਿ ਇੱਕ ਵਾਰੀ ਜੋ ਤੁਸੀਂ ਆਪਣਾ ਡੇਟਾ ਸੇਵ ਕਰ ਦਿੱਤਾ, ਮਤਲਬ ਮਾਨ ਲਓ ਕਿ ਮੇਰਾ ਨਾਮ ਸਵਿਤਾ ਹੈ, ਜੇ ਮੈਂ ਸਰਿਤਾ ਲਿਖ ਦਿੱਤਾ ਤਾਂ ਫਿਰ ਪੋਰਟਲ ਦੇ ਵਿੱਚ ਚੇਂਜਸ ਹੋਣਾ ਬਹੁਤ ਮੁਸ਼ਕਿਲ ਹੋ ਸਕਦਾ। ਇਸ ਕਰਕੇ ਧਿਆਨ ਦੇ ਨਾਲ ਜਿਹੜੀ ਹੈ ਨਾ ਇਨਫੋਰਮੇਸ਼ਨ ਭਰਨੀ ਹੈ। ਅਰਜ਼ੀਆਂ ਜਮ੍ਹਾਂ ਕਰਨ ਤੋਂ ਬਾਅਦ, ਉਸ ਤੋਂ ਬਾਅਦ ਤੁਸੀਂ ਇੱਕ ਰੈਫਰੈਂਸ ਨੰਬਰ ਜਿਹੜਾ ਤੁਹਾਡੀ ਰਜਿਸਟ੍ਰੇਸ਼ਨ ਤੋਂ ਬਾਅਦ ਤੁਹਾਨੂੰ ਮਿਲਦਾ, ਉਹ ਤੁਸੀਂ ਸੰਭਾਲ ਕੇ ਜ਼ਰੂਰ ਰੱਖਣਾ, ਕਿਉਂਕਿ ਇਸ ਦੇ ਨਾਲ ਹੀ ਤੁਹਾਡਾ ਪੋਰਟਲ ਜਿਹੜਾ ਬਾਅਦ ਦੇ ਵਿੱਚ ਵੀ ਓਪਨ ਹੋਏਗਾ। ਇਸ ਤੋਂ ਬਾਅਦ ਤੁਹਾਡਾ ਸਕੂਲ ਕਾਲਜ ਦੇ ਨਾਲ ਸੰਬੰਧਿਤ ਅਧਿਕਾਰੀ ਵੈਰੀਫਿਕੇਸ਼ਨ ਕਰਨਗੇ, ਫਿਰ ਉਸ ਤੋਂ ਬਾਅਦ ਡਾਇਰੈਕਟ ਬੈਨੀਫਿਟ ਟ੍ਰਾਂਸਫਰ, ਯਾਨੀ ਕਿ ਤੁਹਾਡੇ ਬੈਂਕ ਦੇ ਵਿੱਚ ਜਿਹੜੀ ਹੈ ਰਕਮ ਆ ਹੀ ਜਾਏਗੀ। ਅਤੇ ਦੋਸਤੋ, ਹਰ ਸਾਲ ਅਰਜ਼ੀਆਂ ਦੀਆਂ ਤਾਰੀਖਾਂ ਅਤੇ ਕੁਝ ਨਿਯਮਾਂ ਦੇ ਵਿੱਚ ਬਦਲਾਵ ਜ਼ਰੂਰ ਹੁੰਦੇ ਆ, ਅਤੇ ਇਸ ਵਾਰ ਕਿਹੜੇ ਕਿਹੜੇ ਚੇਂਜਸ, ਕੁਝ ਹੋਰ ਚੇਂਜਸ ਹੋਏ ਕਿ ਨਹੀਂ ਹੋਏ, ਇਹ ਤੁਸੀਂ ਜ਼ਰੂਰ ਆਪਣੀ ਸਰਕਾਰੀ ਪੋਰਟਲ 'ਤੇ ਜਾ ਕੇ ਜਾਂ ਫਿਰ ਆਪਣੇ ਹੀ ਸਕੂਲ ਜਾਂ ਕਾਲਜ ਦੇ ਨੋਡਲ ਅਫਸਰ ਤੋਂ ਜ਼ਰੂਰ ਪੁੱਛ ਲੈਣਾ, ਫਿਰ ਨਾ ਕਹਿਣਾ ਕਿ ਦੱਸਿਆ ਨਹੀਂ ਸੀ ਰਾਹੀਲ ਨੇ। ਕਿਉਂਕਿ ਸਿੱਖਿਆ ਇੱਕ ਇਹੋ ਜਿਹਾ ਨਿਵੇਸ਼ ਹੈ ਜਿਸ ਦਾ ਮੁਨਾਫਾ ਪੂਰੀ ਜ਼ਿੰਦਗੀ ਸਾਨੂੰ ਮਿਲਦਾ ਹੈ। ਇਸ ਕਰਕੇ ਜੇ ਤੁਸੀਂ ਜਾਂ ਤੁਹਾਡੇ ਆਸ ਪਾਸ ਕੋਈ ਇਹੋ ਜਿਹੇ ਯੋਗ ਵਿਦਿਆਰਥੀ ਨੇ ਜਾਂ ਜਿਨ੍ਹਾਂ ਨੂੰ ਸਕਾਲਰਸ਼ਿਪ ਦੀ ਲੋੜ ਹੈ ਜਾਂ ਉਹਨਾਂ ਨੂੰ ਜਾਣਕਾਰੀ ਨਹੀਂ ਹੈ, ਤਾਂ ਇਸ ਸਕਾਲਰਸ਼ਿਪ ਦੀ ਜਾਣਕਾਰੀ ਤੁਸੀਂ ਉਹਨਾਂ ਦੇ ਨਾਲ ਸਾਂਝੀ ਜ਼ਰੂਰ ਕਰ ਸਕਦੇ ਹੋ ਸਕਦਾ ਹੈ ਤੁਹਾਡੀ ਇਸੇ ਜਾਣਕਾਰੀ ਦੇ ਨਾਲ ਕਿਸੇ ਦਾ ਭਵਿੱਖ ਜਿਹੜਾ ਹੈ ਉਹ ਰੋਸ਼ਨ ਹੋ ਜਾਏ।

ਤੁਸੀਂ ਜਾਣਾ ਕਿਤੇ ਨਹੀਂ ਹੈ, ਮੈਂ ਵਾਪਸ ਜ਼ਰੂਰ ਆਉਣਾ ਹੈ, ਆਪਾਂ ਇੰਟਰਵਿਊ ਵੀ ਤਾਂ ਲੈਣਾ ਹੈ ਇੱਕ ਖਾਸ ਸ਼ਖਸੀਅਤ ਦੇ ਨਾਲ। ਲਓ ਜੀ ਤੁਸੀਂ ਜਾਣਾ ਕਿਤੇ ਨਹੀਂ ਹੈ, ਬਣੇ ਰਹੋ 102.7 FM ਰੇਮ ਦੇ ਨਾਲ ਨਾਲ 103.6 MHz ਤੇ ਆਪਣੀ ਆਰਜ ਦੋਸਤ ਰਾਹੁਲ ਦੇ ਨਾਲ।

0: हाँ जी दोस्तों, तो सारे ट्यूनिंग कितने 102.7 FM ਦੇ ਨਾਲ ਨਾਲ 103.6 MHz ਵੀ ਤੇ ਸਾਡੇ ਕੁਝ ਦੋਸਤ ਸਾਨੂੰ ਸੁਣ ਰਹੇ ਨੇ ਨਿਊਜ਼ ਔਨ AIR ਐਪ ਰਾਹੀਂ ਵੀ। ਤੇ ਅੱਜ ਦਾ ਦਿਨ ਖਾਸ ਹੈ, 6 ਜੁਲਾਈ ਸਿਰਫ ਇੱਕ ਤਾਰੀਖ ਨਹੀਂ ਹੈ ਕਿਉਂਕਿ ਅੱਜ ਬੜੇ ਹੀ ਖਾਸ ਦਿਨ ਮਨਾ ਰਹੇ ਹਾਂ ਆਪਾਂ। ਆਪਾਂ ਅੱਜ ਮਨਾ ਰਹੇ ਹਾਂ ਵਰਲਡ ਜ਼ੂਨੋਸਿਸ ਡੇ, ਜਿਹੜਾ ਕਿ ਇਹ ਦਿਨ ਸਾਨੂੰ ਯਾਦ ਦਿਵਾਉਂਦਾ ਹੈ ਕਿ ਇਨਸਾਨਾਂ, ਜਾਨਵਰਾਂ ਅਤੇ ਵਾਤਾਵਰਣ ਦੀ ਸਿਹਤ ਜਿਹੜੀ ਹੈ ਇੱਕ ਦੂਜੇ ਨਾਲ ਡੂੰਘੇ ਤੌਰ 'ਤੇ ਜੁੜੀ ਹੋਈ ਹੈ। ਕਈ ਵਾਰ ਇਹ ਵੀ ਅਸੀਂ ਵੇਖਦੇ ਹਾਂ ਕਿ ਕੁਝ ਜਿਹੜੀਆਂ 75% ਬਿਮਾਰੀਆਂ ਜਿਹੜੀਆਂ ਹੈ ਉਹਨਾਂ ਦਾ ਸਰੋਤ ਸ਼ਾਇਦ ਜਾਨਵਰ ਹੋ ਸਕਦੇ ਹਨ, ਪਰ ਕੀ ਕਿਹੜੀਆਂ ਕਿਹੜੀਆਂ ਇਹੋ ਜਿਹੀਆਂ ਬਿਮਾਰੀਆਂ ਹੈ ਜਿਹੜੀਆਂ ਸਾਨੂੰ ਉਹਨਾਂ ਤੋਂ ਲੱਗਦੀਆਂ ਨੇ, ਜਾਂ ਫਿਰ ਕਿਹੜੀਆਂ ਕਿਹੜੀਆਂ ਚੀਜ਼ਾਂ ਹੈ ਜਿਨ੍ਹਾਂ ਦਾ ਸਾਨੂੰ ਸਾਵਧਾਨੀ ਵਰਤਣੀ ਚਾਹੀਦੀ ਹੈ, ਅਤੇ ਇਸੇ ਹੀ ਖਾਸ ਮੁੱਦੇ 'ਤੇ ਇੱਕ ਜਾਗਰੂਕਤਾ ਅਤੇ ਸਾਵਧਾਨੀ ਸਾਡੇ ਲਈ ਹੋਣੀ ਜ਼ਰੂਰੀ ਹੈ। ਅਤੇ ਇਸੇ ਹੀ ਮਹੱਤਵਪੂਰਨ ਵਿਸ਼ੇ 'ਤੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਫੋਨ ਰਾਹੀਂ ਜੁੜੇ ਨੇ ਇੱਕ ਵਿਸ਼ੇਸ਼ ਖਾਸ ਮਹਿਮਾਨ, ਜਿਹੜੇ ਕਿ ਨੇ ਸਾਡੇ ਨਾਲ ਜੁੜੇ ਨੇ ਡਾਕਟਰ JS ਬੇਦੀ, ਯਾਨੀ ਕਿ ਜਸਬੀਰ ਸਿੰਘ ਬੇਦੀ, ਜਿਹੜੇ ਕਿ ਡਾਇਰੈਕਟਰ ਪ੍ਰੋਫੈਸਰ ਨੇ ਸੈਂਟਰ ਫੋਰ ਵਨ ਹੈਲਥ ਦੇ, ਅਤੇ ਨਾਲ ਹੀ ਗੁਰੂ ਅੰਗਦ ਦੇਵ ਵੈਂਟਰੀ ਐਂਡ ਐਨੀਮਲ ਸਾਇੰਸ ਯੂਨੀਵਰਸਿਟੀ ਲੁਧਿਆਣਾ ਦੇ ਵਿੱਚ ਐਜ਼ ਅ ਪ੍ਰੋਫੈਸਰ ਉਹ ਪੜ੍ਹਾ ਵੀ ਰਹੇ ਨੇ, ਅਤੇ ਇਹਨਾਂ ਦਾ ਬਹੁਤ ਹੀ ਸਾਲਾਂ ਦਾ ਤਜੁਰਬਾ ਨੇ। ਸਭ ਤੋਂ ਪਹਿਲਾਂ ਇਹਨਾਂ ਦਾ ਸਵਾਗਤ ਕਰਦੇ ਹਾਂ ਸਾਡੇ ਪ੍ਰੋਗਰਾਮ ਗੁੱਡ ਮਾਰਨਿੰਗ ਜਲੰਧਰ ਦੇ ਵਿੱਚ। ਹੈਲੋ,
1: ਧੰਨਵਾਦ ਜੀ। ਮੈਂ ਧੰਨਵਾਦ ਕਰਨਾ ਚਾਹਾਂਗਾ ਕਿ ਆਲ ਇੰਡੀਆ ਰੇਡੀਓ ਨੇ ਮੈਨੂੰ ਇਸ ਬੜੇ ਇੰਪੋਰਟੈਂਟ ਡੇ ਉੱਤੇ ਇਸ ਸਰੋਤਿਆਂ ਨਾਲ ਜਾਣਕਾਰੀ ਸਾਂਝੀ ਕਰਨ ਦਾ ਮੌਕਾ ਦਿੱਤਾ, ਜਿਹੜਾ ਕਿ ਵਰਲਡ ਜਿਨੋਸਿਸ ਡੇ ਅੱਜ ਆਪਾਂ ਸਾਰੇ ਵਰਲਡ ਵਿੱਚ ਮਨਾ ਰਹੇ ਹਾਂ।
0: ਜੀ ਸਰ, ਸਭ ਤੋਂ ਪਹਿਲਾਂ ਸਰ ਇਸੇ ਹੀ ਵਿਸ਼ੇ ਤੋਂ ਸ਼ੁਰੂਆਤ ਕਰਦੇ ਹਾਂ ਕਿ ਜ਼ੂਨੋਸਿਸ ਕੀ ਹੁੰਦਾ ਹੈ ਤੇ ਇਹ ਬਿਮਾਰੀਆਂ ਜਿਹੜੀਆਂ ਮਨੁੱਖਾਂ ਤੱਕ ਕਿਵੇਂ ਫੈਲਦੀਆਂ ਨੇ।
1: ਸਭ ਤੋਂ ਪਹਿਲਾਂ ਮੈਂ ਸਰੋਤਿਆਂ ਨੂੰ ਥੋੜਾ ਜਿਹਾ ਇਹ ਦੱਸਣਾ ਚਾਹਾਂਗਾ ਵੀ ਜਿਵੇਂ ਤੁਸੀਂ ਵੀ ਪਹਿਲੇ ਕਿਹਾ ਵੀ ਇਹ ਜਿਹੜਾ ਜਿਨੋਸਿਸ ਡੇ ਹੈ
0: ਜੀ,
1: ਇਹ ਹਰ ਸਾਲ 6 ਜੁਲਾਈ ਨੂੰ ਮਨਾਇਆ ਜਾਂਦਾ ਹੈ ਤਾਂ ਕਿ ਆਪਾਂ ਉਹਨਾਂ ਬਿਮਾਰੀਆਂ ਬਾਰੇ ਲੋਕਾਂ ਵਿੱਚ ਜਾਗਰੂਕਤਾ ਫੈਲਾ ਸਕੀਏ ਜਿਹੜੀਆਂ ਕਿ ਜਾਨਵਰਾਂ ਤੋਂ ਮਨੁੱਖਾਂ ਜਾਂ ਮਨੁੱਖਾਂ ਤੋਂ ਜਾਨਵਰਾਂ ਵਿੱਚ ਫੈਲ ਸਕਦੀਆਂ ਹਨ।
0: ਜੀ,
1: ਸੋ ਤਕਰੀਬਨ 200 ਤੋਂ ਵੱਧ ਇਹੋ ਜਿਹੀਆਂ ਬਿਮਾਰੀਆਂ ਹਨ ਜਿਹੜੀਆਂ ਕਿ ਜਾਨਵਰਾਂ ਤੋਂ ਮਨੁੱਖਾਂ ਦੇ ਵਿੱਚ ਫੈਲ ਸਕਦੀਆਂ ਹਨ। ਤੇ 6 ਜੁਲਾਈ ਦੇ ਦਿਨ 1885 ਈਸਵੀ ਵਿੱਚ ਇੱਕ ਵਿਗਿਆਨੀ ਲੂਈਸ ਪਾਸਚਰ ਵੱਲੋਂ ਮਨੁੱਖ ਨੂੰ ਪਹਿਲੀ ਵਾਰ ਹਲਕਾ ਬਿਮਾਰੀ ਦੇ ਵਿਰੁੱਧ ਟੀਕਾਕਰਨ ਕੀਤਾ ਗਿਆ ਸੀ, ਜਿਸ ਦੀ ਇਤਿਹਾਸਿਕ ਉਪਲਬਧੀ ਵਿੱਚ ਇਹ ਦਿਨ ਜਿਹੜਾ ਹਰ ਸਾਲ ਮਨਾਇਆ ਜਾਂਦਾ ਹੈ। ਤੇ ਇਹ ਦਿਨ ਇੱਕ ਰੋਗਾਂ ਦੀ ਰੋਕਥਾਮ ਦੇ ਖੇਤਰ ਵਿੱਚ ਇੱਕ ਮਹੱਤਵਪੂਰਨ ਮੀਲ ਪੱਥਰ ਸਾਬਿਤ ਹੋਇਆ ਸੀ ਤਾਂ ਕਿ

0: ਕਰਕੇ ਜਨੌਟਿਕ ਬਿਮਾਰੀਆਂ ਵਿੱਚ, ਜਿਵੇਂ ਅਸੀਂ ਬਰੂਸੀਲੋਸਿਸ ਦੀ ਐਗਜ਼ਾਮਪਲ ਲਈਏ, ਤਾਂ ਜੇ ਫਾਰਮਰਾਂ ਨੂੰ ਬੁਖਾਰ ਚੜ੍ਹਦਾ, ਹਲਕਾ ਬੁਖਾਰ ਚੜ੍ਹਦਾ, ਜਿਹੜਾ ਕਿ ਖਾਸ ਕਰਕੇ ਸ਼ਾਮ ਨੂੰ ਜ਼ਿਆਦਾ ਚੜ੍ਹਦਾ, ਇਹਨੂੰ ਬਾਈਫੇਸਿਕ ਫੀਵਰ ਕਹਿੰਦੇ ਨੇ, ਦਿਨੇ ਉੱਤਰ ਜਾਂਦਾ ਸ਼ਾਮ ਨੂੰ ਚੜ੍ਹ ਜਾਂਦਾ,
1: ਜੀ
0: ਜਿਹੜੇ ਡਾਕਟਰ ਪਸ਼ੂ ਪਾਲਕ ਨੇ ਉਹਨਾਂ ਵਿੱਚ ਥਕਾਵਟ ਆਉਂਦੀ ਹੈ, ਪਿੱਠ ਦਰਦ ਰਹਿੰਦੀ ਹੈ। ਸੋ ਇਹ ਕੁਛ ਲੱਛਣ ਨੇ ਜਿਹੜੇ ਕਿ, ਬਟ ਜਨਰਲੀ ਆਪਾਂ ਇਹਨਾਂ ਨੂੰ ਇਗਨੋਰ ਕਰ ਜਾਂਦੇ, ਆਪਾਂ ਕਹਿੰਦੇ ਵੀ ਇਹ ਥਕਾਵਟ ਕਾਰਨ ਹੋ ਸਕਦੇ ਨੇ ਦਿਨ ਦੇ ਕੰਮ ਕੀਤੇ ਕਾਰਨ। ਇਸ ਤੋਂ ਇਲਾਵਾ ਹਲਕਾਅ ਵਿੱਚ ਜੇ ਆਪਾਂ ਦੇਖੀਏ ਤੇ ਆਪਾਂ ਨੂੰ ਪਤਾ ਲੱਗ ਜਾਂਦਾ ਵੀ ਹਲਕਾਏ ਕੁੱਤੇ ਨੂੰ ਵੱਢਿਆ, ਤੇ ਮਨੁੱਖਾਂ ਵਿੱਚ ਹਾਈਡਰੋਫੋਬੀਆ, ਪਾਣੀ ਤੋਂ ਡਰ ਜਾਂ ਅਗਰੈਸ਼ਨ ਵੱਧ ਜਾਂਦਾ ਹੈ। ਤੋ ਉਸੇ ਤਰ੍ਹਾਂ ਲੈਪਟੋਸਪਾਈਰੋਸਿਸ ਦੇ ਵਿੱਚ ਜਿਹੜਾ ਅੱਖਾਂ ਦੇ ਵਿੱਚ ਪੀਲਾਪਨ ਆ ਜਾਂਦਾ ਹੈ, ਪੀਲੀਆ ਹੋਣ ਦਾ ਖਤਰਾ ਰਹਿੰਦਾ ਹੈ। ਤੋ
1: ਜੀ
0: ਇਸ ਤਰ੍ਹਾਂ ਦੇ ਕੁਛ ਲੱਛਣ ਜਿਹੜੇ ਆਮ ਬਿਮਾਰੀਆਂ ਵਿੱਚ ਆ ਜਾਂਦੇ ਨੇ, ਜਿਹੜੇ ਕਿ ਆਪਾਂ ਨੂੰ ਪਛਾਣ ਕਰਨੇ ਬੜੇ ਜ਼ਰੂਰੀ ਨੇ, ਤਾਂ ਕਿ ਆਪਾਂ ਪਛਾਣ ਕਰਕੇ ਹੀ ਉਹਨਾਂ ਨੂੰ ਆਇਡੈਂਟੀਫਾਈ ਕਰ ਸਕਦੇ ਹਾਂ, ਤੇ ਨਾਲ ਹੀ ਉਹਨਾਂ ਦੀ ਫਿਰ ਆਪਾਂ ਦੇਖਭਾਲ ਜਿਹੜਾ ਬਿਮਾਰ ਵਿਅਕਤੀ ਹੈ ਉਹਨਾਂ ਨੂੰ ਪ੍ਰਦਾਨ ਕਰ ਸਕਦੇ ਹਾਂ।
1: ਜੀ ਜਸਬੀਰ ਸਰ, ਅਤੇ ਜੇ ਅਸੀਂ ਗੱਲ ਕਰੀਏ ਆਪਾਂ ਜਦੋਂ ਜਾਨਵਰਾਂ ਦੀ ਦੇਖਭਾਲ ਕਰਦੇ ਹਾਂ, ਅਤੇ ਉਸ ਵੇਲੇ ਸਾਨੂੰ ਕਿਹੜੀਆਂ ਕਿਹੜੀਆਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਤਾਂ ਜੋ ਅਸੀਂ ਇਹਨਾਂ ਬਿਮਾਰੀਆਂ ਤੋਂ ਬਚ ਸਕੀਏ?
0: ਇਹਨਾਂ ਬਿਮਾਰੀਆਂ ਤੋਂ ਬਚਾਅ ਕਰਨਾ ਬੜਾ ਜ਼ਰੂਰੀ ਹੈ। ਤੇ
1: ਜੀ
0: ਜੇ ਅਸੀਂ ਜਿਵੇਂ ਅੱਜ ਕੱਲ੍ਹ ਆਪਾਂ ਡੋਗਸ ਜਾਂ ਕੈਟਸ ਵਗੈਰਾ, ਅੱਜ ਕੱਲ੍ਹ ਪੈਟ ਕਾਫੀ ਆਪਾਂ ਰੱਖਦੇ ਹਾਂ ਘਰਾਂ ਵਿੱਚ, ਤੇ ਉਸ ਲਈ ਮੇਰੀ ਸਾਰੇ ਜਿਹੜੇ ਪੈਟ ਓਨਰਸ ਨੇ ਉਹਨਾਂ ਨੂੰ ਸਲਾਹ ਹੈ ਵੀ ਰੇਬੀਜ ਦੀ ਜਿਹੜੀ ਵੈਕਸੀਨੇਸ਼ਨ ਹੈ ਜਾਂ ਟੀਕਾਕਰਨ ਹੈ ਉਹ ਸਮੇਂ ਸਮੇਂ ਸਿਰ ਜ਼ਰੂਰ ਕਰਵਾਉਂਦੇ ਰਹਿਣਾ ਚਾਹੀਦਾ ਹੈ। ਜਦੋਂ ਆਪਾਂ ਕੋਈ ਨਵਾਂ ਪੈਟ ਪਰਚੇਸ ਕਰਦੇ ਹਾਂ ਉਹਦਾ ਰੇਬੀਜ ਪ੍ਰਤੀ ਜ਼ਰੂਰ ਟੀਕਾ ਕਰਵਾਓ, ਤੇ ਜਿਹੜੀ ਉਹਦੀ ਫਿਰ ਸਮੇਂ ਸਿਰ ਜੇ ਸਾਲ ਬਾਅਦ ਲੋੜ ਹੈ ਤੇ ਉਹਨੂੰ ਰਿਪੀਟ ਜ਼ਰੂਰ ਕਰਨਾ ਚਾਹੀਦਾ। ਇਸ ਤੋਂ ਇਲਾਵਾ ਜੇ ਆਪਾਂ ਜਾਨਵਰਾਂ ਨੂੰ ਦੇਖਭਾਲ ਕਰ ਰਹੇ ਹਾਂ ਜੋ ਉਹਨਾਂ ਨੂੰ ਛੂ ਰਹੇ ਹਾਂ ਜਾਂ ਟੱਚ ਕਰ ਰਹੇ ਹਾਂ, ਤੇ ਉਸ ਤੋਂ ਬਾਅਦ ਕੋਸ਼ਿਸ਼ ਇਹ ਕਰੋ ਵੀ ਸਾਬਣ ਅਤੇ ਸਾਫ਼ ਪਾਣੀ ਨਾਲ ਹੱਥ ਚੰਗੀ ਤਰ੍ਹਾਂ ਆਪਣੇ ਸਾਫ਼ ਕਰੋ, ਕਿਉਂਕਿ ਇਹ ਬੜਾ ਜ਼ਰੂਰੀ ਹੈ ਵੀ ਆਪਾਂ ਵੱਡੇ ਅਡਲਟ ਤੇ ਆਪਾਂ ਸਮਝ ਜਾਂਦੇ ਹਾਂ, ਪਰ ਬੱਚਿਆਂ ਵਿੱਚ ਜਿਹੜੀ ਹੈ ਇਹ ਆਦਤ ਜਿਹੜੀ ਬਣਾਉਣੀ ਬੜੀ ਜ਼ਰੂਰੀ ਹੈ, ਕਿਉਂਕਿ ਬੱਚੇ ਪੈਟ ਨਾਲ ਖੇਲ ਕੇ ਜਿਹੜੇ ਹੱਥ ਨੇ ਮੂੰਹ ਤੇ ਲਾ ਦਿੰਦੇ ਨੇ ਆਪਣੇ ਜਾਂ ਆਪਣੇ ਉਂਗਲਾਂ ਜਿਹੜੀਆਂ ਮੂੰਹ ਚ ਪਾ ਲੈਂਦੇ, ਤੇ ਉਹਦੇ ਨਾਲ ਜਿਹੜਾ ਬਿਮਾਰੀ ਦਾ ਰਿਸਕ ਥੋੜਾ ਵੱਧ ਜਾਂਦਾ ਹੈ।
1: ਜੀ
0: ਇਸ ਤੋਂ ਇਲਾਵਾ ਆਪਾਂ ਕੋਸ਼ਿਸ਼ ਕਰੀਏ ਵੀ ਦੁੱਧ ਜਾਂ ਜਿਹੜਾ ਆਪਾਂ ਮਾਸ ਮੱਛੀ ਅੰਡੇ ਇਹਨਾਂ ਨੂੰ ਚੰਗੀ ਤਰ੍ਹਾਂ ਪਕਾ ਕੇ ਜਾਂ ਦੁੱਧ ਨੂੰ ਚੰਗੀ ਤਰ੍ਹਾਂ ਉਬਾਲ ਕੇ ਹੀ ਆਪਾਂ ਯੂਜ਼ ਕਰੀਏ, ਤੇ ਜੇ ਕਿਸੇ ਜਾਨਵਰ ਵੱਲੋਂ ਆਪਾਂ ਨੂੰ ਕੱਟਿਆ ਜਾਂਦਾ ਹੈ ਤਾਂ ਤੁਰੰਤ ਆਪਾਂ ਉਹਦੀ ਸਾਫ਼ ਸਫਾਈ ਪ੍ਰੋਪਰ ਕਰਕੇ ਆਪਾਂ ਡਾਕਟਰੀ ਸਲਾਹ ਲਈਏ ਤੇ ਉੱਥੇ ਵੈਕਸੀਨੇਸ਼ਨ ਜਿਹੜੀ ਰੇਬੀਜ਼ ਹੁੰਦੀ ਉਹਨੂੰ ਕਰਵਾਇਆ ਜਾਏ। ਅੱਜ ਕੱਲ੍ਹ ਘਰੇਲੂ ਪੰਛੀ ਪਾਲਣ ਦਾ ਵੀ ਬੜਾ ਟ੍ਰੈਂਡ ਚੱਲ ਰਿਹਾ, ਇਸ ਲਈ ਉਹਦੇ ਵਾਸਤੇ ਵੀ ਮੈਂ ਦੱਸਣਾ ਚਾਹਾਂਗਾ ਵੀ ਜਿਹੜੇ ਪੰਛੀਆਂ ਦੇ ਪਿੰਜਰੇ ਨੇ ਜਾਂ ਉਹਨਾਂ ਦੇ ਜਿਹੜਾ ਰਹਿਣ ਵਾਲਾ ਸਥਾਨ ਹੈ ਉਹਦੀ ਨਿਯਮਿਤ ਤੌਰ ਤੇ ਸਾਫ਼ ਸਫਾਈ ਅਤੇ ਕੀਟਾਣੂ ਰਹਿਤ ਕਰਨਾ ਬੜਾ ਜ਼ਰੂਰੀ ਹੈ, ਤਾਂ ਕਿ ਆਪਾਂ ਇਹਨਾਂ ਬਿਮਾਰੀਆਂ ਦੇ ਖਤਰਿਆਂ ਨੂੰ ਘਟਾ ਸਕੀਏ। ਤੇ ਇਸ ਦੇ ਨਾਲ ਹੀ ਆਪਾਂ ਕੋਸ਼ਿਸ਼ ਕਰੀਏ ਜੇ ਆਪਾਂ ਜੇ ਆਪਣਾ ਪੰਛੀ ਬਿਮਾਰ ਹੈ ਤੇ ਆਪਾਂ ਨੂੰ ਹੈਂਡਲ ਕਰਨਾ ਹੈ, ਸੰਭਾਲਣਾ ਹੈ, ਤਾਂ ਆਪਾਂ ਦਸਤਾਨੇ ਅਤੇ ਮੂੰਹ ਤੇ ਮਾਸਕ ਜ਼ਰੂਰ ਪਾ ਲਈਏ ਤਾਂ ਕਿ ਆਪਾਂ ਥੋੜੀ ਸੁਰੱਖਿਆ ਜਿਹੜੀ ਬਣਾ ਸਕੀਏ। ਇਸ ਤੋਂ ਇਲਾਵਾ ਮੈਂ ਫਿਰ ਗੱਲ ਕਰਾਂਗਾ ਵੀ ਛੋਟੇ ਬੱਚਿਆਂ ਦਾ ਜਿਹੜੀ ਧਿਆਨ ਰੱਖਣਾ ਬੜਾ ਜ਼ਰੂਰੀ ਹੈ, ਕਿਉਂਕਿ ਉਹ ਜ਼ਿਆਦਾ
1: ਬਹੁਤ ਜ਼ਿਆਦਾ
0: ਇਹ ਕੁਛ ਸਾਵਧਾਨੀਆਂ ਅਪਣਾ ਕੇ ਅਸੀਂ ਆਪਣੇ ਆਪ ਨੂੰ, ਆਪਣੇ ਪਰਿਵਾਰ ਨੂੰ ਤੇ ਸਮਾਜ ਨੂੰ ਜਨੌਟਿਕ ਬਿਮਾਰੀਆਂ ਤੋਂ ਕਾਫੀ ਹੱਦ ਤੱਕ ਸੁਰੱਖਿਆ ਪ੍ਰਦਾਨ ਕਰ ਸਕਦੇ ਹਾਂ।
1: ਜੀ ਜਸਬੀਰ ਸਰ, ਜਿੱਦਾਂ ਕਿ ਅਸੀਂ ਸੁਣਿਆ ਕਿ ਵਨ ਹੈਲਥ ਇੱਕ ਧਾਰਨਾ ਹੈ, ਅਤੇ ਇਹ ਜਿਹੜੀ ਧਾਰਨਾ ਹੈ ਇਹ ਕੀ ਹੈ ਅਤੇ ਜ਼ੂਨੋਟਿਕ ਬਿਮਾਰੀਆਂ ਦੀ ਰੋਕਥਾਮ ਦੇ ਵਿੱਚ ਇਸ ਦੀ ਕੀ ਮਹੱਤਤਾ ਹੈ?
0: ਵਨ ਹੈਲਥ ਐਕਚੁਲੀ ਅੱਜ ਕੱਲ੍ਹ ਬਹੁਤ ਜ਼ਿਆਦਾ ਜਿਵੇਂ ਇੱਕ ਕੋਲੈਬੋਰੇਟਿਵ ਅਪਰੋਚ ਕਹਿ ਸਕਦੇ ਹਾਂ ਜਾਂ ਆਪਾਂ ਇੱਕ ਐਫਰਟਸ ਕਹਿ ਰਹੇ ਹਾਂ ਜਿਹੜੀ ਕਿ
1: ਜੀ
0: ਵਿਸ਼ਵ ਪੱਧਰ ਤੇ ਚੱਲ ਰਹੀ ਹੈ, ਜੋ ਇਸ ਗੱਲ ਨੂੰ ਮੰਨਦੀ ਹੈ ਕਿ ਮਨੁੱਖਾਂ ਜਾਨਵਰਾਂ ਅਤੇ ਵਾਤਾਵਰਨ ਦੀ ਸਿਹਤ ਆਪਸ ਵਿੱਚ ਗੂੜੇ ਤੌਰ ਤੇ ਜੁੜੀ ਹੋਈ ਹੈ।
1: ਬਿਲਕੁਲ,
0: ਕਿਉਂਕਿ ਅਸੀਂ ਦੇਖਿਆ ਵੀ ਕਿਸੇ ਇੱਕ ਖੇਤਰ ਵਿੱਚ ਵੀ ਕੋਈ ਸਮੱਸਿਆ ਪੈਦਾ ਹੋਵੇ ਤਾਂ ਦੂਜੇ ਖੇਤਰ ਦੀ ਸਿਹਤ ਨੂੰ ਵੀ ਪ੍ਰਭਾਵਿਤ ਕਰ ਸਕਦੀ ਹੈ।
1: ਜੀ
0: ਜੇ ਕਿ ਅੱਜ ਆਪਾਂ ਜਨੌਟਿਕ ਬਿਮਾਰੀਆਂ ਦੀ ਗੱਲ ਕਰ ਰਹੇ ਹਾਂ, ਜੇ ਪਸ਼ੂਆਂ ਵਿੱਚ ਜਨੌਟਿਕ ਬਿਮਾਰੀਆਂ ਨੇ ਤੇ ਉਹ ਬੰਦਿਆਂ ਨੂੰ ਪ੍ਰਭਾਵਿਤ ਕਰ ਸਕਦੀਆਂ ਹਨ, ਜੇ ਵਾਤਾਵਰਨ ਦੀ ਕੋਈ ਸਮੱਸਿਆ ਹੈ ਪੋਲੂਸ਼ਨ ਹੈ ਤਾਂ ਉਹ ਬੰਦਿਆਂ ਅਤੇ ਮਨੁੱਖਾਂ ਦੀ ਸਿਹਤ ਨੂੰ ਵੀ ਪ੍ਰਭਾਵਿਤ ਕਰ ਸਕਦੀਆਂ ਹਨ। ਉਹ ਇਹ ਇੱਕ ਤਰ੍ਹਾਂ ਦੀ ਕੋਲੈਬੋਰੇਟਿਵ ਐਫਰਟਸ ਚੱਲ ਰਹੀਆਂ ਨੇ, ਜਿਵੇਂ ਭਾਰਤ ਵਿੱਚ ਵੀ ਕਾਫੀ ਵੱਡੇ ਪੱਧਰ ਤੇ ਵਨ ਹੈਲਥ ਦੀ ਜਿਹੜੀ ਉਹ ਅਪਰੋਚ ਨੂੰ ਅਪਲਾਈ ਕੀਤਾ ਜਾ ਰਿਹਾ, ਨੈਸ਼ਨਲ ਵਨ ਹੈਲਥ ਮਿਸ਼ਨ ਵੀ ਬਣ ਚੁੱਕਿਆ।

0: ਨੈਸ਼ਨਲ ਲੈਵਲ ਤੇ ਪੰਜਾਬ ਸਰਕਾਰ ਵੱਲੋਂ ਵੀ ਕਾਫੀ ਐਫਰਟਸ ਕੀਤੇ ਜਾ ਰਹੇ ਨੇ। ਵਨ ਹੈਲਥ ਕਮੇਟੀਆਂ, ਜਨੋਸਿਸ ਕਮੇਟੀਆਂ ਬਣ ਚੁੱਕੀਆਂ ਹੈ। ਯੂਨੀਵਰਸਿਟੀ ਵਿੱਚ ਵੀ ਜਿਹੜਾ ਸੈਂਟਰ ਫਾਰ ਵਨ ਹੈ, ਇੱਥੋਂ ਇਸੇ ਉਦੇਸ਼ ਨਾਲ ਸਥਾਪਿਤ ਕੀਤਾ ਗਿਆ ਸੀ ਤਾਂ ਕਿ ਆਪਾਂ ਇਕੱਠੇ ਮਨੁੱਖੀ ਵਾਤਾਵਰਣ ਅਤੇ ਪਸ਼ੂਆਂ ਦੀ ਸਿਹਤ ਨੂੰ ਬਚਾ ਸਕੀਏ। ਜੀਨੋਟਿਕ ਬਿਮਾਰੀਆਂ ਦੀ ਦੇਖਭਾਲ ਜਾਂ ਪ੍ਰਭਾਵਸ਼ਾਲੀ ਰੋਕਥਾਮ ਵਾਸਤੇ ਵਨ ਹੈਲਥ ਬਹੁਤ ਜ਼ਰੂਰੀ ਹੈ, ਕਿਉਂਕਿ ਇਹਦੇ ਅੰਤਰਗਤ ਹੀ ਡਾਕਟਰ, ਵੈਟਨਰੀ ਡਾਕਟਰ, ਵਾਤਾਵਰਣ ਵਿਗਿਆਨੀ, ਜਨ ਸਿਹਤ ਮਾਹਿਰ, ਜੰਗਲੀ ਜੀਵ ਸਪੈਸ਼ਲਿਸਟ ਅਤੇ ਕਮਿਊਨਿਟੀ ਵਿਚਕਾਰ ਜਿਹੜਾ ਆਪਸੀ ਤਾਲਮੇਲ ਅਤੇ ਸਹਿਯੋਗ ਜਿਹੜਾ ਉਹ ਬੜਾ ਜ਼ਰੂਰੀ ਹੈ। ਕਿਉਂਕਿ ਅਕਸਰ ਵੇਖਿਆ ਗਿਆ ਵੀ ਜਾਨਵਰਾਂ ਵਿੱਚ ਜੇ ਆਪਾਂ ਸ਼ੁਰੂਆਤੀ ਬਿਮਾਰੀ ਦੀ ਪਛਾਣ ਕਰ ਸਕੀਏ ਜਲਦੀ, ਤਾਂ ਮਨੁੱਖਾਂ ਵਿੱਚ ਇਸਦੇ ਫੈਲਾਅ ਨੂੰ ਆਪਾਂ ਸਮੇਂ ਸਿਰ ਰੋਕਿਆ ਜਾ ਸਕਦਾ ਹੈ।
1: ਜੀ
0: ਸੋ ਇਸੇ ਬਿਮਾਰੀਆਂ ਦੀ, ਜੀਨੋਟਿਕ ਬਿਮਾਰੀਆਂ ਦੀ ਨਿਗਰਾਨੀ ਜਿਹੜੀ ਸਰਵੇਲੈਂਸ ਜਿਹਨੂੰ ਕਹਿੰਦੇ ਨੇ, ਉਹ ਕਰਨਾ ਬੜਾ ਜ਼ਰੂਰੀ ਹੈ, ਜਿਹੜੀਆਂ ਕਿ ਆਪਣੇ

0: ਬਿਮਾਰੀ ਦੀ ਪਛਾਣ ਕਰ ਸਕੀਏ ਜਲਦੀ ਤਾਂ ਮਨੁੱਖਾਂ ਵਿੱਚ ਇਸ ਦੇ ਫੈਲਾਅ ਨੂੰ ਆਪਾਂ ਸਮੇਂ ਸਿਰ ਰੋਕਿਆ ਜਾ ਸਕਦਾ ਹੈ।
1: ਜੀ
0: ਸੋ ਇਸ ਲਈ ਬਿਮਾਰੀਆਂ ਦੀ ਜਨੋਟਿਕ ਬਿਮਾਰੀਆਂ ਦੀ ਨਿਗਰਾਨੀ ਜਿਹੜੀ ਸਰਵੇਲੈਂਸ ਜਿਹਨੂੰ ਕਹਿੰਦੇ ਨੇ ਉਹ ਕਰਨਾ ਬੜਾ ਜ਼ਰੂਰੀ ਹੈ, ਜਿਹੜੀਆਂ ਕਿ ਆਪਣੇ ਸੂਬੇ ਵਿੱਚ ਹੋਣ ਅਤੇ ਉਹਨਾਂ ਦੀ ਜਾਣਕਾਰੀ ਸਾਂਝੀ ਕਰਨਾ ਵੈਟਨਰੀ ਵਿਭਾਗ ਨਾਲ, ਮਨੁੱਖੀ ਵਿਭਾਗ ਨਾਲ, ਵਾਤਾਵਰਨ ਦੇ ਵਿਭਾਗ ਨਾਲ ਜਿਹੜੀ ਜਾਣਕਾਰੀ ਸਾਂਝੀ ਕਰਨਾ ਉਹ ਹੀ ਇੱਕ ਵਨ ਹੈਲਥ ਦੀ ਸਫਲਤਾ ਦੀ ਕੁੰਜੀ ਹਨ। ਤੇ ਮੈਨੂੰ ਇਹ ਦੱਸਣ ਚ ਬੜੀ ਖੁਸ਼ੀ ਹੋ ਰਹੀ ਵੀ ਪੰਜਾਬ ਵਿੱਚ ਇਹਦੇ ਉੱਤੇ ਕਾਫੀ ਜ਼ਿਆਦਾ ਅੱਛੇ ਤਰੀਕੇ ਨਾਲ ਕੰਮ ਹੋ ਰਿਹਾ, ਕਈ ਤਰ੍ਹਾਂ ਦੀਆਂ ਕਮੇਟੀਜ਼ ਬਣ ਚੁੱਕੀਆਂ ਤੇ ਉਹ ਕਾਫੀ ਵਧੀਆ ਸਕੇਲ ਤੇ ਕੰਮ ਕਰ ਰਹੀਆਂ ਹਨ।
1: ਜੀ, ਅਤੇ ਜਸਬੀਰ ਸਰ, ਜੇ ਮੈਂ ਇਹ ਪੁੱਛਣਾ ਚਾਹਾਂਗੀ ਇੱਥੇ ਹੀ ਕਿ ਕਈ ਵਾਰ ਹੁੰਦਾ ਨਾ ਕਿ ਇਨਸਾਨ ਜਾ ਰਿਹਾ ਹੋਵੇ ਜਾਂ ਫਿਰ ਕਿਸੇ ਵਿਅਕਤੀ ਨੂੰ ਕਿਸੇ ਨੇ ਕੁੱਤੇ ਨੇ ਕੱਟ ਲਿਆ ਜਾਂ ਬਿੱਲੀ ਨੇ ਕੱਟ ਲਿਆ ਜਾਂ ਹੋਰ ਵੀ ਕਿਸੇ ਪਸ਼ੂ ਨੇ ਕੱਟ ਲਿਆ ਹੈ, ਅਤੇ ਉਸ ਵੇਲੇ ਉਸਕੋ ਇੰਨਾ ਟਾਈਮ ਨਹੀਂ ਹੈ ਜਾਂ ਫਿਰ ਆਲੇ ਦੁਆਲੇ ਕੋਈ ਹੋਸਪਿਟਲ ਵਗੈਰਾ ਕੁਝ ਨਹੀਂ ਹੈ, ਅਤੇ ਉਸ ਵੇਲੇ ਉਸਨੂੰ ਤੁਰੰਤ ਕਿਹੜੇ ਕਿਹੜੇ ਕਦਮ ਚੁੱਕਣੇ ਚਾਹੀਦੇ ਨੇ?
0: ਬੜਾ ਮਹੱਤਵਪੂਰਨ ਕੁਸਚਨ ਪੁੱਛਿਆ ਕਿਉਂਕਿ ਇਹ ਕਾਫੀ ਕੇਸ ਹੈ ਜਿਹੜੇ ਬਾਈਟ ਦੇ, ਜਾਨਵਰਾਂ ਦੀ ਬਾਈਟ ਦੇ
1: ਜੀ ਜੀ
0: ਅੱਜ ਕੱਲ ਆ ਰਹੇ ਨੇ। ਤੇ ਜਨਰਲੀ ਜਿਹੜੀ ਹਲਕਾ ਦੀ ਬਿਮਾਰੀ ਜਿਹੜੀ ਹੈ ਉਹ ਮੇਨ ਜਿਹੜੀ ਫੈਲਣ ਦਾ ਡਰ ਹੁੰਦਾ, ਜੇ ਪਸ਼ੂ ਜਾਂ ਜਾਨਵਰ ਜਾਂ ਕੁੱਤਾ ਹਲਕਾ ਆਇਆ ਹੋਇਆ ਤਾਂ ਉਹਦੇ ਵਾਸਤੇ ਅਸੀਂ ਇਹ ਵੀ ਜਾਗਰੂਕਤਾ ਜਾਂ ਸੰਦੇਸ਼ ਦਿੰਦੇ ਹਾਂ ਵੀ ਜੇ ਕਿਸੇ ਨੂੰ ਅਵਾਰਾ ਪਸ਼ੂ ਨੇ ਜਾਂ ਜਾਨਵਰ ਨੇ ਕੱਟ ਲਿਆ ਤਾਂ ਕੋਸ਼ਿਸ਼ ਇਹ ਕਰਨੀ ਚਾਹੀਦੀ ਵੀ ਜਿਹੜੇ ਜ਼ਖਮ ਨੂੰ ਆਪਾਂ ਘੱਟੋ ਘੱਟ 15 ਮਿੰਟ ਤੱਕ ਸਾਫ਼ ਪਾਣੀ ਅਤੇ ਸਾਬਣ ਨਾਲ ਸਾਫ਼ ਕਰੀਏ ਜਾਂ ਉਹਨੂੰ ਧੋਈਏ, ਕਿਉਂਕਿ 15 ਮਿੰਟ ਦਾ ਟਾਈਮ ਜੇ ਆਪਾਂ ਦੇਣੇ ਆ ਤਾਂ ਤਕਰੀਬਨ 90-99% ਜਿਹੜੇ ਰੇਬੀਜ ਦਾ ਲਗਾਕਰਨ ਦੇ ਵਿਸ਼ਾਣੂ ਨੇ ਉਹ ਜਗ੍ਹਾ ਤੇ ਖਤਮ ਹੋ ਜਾਂਦੇ।
1: ਜੀ,
0: ਜੇ ਆਪਣੇ ਕੋਈ ਐਂਟੀਸੈਪਟਿਕ ਜਾਂ ਕੋਈ ਜੀਵਾਣੂ ਨਾਸ਼ਕ ਦਵਾਈ ਉਪਲਬਧ ਹੈ ਤੇ ਉਹ ਜ਼ਖਮ ਤੇ ਲਗਾ ਲੈਣੀ ਚਾਹੀਦੀ ਹੈ ਅਤੇ ਬਿਨਾਂ ਕਿਸੇ ਦੇਰੀ ਦੇ ਨੇੜਲੇ ਸਿਹਤ ਕੇਂਦਰ ਜਾਂ ਹਸਪਤਾਲ ਵਿੱਚ ਜਾ ਕੇ ਡਾਕਟਰੀ ਸਲਾਹ ਲੈ ਕੇ ਆਪਾਂ ਨੂੰ ਰੇਬੀਜ਼ ਦੇ ਖਿਲਾਫ਼ ਜਿਹੜੇ ਐਂਟੀ ਰੇਬੀਜ਼ ਟੀਕੇ ਲਗਵਾਉਣੇ ਚਾਹੀਦੇ ਹਨ। ਤੇ ਇਹ ਵੀ ਬੜਾ ਜ਼ਰੂਰੀ ਹੈ ਵੀ ਜਿਹੜੇ ਜੇ ਵੱਡੇ ਹੈ ਤਾਂ ਉਹ ਵੱਡੇ ਦਾ ਜਿਹੜਾ ਜ਼ਖਮ ਹੈ ਉਹਦਾ ਸਕੇਲ ਕੀ ਹੈ, ਕਿਉਂਕਿ ਕਈ ਵਾਰ ਜ਼ਖਮ ਜ਼ਿਆਦਾ ਹੁੰਦੇ ਨੇ ਖ਼ਾਸ ਕਰਕੇ ਬੱਚਿਆਂ ਵਿੱਚ, ਕਿਉਂਕਿ ਬੱਚਿਆਂ ਦੀ ਹਾਈਟ ਛੋਟੀ ਹੈ ਤੇ ਜਿਹੜੇ ਅਵਾਰਾ ਕੁੱਤੇ ਨੇ ਮੂੰਹ ਤੇ ਵੀ ਕਈ ਵਾਰੀ ਵੱਢ ਲੈਂਦੇ ਨੇ ਜਾਂ ਗਰਦਨ ਤੇ ਵੱਢ ਲੈਂਦੇ ਨੇ। ਉਸ ਕੇਸ ਵਿੱਚ ਆਪਾਂ ਨੂੰ ਦੇਖਣਾ ਇਹ ਪਏਗਾ ਵੀ ਜੇ ਜ਼ਖਮ ਦੀ ਜਿਹੜੀ ਕੈਟੇਗਰੀ ਕਿਹੜੀ ਹੈ ਤੇ ਜੇ ਕੈਟੇਗਰੀ ਜ਼ਿਆਦਾ ਹੈ, ਸੀਰੀਅਸ ਹੈ ਤਾਂ ਉਸ ਕੇਸ ਵਿੱਚ ਵੈਕਸੀਨ ਦੇ ਨਾਲ ਨਾਲ ਆਪਾਂ ਨੂੰ ਰੇਬੀਜ਼ ਇਮਿਊਨੋਗਲੋਬੁਲਿਨ ਹੁੰਦੇ ਨੇ ਜਿਹੜੇ ਕਿ ਉਹ ਬਿਮਾਰੀ ਤੋਂ ਬਚਾਅ ਵਾਸਤੇ ਦਿੱਤੇ ਜਾਂਦੇ ਨੇ ਉਹ ਲਗਵਾਉਣੇ ਵੀ ਜ਼ਰੂਰੀ ਹਨ। ਤੇ ਇਹ ਜਿਹੜੀ ਸੁਵਿਧਾ ਅੱਜ ਕੱਲ੍ਹ ਦੱਸਣ 'ਚ ਮੈਨੂੰ ਫਖਰ ਮਹਿਸੂਸ ਹੋ ਰਿਹਾ ਵੀ ਪ੍ਰਾਇਮਰੀ ਹੈਲਥ ਕੇਅਰ ਤੇ ਸਿਵਲ ਹਸਪਤਾਲਾਂ ਵਿੱਚ ਜਿਹੜੇ ਮਨੁੱਖਾਂ ਦੇ ਨੇ ਉਹਨਾਂ ਵਿੱਚ ਉਪਲਬਧ ਕਰਵਾ ਦਿੱਤੀ ਗਈ ਹੈ, ਕਿਉਂਕਿ ਰੇਬੀਜ਼ ਕੰਟਰੋਲ ਪ੍ਰੋਗਰਾਮ ਚੱਲ ਰਿਹਾ ਸਰਕਾਰ ਦਾ ਜਿਹਦੇ ਅੰਤਰਗਤ ਇਹ ਸੁਵਿਧਾ ਜਿਹੜੀ ਲੋਕਾਂ ਤੱਕ ਪਹੁੰਚਾਈ ਜਾ ਰਹੀ ਹੈ। ਇਸ ਦੇ ਨਾਲ ਮੈਂ ਇਹ ਵੀ ਮੈਸੇਜ ਦੇਣਾ ਚਾਹਾਂਗਾ ਵੀ ਕਈ ਵਾਰੀ ਇਹ ਵੀ ਅਸੀਂ ਦੇਖਦੇ ਹਾਂ ਇਸ ਪ੍ਰੋਫੈਸ਼ਨ ਵਿੱਚ ਵੀ ਕਈ ਲੋਕੀ ਜਦੋਂ ਕੋਈ ਹਲਕਾਇਆ ਕੁੱਤਾ ਜਾਂ ਵਾਰਾ ਕੁੱਤਾ ਫੜ ਜਾਂਦਾ ਹੈ ਤਾਂ ਘਰੇਲੂ ਨੁਸਖਿਆਂ ਵਿੱਚ ਪੈ ਜਾਂਦੇ ਹਨ।
1: ਜੀ ਜੀ,
0: ਝਾੜ ਫੂਕ ਕਰਨ ਬਾਬਿਆਂ ਕੋਲ ਚਲੇ ਜਾਂਦੇ ਹਨ ਜਾਂ ਰਵਾਇਤੀ ਇਲਾਜਾਂ ਤੇ ਮਿਰਚਾਂ ਲਾ ਲਈਆਂ, ਸਰੋਂ ਦਾ ਤੇਲ ਲਾ ਲਿਆ, ਇਮਿਊਨੋਗਲੋਬਿਨ ਹੀ ਲਗਵਾਉਣੇ ਚਾਹੀਦੇ ਹਨ। ਤੇ ਇਹਨਾਂ ਦੀ ਜਿਹੜੀ ਅਰਜੈਂਸੀ ਇਹ ਹੁੰਦੀ ਹੈ ਵੀ ਜਿਸ ਦਿਨ ਆਪਾਂ ਨੂੰ ਡੋਗ ਨੇ ਵੱਢਿਆ ਜਾਂ ਮਾਰਾ ਕੁੱਤੇ ਨੇ ਵੱਢਿਆ ਤਾਂ ਉਸੇ ਦਿਨ ਹੀ ਪਹਿਲਾਂ ਟੀਕਾ ਲੱਗਣਾ ਚਾਹੀਦਾ। ਤੇ 0 ਡੇ ਇਸ ਲਈ ਆਪਾਂ ਸਟਾਰਟ ਕਰਦੇ ਹਾਂ, 5 ਟੀਕੇ ਲੱਗਦੇ ਹਨ ਤੇ ਪਹਿਲਾ ਟੀਕਾ 0 ਡੇ ਤੇ ਹੀ ਲੱਗਣਾ ਚਾਹੀਦਾ।
1: ਜੀ, ਜਿਸ ਦਿਨ ਕਿਸੇ ਜਾਨਵਰ ਨੇ ਕੱਟਿਆ ਮਤਲਬ ਉਸ ਦਿਨ ਹੀ ਪਹਿਲਾ ਟੀਕਾ ਮੰਨਿਆ ਜਾਂਦਾ ਹੈ।
0: ਹਾਂਜੀ ਹਾਂਜੀ
1: ਜੀ। ਅਤੇ ਸਰ, ਜਿੱਦਾਂ ਆਪਾਂ ਅੱਜ ਕੱਲ੍ਹ ਵੇਖ ਰਹੇ ਹਾਂ ਕਿ ਜਲਵਾਯੂ ਪਰਿਵਰਤਨ ਬਹੁਤ ਹੋ ਰਿਹਾ, ਕਲਾਈਮੇਟ ਚੇਂਜ ਸਾਨੂੰ ਵੇਖਣ ਨੂੰ ਮਿਲ ਰਿਹਾ, ਜੰਗਲਾਂ ਦੀ ਕਟਾਈ ਹੋ ਰਹੀ ਹੈ, ਵਾਤਾਵਰਨ ਵਿੱਚ ਬਹੁਤ ਸਾਰੀਆਂ ਤਬਦੀਲੀਆਂ ਸਾਨੂੰ ਵੇਖਣ ਨੂੰ ਮਿਲ ਰਹੀ ਹੈ, ਕਿ ਜ਼ੂਨੋਟਿਕ ਬਿਮਾਰੀਆਂ ਦੇ ਵਧਣ ਦਾ ਇੱਕ ਕਾਰਨ ਇਹ ਵੀ ਹੋ ਸਕਦਾ?
0: ਬਿਲਕੁਲ, ਜਿਵੇਂ ਮੈਂ ਪਹਿਲੇ ਦੱਸਣਾ ਚਾਹਾਂਗਾ ਵੀ ਕਈ ਕਾਰਨ ਨੇ ਜਿਹੜੀਆਂ ਕਿ ਜਿਹੜੀਆਂ ਨਵੀਆਂ ਜ਼ੂਨੋਟਿਕ ਬਿਮਾਰੀਆਂ, ਜਿਵੇਂ ਆਪਾਂ ਕਹਿੰਦੇ 75% ਨਵੀਆਂ ਜ਼ੂਨੋਟਿਕ ਬਿਮਾਰੀਆਂ ਜਿਹੜੀਆਂ ਮਿਲੀਆਂ
1: ਜੀ,
0: ਉਹਨਾਂ ਦਾ ਮੂਲ ਕਾਰਨ ਪਸ਼ੂ ਸੀ। ਤੇ ਕਈ ਕਾਰਨ ਨੇ ਜਿਹਨਾਂ ਦੇ ਕਾਰਨ ਜਿਹੜੀਆਂ ਨਵੀਆਂ ਜ਼ੂਨੋਟਿਕ ਬਿਮਾਰੀਆਂ ਆ ਰਹੀਆਂ ਨੇ, ਜਿਵੇਂ ਪਿਛਲੇ ਕੁਛ ਦਸ਼ਕਾਂ ਵਿੱਚ ਹੀ ਆਪਾਂ ਦੇਖਿਆ ਵੀ ਕੋਵਿਡ-19 ਆਈ, ਸਾਰਸ ਆਈ, ਉਸ ਤੋਂ ਪਹਿਲੇ ਫਿਰ ਇਬੋਲਾ ਵਾਇਰਸ ਆਇਆ, ਕਈ ਜਿਹੜੀਆਂ ਨਵੀਆਂ ਬਿਮਾਰੀਆਂ ਮਿਲ ਰਹੀਆਂ ਨੇ। ਇਹਨਾਂ ਦੇ ਕਈ ਕਾਰਨ ਨੇ, ਜਿਵੇਂ ਕਿ ਆਪਾਂ ਕਹਿ ਸਕਦੇ ਹਾਂ ਵੀ

0: ਜਿਹੜਾ ਸ਼ਹਿਰੀਕਰਨ ਬੜੀ ਤੇਜ਼ੀ ਨਾਲ ਵੱਧ ਰਿਹਾ ਹੈ, ਜਿਹਦੇ ਕਾਰਨ ਕਿ ਜਾਨਵਰਾਂ ਅਤੇ ਮਨੁੱਖਾਂ ਦੇ ਵਿੱਚ ਸੰਪਰਕ ਜਿਹੜਾ ਉਹ ਕਾਫੀ ਜ਼ਿਆਦਾ ਵੱਧ ਗਿਆ ਹੈ।
1: ਜੀ
0: ਜੰਗਲਾਂ ਦੀ ਕਟਾਈ ਹੋ ਰਹੀ ਹੈ, ਡੀਫੋਰੈਸਟੇਸ਼ਨ ਹੋ ਰਹੀ ਹੈ, ਉੱਥੇ ਸ਼ਹਿਰੀ ਆਬਾਦੀ ਵਸਾਈ ਜਾ ਰਹੀ ਹੈ, ਜਿਹਦੇ ਕਾਰਨ ਸੰਪਰਕ ਵੱਧਦਾ ਹੈ, ਜੰਗਲੀ ਜੀਵਾਂ ਦਾ ਜਿਹੜਾ ਵਪਾਰ ਹੁੰਦਾ ਟ੍ਰੇਡ ਹੁੰਦਾ ਹੈ, ਅੰਤਰਰਾਸ਼ਟਰੀ ਟ੍ਰੇਡ ਜਾਂ ਟ੍ਰੈਵਲ ਜਿਹੜਾ ਉਹ ਕਾਫੀ ਵੱਧ ਚੁੱਕਿਆ ਹੈ, ਜਿਹਦੇ ਕਾਰਨ ਕਿ ਇਹ ਬਿਮਾਰੀਆਂ ਇੱਕ ਥਾਂ ਤੋਂ ਦੂਜੀ ਥਾਂ ਤੇ ਬੜੀ ਜਲਦੀ ਫੈਲ ਸਕਦੀਆਂ ਹਨ। ਤੇ ਜਲਵਾਯੂ ਪਰਿਵਰਤਨ ਵੀ ਇੱਕ ਜਿਹੜਾ ਉਹ ਪ੍ਰਮੁੱਖ ਕਾਰਨ ਹੈ, ਕਿਉਂਕਿ ਜਲਵਾਯੂ ਪਰਿਵਰਤਨ ਦੇ ਨਾਲ ਵੀ ਬਿਮਾਰੀਆਂ ਜਿਹੜੀਆਂ ਅੱਜ ਕੱਲ੍ਹ ਜਿਹੜੀਆਂ ਕਦੀ ਕਿਸੇ ਦੇਸ਼ ਜਾਂ ਕਿਸੇ ਸੂਬੇ ਵਿੱਚ ਨਹੀਂ ਸੀ, ਉਹ ਜਲਵਾਯੂ ਪਰਿਵਰਤਨ ਦੇ ਨਾਲ ਵੀ ਉੱਥੇ ਜਿਹੜੀਆਂ ਰਿਪੋਰਟ ਹੋ ਰਹੀਆਂ। ਜਿਵੇਂ ਮੈਂ ਇੱਥੇ ਇੱਕ ਸਿੰਪਲ ਜੀ ਤੁਹਾਨੂੰ ਐਗਜ਼ਾਮਪਲ ਦਿੰਦਾ ਵੀ ਪੰਜਾਬ ਵਿੱਚ ਸਾਡੇ ਲੈਪਟੋਸਪਾਇਰਾ ਦੀ ਬਿਮਾਰੀ ਜਿਹੜੀ ਉਹ ਕੁਛ ਸਾਲ ਪਹਿਲੇ ਬਹੁਤ ਘੱਟ ਹੁੰਦੀ ਸੀ ਜਾਂ ਕਾਫੀ ਘੱਟ ਪਾਈ ਜਾਂਦੀ ਸੀ, ਬਟ ਹੁਣ ਅੱਜ ਕੱਲ੍ਹ ਇਹਦੇ ਕੇਸ ਜਿਹੜੇ ਉਹ ਆਉਣੇ ਸ਼ੁਰੂ ਹੋ ਗਏ ਨੇ, ਕਿਉਂਕਿ ਜਿਹੜਾ ਲੈਪਟੋਸਪਾਇਰਾ ਦਾ ਜਿਹੜਾ ਬਿਮਾਰੀ ਕਰਨ ਵਾਲਾ ਜੀਵਾਣੂ ਹੈ, ਇਹ ਜਿਹੜਾ ਹੌਟ ਤੇ ਡਰਾਈ ਕਲਾਈਮੇਟ ਹੁੰਦਾ ਹੈ ਜਿਹੜਾ ਕਿ ਪੰਜਾਬ ਵਿੱਚ ਅਪ੍ਰੈਲ ਮਈ ਜੂਨ ਦੇ ਵਿੱਚ ਹੁੰਦਾ ਸੀ, ਉਦੋਂ ਹੀ ਬਿਮਾਰੀ ਕਰਨ ਵਾਲੇ ਜੀਵਾਣੂ ਜਿਹੜੇ ਵਾਤਾਵਰਨ ਵਿੱਚ ਜਾਂ ਖਤਮ ਹੋ ਜਾਂਦੇ ਸੀ, ਬਟ ਹੁਣ ਆਪਾਂ ਦੇਖ ਰਹੇ ਹਾਂ ਵੀ ਬੇਮੌਸਮੀ ਬਾਰਿਸ਼ ਹੁੰਦੀ ਹੈ, ਕਈ ਵਾਰੀ ਕਲਾਈਮ ਟੈਂਪਰੇਚਰ ਚੇਂਜ ਹੁੰਦਾ, ਵੇਰੀਏਸ਼ਨ ਬਹੁਤ ਆਉਂਦੀ ਹੈ, ਉਹਦੇ ਕਾਰਨ ਜਿਹੜੇ ਬਿਮਾਰੀ ਕਰਨ ਵਾਲੇ ਜੀਵਾਣੂ ਜਿਹੜੇ ਸਰਵਾਈਵ ਕਰ ਜਾਂਦੇ ਨੇ ਵਾਤਾਵਰਨ ਵਿੱਚ, ਤੇ ਉਹਦੇ ਨਾਲ ਇਹ ਬਿਮਾਰੀਆਂ ਜਿਹੜੀਆਂ ਉਹ ਨਵੀਆਂ ਜਗ੍ਹਾ ਤੇ ਮਿਲਣੀਆਂ ਸ਼ੁਰੂ ਹੋ ਰਹੀਆਂ ਨੇ। ਜਿਵੇਂ ਪਸ਼ੂਆਂ ਵਿੱਚ ਵੀ ਇੱਕ ਲੰਪੀ ਸਕਿਨ ਡਿਜ਼ੀਜ਼ ਆ ਗਈ 2 ਸਾਲ ਪਹਿਲੇ, ਜਿਹੜੀ ਕਿ ਪੰਜਾਬ ਵਿੱਚ ਨਹੀਂ ਸੀ, ਸਿਰਫ ਨੌਰਥ ਈਸਟ ਇੰਡੀਆ ਵਿੱਚ ਹੀ ਪਾਈ ਜਾਂਦੀ ਸੀ, ਬਟ ਜਲਵਾਯੂ ਪਰਿਵਰਤਨ ਕਾਰਨ ਇਹ ਬਿਮਾਰੀਆਂ ਜਿਹੜੀਆਂ ਆਪਣਾ ਸਫੀਅਤ ਜਿਹੜੀਆਂ ਉਹ ਵਧਾ ਰਹੀਆਂ ਨੇ। ਤੇ ਭਾਰਤ ਵਿੱਚ ਆਪਾਂ ਨੂੰ ਪਤਾ ਵੀ ਜਿਹੜੀ ਕੁਦਰਤੀ ਪਰਿਆਵਰਨ ਦੀ ਬੜੀ ਵਿਭਿੰਨਤਾ ਹੈ, ਜਾਨਵਰਾਂ ਦੀ ਸੰਖਿਆ ਬਹੁਤ ਜ਼ਿਆਦਾ ਹੈ, ਤਰ੍ਹਾਂ ਤਰ੍ਹਾਂ ਦੇ ਜੰਗਲੀ ਜੀਵ ਹਨ, ਉਹਦੇ ਕਾਰਨ ਇਹ ਥੋੜਾ ਜਿਹੜੇ ਫੈਕਟਰ ਨੇ ਇਹ ਕੰਬਾਈਨ ਕਰਕੇ ਜਿਹੜੀਆਂ ਬਿਮਾਰੀਆਂ ਨਵੀਆਂ ਫੈਲਾਉਣ ਵਿੱਚ ਮਦਦ ਕਰ ਸਕਦੇ ਨੇ। ਇਸ ਲਈ ਇਹਨਾਂ ਦੀ ਸਮੇਂ ਸਮੇਂ ਸਿਰ ਨਿਗਰਾਨੀ, ਜਲਦੀ ਪਛਾਣ ਕਰਨੀ ਅਤੇ ਆਪਣੇ ਸਾਂਝੇ ਯਤਨਾਂ ਰਾਹੀਂ ਰੋਕਥਾਮ ਕਰਨੀ ਜਿਹੜੀ ਉਹ ਬਹੁਤ ਮੈਂ ਸਮਝਦਾ ਅੱਜ ਕੱਲ੍ਹ ਦੇ ਸਮੇਂ ਵਿੱਚ ਜ਼ਰੂਰੀ ਹੈ।
1: ਜੀ ਜਸਵੀਰ ਸਰ, ਜੇ ਆਪਾਂ ਗੱਲ ਕਰੀਏ ਕਿ ਇਸ ਵਿਸ਼ਵ ਜੂਨੋਟਿਕ ਦਿਵਸ ਦੇ ਮੌਕੇ 'ਤੇ, ਅਤੇ ਜਿਹੜੇ ਸਾਡੇ ਪਸ਼ੂ ਪਾਲਕ ਹੋ ਗਏ, ਕਿਸਾਨ ਹੋ ਗਏ ਜਾਂ ਡੇਅਰੀ ਨਾਲ ਜੁੜੇ ਹੋਏ ਜਿਹੜੇ ਲੋਕ ਹੋ ਗਏ, ਉਹਨਾਂ ਨੂੰ ਤੁਸੀਂ ਕੀ ਸੰਦੇਸ਼ ਦੇਣਾ ਚਾਹੋਗੇ?
0: ਸੰਦੇਸ਼ ਮੇਰਾ ਕਲੀਅਰ ਹੈ ਵੀ ਜੇ ਆਪਾਂ ਪਸ਼ੂਆਂ ਦੀ ਦੇਖਭਾਲ ਕਰ ਰਹੇ ਹਾਂ, ਆਪਾਂ ਜੇ ਪੈਟ ਐਨੀਮਲ ਵੱਲ ਰੱਖੇ ਹੋਏ ਹਾਂ,
1: ਜੀ,
0: ਤੇ ਇਸ ਜਿਵੇਂ ਦਿਵਸ ਹੈ, ਇਸ ਦਿਵਸ ਬਾਰੇ ਜਿਹੜੀ ਅਸੀਂ ਜਾਗਰੂਕਤਾ ਫੈਲਾ ਰਹੇ ਹਾਂ, ਉਹਦੇ ਵਿੱਚ ਪਾਰਟੀਸਪੇਟ ਕਰਨ, ਉਹਦੇ ਤੋਂ ਜਾਣਕਾਰੀ ਲੈਣ, ਕਿਉਂਕਿ ਮੈਂ ਦੱਸਣਾ ਚਾਹਾਂਗਾ ਵੀ ਇਹ ਤਕਰੀਬਨ ਸਾਰੇ ਭਾਰਤ ਵਿੱਚ ਹੀ ਅੱਜ ਦਾ ਦਿਨ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ, ਸਾਰੇ ਵੈਟਨਰੀ ਕਾਲਜਾਂ ਵਿੱਚ, ਮੈਡੀਕਲ ਕਾਲਜਾਂ ਵਿੱਚ ਇਹ ਦਿਨ ਮਨਾਇਆ ਜਾਂਦਾ ਹੈ।
1: ਜੀ,
0: ਤੇ ਜੇ ਅਸੀਂ ਗੱਲ ਕਰੀਏ ਵੀ ਇਹਦੀ ਜਾਣਕਾਰੀ ਆਪਾਂ ਕਿਵੇਂ ਵਧਾ ਸਕਦੇ ਹਾਂ ਜਾਂ ਕਿਵੇਂ ਆਪਾਂ ਇਹਨੂੰ ਅਪਣਾ ਸਕਦੇ ਹਾਂ, ਤੇ ਪਸ਼ੂ ਪਾਲਕਾਂ ਨੂੰ ਜ਼ਰੂਰੀ ਹੈ ਵੀ ਬਿਮਾਰੀਆਂ ਦੇ ਵਿਰੁੱਧ ਜਿਹੜਾ ਟੀਕਾਕਰਨ ਹੁੰਦਾ ਹੈ, ਖਾਸ ਕਰ ਜੇ ਬਰੂਸੀਲੋਸਿਸ ਹੋ ਗਈ, ਉਹਦੇ ਉਹ ਬਿਮਾਰੀਆਂ ਦੇ ਟੀਕਾਕਰਨ ਜਿਹੜੇ ਆਪਣੇ ਪਸ਼ੂਆਂ ਦੇ ਵਿੱਚ ਜ਼ਰੂਰ ਕਰਾਉਣ, ਤੇ ਪਸ਼ੂਆਂ ਨੂੰ ਸੰਭਾਲਦੇ ਸਮੇਂ ਜੇ ਆਪਾਂ ਕੁਛ ਸਾਵਧਾਨੀਆਂ ਵਰਤ ਸਕੀਏ, ਜੇ ਆਪਣੇ ਹੱਥਾਂ 'ਚ ਦਸਤਾਨੇ ਪਾ ਸਕੀਏ, ਜਾਂ ਜੇ ਆਪਾਂ ਆਪਣੇ ਫਾਰਮ ਵਿੱਚ ਕੰਮ ਕਰ ਰਹੇ ਹਾਂ ਤਾਂ ਆਪਾਂ ਜਿਹੜੇ ਰਬੜ ਦੇ ਬੂਟ ਜਿਹੜੇ ਨੇ ਉਹ ਪਾ ਸਕੀਏ, ਤਾਂ ਕਿ ਆਪਣਾ ਜਿਹੜਾ ਡਾਇਰੈਕਟ ਪੈਰਾਂ ਦਾ ਟੱਚ ਜਿਹੜਾ ਉਹ ਜਿਹੜੇ ਆਪਣੇ ਫਾਰਮ ਦੇ ਵਿੱਚ ਜਿਹੜਾ ਗੋਹਾ ਜਾਂ ਪਸ਼ੂਆਂ ਦਾ ਮਲ ਮੂਤਰ ਉਹਦੇ ਵਿੱਚ ਨੁਕਸਾਨ, ਤੇ ਆਪਾਂ ਜਿਹੜੇ ਪਸ਼ੂਆਂ ਤੋਂ ਉਤਪਾਦ ਮਿਲਦੇ ਨੇ ਉਹਨਾਂ ਨੂੰ ਚੰਗੀ ਤਰ੍ਹਾਂ ਪਕਾ ਕੇ ਹੀ ਖਾਈਏ, ਤੇ ਸਮੇਂ ਸਮੇਂ ਸਿਰ ਜੇ ਆਪਾਂ ਨੂੰ ਪਸ਼ੂ ਚਿਕਿਤਸਕ ਦੀ ਲੋੜ ਪੈਂਦੀ ਹੈ ਤਾਂ ਉਹਨਾਂ ਨਾਲ ਸੰਪਰਕ ਕਰੀਏ, ਪਸ਼ੂਆਂ ਦੇ ਸ਼ੈੱਡਾਂ ਨੂੰ ਸਾਫ਼ ਰੱਖੀਏ, ਉਹਨਾਂ ਦਾ ਆਲਾ ਦੁਆਲਾ ਸਾਫ਼ ਰੱਖੀਏ, ਕੋਸ਼ਿਸ਼ ਕਰੀਏ ਵੀ ਸ਼ੈੱਡ ਦੇ ਆਲੇ ਦੁਆਲੇ ਮੱਛਰਾਂ, ਚਿੱਚੜਾਂ ਜਾਂ ਚੂਹੀਆਂ ਦੀ ਰੋਕਥਾਮ ਕਰ ਸਕੀਏ, ਤੇ ਇਹਨਾਂ ਕੁਛ ਤਰੀਕਿਆਂ ਨੂੰ ਅਪਣਾ ਕੇ ਆਪਾਂ ਜਿਹੜੀ ਉਹ ਬਿਮਾਰੀਆਂ ਤੋਂ ਆਪਾਂ ਆਸਾਨੀ ਨਾਲ ਬਚਾਅ ਕਰ ਸਕਦੇ ਹਾਂ।
1: ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਡਾਕਟਰ ਬੇਦੀ ਜੀ, ਕਿ ਅੱਜ ਤੁਸੀਂ ਬਹੁਤ ਹੀ ਸੌਖੇ ਅਤੇ ਜਾਣਕਾਰੀ ਭਰਪੂਰ ਢੰਗ ਨਾਲ ਵਰਲਡ ਜ਼ੂਨੋਸਿਸ ਡੇ ਅਤੇ ਵਨ ਹੈਲਥ ਦੀ ਮਹੱਤਤਾ ਬਾਰੇ ਸਾਨੂੰ ਦੱਸਿਆ। ਸਾਨੂੰ ਯਕੀਨ ਹੈ ਕਿ ਸਾਡੇ ਸਰੋਤੇ ਇਸ ਗੱਲਬਾਤ ਤੋਂ ਬਹੁਤ ਲਾਭ ਮਿਲੇਗਾ ਉਹਨਾਂ ਨੂੰ, ਅਤੇ ਆਪਣੀ ਸਿਹਤ ਦੇ ਨਾਲ ਨਾਲ ਆਪਣੇ ਪਸ਼ੂਆਂ ਅਤੇ ਵਾਤਾਵਰਣ ਪ੍ਰਤੀ ਵੀ ਹੋਰ ਜਾਗਰੂਕ ਹੋਣਗੇ ਉਹ। ਧੰਨਵਾਦ ਸਰ। ਅਤੇ ਇਹ ਸਨ ਡਾਕਟਰ ਜਸਵੀਰ ਸਿੰਘ ਬੇਦੀ, ਅਤੇ ਅਸੀਂ ਉਮੀਦ ਕਰਦੇ ਹਾਂ ਕਿ ਅੱਜ ਦੇ ਦਿਨ ਦੇ ਵਿੱਚ ਆਪਾਂ

ਜਿਹੜੀ ਹੈ ਜਾਣਕਾਰੀ ਦਿੱਤੀ ਹੈ ਉਸਨੂੰ ਅਪਲਾਈ ਜ਼ਰੂਰ ਕਰਨ, ਕਿਉਂਕਿ ਸਾਨੂੰ ਸਾਰਿਆਂ ਨੂੰ ਹੀ ਜਿਹੜੇ ਹੈ ਡੋਗਸ ਹੋ ਗਏ, ਕੈਟਸ ਹੋ ਗਏ ਜਾਂ ਹੋਰ ਵੀ ਅਲੱਗ ਅਲੱਗ ਤਰ੍ਹਾਂ ਦੇ ਪੰਛੀ ਰੱਖਣ ਦਾ ਬਹੁਤ ਸ਼ੌਂਕ ਜ਼ਰੂਰ ਹੋ ਗਿਆ ਹੈ, ਅਤੇ ਇਸ ਕਰਕੇ ਉਹਨਾਂ ਦੀ ਸਿਹਤ ਲਈ ਵੀ ਸਾਨੂੰ ਫਿਰ ਜਾਣਕਾਰੀ ਤਾਂ ਹੋਣੀ ਚਾਹੀਦੀ, ਉਹਨਾਂ ਨੂੰ ਲਗਾਤਾਰ ਜਿਹੜੇ ਟਾਈਮ ਟੂ ਟਾਈਮ ਜਿਹੜੇ ਉਹਨਾਂ ਨੂੰ ਟੀਕਾ ਲਗਵਾਉਂਦੇ ਰਹੀਏ, ਇਹੀ ਸਾਡੇ ਲਈ ਹੈ। ਅਤੇ ਜਿਹੜੀ ਕਿ ਸਾਡੇ ਗਾਈਡਲਾਈਨਸ ਦੱਸੀਆਂ ਹੈ ਕਿ ਇਹ ਸਾਵਧਾਨੀਆਂ ਵਰਤਣੀਆਂ ਸਾਨੂੰ ਚਾਹੀਦੀਆਂ, ਉਹਨਾਂ ਬਾਰੇ ਵੀ ਅਸੀਂ ਜ਼ਰੂਰ ਆਪ 'ਤੇ ਸਾਨੂੰ ਨੌਲੇਜ ਹੋ ਹੀ ਗਈ ਹੈ, ਸਾਡੇ ਬਾਕੀ ਹੋਰ ਦੋਸਤਾਂ ਨੂੰ ਵੀ ਇਸ ਦੇ ਬਾਰੇ ਜ਼ਰੂਰ ਦੱਸਾਂਗੇ।

ਜੀ ਦੋਸਤੋ, ਜੀ ਦੋਸਤੋ, ਹੁਣ ਸਮਾਂ ਹੋ ਗਿਆ ਹੈ ਕੁਝ ਖੇਡਾਂ ਬਾਰੇ ਵਿੱਚ ਜਾਣਨ ਦਾ। ਤੁਸੀਂ ਬਣੇ ਹੋਏ ਆਪਣੀ ਆਰ ਸੇ ਦੋਸਤ ਰਾਹਿਲ ਦੇ ਨਾਲ, ਪ੍ਰੋਗਰਾਮ ਚੱਲ ਰਿਹਾ ਗੁੱਡ ਮਾਰਨਿੰਗ ਜਲੰਧਰ। ਹਾਂਜੀ, 5 ਜੁਲਾਈ ਫੀਫਾ ਵਰਲਡ ਕੱਪ 2026 ਦੇ ਜੇ ਪ੍ਰੀ ਕੁਆਟਰ ਫਾਈਨਲਸ ਦੀ ਗੱਲ ਕਰੀਏ ਤਾਂ ਫਰਾਂਸ ਨੇ ਪੈਰਾਗੁਏ ਨੂੰ 1-0 ਨਾਲ ਹਰਾ ਕੇ ਕੁਆਟਰ ਫਾਈਨਲਸ ਦੇ ਵਿੱਚ ਤਾਂ ਪ੍ਰਵੇਸ਼ ਕਰ ਹੀ ਲਿਆ ਹੈ। ਭਾਰੀ ਗਰਮੀ 'ਚ ਖੇਡਦੇ ਹੋਏ ਵੀ ਇਸ ਮੁਕਾਬਲੇ ਦੇ ਵਿੱਚ ਪੈਰਾਗੁਏ ਨੇ ਸ਼ੁਰੂ ਤੋਂ ਅੰਤ ਤੱਕ ਸਖ਼ਤ ਰੱਖਿਆ, ਮਤਲਬ ਕਿ ਆਪਣਾ ਡਿਫੈਂਸ ਜਿਹੜਾ ਹੈ ਬਰਕਰਾਰ ਰੱਖਦੇ ਹੋਏ ਇੰਨਾ ਵਧੀਆ ਪ੍ਰਦਰਸ਼ਨ ਕੀਤਾ ਹੈ ਕਿ ਕਮਾਲ ਹੀ ਹੋ ਗਏ ਨੇ। ਪਰ ਫਿਰ ਵੀ ਜਿਹੜਾ ਫਰਾਂਸ ਹੈ ਉਸਨੇ ਵੀ ਜ਼ੋਰੋ ਸ਼ੋਰੋ ਦੇ ਨਾਲ ਆਪਣਾ ਜਜ਼ਬਾ ਦਿਖਾਉਂਦੇ ਹੋਏ 1-0 ਦੇ ਨਾਲ ਤੇ ਹਰਾ ਹੀ ਦਿੱਤਾ ਹੈ। ਤੇ ਜੇ ਹੁਣ ਫਰਾਂਸ ਦੀ ਇਸ ਜਿੱਤ ਦੇ ਪਿੱਛੇ ਦੀ ਜਿਹੜੇ ਕਮਾਲ ਦੀ ਗੱਲ ਕਰੀਏ ਤਾਂ ਮੰਨਿਆ ਜਾ ਰਿਹਾ ਹੈ ਕਿ ਜਿਹੜੀ ਕਾਈਲੀਅਨ ਐਮ ਬਾਵੇ ਜਿਹੜੇ ਨੇ ਉਹਨਾਂ ਨੇ ਜਿਹੜਾ ਆਪਣੇ ਆਖਰੀ ਗੋਲ ਕਰਦੇ ਹੋਏ ਜਿਹੜਾ ਸੀ ਇਸ ਗੋਲ ਦੇ ਨਾਲ ਹੀ ਆਪਣੀ ਜਿਹੜੀ ਹੈ ਜਿੱਤ ਉਹ ਹਾਸਲ ਕਰ ਲਈ ਹੈ। ਅਤੇ ਇਹਦੀ ਆਪਾਂ ਗੱਲ ਕਰ ਰਹੇ ਸੀਗੇ ਫੀਫਾ ਵਰਲਡ ਕੱਪ ਦੀ, ਲਓ ਜੀ ਅੱਗੇ ਵੀ ਗੱਲ ਕਰਦੇ, 5 ਜੁਲਾਈ ਨੂੰ ਹੋਰ ਵੀ ਕਾਫੀ ਜਿਹੜੀਆਂ ਗੇਮਾਂ ਹੋਈਆਂ ਸੀ ਉਹਨਾਂ ਬਾਰੇ ਵੀ ਚਰਚਾ ਕਰਦੇ ਹਾਂ। 5 ਜੁਲਾਈ ਦਾ ਜਿਹੜਾ ਇਤਿਹਾਸਕ ਦਿਨ ਹੈ ਉਹ ਸਿਰਫ ਫੀਫਾ ਵਾਲਿਆਂ ਦੇ ਲਈ ਤਾਂ ਹੈ ਹੀ ਹੈ, ਸਾਡੇ ਲਈ ਵੀ ਬਹੁਤ ਜ਼ਰੂਰੀ ਹੈ। ਭਾਰਤੀ ਵਾਲੀਬਾਲ ਦੇ ਇਤਿਹਾਸ 'ਚ ਸਾਲ 2026 ਇੱਕ ਯਾਦਗਾਰ ਸਾਲ ਵੱਲ ਜੋ ਦਰਜ ਹੋ ਗਿਆ। ਹੁਣ ਤੁਸੀਂ ਪੁੱਛੋਗੇ ਕਿਉਂ? ਕਿਉਂਕਿ 40 ਸਾਲਾਂ ਬਾਅਦ ਏਸ਼ਿਆਈ ਪੱਧਰ 'ਤੇ ਭਾਰਤ ਨੂੰ ਤਗਮਾ ਦਿਵਾਉਣ ਵਾਲੀ ਜਿਹੜੀ ਟੀਮ ਸੀ ਉਸਦੇ ਵਿੱਚ ਇੱਕ ਲੌਤੇ ਪੰਜਾਬੀ ਅਮਰਿੰਦਰਪਾਲ ਸਿੰਘ ਨੇ ਛਾ ਗਏ ਜੀ। ਹਾਂਜੀ ਹਾਂਜੀ, ਗੁਜਰਾਤ ਅਹਿਮਦਾਬਾਦ ਵਿੱਚ 20 ਤੋਂ ਲੈ ਕੇ 28 ਜੂਨ ਤੱਕ ਹੋ ਰਹੇ 11 ਦੇਸ਼ਾਂ ਦੇ ABC ਏਸ਼ੀਆ ਕੱਪ ਦੇ ਵਿੱਚ ਭਾਰਤੀ ਪੁਰਸ਼ ਵਾਲੀਬਾਲ ਟੀਮ ਨੇ ਕਾਂਸੀ ਦਾ ਤਗਮਾ ਜਿੱਤ ਕੇ 4 ਦਹਾਕਿਆਂ ਦੀ ਜਿਹੜੀ ਉਡੀਕ ਹੈ ਉਸਨੂੰ ਖਤਮ ਕਰ ਦਿੱਤਾ ਹੈ ਜੀ। ਇਤਿਹਾਸਿਕ ਸਫਲਤਾ 'ਚ ਪੰਜਾਬ ਦਾ ਮਾਣ ਵਧਾਉਣ ਵਾਲੇ ਇਕਲੌਤੇ ਖਿਡਾਰੀ ਅਮਰਿੰਦਰਪਾਲ ਸਿੰਘ ਸੀ। ਜਿਨ੍ਹਾਂ ਦੀ ਗੱਲ ਕਰੀਏ ਤਾਂ ਜ਼ਿਲ੍ਹਾ ਸੰਗਰੂਰ ਦੀ ਲਹਿਰਾ ਗਾਗਾ ਤਹਿਸੀਲ ਦੇ ਪਿੰਡ ਲਹਿਰਾ ਖੁਰਦ ਦੇ ਅਮਰਿੰਦਰਪਾਲ ਸਿੰਘ ਨੇ ਕਿਹਾ ਹੈ ਕਿ ਜੇਕਰ ਉਹ ਛੋਟੀ ਉਮਰ ਤੋਂ ਹੀ ਬਿਹਤਰ ਸਹੂਲਤਾਂ ਅਤੇ ਅੰਤਰਰਾਸ਼ਟਰੀ ਪੱਧਰ ਦਾ ਐਕਸਪੋਜ਼ਰ ਉਹਨਾਂ ਨੂੰ ਪਹਿਲਾਂ ਹੀ ਮਿਲ ਜਾਂਦਾ ਤਾਂ ਸ਼ਾਇਦ ਅੱਜ ਉਹ ਹੋਰ ਵੀ ਬਿਹਤਰ ਖੇਡ ਪਾਉਂਦੇ ਅਤੇ ਇਸ ਤੋਂ ਵੱਧ ਮੁਕਾਮ ਦੇ ਹੁੰਦੇ। ਅਤੇ ਜ਼ਿੰਦਗੀ ਇਸ ਤਰ੍ਹਾਂ ਹੀ ਚਲਦੀ ਰਹਿੰਦੀ ਹੈ। ਆਪਾਂ 40 ਸਾਲਾਂ ਦਾ ਰਿਕਾਰਡ ਹੁਣ ਤੋੜਿਆ, ਕੋਈ ਨਹੀਂ ਇਸ ਤੋਂ ਅੱਗੇ ਵੀ ਵੱਧ ਤੋਂ ਵੱਧ ਮਿਹਨਤ ਕਰਦੇ ਹੋਏ ਸਾਡੇ ਖਿਡਾਰੀ ਹੈ। ਇਸ ਵੱਧ ਮੈਂ ਕਹਿੰਦੀ ਹਾਂ 2026 ਇਸ ਤਰ੍ਹਾਂ ਦਾ ਹੈ ਕਿ ਸਾਡੇ ਭਾਰਤੀ ਖਿਡਾਰੀਆਂ ਨੇ ਇੱਕ ਤੋਂ ਬਾਅਦ ਇਸ ਤਰ੍ਹਾਂ ਦੇ ਰਿਕਾਰਡ ਤੋੜੇ ਨੇ ਸਪੋਰਟਸ ਵਿੱਚ ਖਾਸ ਕਰਕੇ। ਅਤੇ ਦੋਸਤੋ, ਖੇਡਾਂ ਵੀ ਸਾਡੇ ਜੀਵਨ ਦਾ ਇੱਕ ਬਹੁਤ ਹੀ ਅਨਮੋਲ ਖਜ਼ਾਨਾ ਹੀ ਹੈ। ਖੇਡਾਂ ਤੋਂ ਹੀ ਜ਼ਿੰਦਗੀ ਜਿਹੜੀ ਹੈ ਉਹ, ਜੇ ਆਪਾਂ ਸਟਾਰਟਿੰਗ ਤੋਂ ਬੱਚਿਆਂ ਵਾਲੀ ਖੇਡ ਤੋਂ ਸਟਾਰਟ ਕਰੀਏ ਨਾ, ਤਾਂ ਉਹਨਾਂ ਤੋਂ ਹੀ ਆਪਾਂ ਚੱਲਣਾ ਫਿਰਨਾ ਦੌੜਨਾ ਉੱਠਣਾ ਸਿੱਖਦੇ ਹਾਂ, ਹੈ ਨਾ। ਇਸ ਦੀ ਜੋ ਚੋਟ ਲੱਗਦੀ ਹੈ ਫਿਰ ਤਾਂ ਆਪਾਂ ਸਿੱਖਦੇ ਹਾਂ ਨਾ, ਬਚਪਨ ਦੇ ਵਿੱਚ ਖੇਡੀਆਂ ਹੋਈਆਂ ਖੇਡਾਂ ਅੱਜ ਵੀ ਸਾਨੂੰ ਯਾਦ ਰਹਿੰਦੀ ਹੈ ਅਤੇ ਉੱਦਾਂ ਹੀ ਸਰੀਰਕ ਤੌਰ 'ਤੇ ਤਾਂ ਬਹੁਤ ਵਧੀਆ। ਇਸ ਕਰਕੇ ਸਾਡੇ ਦੋਸਤ ਨੇ ਜਿਹੜੇ ਜਿਨ੍ਹਾਂ ਦੀ ਜੌਬ ਰਹਿੰਦੀ ਹੈ ਨਾ ਬੈਠਣ ਵਾਲੀ, ਕਾਫੀ ਟਾਈਮ ਤੱਕ 8-9 ਘੰਟਿਆਂ ਦੀ ਬੈਠਣ ਵਾਲੀ, ਉਹ ਜ਼ਰੂਰ ਸਵੇਰੇ ਉੱਠ ਕੇ ਯੋਗਾ ਕਰਿਆ ਕਰਨ, ਐਕਸਰਸਾਈਜ਼ ਕਰਿਆ ਕਰਨ ਅਤੇ ਆਪਣੇ ਬੱਚਿਆਂ ਦੇ ਨਾਲ ਛੋਟੀ ਮੋਟੀਆਂ ਖੇਡਾਂ ਜਿਹੜੇ ਘਰ ਦੇ ਵਿੱਚ ਹੋਣੀਆਂ ਜਾਂ ਬੈਠਣ ਵਾਲੀਆਂ ਉੱਠਣ ਵਾਲੀਆਂ, ਉਹ ਤਾਂ ਜ਼ਰੂਰ ਹੀ ਖੇਡਿਆ ਕਰਨ, ਕਿਉਂਕਿ ਖੇਡਾਂ ਵੀ ਤਾਂ ਸਿਹਤ ਬਣਾਉਂਦੀਆਂ ਨੇ। ਫਿਰ ਇਹੀ ਤਾਂ ਸਾਡਾ ਹਿੰਦੁਸਤਾਨ ਹੈ ਜਿਸ ਦੇ ਵਿੱਚ ਹਰ ਇੱਕ ਅਲੱਗ ਕਮਾਲ ਹੈ।

नमस्कार, ये आकाशवाणी है। ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਅਮਨ ਦੇਵ। ਪਹਿਲਾਂ ਚੋਣਵੀਆਂ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਤੋਂ ਇੰਡੋਨੇਸ਼ੀਆ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੇ 6 ਦਿਨਾਂ ਦੌਰੇ 'ਤੇ ਹੋਣਗੇ। ਭਾਰਤ ਆਪਣੀ ਬ੍ਰਿਕਸ ਪ੍ਰਧਾਨਗੀ ਹੇਠ ਬ੍ਰਿਕਸ ਮਹਿਲਾ ਕਾਰਜ ਸਮੂਹ ਦੀ 2 ਦਿਨਾਂ ਮੀਟਿੰਗ ਦੀ ਮੇਜ਼ਬਾਨੀ ਕਰੇਗਾ। ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਨੇ ਅੱਜ ਅਯੁੱਧਿਆ ਵਿੱਚ ਆਪਣੇ ਮੈਂਬਰਾਂ ਦੀ ਇੱਕ ਮੀਟਿੰਗ ਬੁਲਾਈ ਹੈ। ਰਾਸ਼ਟਰਰਾਜ ਭਾਰਤੀ ਜਨਸੰਘ ਦੇ ਸੰਸਥਾਪਕ ਡਾਕਟਰ ਸ਼ਿਆਮਾ ਪ੍ਰਸਾਦ ਮੁਖਰਜੀ ਨੂੰ ਉਹਨਾਂ ਦੀ ਜਨਮ ਵਰ੍ਹੇਗੰਢ 'ਤੇ ਸ਼ਰਧਾਂਜਲੀ ਭੇਂਟ ਕਰ ਰਿਹਾ ਹੈ। ਅਤੇ ਫੀਫਾ ਵਿਸ਼ਵ ਕੱਪ 'ਚ 5 ਵਾਰ ਦੇ ਚੈਂਪੀਅਨ ਬ੍ਰਾਜ਼ੀਲ ਦੀ ਨਾਰਵੇ ਹੱਥੋਂ 1-2 ਨਾਲ ਹਾਰ ਤੋਂ ਬਾਅਦ ਬ੍ਰਾਜ਼ੀਲ ਦੇ ਮਹਾਨ ਫੁੱਟਬਾਲ ਖਿਡਾਰੀ ਨੇਮਾਰ ਜੂਨੀਅਰ ਨੇ ਅੰਤਰਰਾਸ਼ਟਰੀ ਫੁੱਟਬਾਲ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਹੈ। ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਇੰਡੋਨੇਸ਼ੀਆ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦਾ 6 ਦਿਨਾਂ ਦੌਰਾ ਅੱਜ ਤੋਂ ਸ਼ੁਰੂ ਹੋ ਰਿਹਾ ਹੈ। ਪਹਿਲੇ ਪੜਾਅ ਵਿੱਚ ਉਹ ਅੱਜ ਸ਼ਾਮੀ 2 ਦਿਨਾਂ ਦੌਰੇ ਲਈ ਇੰਡੋਨੇਸ਼ੀਆ ਪਹੁੰਚਣਗੇ। ਇਹ ਪ੍ਰਧਾਨ ਮੰਤਰੀ ਮੋਦੀ ਦਾ ਇੰਡੋਨੇਸ਼ੀਆ ਦਾ 4th ਦੌਰਾ ਹੋਏਗਾ। ਮਈ 2018 ਵਿੱਚ ਦੁਵੱਲੇ ਸਬੰਧਾਂ ਨੂੰ ਇੱਕ ਵਿਆਪਕ ਰਣਨੀਤਿਕ ਭਾਈਵਾਲੀ ਤੱਕ ਵਧਾਉਣ ਤੋਂ ਬਾਅਦ ਇਹ ਉਹਨਾਂ ਦਾ 2ਜਾ ਦੌਰਾ ਹੈ। ਕੱਲ੍ਹ ਪ੍ਰਧਾਨ ਮੰਤਰੀ ਮੋਦੀ ਇੰਡੋਨੇਸ਼ੀਆ ਦੇ ਰਾਸ਼ਟਰਪਤੀ ਪ੍ਰਬੋਵੋ ਸੁਬਿਆਂਤੋ ਨਾਲ ਗੱਲਬਾਤ ਕਰਨਗੇ ਅਤੇ ਰਣਨੀਤਿਕ ਭਾਈਵਾਲੀ ਵਿੱਚ ਹੋਈ ਪ੍ਰਗਤੀ ਦੀ ਸਮੀਖਿਆ ਕਰਨਗੇ। ਜਕਾਰਤਾ ਵਿੱਚ ਪ੍ਰਧਾਨ ਮੰਤਰੀ ਪ੍ਰਵਾਸੀ ਭਾਰਤੀਆਂ ਨੂੰ ਵੀ ਸੰਬੋਧਨ ਕਰਨਗੇ। ਸ਼੍ਰੀ ਮੋਦੀ ਸੱਭਿਆਚਾਰਕ ਅਤੇ ਇਤਿਹਾਸਕ ਸ਼ਹਿਰ ਯੋਗਿਆਕਾਰਤਾ ਵੀ ਜਾਣਗੇ, ਜਿੱਥੇ ਉਹ ਪਰਮਬੰਨਨ ਮੰਦਰ ਦਾ ਦੌਰਾ ਕਰਨਗੇ। ਭਾਰਤ ਇਸ ਯੂਨੈਸਕੋ ਵਿਸ਼ਵ ਵਿਰਾਸਤ ਦੇ ਰੱਖ ਰਖਾਅ 'ਚ ਸਹਾਇਤਾ ਕਰ ਰਿਹਾ ਹੈ। ਦੌਰੇ ਦੇ ਦੂਜੇ ਪੜਾਅ ਵਿੱਚ ਪ੍ਰਧਾਨ ਮੰਤਰੀ 8 ਜੁਲਾਈ ਨੂੰ ਆਸਟ੍ਰੇਲੀਆ ਦੇ ਮੈਲਬੋਰਨ ਪਹੁੰਚਣਗੇ। ਉਹ ਪ੍ਰਧਾਨ ਮੰਤਰੀ ਐਂਥਨੀ ਐਲਬਨੀਸਟ ਨਾਲ ਭਾਰਤ ਆਸਟ੍ਰੇਲੀਆ ਸਾਲਾਨਾ ਸੰਮੇਲਨ ਵਿੱਚ ਹਿੱਸਾ ਲੈਣਗੇ। ਸ਼੍ਰੀ ਮੋਦੀ ਭਾਰਤ ਆਸਟ੍ਰੇਲੀਆ CEO ਫੋਰਮ ਵਿੱਚ ਦੋਵਾਂ ਦੇਸ਼ਾਂ ਦੇ ਸਨਅਤੀ ਆਗੂਆਂ ਨੂੰ ਸੰਬੋਧਨ ਕਰਨਗੇ। ਉਹ ਆਸਟ੍ਰੇਲੀਆ ਵਿੱਚ ਭਾਰਤੀ ਭਾਈਚਾਰੇ ਦੇ ਮੈਂਬਰਾਂ ਨਾਲ ਵੀ ਮੁਲਾਕਾਤ ਕਰਨਗੇ। ਦੌਰੇ ਦੇ ਤੀਜੇ ਪੜਾਅ ਵਿੱਚ ਸ਼੍ਰੀ ਮੋਦੀ 10 ਅਤੇ 11 ਜੁਲਾਈ ਨੂੰ ਨਿਊਜ਼ੀਲੈਂਡ ਵਿੱਚ ਹੋਣਗੇ। ਉਹ ਨਿਊਜ਼ੀਲੈਂਡ ਦੇ ਨਵੇਂ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਨਾਲ ਗੱਲਬਾਤ ਕਰਨਗੇ। ਦੋਹਾਂ ਨੇਤਾਵਾਂ ਵਿਚਕਾਰ ਹੋਣ ਵਾਲੀ ਗੱਲਬਾਤ ਵਿੱਚ ਦੁਵੱਲੇ ਸਬੰਧਾਂ ਦੀ ਸਮੀਖਿਆ ਸ਼ਾਮਲ ਹੋਏਗੀ। ਪਿਛਲੇ 2 ਸਾਲਾਂ ਵਿੱਚ ਵਪਾਰ, ਵਣਜ ਅਤੇ ਰੱਖਿਆ ਖੇਤਰਾਂ ਵਿੱਚ ਦੋਹਾਂ ਦੇਸ਼ਾਂ ਦੇ ਸਬੰਧ ਮਜ਼ਬੂਤ ਹੋਏ ਨੇ। 40 ਸਾਲਾਂ ਵਿੱਚ ਕਿਸੇ ਭਾਰਤੀ ਪ੍ਰਧਾਨ ਮੰਤਰੀ ਦਾ ਨਿਊਜ਼ੀਲੈਂਡ

ਭਾਰਤ ਆਪਣੀ ਬ੍ਰਿਕਸ ਪ੍ਰਧਾਨਗੀ ਹੇਠ ਬ੍ਰਿਕਸ ਮਹਿਲਾ ਕਾਰਜ ਸਮੂਹ ਦੀ ਦੋ ਦਿਨਾਂ ਮੀਟਿੰਗ ਦੀ ਮੇਜ਼ਬਾਨੀ ਕਰੇਗਾ। ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਨੇ ਕਿਹਾ ਕਿ ਬ੍ਰਿਕਸ ਮੈਂਬਰ ਦੇਸ਼ਾਂ ਦੇ ਸੀਨੀਅਰ ਅਧਿਕਾਰੀ ਕੇਰਲਾ ਦੇ ਕੋਚੀ ਵਿੱਚ ਅੱਜ ਤੋਂ ਸ਼ੁਰੂ ਹੋ ਰਹੀ ਇਸ ਮੀਟਿੰਗ ਵਿੱਚ ਹਿੱਸਾ ਲੈਣਗੇ। ਵੱਖ ਵੱਖ ਖੇਤਰਾਂ ਵਿੱਚ ਮਹਿਲਾ ਸ਼ਕਤੀਕਰਨ ਅਤੇ ਮਹਿਲਾ ਅਗਵਾਈ ਵਾਲੇ ਵਿਕਾਸ ਨਾਲ ਸੰਬੰਧਿਤ ਮੁੱਖ ਮੁੱਦਿਆਂ 'ਤੇ ਵਿਚਾਰ ਵਟਾਂਦਰਾ ਕੀਤਾ ਜਾਏਗਾ। ਸਾਂਝੀ ਤਰਜੀਹ ਦੇ ਖੇਤਰਾਂ ਵਿੱਚ ਸਹਿਯੋਗ ਵਧਾਉਣ 'ਤੇ ਵੀ ਵਿਚਾਰ ਵਟਾਂਦਰੇ ਕੀਤੇ ਜਾਣਗੇ। ਇਹ ਮੀਟਿੰਗ ਮੈਂਬਰ ਦੇਸ਼ਾਂ ਨੂੰ ਔਰਤਾਂ ਦੀ ਅਗਵਾਈ ਵਾਲੇ ਵਿਕਾਸ 'ਤੇ ਸਹਿਮਤੀ ਬਣਾਉਣ ਦਾ ਮੌਕਾ ਪ੍ਰਦਾਨ ਕਰੇਗੀ। ਮੰਤਰਾਲੇ ਨੇ ਕਿਹਾ ਕਿ ਮੀਟਿੰਗ 8 ਅਤੇ 9 ਜੁਲਾਈ ਨੂੰ ਹੋਣ ਵਾਲੇ ਬ੍ਰਿਕਸ ਮਹਿਲਾ ਮੰਤਰੀ ਪੱਧਰੀ ਸੰਮੇਲਨ ਲਈ ਰਾਹ ਪੱਧਰਾ ਕਰੇਗੀ। ਭਾਰਤ ਅਸਾਮ ਦੇ ਗੁਹਾਟੀ ਵਿੱਚ ਬ੍ਰਿਕਸ ਨਸ਼ਾ ਵਿਰੋਧੀ ਏਜੰਸੀਆਂ ਦੇ ਮੁਖੀਆਂ ਦੀ ਦੋ ਰੋਜ਼ਾ ਮੀਟਿੰਗ ਦੀ ਮੇਜ਼ਬਾਨੀ ਕਰ ਰਿਹਾ ਹੈ। ਗ੍ਰਹਿ ਮੰਤਰਾਲੇ ਨੇ ਕਿਹਾ ਕਿ ਅੱਜ ਤੋਂ ਸ਼ੁਰੂ ਹੋਣ ਵਾਲੀ ਇਸ ਮੀਟਿੰਗ ਦਾ ਉਦੇਸ਼ ਸੰਸਥਾਗਤ ਸੰਬੰਧਾਂ ਨੂੰ ਮਜ਼ਬੂਤ ਕਰਨਾ ਅਤੇ ਨਸ਼ਾ ਵਿਰੋਧੀ ਏਜੰਸੀਆਂ ਵਿਚਕਾਰ ਸਹਿਯੋਗ ਵਧਾਉਣਾ ਹੈ। ਮੀਟਿੰਗ ਖੁਫੀਆ ਜਾਣਕਾਰੀ ਸਾਂਝੀ ਕਰਨ, ਸਮਰੱਥਾ ਨਿਰਮਾਣ ਅਤੇ ਉੱਭਰ ਰਹੀਆਂ ਚੁਣੌਤੀਆਂ ਪ੍ਰਤੀ ਪ੍ਰਭਾਵਸ਼ਾਲੀ ਪ੍ਰਤੀਕਰਮ 'ਤੇ ਕੇਂਦਰਿਤ ਹੋਏਗੀ। ਇਹ ਸਮਾਗਮ ਨਰਕੋਟਿਕਸ ਕੰਟਰੋਲ ਬਿਊਰੋ ਵੱਲੋਂ ਕਰਵਾਇਆ ਜਾ ਰਿਹਾ ਹੈ। ਦੋ ਰੋਜ਼ਾ ਮੀਟਿੰਗ ਦੇ ਅੰਤ ਵਿੱਚ ਬ੍ਰਿਕਸ ਦੇਸ਼ਾਂ ਦੇ ਨਸ਼ੀਲੇ ਪਦਾਰਥਾਂ ਵਿਰੁੱਧ ਸਮੂਹ ਕਾਰਵਾਈ 'ਤੇ ਇੱਕ ਸਾਂਝੇ ਐਲਾਨਨਾਮੇ ਦੇ ਦਸਤਖਤ ਕੀਤੇ ਜਾਣ ਦੀ ਉਮੀਦ ਹੈ। ਰਸਾਇਣ ਅਤੇ ਖਾਦ ਮੰਤਰਾਲੇ ਨੇ ਐਲਾਨ ਕੀਤਾ ਕਿ ਖਾਦਾਂ ਅਤੇ ਕੱਚਾ ਮਾਲ ਭਾਰਤ ਲਿਆ ਰਹੇ ਕੋਲ 15 ਜਹਾਜ਼ ਸੁਰੱਖਿਅਤ ਢੰਗ ਨਾਲ ਹੋਰਮੂਜ਼ ਸਟੇਟ ਪਾਰ ਕਰ ਗਏ ਨੇ। ਮੰਤਰਾਲੇ ਨੇ ਦੱਸਿਆ ਕਿ ਇਹਨਾਂ 15 ਜਹਾਜ਼ਾਂ ਵਿੱਚੋਂ 8 ਜਹਾਜ਼ 3,32,000 ਮੀਟ੍ਰਿਕ ਟਨ ਯੂਰੀਆ ਲੈ ਕੇ, 4 ਜਹਾਜ਼ 2,57,000 ਮੀਟ੍ਰਿਕ ਟਨ ਡਾਈ ਅਮੋਨੀਆ ਫਾਸਫੇਟ ਅਤੇ 3 ਜਹਾਜ਼ 1,11,000 ਮੀਟ੍ਰਿਕ ਟਨ ਸਲਫਰ ਲੈ ਕੇ ਆ ਰਹੇ ਨੇ। ਮੰਤਰਾਲੇ ਨੇ ਅੱਗੇ ਦੱਸਿਆ ਕਿ 5 ਹੋਰ ਜਹਾਜ਼ ਭਾਰਤ ਲਈ ਰਵਾਨਾ ਹੋਣ ਵਾਲੇ ਨੇ। ਰਸਾਇਣ ਅਤੇ ਖਾਦ ਮੰਤਰੀ ਜਗਤ ਪ੍ਰਕਾਸ਼ ਨੱਡਾ ਨੇ ਕਿਹਾ ਕਿ ਪੱਛਮੀ ਏਸ਼ੀਆ ਵਿੱਚ ਟਕਰਾਅ ਨੇ ਵਿਸ਼ਵ ਸਪਲਾਈ ਲੜੀ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ, ਜਿਸ ਕਾਰਨ ਖਾਦ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਹੈ। ਉਨ੍ਹਾਂ ਕਿਹਾ ਕਿ ਵਿਦੇਸ਼ਾਂ ਵਿੱਚ ਭਾਰਤੀ ਦੂਤਕਾਰਾਂ ਨੇ ਸੰਭਾਵੀ ਵਿਸ਼ਵ ਉਤਪਾਦਕਾਂ ਅਤੇ ਸਪਲਾਇਰਾਂ ਨਾਲ ਸੰਪਰਕ ਸਥਾਪਿਤ ਕਰਨ ਵਿੱਚ ਸਰਗਰਮੀ ਨਾਲ ਸਹਾਇਤਾ ਕੀਤੀ ਹੈ। ਸ੍ਰੀ ਨੱਡਾ ਨੇ ਅੱਗੇ ਕਿਹਾ ਕਿ ਖਾਦ ਵਿਭਾਗ ਖੇਤਰੀ ਉਪਲਬਧਤਾ ਅਤੇ ਪਾਰਦਰਸ਼ੀ ਵੰਡ ਨੂੰ ਯਕੀਨੀ ਬਣਾਉਣ ਲਈ ਰਾਜ ਸਰਕਾਰਾਂ ਦੇ ਨਿਰੰਤਰ ਤਾਲਮੇਲ ਵਿੱਚ ਹੈ। ਉਨ੍ਹਾਂ ਪੁਸ਼ਟੀ ਕੀਤੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਸਰਕਾਰ ਨੇ ਕਿਸਾਨਾਂ ਦੇ ਹਿੱਤਾਂ ਦੀ ਪੂਰੀ ਸੁਰੱਖਿਆ ਨੂੰ ਯਕੀਨੀ ਬਣਾਇਆ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸੈਂਡਲ ਹੈ @AIR RNU ਜਲੰਧਰ, ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਅਯੋਧਿਆ 'ਚ ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਨੇ ਆਪਣੇ ਮੈਂਬਰਾਂ ਦੀ ਅੱਜ ਇੱਕ ਮੀਟਿੰਗ ਬੁਲਾਈ ਹੈ। ਮੀਟਿੰਗ ਵਿੱਚ ਰਾਮ ਮੰਦਰ ਨੂੰ ਮਿਲੇ ਦਾਨ ਦੀ ਪੜਤਾਲ ਕਰ ਰਹੀ ਵਿਸ਼ੇਸ਼ ਜਾਂਚ ਟੀਮ SIT ਦੀ ਰਿਪੋਰਟ ਸਮੇਤ ਕਈ ਪ੍ਰਸ਼ਾਸਨਿਕ ਅਤੇ ਵਿੱਤੀ ਮੁੱਦਿਆਂ 'ਤੇ ਵਿਚਾਰ ਵਟਾਂਦਰਾ ਕੀਤਾ ਜਾਏਗਾ। ਪਹਿਲਾਂ ਮੀਟਿੰਗ ਦੁਪਹਿਰ ਬਾਅਦ 3 ਵਜੇ ਮਣੀ ਰਾਮ ਛਾਉਣੀ ਵਿੱਚ ਹੋਣੀ ਸੀ, ਪਰ ਹੁਣ ਇਹ ਮੰਦਰ ਕੰਪਲੈਕਸ ਅੰਦਰ ਹੀ ਹੋਏਗੀ। ਰਾਸ਼ਟਰਰਾਜ ਭਾਰਤੀ ਜਨਸੰਘ ਦੇ ਸੰਸਥਾਪਕ ਡਾਕਟਰ ਸ਼ਿਆਮਾ ਪ੍ਰਸਾਦ ਮੁਖਰਜੀ ਨੂੰ ਉਹਨਾਂ ਦੀ ਜਨਮ ਵਰ੍ਹੇਗੰਢ 'ਤੇ ਸ਼ਰਧਾਂਜਲੀ ਭੇਂਟ ਕਰ ਰਿਹਾ ਹੈ। ਸੱਭਿਆਚਾਰਕ ਮੰਤਰਾਲਾ ਪੱਛਮੀ ਬੰਗਾਲ ਸਰਕਾਰ ਦੇ ਸਹਿਯੋਗ ਨਾਲ ਇਸ ਮੌਕੇ ਕੋਲਕਾਤਾ ਵਿੱਚ ਇੱਕ ਪ੍ਰੋਗਰਾਮ ਦਾ ਆਯੋਜਨ ਕਰੇਗਾ। ਇਹ ਪ੍ਰੋਗਰਾਮ ਪਿਛਲੇ ਸਾਲ ਮੰਤਰਾਲੇ ਵੱਲੋਂ ਐਲਾਨੇ ਗਏ ਡਾਕਟਰ ਸ਼ਿਆਮਾ ਪ੍ਰਸਾਦ ਮੁਖਰਜੀ ਦੀ 125ਵੀਂ ਜਨਮ ਵਰ੍ਹੇਗੰਢ ਦੇ 2 ਸਾਲਾ ਸਰਕਾਰੀ ਸਮਾਰੋਹਾਂ ਦੇ ਹਿੱਸੇ ਵਜੋਂ ਕਰਵਾਇਆ ਜਾ ਰਿਹਾ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਕੇਂਦਰੀ ਸੱਭਿਆਚਾਰ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਅਤੇ ਪੱਛਮੀ ਬੰਗਾਲ ਦੇ ਮੁੱਖ ਮੰਤਰੀ ਸੁਵੇਂਦੁ ਅਧਿਕਾਰੀ ਦੇ ਨਾਲ ਪ੍ਰੋਗਰਾਮ ਦੀ ਪ੍ਰਧਾਨਗੀ ਕਰਨਗੇ। ਡਾਕਟਰ ਸ਼ਿਆਮਾ ਪ੍ਰਸਾਦ ਮੁਖਰਜੀ ਨੂੰ ਉਹਨਾਂ ਦੀ 125ਵੀਂ ਜਨਮ ਵਰ੍ਹੇਗੰਢ 'ਤੇ ਸ਼ਰਧਾਂਜਲੀ ਭੇਂਟ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਹਨਾਂ ਨੂੰ ਹਿੰਮਤ, ਰਾਸ਼ਟਰਵਾਦ ਅਤੇ ਨਿਸਵਾਰਥ ਸੇਵਾ ਦਾ ਸਦੀਵੀ ਪ੍ਰਤੀਕ ਦੱਸਿਆ ਹੈ। ਇੱਕ ਲੇਖ ਵਿੱਚ ਸ੍ਰੀ ਮੋਦੀ ਨੇ ਕਿਹਾ ਕਿ ਡਾਕਟਰ ਮੁਖਰਜੀ ਦਾ ਜੀਵਨ ਅਣਵੰਡੇ ਭਾਰਤ ਪ੍ਰਤੀ ਉਹਨਾਂ ਦੀ ਅਟੁੱਟ ਵਚਨਬੱਧਤਾ ਦਾ ਪ੍ਰਮਾਣ ਹੈ। ਉਹਨਾਂ ਨੇ ਇਹ ਯਕੀਨੀ ਬਣਾਇਆ ਕਿ ਵੰਡ ਦੌਰਾਨ ਪੱਛਮੀ ਬੰਗਾਲ ਭਾਰਤ ਦਾ ਹਿੱਸਾ ਰਹੇ ਅਤੇ ਬਾਅਦ ਵਿੱਚ ਆਪਣੇ ਆਪ ਨੂੰ ਜੰਮੂ ਕਸ਼ਮੀਰ ਦੇ ਕਾਜ ਲਈ ਸਮਰਪਿਤ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ 2019 ਵਿੱਚ ਧਾਰਾ 370 ਅਤੇ 35A ਨੂੰ ਹਟਾਉਣਾ ਉਹਨਾਂ ਦੀ ਕੁਰਬਾਨੀ ਲਈ ਸਭ ਤੋਂ ਢੁੱਕਵੀਂ ਸ਼ਰਧਾਂਜਲੀ ਸੀ। ਕੇਂਦਰੀ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਅੱਜ ਨਵੀਂ ਦਿੱਲੀ ਵਿੱਚ ਸਹਿਕਾਰਤਾ ਮੰਤਰਾਲੇ ਦੇ 5ਵੇਂ ਸਥਾਪਨਾ ਦਿਵਸ ਸਮਾਰੋਹ ਵਿੱਚ ਹਿੱਸਾ ਲੈਣਗੇ। ਮੰਤਰਾਲੇ ਨੇ ਦੱਸਿਆ ਕਿ ਇਹ ਸਮਾਗਮ ਸਹਿਕਾਰ ਸੇ ਸਮ੍ਰਿਧੀ ਦੇ ਉਦੇਸ਼ ਤਹਿਤ ਆਯੋਜਿਤ ਕੀਤਾ ਗਿਆ ਹੈ। ਇਸ ਮੌਕੇ 'ਤੇ ਸ਼੍ਰੀ ਸ਼ਾਹ ਕਈ ਮੁੱਖ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ। ਮੁੰਬਈ ਦੇ ਮਾਨਖੁਰ ਦੇ ਇਲਾਕੇ ਵਿੱਚ ਭਾਰੀ ਮੀਂਹ ਦੌਰਾਨ ਇੱਕ 3-ਮੰਜ਼ਿਲਾ ਇਮਾਰਤ ਟੈਣ ਨਾਲ ਘੱਟੋ ਘੱਟ 6 ਲੋਕਾਂ ਦੀ ਮੌਤ ਹੋ ਗਈ ਅਤੇ 1 ਜ਼ਖਮੀ ਹੋ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਹੈ ਕਿ ਇੱਕ ਵਿਅਕਤੀ ਦੇ ਮਲਬੇ ਹੇਠ ਫਸੇ ਹੋਣ ਦਾ ਖਦਸ਼ਾ ਹੈ। ਇਸ ਦੌਰਾਨ ਮੁੰਬਈ ਅਤੇ ਸਾਹਿਲੀ ਮਹਾਰਾਸ਼ਟਰ 'ਚ ਤੇਜ਼ ਹਵਾਵਾਂ ਨਾਲ ਭਾਰੀ ਮੀਂਹ ਜਾਰੀ ਹੈ। ਜੰਮੂ ਕਸ਼ਮੀਰ ਵਿੱਚ ਸਲਾਨਾ ਸ਼੍ਰੀ ਅਮਰਨਾਥ ਯਾਤਰਾ ਵਿੱਚ ਭਾਰੀ ਜਨ ਭਾਗੀਦਾਰੀ ਦਰਜ ਕੀਤੀ ਜਾ ਰਹੀ ਹੈ। ਯਾਤਰਾ ਦੇ ਪਹਿਲੇ 3 ਦਿਨਾਂ ਦੌਰਾਨ 56,000 ਤੋਂ ਵੱਧ ਸ਼ਰਧਾਲੂਆਂ ਨੇ ਪਵਿੱਤਰ ਗੁਫਾ ਤੀਰਥ ਸਥਾਨ 'ਤੇ ਦਰਸ਼ਨ ਕੀਤੇ ਨੇ। ਇਸ ਦੌਰਾਨ ਉਪ ਰਾਜਪਾਲ ਮਨੋਜ ਸਿਨਹਾ ਨੇ

ਸਬੰਧਾਂ ਦੀ ਸਮੀਖਿਆ ਕਰਨ ਲਈ ਕੱਲ੍ਹ ਨੂੰ ਨਿਵਾਨ ਪਹਿਲਗਾਮ ਬੇਸ ਕੰਪ ਦਾ ਦੌਰਾ ਕੀਤਾ। ਬ੍ਰਾਜ਼ੀਲ ਦੇ ਮਹਾਨ ਫੁੱਟਬਾਲਰ ਨੇਮਾਰ ਜੂਨੀਅਰ ਨੇ ਕੱਲ੍ਹ ਰਾਤ ਫੀਫਾ ਵਿਸ਼ਵ ਕੱਪ ਦੇ ਰਾਊਂਡ ਆਫ 16 ਵਿੱਚ ਨਾਰਵੇ ਤੋਂ 1-2 ਨਾਲ ਬ੍ਰਾਜ਼ੀਲ ਦੀ ਹਾਰ ਤੋਂ ਬਾਅਦ ਅੰਤਰਰਾਸ਼ਟਰੀ ਫੁੱਟਬਾਲ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਹੈ। ਕੱਲ੍ਹ ਦੇ ਮੈਚ ਵਿੱਚ ਬ੍ਰਾਜ਼ੀਲ ਦਾ 1-1 ਗੋਲ ਕਰਨ ਦੇ ਬਾਵਜੂਦ ਉਹ ਆਪਣੀ ਟੀਮ ਨੂੰ ਹਾਰ ਤੋਂ ਨਹੀਂ ਬਚਾ ਸਕੇ। ਆਸਟ੍ਰੇਲੀਆ ਨੇ ਇੰਗਲੈਂਡ ਨੂੰ ਹਰਾ ਕੇ ICC ਮਹਿਲਾ 2020 ਵਿਸ਼ਵ ਕੱਪ ਜਿੱਤ ਲਿਆ ਹੈ। ਬੀਤੀ ਰਾਤ ਆਸਟ੍ਰੇਲੀਆ ਨੇ ਲੰਡਨ ਦੀ ਲਾਰਡਸ ਕ੍ਰਿਕਟ ਗਰਾਊਂਡ ਵਿੱਚ ਇੰਗਲੈਂਡ ਨੂੰ 7 ਵਿਕਟਾਂ ਨਾਲ ਹਰਾਇਆ। 151 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਆਸਟ੍ਰੇਲੀਆ ਨੇ 17.1 ਓਵਰਾਂ ਵਿੱਚ 3 ਵਿਕਟਾਂ ਅਤੇ 153 ਦੌੜਾਂ ਬਣਾ ਕੇ ਖਿਤਾਬ ਆਪਣੇ ਨਾਂ ਕੀਤਾ। ਆਸਟ੍ਰੇਲੀਆ ਲਈ ਬੈਥ ਮੂਨੀ ਨੇ ਸਭ ਤੋਂ ਵੱਧ 64 ਦੌੜਾਂ ਬਣਾਈਆਂ। ਪਹਿਲਾਂ ਇੰਗਲੈਂਡ ਨੇ ਆਪਣੇ ਨਿਰਧਾਰਤ 20 ਓਵਰਾਂ ਵਿੱਚ 4 ਵਿਕਟਾਂ ਅਤੇ 150 ਦੌੜਾਂ ਬਣਾਈਆਂ। ਸਰਬੀਆ ਦੇ ਨੋਵਾਕ ਜੋਕੋਵਿਚ ਨੇ ਰੂਸ ਦੇ ਰੋਮਨ ਸੈਫਿਊਲਿਨ ਨੂੰ ਹਰਾ ਕੇ ਵਿੰਬਲਡਨ 'ਚ ਮਰਦਾਂ ਦੇ ਸਿੰਗਲਸ ਕੁਆਟਰ ਫਾਈਨਲ ਵਿੱਚ ਜਗ੍ਹਾ ਪੱਕੀ ਕਰ ਲਈ ਹੈ। ਇਸ ਦੇ ਨਾਲ ਹੀ ਜੋਕੋਵਿਚ ਨੇ ਆਲ ਇੰਗਲੈਂਡ ਕਲੱਬ ਵਿੱਚ ਆਪਣੀ 106ਵੀਂ ਸਿੰਗਲ ਜਿੱਤ ਹਾਸਲ ਕੀਤੀ ਹੈ ਅਤੇ ਰੋਜਰ ਫੈਡਰਰ ਦੇ 105 ਵਿੰਬਲਡਨ ਪੁਰਸ਼ ਸਿੰਗਲ ਜਿੱਤਾਂ ਦੇ ਰਿਕਾਰਡ ਨੂੰ ਤੋੜ ਦਿੱਤਾ ਹੈ। ਮਹਿਲਾ ਸਿੰਗਲ ਵਿੱਚ ਕੈਰੋਲੀਨਾ ਮੁਚੋਵਾ ਆਪਣੇ ਕੈਰੀਅਰ ਵਿੱਚ 3 ਵਾਰ ਵਿੰਬਲਡਨ ਕੁਆਟਰ ਫਾਈਨਲ ਵਿੱਚ ਪਹੁੰਚ ਗਈ ਹੈ। ਉਸਨੇ ਚੌਥੇ ਗੇੜੇ ਦੇ ਇੱਕ ਰੋਮਾਂਚਕ ਮੈਚ ਵਿੱਚ ਸਾਬਕਾ ਚੈਂਪੀਅਨ ਬਾਰਬੋਰਾ ਕ੍ਰੇਸੀਕੋਵਾ ਨੂੰ 7-5, 5-7, 6-3 ਨਾਲ ਹਰਾਇਆ। ਅੰਤ ਵਿੱਚ ਚੋਣਵੀਆਂ ਖਬਰਾਂ ਇੱਕ ਵਾਰ ਫਿਰ ਸੁਣ ਲਓ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਤੋਂ ਇੰਡੋਨੇਸ਼ੀਆ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੇ 6 ਦਿਨਾਂ ਦੌਰੇ 'ਤੇ ਹੋਣਗੇ। ਭਾਰਤ ਆਪਣੀ ਬ੍ਰਿਕਸ ਪ੍ਰਧਾਨਗੀ ਹੇਠ ਬ੍ਰਿਕਸ ਮਹਿਲਾ ਕਾਰਜ ਸਮੂਹ ਦੀ 2 ਦਿਨਾਂ ਮੀਟਿੰਗ ਦੀ ਮੇਜ਼ਬਾਨੀ ਕਰੇਗਾ। ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਨੇ ਅੱਜ ਅਯੋਧਿਆ ਵਿੱਚ ਆਪਣੇ ਮੈਂਬਰਾਂ ਦੀ ਇੱਕ ਮੀਟਿੰਗ ਬੁਲਾਈ ਹੈ। ਰਾਸ਼ਟਰ ਅੱਜ ਭਾਰਤੀ ਜਨ ਸੰਘ ਦੇ ਸੰਸਥਾਪਕ ਡਾਕਟਰ ਸ਼ਿਆਮਾ ਪ੍ਰਸਾਦ ਮੁਖਰਜੀ ਨੂੰ ਉਹਨਾਂ ਦੀ ਜਨਮ ਵਰ੍ਹੇਗੰਢ 'ਤੇ ਸ਼ਰਧਾਂਜਲੀ ਭੇਂਟ ਕਰ ਰਿਹਾ ਹੈ ਅਤੇ ਫੀਫਾ ਵਿਸ਼ਵ ਕੱਪ 'ਚ 5 ਵਾਰ ਦੇ ਚੈਂਪੀਅਨ ਬ੍ਰਾਜ਼ੀਲ ਦੀ ਨਾਰਵੇ ਤੋਂ 1-2 ਨਾਲ ਹਾਰ ਤੋਂ ਬਾਅਦ ਬ੍ਰਾਜ਼ੀਲ ਦੇ ਮਹਾਨ ਫੁੱਟਬਾਲ ਖਿਡਾਰੀ ਨੇਮਾਰ ਜੂਨੀਅਰ ਨੇ ਅੰਤਰਰਾਸ਼ਟਰੀ ਫੁੱਟਬਾਲ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਇਸ ਦੇ ਨਾਲ ਹੀ ਖਬਰਾਂ ਦਾ ਰਾਸ਼ਟਰੀ ਬੁਲੇਟਿਨ ਖਤਮ ਹੁੰਦਾ ਹੈ। ਨਮਸਕਾਰ।

ਬਿਲਕੁਲ ਜੀ, ਮਿਊਜ਼ੀਕਲੀ ਯੋਰਸ। ਅਸੀਂ ਤਾਂ ਤੁਸੀਂ ਕਿੱਥੇ ਨਹੀਂ ਚੱਲੇ, ਆਪਾਂ ਇੱਥੇ ਹੀ ਹਾਂ ਆਕਾਸ਼ਵਾਣੀ ਦੇ ਵਿਹੜੇ। ਤੁਹਾਡਾ ਅਤੇ ਮੇਰਾ ਨਾਂ ਸਾਥ ਜਿਹੜਾ ਇੱਦਾਂ ਹੀ ਰਹੇਗਾ ਕਦੋਂ ਤੱਕਣ ਲਈ, ਮੈਂ ਤਾਂ ਹੈ 10 ਵਜੇ ਤੱਕ, ਲੇਕਿਨ ਆਕਾਸ਼ਵਾਣੀ ਦੇ ਨਾਲ ਤੁਹਾਡੇ ਪ੍ਰੋਗਰਾਮ ਦਾ ਸਾਥ ਰਹੇਗਾ 11 ਵਜੇ ਤੱਕ। ਉਸ ਤੋਂ ਪਹਿਲਾਂ ਤੁਸੀਂ ਕਿਤੇ ਨਹੀਂ ਜਾ ਸਕਦੇ। ਪ੍ਰੋਗਰਾਮ ਇੰਜੋਏ ਕਰਦੇ ਰਹੋ ਆਪਣੇ ਅੱਜ ਦੋਸਤ ਰਾਹੁਲ ਦੇ ਨਾਲ। ਹੁਣ ਤਾਂ ਜੇ ਵੇਲਾ ਹੋ ਗਿਆ ਹੈ 8:40 'ਤੇ ਹੋ ਹੀ ਗਏ, ਅਤੇ ਐਡੀ ਟੱਪਾ ਦਾ ਵੇਲਾ ਹੋ ਗਿਆ। ਲਓ ਜੀ, ਪਹਿਲਾ ਗੀਤ ਤੁਹਾਡੇ ਲਈ ਆ ਰਿਹਾ, ਅਤੇ ਨੱਚਣ ਟੱਪਣ ਦੇ ਲਈ ਰੈਡੀ ਹੋ ਜਾਓ।

एक विशेष सूचना। आकाशवाणी जलंधर वालों कुछ खाली स्टाफ क्वार्टर ते ऑफिस स्पेस किराए जां लीज ते दित्ते जाण दा प्रस्ताव है, जो सिर्फ केंद्र सरकार, सूबा सरकार, जनतक खेतर दे अदारे यानी PSU ते विधानिक संस्थावां नूं दित्ते जाणगे। इन्हां च शामिल ने आकाशवाणी जलंधर स्थित ऑफिस स्पेस ते आकाशवाणी स्टाफ कलोनी BMC चौंक जलंधर ते अर्बन एस्टेट फेज 1 जलंधर स्थित रिहायशी फ्लैट्स। चावान आकाशवाणी जलंधर दे उप महानिदेशक नाल संपर्क करन। फोन नंबर है 0181-298-3036। ईमेल ID jalandhar@prasarbharati.gov.in। ਕੀ ਤੁਸੀਂ ਰੇਡੀਓ ਪ੍ਰੋਗਰਾਮ ਜਾਂ ਵਧੀਆ ਕੰਟੈਂਟ ਬਣਾਉਂਦੇ ਹੋ? ਆਕਾਸ਼ਵਾਣੀ ਜਲੰਧਰ ਤੁਹਾਡੇ ਲਈ ਲੈ ਕੇ ਆਇਆ ਇੱਕ ਸੁਨਹਿਰੀ ਮੌਕਾ। ਪ੍ਰਸਾਰ ਭਾਰਤੀ ਆਪਣੀ ਨਵੀਂ ਕੰਟੈਂਟ ਸੋਰਸਿੰਗ ਪਾਲਿਸੀ 2024 ਦੇ ਤਹਿਤ ਸਾਰੇ ਪ੍ਰੋਡਕਸ਼ਨ ਹਾਊਸਿਸ, ਪ੍ਰੋਡਿਊਸਰਸ ਤੇ ਕੰਟੈਂਟ ਕ੍ਰੀਏਟਰਸ ਤੋਂ ਵੱਖ ਵੱਖ ਪ੍ਰੋਗਰਾਮਾਂ ਲਈ ਅਰਜ਼ੀਆਂ ਦੀ ਮੰਗ ਕਰ ਰਿਹਾ ਹੈ। ਤੁਸੀਂ ਰੈਵਨਿਊ ਸ਼ੇਅਰਿੰਗ, ਸਪੌਂਸਰਡ ਜਾਂ ਗੈਟਸ ਮੋਡ ਤੇ ਸਾਡੇ ਨਾਲ ਕੰਮ ਕਰ ਸਕਦੇ ਹੋ। ਆਪਣੀਆਂ ਅਰਜ਼ੀਆਂ ਜਲਦੀ ਭੇਜੋ। ਵਧੇਰੀ ਜਾਣਕਾਰੀ ਲਈ ਅੱਜ ਹੀ ਆਕਾਸ਼ਵਾਣੀ ਜਲੰਧਰ ਨਾਲ ਸੰਪਰਕ ਕਰੋ। ਅਪਲਾਈ ਕਰਨ ਦੀ ਆਖਰੀ ਤਾਰੀਖ 31 ਜੁਲਾਈ 2026 ਹੈ।

ਤੁਸੀਂ ਇੰਜੋਏ ਕਰੇ ਸੀ ਪ੍ਰੋਗਰਾਮ ਅੱਡੀ ਟੱਪਾ ਤੇ ਹੁਣ ਵੇਲਾ ਹੋ ਗਿਆ ਐਫਐਮ ਨਿਊਜ਼ ਹੈਡਲਾਈਨਸ ਦਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਤੋਂ ਇੰਡੋਨੇਸ਼ੀਆ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੇ 6 ਦਿਨਾਂ ਦੌਰੇ ਤੇ ਹੋਣਗੇ। ਭਾਰਤ ਆਪਣੀ ਬ੍ਰਿਕਸ ਪ੍ਰਧਾਨਗੀ ਹੇਠ ਬ੍ਰਿਕਸ ਮਹਿਲਾ ਕਾਰਜ ਸਮੂਹ ਦੀ 2 ਦਿਨਾਂ ਮੀਟਿੰਗਾਂ ਦੀ ਮੇਜ਼ਬਾਨੀ ਕਰੇਗਾ। ਸ੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਨੇ ਅੱਜ ਅਯੋਧਿਆ ਵਿੱਚ ਆਪਣੇ ਮੈਂਬਰਾਂ ਦੀ ਇੱਕ ਮੀਟਿੰਗ ਬੁਲਾਈ ਹੈ। ਰਾਸ਼ਟਰ ਅੱਜ ਭਾਰਤੀ ਜਨਸੰਘ ਦੇ ਸੰਸਥਾਪਕ ਡਾਕਟਰ ਸ਼ਿਆਮਾ ਪ੍ਰਸਾਦ ਮੁਖਰਜੀ ਨੂੰ ਉਹਨਾਂ ਦੀ ਜਨਮ ਵਰੇਗੰਢ ਤੇ ਸ਼ਰਧਾਂਜਲੀ ਭੇਟ ਕਰ ਰਿਹਾ ਹੈ। ਰਸਾਇਣ ਅਤੇ ਖਾਦ ਮੰਤਰਾਲੇ ਨੇ ਐਲਾਨ ਕੀਤਾ ਹੈ ਕਿ ਖਾਦਾਂ ਅਤੇ ਕੱਚਾ ਮਾਲ ਭਾਰਤ ਲਿਆ ਰਹੇ 15 ਜਹਾਜ਼ ਸੁਰੱਖਿਅਤ ਢੰਗ ਨਾਲ ਹੌਰਮੂਜ਼ ਸਟ੍ਰੇਟ ਪਾਰ ਕਰ ਗਏ ਨੇ।

ਸਲਾਨਾ ਸ਼੍ਰੀ ਅਮਰਨਾਥ ਜੀ ਯਾਤਰਾ ਦੇ ਪਹਿਲੇ 3 ਦਿਨਾਂ ਦੌਰਾਨ 56,000 ਤੋਂ ਵੱਧ ਸ਼ਰਧਾਲੂਆਂ ਨੇ ਪਵਿੱਤਰ ਗੁਫਾ ਤੀਰਥ ਸਥਾਨ ਦੇ ਦਰਸ਼ਨ ਕੀਤੇ ਨੇ। ਪੰਜਾਬ ਦੇ ਪੱਟੀਦਾਰ ਜਾਤਾਂ ਨਾਲ ਸੰਬੰਧਿਤ ਵਿਦਿਆਰਥੀਆਂ ਲਈ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਸਾਲ 2026 ਤੋਂ 2027 ਦਾ ਪੋਰਟਲ ਅਧਿਕਾਰਤ ਤੌਰ 'ਤੇ ਖੋਲ੍ਹ ਦਿੱਤਾ ਗਿਆ ਹੈ। ਫੀਫਾ ਵਿਸ਼ਵ ਕੱਪ ਵਿੱਚ 5 ਵਾਰ ਦੇ ਚੈਂਪੀਅਨ ਬ੍ਰਾਜ਼ੀਲ ਦੀ ਨਾਰਵੇ ਤੋਂ 1-2 ਨਾਲ ਹਾਰ ਤੋਂ ਬਾਅਦ ਬ੍ਰਾਜ਼ੀਲ ਦੇ ਮਹਾਨ ਫੁੱਟਬਾਲ ਖਿਡਾਰੀ ਨੇਮਾਰ ਜੂਨੀਅਰ ਨੇ ਅੰਤਰਰਾਸ਼ਟਰੀ ਫੁੱਟਬਾਲ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਹੈ। ਅਤੇ ਕ੍ਰਿਕਟ ਵਿੱਚ ਆਸਟ੍ਰੇਲੀਆ ਨੇ ਇੰਗਲੈਂਡ ਨੂੰ ਹਰਾ ਕੇ ICC ਮਹਿਲਾ 2020 ਵਿਸ਼ਵ ਕੱਪ ਜਿੱਤ ਲਿਆ ਹੈ। ਇਹ ਸਨ ਹੁਣ ਤੱਕ ਦੀਆਂ FM

ਦੋਸਤੋ, ਜੀਆਂ ਨੂੰ, ਜੀਆਂ ਨੂੰ, ਜੀਆਂ ਆਇਆਂ ਨੂੰ। ਪ੍ਰੋਗਰਾਮ ਸ਼ੁਰੂ ਹੋ ਗਿਆ ਹੈ ਦਿਲ ਆਪਣਾ ਪੰਜਾਬੀ, ਯਾਨੀ ਦਿਲ ਤੋਂ ਦਿਲ ਤੱਕ ਪੰਜਾਬੀ। ਮੈਂ ਤੁਹਾਡੀ ਆਪਣੀ ਆਰ ਜੀ ਦੋਸਤ ਰਾਹਿਲ, ਤੇ ਸਨ ਇੰਟਰਨੈਟ ਕਿਤੇ 102.7 FM ਰਿੰਗ ਦੇ ਨਾਲ ਨਾਲ 103.6 ਮੈਗਾਹਰਟਸ ਵੀ। ਫਿਰ ਸਾਡੇ ਦੋਸਤ ਅੱਜ ਬੜੀ ਐਕਸਾਈਟਡ ਨੇ। ਦਿਲ ਆਪਣਾ ਪੰਜਾਬੀ ਪ੍ਰੋਗਰਾਮ ਜਿੱਦਾਂ ਹੀ ਸ਼ੁਰੂ ਹੁੰਦਾ ਸਾਰਿਆਂ ਦੇ ਦਿਮਾਗ ਦੇ ਵਿੱਚ ਆ ਜਾਂਦਾ, ਅੱਜ ਆਪਾਂ ਆਹ ਗੱਲ ਕਰਾਂਗੇ, ਅੱਜ ਆਪਾਂ ਆਹ ਗੱਲ ਕਰਾਂਗੇ, ਅੱਜ ਆਪਾਂ ਇੱਕ ਦੂਜੇ ਤੋਂ ਆਹ ਚੀਜ਼ਾਂ ਵੀ ਪੁੱਛਣੀਆਂ ਨੇ।

ਜੇ ਆਪਾਂ ਗੱਲ ਕਰੀਏ ਨਾ ਪੁਰਾਣੇ ਟਾਈਮ ਦੀ, ਤਾਂ ਪੁਰਾਣਾ ਟਾਈਮ ਵੀ ਕਿੰਨਾ ਚੰਗਾ ਹੁੰਦਾ ਸੀਗਾ ਨਾ। ਦੇਖੋ ਪਹਿਲਾਂ ਦੁਕਾਨਾਂ 'ਤੇ ਲਿਖਿਆ ਹੁੰਦਾ ਸੀਗਾ ਗ੍ਰਾਹਕ ਭਗਵਾਨ ਹੈ, ਤਾਂ ਦੇਵਤਾਵਾਂ ਵਾਲੀਆਂ ਫੀਲਿੰਗ ਆਉਂਦੀ ਸੀ, ਮਤਲਬ ਆਉਂਦਾ ਸੀ ਨਾ ਇੱਕ ਬਹੁਤ ਹੀ ਵਧੀਆ ਵਾਲੀ ਫੀਲਿੰਗ ਆਉਂਦੀ ਸੀ। ਅਤੇ ਹੁਣ ਜਦੋਂ ਆਪਾਂ ਦੁਕਾਨਾਂ 'ਤੇ ਜਾਂਦੇ ਹਾਂ ਤਾਂ ਉੱਥੇ ਕੀ ਲਿਖਿਆ ਹੁੰਦਾ, ਦੁਕਾਨਾਂ 'ਤੇ ਲਿਖਿਆ ਹੁੰਦਾ ਆਪ ਕੈਮਰੇ ਕੀ ਨਿਗਰਾਨੀ ਮੇਂ ਹੈ। ਇੱਦਾਂ ਲੱਗਦਾ ਜਿਵੇਂ ਆਪਾਂ ਚੋਰਾਂ ਵਾਲੀ ਫੀਲਿੰਗ ਲੈ ਰਹੇ ਹੁੰਦੇ ਹਾਂ, ਹੈ ਨਾ। ਇੱਕ ਅਲੱਗ ਜਿਹਾ ਹੀ ਡਰ ਲੱਗ ਜਾਂਦਾ, ਮਤਲਬ ਕਰਨਾ ਕੁਛ ਨਹੀਂ ਹੁੰਦਾ ਪਰ ਡਰ ਲੱਗ ਹੀ ਜਾਂਦਾ। ਚਲੋ ਇਹ ਗੱਲ ਤਾਂ ਵੱਖਰੀ ਹੈ। ਆਪਾਂ ਜੇ ਅੱਜ ਦੀ ਗੱਲ ਕਰੀਏ, ਅੱਜ ਸਾਡੇ ਦੋਸਤ ਸਾਡੇ ਨਾਲ ਸਾਂਝੇ ਕਰਨਗੇ ਆਪਣੀਆਂ ਦਿਲ ਦੀਆਂ ਗੱਲਾਂ। ਦਿਲ ਦੀਆਂ ਗੱਲਾਂ ਦੇ ਵਿੱਚ ਜੇ ਤੁਹਾਡੇ ਕੋਲ ਕੋਈ ਅਖਾਣ ਨਹੀਂ, ਕੋਈ ਬੁਝਾਰਤ ਨਹੀਂ, ਤੁਸੀਂ ਉਹ ਸਾਨੂੰ ਪੁੱਛ ਸਕਦੇ ਹੋ, ਅਤੇ ਨਾਲ ਹੀ ਕੋਈ ਜਾਣਕਾਰੀ ਸਾਡੇ ਨਾਲ ਸਾਂਝੀ ਕਰਨਾ ਚਾਹੁੰਦੇ ਹੋ, ਉਹ ਤੁਸੀਂ ਸਾਡੇ ਨਾਲ ਸਾਂਝੀ ਕਰ ਸਕਦੇ ਹੋ। ਹੋਰ ਆਪਣਾ ਹੁਨਰ, ਬਿਲਕੁਲ ਜੀ ਹੁਨਰ, ਹੁਨਰ ਦੀ ਗੱਲ ਕਰੀਏ, ਜਿਹਦੇ ਵਿੱਚ ਤੁਸੀਂ ਕੋਈ ਪੁਰਾਣਾ ਗੀਤ ਗਾ ਕੇ ਲਾਣਿਆਂ ਸੁਣਾ ਸਕਦੇ ਹੋ, ਹੋਰ ਵੀ ਤੁਹਾਡੇ ਹੁਨਰ ਦੇ ਵਿੱਚ ਕੀ ਆਉਂਦਾ ਉਹ ਸਾਡੇ ਤੱਕ ਪਹੁੰਚਾ ਸਕਦੇ ਹੋ। ਇੱਕ ਇਹੋ ਜਿਹੀ ਪਲੈਟਫਾਰਮ ਹੈ ਜਿਸ ਦੇ ਰਾਹੀਂ ਤੁਹਾਡੀਆਂ ਗੱਲਾਂ ਸਾਰਾ ਇੰਡੀਆ ਸੁਣਦਾ ਹੈ। ਅਤੇ ਕਿੱਥੇ ਭੇਜਣੇ ਤੁਸੀਂ ਆਪਣੀਆਂ ਗੱਲਾਂ? ਬਿਲਕੁਲ ਜੀ 9855 10 10 27 'ਤੇ ਤੁਸੀਂ ਵਟਸਐਪ 'ਤੇ ਆਪਣੀਆਂ ਜਿਹੜੀਆਂ ਮਿੱਠੀਆਂ ਮਿੱਠੀਆਂ ਗੱਲਾਂ ਹੈ ਉਹ ਜਿਹੜੀਆਂ ਆਡੀਓ ਰਾਹੀਂ ਭੇਜ ਸਕਦੇ ਹੋ, ਜਾਂ ਫਿਰ ਆਪਣੀਆਂ ਜਿਹੜੀਆਂ ਮੈਸੇਜਿਸ ਨੇ ਉਹ ਸਾਡੇ ਤੱਕ ਪਹੁੰਚਾ ਸਕਦੇ ਹੋ। ਦਿਲ ਤੋਂ ਦਿਲ ਤੱਕ ਪੰਜਾਬੀ, ਯਾਨੀ ਦਿਲ ਆਪਣਾ ਪੰਜਾਬੀ ਪ੍ਰੋਗਰਾਮ ਦੇ ਵਿੱਚ।

ਜੇ ਆਪਾਂ ਗੱਲ ਕਰੀਏ ਨਾ ਸਾਡੇ ਸਟਾਰਟਿੰਗ ਦੇ ਟਾਈਮ ਦੇ ਵਿੱਚ ਸਾਡੇ ਕੋਲ ਕਿਹੜੀਆਂ ਕਿਹੜੀਆਂ ਚੀਜ਼ਾਂ ਹੁੰਦੀਆਂ ਸੀ ਖੇਡਣ ਦੇ ਲਈ, ਮਤਲਬ ਟਾਈਮ ਪਾਸ ਕਰਨ ਵਾਲੀਆਂ ਜਿਹੜੀਆਂ ਚੀਜ਼ਾਂ ਹੁੰਦੀਆਂ ਸੀ ਛੁੱਟੀਆਂ ਦੇ ਵਿੱਚ ਹੋ ਗਿਆ ਜਾਂ ਉਸ ਤੋਂ ਬਾਅਦ ਹੈ, ਜਦੋਂ ਆਪਾਂ ਸਾਰੇ ਫੈਮਿਲੀ ਇਕੱਠੇ ਬੈਠੇ ਹੁੰਦੇ ਸੀ ਉਸ ਵੇਲੇ ਦੀ ਗੱਲ ਕਰੀਏ, ਜਾਂ ਫਿਰ ਆਪਾਂ ਗੀਤ ਗਾ ਲੈਂਦੇ ਸੀ ਅੰਤਾਕਸ਼ੀ ਖੇਡ ਲਈ, ਹੈ ਨਾ, ਉਹ ਵਾਲੀਆਂ ਚੀਜ਼ਾਂ ਹੁੰਦੀਆਂ ਸੀ, ਜਾਂ ਫਿਰ ਆਪਣੀ ਨਾਨੀਆਂ ਦਾਦੀਆਂ ਨੇ ਸਾਡੀਆਂ ਬੁਝਾਰਤਾਂ ਪਾ ਦੇਣੀਆਂ ਜਿਹੜੀ ਸਾਨੂੰ ਸਮਝ ਹੀ ਨਹੀਂ ਆਉਂਦੀ ਸੀ, ਇੰਨੇ ਔਖੇ ਔਖੇ ਵਰਡ ਸਾਨੂੰ ਪਾ ਲੈਂਦੇ ਸੀ, ਜਾਂ ਫਿਰ ਇਹੋ ਜਿਹੇ ਟੰਗ ਟਵਿਸਟਰ ਦੇ ਦਿੰਦੇ ਸੀ ਬਿਲਕੁਲ, ਜਿੱਥੇ ਜ਼ਬਾਨ ਜਿਹੜੀ ਸੀ ਲੜਖੜਾ ਹੀ ਜਾਂਦੀ ਸੀ, ਜਿਵੇਂ ਹੁੰਦਾ ਸੀ ਨਾ ਕੱਚਾ ਪਾਪੜ ਪੱਕਾ ਪਾਪੜ, ਕੱਚਾ ਪਾਪੜ ਪੱਕਾ ਪਾਪੜ, ਪੱਕਾ ਪਾਪੜ ਕੱਚਾ ਪਾਪੜ, ਇਹ ਵਾਲੀਆਂ ਜਿਹੜੀਆਂ ਸਾਨੂੰ ਜਿਹੜੀਆਂ ਟੰਗ ਟਵਿਸਟਰ ਮਿਲਦੇ ਸੀਗੇ, ਜਾਂ ਫਿਰ ਹੋ ਗਿਆ ਤੇਰਾ ਨਾਮ ਮੇਰਾ ਨਾਮ ਮੇਰਾ ਨਾਮ ਤੇਰਾ ਨਾਮ ਤੇਰਾ ਨਾਮ ਮੇਰਾ ਨਾਮ, ਹੈ ਕਿ ਨਹੀਂ? ਚਲੋ ਜੀ ਤੁਹਾਨੂੰ ਵੀ ਇੱਕ ਪਾ ਹੀ ਦਿੰਦੇ ਹਾਂ, ਚਲੋ ਜੀ ਦੇਖਦੇ ਹਾਂ ਇਹ ਵਾਲੀਆਂ ਜਿਹੜੀ ਹੈ ਟੰਗ ਟਵਿਸਟਰ ਹੈ ਸਾਨੂੰ ਕੌਣ ਆਪਣੀ ਆਵਾਜ਼ ਦੇ ਵਿੱਚ ਭੇਜਦਾ ਅਤੇ ਕੌਣ ਚੰਗੇ ਤਰੀਕੇ ਦੇ ਨਾਲ ਬੋਲ ਸਕਦਾ, ਕਿਹੜਾ ਵਾਲਾ ਪਾਏਂਗੇ? ਸੌਖਾ ਹੀ ਸਟਾਰਟ ਕਰਦੇ ਹਾਂ, ਸਭ ਤੋਂ ਪਹਿਲਾਂ ਰਾਜਾ ਗੋਪੀ ਗੋਪ, ਰਾਜਾ ਗੋਪੀ ਗੋਪ ਗਪੰਬਮ ਖਾਂ, ਰਾਜਾ ਗੋਪੀ ਗੋਪ ਗਪੰਗਮ ਖਾਂ, ਠੀਕ ਹੈ, ਸੌਖਾ ਹੀ ਹੈ ਨਾ? ਚਲੋ ਜੀ ਦੇਖਦੇ ਹਾਂ ਕਿਸ ਦਾ ਪਹਿਲਾ ਮੈਸੇਜ ਆਉਂਦਾ, ਇੱਕ ਵਾਰੀ ਫੇਰ ਬੋਲ ਦੇਣੀ ਆ, ਰਾਜਾ ਗੋਪੀ ਗੋਪ ਗਪੰਗਮ ਗਪੰਗਮ ਖਾਂ, ਰਾਜਾ ਗੋਪੀ ਗੋਪ ਗਪੰਗਮ ਖਾਂ, ਇਹ ਤਾਂ ਮੈਨੂੰ ਵੀ ਨਹੀਂ ਭੁੱਲਿਆ ਜਾ ਰਿਹਾ। ਚਲੋ ਦੇਖਦੇ ਹਾਂ ਸਾਡੇ ਕਿਹੜੇ ਦੋਸਤ ਸਾਨੂੰ ਇਸ ਤੋਂ ਵੀ ਅਗਲੀਆਂ ਜਿਹੜੀਆਂ ਰੀਡਲਸ ਪਾਉਣਗੇ, ਜਾਂ ਫਿਰ ਹੋਰ ਸਾਡੇ ਦੋਸਤ ਸਾਡੇ ਨਾਲ ਕਿਹੜੀ ਜਾਣਕਾਰੀ

ਨਹੀਂ ਸਾਡੇ ਦੋਸਤਾਂ ਨੇ ਜਿਹੜੀ ਕਿਤੇ 102.7 FM ਰੇਨਬੋ ਦੇ ਨਾਲ ਨਾਲ 103.6 ਸਾਡੇ ਇੱਕ ਦੋਸਤ ਨੇ ਕਿਹਾ ਕਿ ਤੁਹਾਡੀ ਆਵਾਜ਼ ਬੜੀ ਘੱਟ ਆ ਰਹੀ ਹੈ, ਮੈਨੂੰ ਲੱਗਦਾ ਹੁਣ ਸ਼ਾਇਦ ਆਵਾਜ਼ ਠੀਕ ਹੈ ਕਿ ਨਹੀਂ ਹੈ, ਸੁਣ ਪਾ ਰਹੇ ਹੋ? ਜੇ ਸੁਣ ਪਾ ਰਹੇ ਹੋ ਤਾਂ ਫਿਰ ਸੁਣ ਹੀ ਰਹੇ ਹੋ। ਅਗਲਾ ਮੈਸੇਜ ਸਾਨੂੰ ਆਇਆ, ਦੇਖੋ ਜੀ ਪਹਿਲਾ ਮੈਸੇਜ ਆ ਚੁੱਕਿਆ ਸਾਨੂੰ। ਸਾਨੂੰ ਇਹ ਮੈਸੇਜ ਭੇਜਿਆ ਅਮਰਜੀਤ ਜੱਸਲ ਸਾਹਿਬ ਨੇ, ਅਤੇ ਲਿਖਦੇ ਨੇ, ਆਪਣੇ ਤਾਂ ਬਹੁਤ ਨੇ ਪਰ ਹਰ ਕੋਈ ਆਪਣੇ ਬਾਰੇ ਹੀ ਸੋਚਦਾ, ਇਸ ਕਰਕੇ ਅੱਜ ਕੱਲ੍ਹ ਆਪਣਾ ਵੀ ਆਪਣਾ ਨਹੀਂ ਰਹਿੰਦਾ। ਇਹ ਤਾਂ ਗੱਲ ਸਹੀ ਹੈ, ਹਰ ਕਿਸੇ ਨੂੰ ਆਪਣੀ ਆਪਣੀ ਹੀ ਲੱਗੀ ਹੋਈ ਹੈ। ਇਸ ਕਰਕੇ ਦੁਨੀਆਂ ਦੇ ਵਿੱਚ ਜੇ ਆਏ ਹਾਂ ਆਪਣੀ ਤਾਂ ਕਰਨੀ ਹੀ ਹੈ, ਅਤੇ ਨਾਲ ਦੇ ਨਾਲ ਆਲੇ ਦੁਆਲੇ ਆਪਣੇ ਹੋਰ ਬਹੁਤ ਸਾਰੇ ਦੋਸਤ ਹੈ ਜਿਨ੍ਹਾਂ ਬਾਰੇ ਨਾਲ ਸੋਚ ਕੇ ਚੱਲਣਾ ਪੈਂਦਾ, ਫੈਮਿਲੀ ਨਾਲ ਚੱਲਦੀ ਹੈਗੀ ਹੈ, ਅਤੇ ਮਤਲਬ ਦੁਨੀਆ ਇਸ ਤਰ੍ਹਾਂ ਹੀ ਹੈ। ਜੇ ਇੱਕ ਦੂਜੇ ਨੂੰ ਨਾਲ ਲੈ ਕੇ ਚੱਲਾਂਗੇ ਤਾਂ ਹੀ ਤਾਂ ਦੁਨੀਆ ਸਾਡੇ ਨਾਲ ਅੱਗੇ ਤੱਕ ਜਾਏਗੀ, ਵਰਨਾ ਤਾਂ ਫਿਰ ਕਈ ਵਾਰ ਹੁੰਦਾ ਨਾ ਜਦੋਂ ਆਪਾਂ ਕਿਸੇ ਦੀ ਨਹੀਂ ਸੁਣਦੇ ਨਾ ਕਿਸੇ ਦੀ ਕਰਦੇ ਹਾਂ, ਫਿਰ ਜਦੋਂ ਸਾਨੂੰ ਉਸ ਵੇਲੇ ਲੋੜ ਪੈਂਦੀ ਹੈ ਨਾ ਫਿਰ ਉਸ ਵੇਲੇ ਸਾਨੂੰ ਕੋਈ ਨਹੀਂ ਲੱਭਦਾ। ਕਹਿੰਦੇ ਬਚਪਨ ਵੀ ਕਿੰਨਾ ਪਿਆਰਾ ਹੁੰਦਾ ਸੀਗਾ ਨਾ, ਸਾਡੇ ਬਚਪਨ ਦੇ ਵਿੱਚ ਤਾਂ ਨਾ 3G ਹੁੰਦਾ ਸੀ ਨਾ 4G ਹੁੰਦਾ ਸੀ, ਸਿਰਫ ਕੀ ਹੁੰਦਾ ਸੀ ਗੁਰੂ ਜੀ ਜਾਂ ਪਿਤਾ ਜੀ ਹੁੰਦੇ ਸੀਗੇ, ਨਾਲ ਹੀ ਸਾਡੇ ਨੈਟਵਰਕ ਜੇ ਖਰਾਬ ਹੁੰਦੇ ਸੀ ਇੱਕ ਹੀ ਛਿੱਤਰ ਦੇ ਨਾਲ ਪੂਰਾ ਨੈਟਵਰਕ ਜਿਹੜਾ ਨਾ ਉਹ ਸਾਡਾ ਸੁਧਰ ਜਾਂਦਾ ਸੀਗਾ। ਸਹੀ ਕਹਿ ਕੇ ਨਹੀਂ, ਮਤਲਬ ਇੱਕ ਹੀ ਘੂਰ ਦੇ ਨਾਲ ਜਦੋਂ ਫਾਦਰ ਸਾਹਿਬ ਐਂ ਘੂਰ ਕੇ ਦੇਖਦੇ ਹੁੰਦੇ ਸੀ ਨਾਲ ਹੀ ਬਿਲਕੁਲ ਬੀਬੇ ਬੱਚੇ ਬਣ ਜਾਂਦੇ ਸੀ, ਜਿੱਦਾਂ ਅਸੀਂ ਤਾਂ ਕੁਛ ਕੀਤਾ ਹੀ ਨਹੀਂ। ਬਚਪਨ ਦੀਆਂ ਇਹੋ ਖੱਟੀਆਂ ਮਿੱਠੀਆਂ ਯਾਦਾਂ ਸਾਨੂੰ ਹਮੇਸ਼ਾ ਯਾਦ ਰਹਿੰਦੀਆਂ ਇੱਕ

0: ਦੂਜੇ ਦੇ ਨਾਲ ਜਦੋਂ ਆਪਾਂ ਟਾਈਮ ਸਪੈਂਡ ਕਰਦੇ ਹਾਂ, ਇਹੋ ਹੀ ਵਾਲੀਆਂ ਗੱਲਾਂ ਸਾਨੂੰ ਹਮੇਸ਼ਾ ਯਾਦ ਰਹਿੰਦੀਆਂ। ਫਿਰ ਸਾਡੇ ਕਈ ਦੋਸਤ ਨੇ ਹੁਣ ਮੈਸੇਜ ਪਾਉਣੇ ਸ਼ੁਰੂ ਵੀ ਕਰ ਦਿਓ। ਹਾਂਜੀ, ਮੈਂ ਤੁਹਾਨੂੰ ਕਿਹਾ ਸੀਗਾ ਕਿ ਕਿਹੜੀ ਕਿਹੜੀ ਕਿਹੜੀ ਕਿਹੜੀ ਰਾਜਾ, ਗੋਪੀ, ਗੋਪ, ਗਪੰਗਮ, ਖਾਂ, ਇਹ ਵਾਲੀ ਜਿਹੜੀ ਹੈ ਨਾ ਟੰਗ ਟਵਿਸਟਰ ਤੁਹਾਨੂੰ ਦਿੱਤਾ ਸੀਗਾ। ਕਿੰਨੇ ਕਿੰਨੇ ਕਿੰਨੇ ਕਿੰਨੇ ਇਹ ਜਿਹੜਾ ਟੰਗ ਟਵਿਸਟਰ ਹੈ ਸਾਨੂੰ ਦੇਣਾ ਸ਼ੁਰੂ ਵੀ ਕਰ ਦਿੱਤਾ, ਸਾਨੂੰ ਮੈਸੇਜ ਕਰਨੇ ਸ਼ੁਰੂ ਕਰ ਦਿੱਤੇ ਕਿ ਨਹੀਂ। ਲਓ ਜੀ, ਦੇਖਦੇ ਹਾਂ ਸਾਨੂੰ ਪਹਿਲਾਂ ਮੈਸੇਜ ਤਾਂ ਆ ਗਿਆ ਹੈ ਅਤੇ ਉਹਨਾਂ ਨੇ ਕੀ ਮੈਸੇਜ ਭੇਜਿਆ ਹੈ ਉਹ ਸੁਣਦੇ ਨੇ। ਕੋਈ ਆਪਣੀ ਗੱਲ ਦੱਸੀ ਹੈ ਜਾਂ ਫਿਰ ਜੋ ਅਸੀਂ ਉਹਨਾਂ ਨੂੰ ਟੰਗ ਟਵਿਸਟਰ ਦਿੱਤਾ ਸੀ ਉਹ ਹੈ, ਸੁਣਦੇ ਹਾਂ।
1: ਰਾਹਿਲ ਬਿਟਿਆ ਰਾਣੀ ਜੀ, ਸਾਨੂੰ ਅਤੇ ਸਾਡੀ ਛੋਟੀ ਭੈਣ ਕਿਰਨ ਅਰੋੜਾ ਜੀ ਨੂੰ, ਤਮਾਮ ਦੋਸਤਾਂ ਨੂੰ, ਜਸਵੀਰ ਸਿੰਘ ਦੂੜਾ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ।
1: ਸੋ ਰਾਹਿਲ ਜੀ, ਅਸੀਂ ਲੋਕ ਓਲਡ ਏਜ ਪਰਸਨ ਬੇਸ ਮੰਚ ਦੇ ਨਾਲ ਰੈਗੂਲਰ ਜੁੜੇ ਹੋਏ ਹਾਂ। ਸੋ ਅਸੀਂ ਪਿੰਡਾਂ ਦੇ ਰਹਿਣ ਵਾਲੇ ਲੋਕ ਹਾਂ, ਖੇਤੀਬਾੜੀ ਕਰਨ ਵਾਲੇ ਜੀ, ਪਿੰਡਾਂ ਦੀ ਜਾਣਕਾਰੀ ਬਾਰੇ ਵੀ ਦੇਣਾ ਸਾਡਾ ਥੋੜ੍ਹਾ ਹੱਕ ਫਰਜ਼ ਬਣਦਾ ਹੈ
0: ਜੀ, ਬਿਲਕੁਲ।
1: ਸੋ ਇੱਕ ਸ਼ਖਸ ਜੋ ਅਸੀਂ ਕਦੇ ਪਿੰਡ 'ਚ ਨਹੀਂ ਗਿਆ ਸੀ, ਪਿੰਡ ਦਾ ਮਾਹੌਲ ਨਹੀਂ ਦੇਖਿਆ ਸੀ, ਮਨ 'ਚ ਇਹ ਇੱਛਾ ਜਾਗੀ ਕਿ ਮੈਂ ਵੀ ਜਿਹੜਾ ਪਿੰਡ ਦਾ ਮਾਹੌਲ ਦੇਖਾਂ। ਪਿੰਡ 'ਚ ਪਹੁੰਚ ਗਿਆ, ਹਰਿਆਵਲ ਫਸਲਾਂ, ਪੇੜ ਪੌਦੇ ਦੇਖੇ ਤਾਂ ਮਨ ਖੁਸ਼ ਹੋਇਆ। ਇੱਕ ਜਗ੍ਹਾ ਜਾ ਰਿਹਾ ਸੀ ਕਿ ਖੇਤ 'ਚ ਇੱਕ ਜ਼ਿਮੀਂਦਾਰ ਨੇ ਹਦਵਾਣੇ ਬੀਜੇ ਸੀ, ਕਾਫ਼ੀ ਵੱਡੇ ਵੱਡੇ ਹਦਵਾਣੇ ਸੀ। ਹਦਵਾਣੇ ਦੇਖ ਕੇ ਕਹਿੰਦਾ, ਬੱਲੇ ਬੱਲੇ ਬੱਲੇ, ਬਾਪ ਰਾ ਬਾ ਕੀ ਤੂੰ ਕੀਤਾ ਆ, ਨਿੱਕੀ ਸਾਰੀ ਪਤਲੀ ਸਾਰੀ ਬੇਲ, ਅੱਡੇ ਅੱਡੇ ਭੱਡੇ ਹਦਵਾਣੇ। ਹਦਵਾਣੇ ਦੇਖ ਕੇ ਤਾਂ ਤੁਰਿਆ ਗਿਆ, ਨਾਲੇ ਸਾਈਕਲ ਲਾਈ ਜਾ ਕੇ ਕਰਦਾ ਗਿਆ। ਅੱਗੇ ਜਾ ਕੇ ਇੱਕ ਵੱਡਾ ਪੇੜ ਸੀ ਅੰਬ ਦਾ, ਤੋ ਆਰਾਮ ਕਰ ਲਈ ਉਸ ਅੰਬ ਦੇ ਪੇੜ ਥੱਲੇ ਲੇਟ ਗਿਆ। ਜਦ ਲੇਟਿਆ ਤਾਂ ਉੱਪਰ ਦੇਖਿਆ ਤਾਂ ਕਾਫੀ ਅੰਬ ਲੱਗੇ ਸੀ। ਕਹਿੰਦਾ, ਬਾਹਰ ਆ ਤੇਰੀ ਨਿਹੜੀ ਬੇਇਨਸਾਫੀ ਆ, ਪਤਲੀ ਸਾਰੀ ਪੇੜ ਨੂੰ ਐਡੇ ਵੱਡੇ ਵੱਡੇ ਹਦਵਾਣੇ, ਔਰ ਐਡਾ ਵੱਡਾ ਪੇੜ ਹੈ, ਇਹਨੂੰ ਐਡੇ ਐਡੇ ਅੰਬ ਹੀ। ਸੋ ਤਦ ਨੂੰ ਮੈਂ ਕੱਚਾ ਅੰਬ ਸਾਈਕਲ ਜਦ ਧੋਡੀ ਗਿਆ, ਮੱਥੇ ਰੱਗਾ ਗੜੀ ਹੋ ਕੇ ਖੂਨ ਨਿਕਲਿਆ। ਕਹਿੰਦਾ, ਨਹੀਂ ਨਹੀਂ ਨਹੀਂ ਰੱਬਾ, ਜੋ ਤੂੰ ਕੀਤਾ ਸਹੀ ਕੀਤਾ ਆ
0: ਜੀ,
1: ਅਗਰ ਇਹੀ ਅੰਬ ਹਦਵਾਣੇ ਵਰਗਾ ਲੁਕਾਇਆ ਹੁੰਦਾ ਤਾਂ ਮੇਰਾ ਤਾਂ ਕੱਖ ਨਹੀਂ ਬਚਣਾ ਸੀ।
0: ਸਹੀ ਗੱਲ ਹੈ।
1: ਸੋ ਕਹਿੰਦਾ, ਇਹ ਤੂੰ ਜੋ ਕੀਤਾ ਠੀਕ ਹੀ ਕੀਤਾ। ਸੋ ਸਾਡੇ ਦੋਸਤ ਟੀ ਐਮ ਸਾਹਿਬ, ਸਲਾਮ ਸਿੰਘ ਰਖੜਾ ਜੀ, ਜਸਵੀਰ ਸਿੰਘ ਅਰੋੜਾ ਜੀ, ਅਤੇ ਸਾਡੇ ਮਮਿਕਰੀ ਮੈਨ ਮਿੰਟੂ ਚੰਡੀਗੜ੍ਹ ਜੀ, ਪਤਾ ਨਹੀਂ ਕਿਸ ਗੱਲੋਂ ਉਹਨਾਂ ਰਾਜ ਦਾ ਸਾਡੇ ਨਾਲ ਬੇਨਤੀ ਕਰ ਰਹੀ ਹੈ, ਜ਼ਰੂਰ ਸ਼ਾਮਿਲ ਹੋਣ ਜੀ। ਸੋ ਮੈਂ ਜਸਵੀਰ ਸਿੰਘ ਦੂੜਾ ਧੰਨਵਾਦ ਹਾਂ ਜੀ।
0: ਲਓ ਜੀ, ਜਸਵੀਰ ਜੀ ਨੇ ਤਾਂ ਆਪਣਾ ਮੈਸੇਜ ਭੇਜਤਾ ਹੈ ਕਿ ਸਾਡੇ ਜਿਹੜੇ ਦੋਸਤ ਨੇ ਉਹਨਾਂ ਤੋਂ ਨਾਰਾਜ਼ ਨੇ, ਜਿਹੜੇ ਕਿ ਰੋਜ਼ ਰੈਗੂਲਰ ਮੈਸੇਜ ਕਰਦੇ ਆ, ਮੈਸੇਜ ਨਹੀਂ ਕਰ ਰਹੀ ਹੈ। ਲਓ ਜੀ, ਸ਼ਿਰਕਤ ਕਰ ਲੈਣਗੇ, ਕੋਈ ਨਹੀਂ, ਕਿਸੇ ਟਾਈਮ ਬਿਜ਼ੀ ਵੀ ਹੋ ਸਕਦੇ ਨੇ, ਪਰ ਕੋਈ ਨਹੀਂ, ਸਾਡੇ ਪ੍ਰੋਗਰਾਮ ਦੇ ਵਿੱਚ ਜ਼ਰੂਰ ਆਉਣਗੇ। ਦੇਖਦੇ ਹਾਂ ਸਾਡੇ ਅਗਲੇ ਦੋਸਤ ਕੌਣ ਆਉਣਗੇ ਅਤੇ ਸਾਡੇ ਨਾਲ ਕਿਹੜੀਆਂ ਗੱਲਬਾਤਾਂ ਆਪਣੀਆਂ ਸਾਂਝੀਆਂ ਕਰਨਗੇ।

ਸਾਡੇ ਦੋਸਤ ਜਿਹੜਾ ਪ੍ਰੋਗਰਾਮ ਸੁਣ ਰਹੇ ਨੇ ਸਾਡੇ ਦਿਲ ਤੋਂ ਦਿਲ ਤੱਕ ਪੰਜਾਬੀ ਯਾਨੀ ਦਿਲ ਆਪਣਾ ਪੰਜਾਬੀ ਪ੍ਰੋਗਰਾਮ ਦੀ ਗੱਲ ਕਰ ਰਹੀ ਹਾਂ। ਜੇ ਤੁਸੀਂ ਵੀ ਇਸ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਨੰਬਰ ਨੋਟ ਡਾਊਨ ਕਰ ਲੈਣਾ 9855-10-10-27 ਯਾਨੀ ਕਿ 9855-10-10-27 ਜਿਹਦੇ 'ਤੇ ਤੁਸੀਂ ਆਪਣੀ ਕੋਈ ਸਾਡੇ ਨਾਲ ਜਾਣਕਾਰੀ ਸਾਂਝੀ ਕਰ ਸਕਦੇ ਹੋ, ਆਪਣਾ ਕੋਈ ਹੁਨਰ ਸਾਂਝਾ ਕਰ ਸਕਦੇ ਹੋ, ਸਾਡੇ ਨਾਲ ਚੁਟਕਲੇ ਸਾਂਝੇ ਕਰ ਸਕਦੇ ਜਿਹੜੇ ਤੁਹਾਨੂੰ ਹਸਾਉਂਦੇ ਨੇ ਜੇ ਸਾਨੂੰ ਵੀ ਹਸਾ ਪਾਉਣ, ਅਤੇ ਹੋਰ ਨਾਲ ਹੀ ਨਾਨੀਆਂ ਦਾਦੀਆਂ ਦੀਆਂ ਜਿਹੜੀਆਂ ਅਖਾਣ ਬੁਝਾਰਤਾਂ ਉਹ ਵੀ ਸਾਡੇ ਨਾਲ ਸਾਂਝੀ ਕਰ ਸਕਦੇ ਹੋ, ਆਪਣੀ ਜਾਣਕਾਰੀ ਸਾਡੇ ਨਾਲ ਵੀ ਸਾਂਝੀ ਕਰੋ।

0: ਜੀ ਬਲਵਿੰਦਰ ਸਾਹਿਬ ਨੇ ਸਾਨੂੰ ਕਿਹਾ ਸੀਗਾ ਤੁਹਾਡੀ ਆਵਾਜ਼ ਰੇਡੀਓ ਦੇ ਵਿੱਚ ਘੱਟ ਆ ਰਹੀ ਹੈ, ਪਰ ਮੈਨੂੰ ਲੱਗਦਾ ਇੱਥੋਂ ਤੋਂ ਲੈਵਲ ਪੂਰੇ ਜਾ ਰਹੇ ਨੇ, ਮੇਰੇ ਵੱਲੋਂ ਪੂਰੀ ਹੈ ਆਵਾਜ਼, ਇੱਕ ਵਾਰ ਫਿਰ ਵੀ ਚੈੱਕ ਕਰ ਲੈਂਦੇ, ਕੋਈ ਨਹੀਂ ਚਲੋ ਉਸ ਤੱਕ ਜਦੋਂ ਤੱਕ ਆਪਾਂ ਲੈਵਲ ਚੈੱਕ ਕਰਾਉਂਦੇ ਹਾਂ, ਉਸ ਤੋਂ ਪਹਿਲਾਂ ਆਪਾਂ ਸੁਣ ਲੈਂਦੇ ਹਾਂ ਇੱਕ ਹੋਰ ਜਿਹੜਾ ਮੈਸੇਜ ਸਾਨੂੰ ਆਇਆ ਹੈ, ਉਹਨਾਂ ਨੇ ਕੀ ਸਾਨੂੰ ਮੈਸੇਜ ਕੀਤਾ ਇਸ ਬਾਰੇ ਸੁਣਦੇ ਹਾਂ।
1: ਹਾਂਜੀ ਮੈਡਮ, ਉਹ ਚਾਹੇ ਹੀ ਕਿਆ, ਉਹ ਚਾਹੇ ਹੀ ਕਿਆ ਜਿਸਮੇਂ ਉਬਾਲ ਨਾ ਹੋ, ਉਹ ਸੁਬਹ ਹੀ ਕਿਆ ਜਿਸਮੇਂ ਰੈਂਬੋ ਜਲੰਧਰ ਕਾ ਖਿਆਲ ਨਾ ਹੋ।

ਲਓ ਜੀ, ਸਾਨੂੰ ਅਗਲਾ ਮੈਸੇਜ ਵੀ ਆ ਚੁੱਕਿਆ ਨੇ ਅਤੇ ਇਹ ਮੈਸੇਜ ਸਾਨੂੰ ਲਿਖਦੇ ਨੇ ਗੁੱਡ ਮੋਰਨਿੰਗ ਆਰ ਜੇ ਜੀ, ਮੈਂ ਸੂਰਜ ਚੌਹਾਨ, ਅਤੇ ਅਗਲਾ ਹੀ ਨਾਲ ਹੀ ਇਹਨਾਂ ਨੇ ਲਿਖਿਆ ਹੋਇਆ, ਬਿਲਕੁਲ ਜੀ, ਸੂਰਜ ਚੌਹਾਨ ਨੇ ਸਾਨੂੰ ਮੈਸੇਜ ਭੇਜਿਆ ਹੈ ਤਹਿਸੀਲ ਤਿਉਂਗ ਤੋਂ, ਸ਼ਿਮਲਾ, ਹਿਮਾਚਲ ਪ੍ਰਦੇਸ਼ ਜੀ। ਲਿਖਦੇ ਨੇ ਕਿ ਹਜੇ ਦੇਖਿਆ ਹੀ ਕੀ ਹੈ। ਗੱਲ ਤਾਂ ਸਹੀ ਹੈ, ਆਪਾਂ ਜੇ ਗੱਲ ਕਰੀਏ ਨਾ ਸਾਡੀ ਲਾਈਫ ਦੀ, ਅਤੇ ਜ਼ਿੰਦਗੀ ਦੇ ਵਿੱਚ ਸ਼ਾਇਦ ਆਪਾਂ ਹੁਣ ਤੱਕ ਕੁਛ ਨਹੀਂ ਵੇਖਿਆ। ਅਤੇ ਇੱਕ ਪੋਇਟਰੀ ਹੈ ਅਤੇ ਕਹਿੰਦੇ ਨੇ, ਬਾਪ ਦਾਦਿਆਂ ਦੇ ਤਜ਼ਰਬਿਆਂ ਦਾ ਵਾਸਤਾ ਦੇ ਕੇ

ਵਾਰ ਨਵਾਂ ਰਸਤਾ ਰੋਕ ਦਿੱਤਾ ਜਾਂਦਾ ਹੈ। ਅਸੀਂ ਆਪਣੇ ਸਮੇਂ ਦੀਆਂ ਉਲਝਣਾਂ ਨਾਲ ਇਕੱਲੇ ਹੀ ਜੂਝ ਰਹੇ ਹਾਂ ਅਤੇ ਉਹ ਸਾਡੀ ਖਾਮੋਸ਼ੀ ਨੂੰ ਸਿਰਫ ਸਾਡੀ ਬਚਪਨ ਸਮਝਦੇ ਆ ਰਹੇ ਨੇ। ਜਦੋਂ ਵੀ ਦਿਲ ਦਾ ਹਾਲ ਦੱਸਣ ਲਈ ਬੁੱਲ ਖੋਲ੍ਹਦੇ ਨੇ ਜਦੋਂ ਵੀ ਦਿਲ ਦਾ ਹਾਲ ਦੱਸਣ ਲਈ ਬੁੱਲ ਖੋਲ੍ਹਦੇ ਨੇ ਸਾਹਮਣੇ ਤੋਂ ਬਸ ਇਹੋ ਸ਼ਬਦ ਅੱਗ ਵਾਂਗ ਵਰਦੇ ਨੇ ਕਿ ਜ਼ਮਾਨੇ ਦੀ ਇਸ ਤਪਸ਼ 'ਚ ਤੁਸੀਂ ਹਜੇ ਦੇਖਿਆ ਹੀ ਕੀ ਹੈ। ਗੱਲਬਾਤ ਦੀ ਹਰ ਦਹਿਲੀਜ਼ ਦੇ ਇੱਕ ਅਜੀਬ ਜਿਹਾ ਪਹਿਰਾ ਹੈ। ਵੱਡਿਆਂ ਦੀ ਗੱਲ ਹੀ ਪੱਥਰ ਦੀ ਲਕੀਰ ਹੈ, ਇਹ ਭਰਮ ਵੱਡਾ ਡੂੰਘਾ ਹੈ। ਅਸੀਂ ਠੀਕ ਹਾਂ ਕਿਉਂਕਿ ਅਸੀਂ ਉਮਰ ਦੇ ਉਮਰ 'ਚ ਤੁਹਾਡੇ ਵੱਡੇ ਹਾਂ। ਬਸ ਇਸੇ ਇੱਕ ਦਲੀਲ 'ਤੇ ਉਹ ਆਪਣੀ ਜ਼ਿੱਦ 'ਤੇ ਅੜੇ ਨੇ। ਸਾਡਾ ਡਿਪਰੈਸ਼ਨ, ਸਾਡਾ ਮਾਨਸਿਕ ਤਣਾਅ ਉਹਨਾਂ ਸਿਰਫ ਇੱਕ ਨਾਟਕ ਹੈ, ਕਿਉਂਕਿ ਉਹਨਾਂ ਦੀ ਨਜ਼ਰ 'ਚ ਸਾਡਾ ਹਰ ਤਰਕਪੂਰਨ ਸਵਾਲ ਕੌੜਾ ਕੁਤਰਕ ਹੈ। ਤਰੱਕੀ ਦੀ ਇਸ ਨਵੀਂ ਧੁੱਪ 'ਚ ਅਸੀਂ ਆਪਣੇ ਹੀ ਘਰ ਦੀ ਛਾਂ ਤੋਂ ਡਰ ਲੱਗਦੇ ਨੇ। ਹਰ ਸਮਝੌਤੇ ਤੋਂ ਬਾਅਦ ਵੀ ਉਹਨਾਂ ਦਾ ਇਹ ਲਹਿਜ਼ਾ ਚੁਭਦਾ ਹੈ ਕਿ ਕਰੀਅਰ ਦੇ ਦੁਨਿਆਦਰੀ ਦੇ ਇਮਤਿਹਾਨ 'ਚ ਤੁਸੀਂ ਹਜੇ ਦੇਖਿਆ ਹੀ ਕੀ ਹੈ। ਸਹੀ ਕਿਹਾ ਕਿ ਜ਼ਿੰਦਗੀ ਦੇ ਉਸ ਮੁਕਾਮ ਦੇ ਵਿੱਚ ਅਸੀਂ ਉਹਨਾਂ ਦਾ ਇਹੀ ਕਹਿਣਾ ਕਿ ਅਸੀਂ ਵੇਖਿਆ ਹੀ ਕੀ ਹੈ। ਇਹੀ ਉਹਨਾਂ ਦਾ ਥੋਟ ਹਮੇਸ਼ਾ ਸਾਡੇ ਲਈ ਰਹਿੰਦਾ ਹੈ ਕਿ ਅਸੀਂ ਦੁਨੀਆਂ ਦੇ ਵਿੱਚ ਵੇਖਿਆ ਹੀ ਕੀ ਹੈ। ਉਹ ਜੀ, ਇਹ ਮੈਸੇਜ ਸਾਨੂੰ ਭੇਜਿਆ ਸੀਗਾ ਚੌਹਾਨ ਸਾਹਿਬ ਨੇ। ਅਤੇ ਅੱਗੇ ਵੀ ਜ਼ਿੰਦਗੀ ਦੇ ਵਿੱਚ ਇਹੀ ਰਹਿੰਦਾ ਹੈ ਕਿ ਪੇਰੈਂਟਸ ਦੇ ਨਾਲ ਜਦੋਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਨ ਲੱਗਦੇ ਹਾਂ ਤਾਂ ਉਹਨਾਂ ਨੂੰ ਲੱਗਦਾ ਹੈ ਕਿ ਇਹ ਕਹਿਣਾ ਕੀ ਜਾ ਰਿਹਾ ਹੈ, ਹਜੇ ਇਹਨੇ ਦੁਨੀਆਂ ਦੇ ਵਿੱਚ ਵੇਖਿਆ ਹੀ ਕੀ ਹੈ। ਅਸੀਂ ਆਪਣੇ ਬਾਲ ਜਿਹੜੇ ਇਵੇਂ ਥੋੜ੍ਹੇ ਸਫੇਦ ਕੀਤੇ ਹੈ। ਜੋ ਉਹ ਕਹਿ ਰਹੇ ਨੇ ਉਹ ਠੀਕ ਕਹਿ ਰਹੇ ਨੇ, ਪਰ ਇੱਥੇ ਹੁੰਦਾ ਹੈ ਕਿ ਦੋਨਾਂ ਦਾ ਆਪਸ ਦੇ ਵਿੱਚ ਬਹਿ ਕੇ ਸਮਝਣਾ ਬਹੁਤ ਜ਼ਰੂਰੀ ਹੈ। ਆਪਸ ਦੇ ਵਿੱਚ ਗੱਲ ਸਾਂਝੀ ਕਰਨਾ ਜ਼ਰੂਰੀ ਹੈ, ਥੋੜ੍ਹਾ ਉਹ ਸਮਝਣ, ਥੋੜ੍ਹਾ ਅਸੀਂ ਸਮਝੀਏ। ਇਹੀ ਇਸ ਦੇ ਨਾਲ ਹੀ ਤਾਂ ਜ਼ਿੰਦਗੀ ਦੀ ਜਿਹੜੀ ਹੈ ਸਾਡੀ ਜ਼ਿੰਦਗੀ ਦੇ ਪਹੀਏ ਹੈ ਨਾ, ਉਹ ਇਸੇ ਤਰ੍ਹਾਂ ਚੱਲਦੇ ਨੇ।

0: ਲਓ ਜੀ, ਜਦੋਂ ਤੱਕ ਤੁਸੀਂ ਇਹ ਗੀਤ ਇੰਜੋਏ ਕਰਦੇ ਹਾਂ, ਆਪਾਂ ਮੁੜ ਕੇ ਵਾਪਸ ਆਉਂਦੇ ਹਾਂ ਪ੍ਰੋਗਰਾਮ ਦਿਲ ਆਪਣਾ ਪੰਜਾਬੀ ਦੇ ਵਿੱਚ।
1: ਹਾਂਜੀ
2: ਬੀਬਾ ਜੀ, ਇਹ ਗਾਣਾ ਤੁਸੀਂ ਗਾ ਰਹੇ ਸੀ?
1: ਨਹੀਂ ਜੀ, ਰੂਪ ਤੇ ਬਸੰਤ ਗਾ ਰਹੀਆਂ ਸੀ।
2: ਮੈਂ ਮਿਲਣਾ ਚਾਹੁੰਦਾ ਸੀ ਉਹਨਾਂ ਨੂੰ।
1: ਉਹ ਜੀ ਕੋਠੇ ਕੋਠੇ ਚਲੀਆਂ ਗਈਆਂ।

ਜੇ ਸਾਡੇ ਅਗਲੇ ਰਿਕਾਰਡ ਦੇ ਵਿੱਚ ਇਹ ਬੱਚੀਆਂ ਇੱਕ ਗੀਤ ਗਾ ਦੇਣ ਤਾਂ ਸਾਡਾ ਰਿਕਾਰਡ ਬਹੁਤ ਕਾਮਯਾਬ ਹੋ ਜਾਏਗਾ।

ਇਹ ਤੁਸੀਂ ਕੀ ਗੱਲ ਕਰ ਰਹੇ ਹੋ? ਇਹੋ ਜਿਹੀਆਂ ਗੱਲਾਂ ਨਾ ਹੀ ਤਾਂ ਅਸੀਂ ਕਦੇ ਸੋਚੀਆਂ ਨਾ ਹੀ ਸੁਣੀਆਂ। ਅਸੀਂ ਤਾਂ ਸਿੱਧੇ ਸਾਧੇ ਜੱਟ ਜ਼ਿਮੀਂਦਾਰ ਬੰਦੇ ਹਾਂ, ਸਾਡੇ ਲਈ ਤਾਂ ਆਪਸੀ ਭਾਈਚਾਰੇ ਦੀ ਸ਼ਰਮ ਹੀ ਸਭ ਕੁਛ ਹੈ।

0: ਭਾਈ ਆ ਗੱਲਾਂ ਪਿੰਡਾਂ ਚ ਕਰਨ ਵਾਲੀਆਂ ਹੈ ਨੀ। ਤੁਸੀਂ ਆਂਦਾ ਸੋ ਰੋਟੀ ਸਾਗ ਨਾ ਖਾਓਗੇ ਕਿ ਗਾਜਰਾਂ ਬਣਾਓਗੇ?
1: ਲਓ ਜੀ ਫਿਰ ਦੱਸੋ, ਤੁਸੀਂ ਰੋਟੀ ਗਾਜਰਾਂ ਦੇ ਨਾਲ ਖਾਓਗੇ ਜਾਂ ਸਾਗ ਬਣਵਾਈਏ? ਹੈ ਦੱਸੋ ਜਲਦੀ। ਹੁੰਦਾ ਹੈ ਨਾ ਘਰ ਦੀਆਂ ਸਬਜ਼ੀਆਂ ਨੂੰ ਲੈ ਕੇ ਕਈ ਮਾਵਾਂ ਦੀ ਪਰੇਸ਼ਾਨ ਰਹਿੰਦੀਆਂ। ਮੈਂ ਸਹੀ ਕਹਿ ਰਹੀ ਹਾਂ, ਹੈ ਨਾ? ਜਦੋਂ ਘਰ ਦੇ ਵਿੱਚ ਪੁੱਛਦੇ ਆ ਨਾ ਕਿ ਕੀ ਬਣਾਉਣਾ ਕੀ ਬਣਾਉਣਾ, ਅਤੇ ਘਰ ਦੇ ਵਿੱਚ ਮਾਵਾਂ ਪੁੱਛਦੀਆਂ ਦੱਸੋ ਅੱਜ ਕੀ ਬਣਾਉਣਾ, ਅਤੇ ਘਰ ਦੇ ਸਾਰੇ ਫੈਮਿਲੀ ਮੈਂਬਰਸ ਇਹੀ ਕਹਿੰਦੇ ਨੇ, ਕਹਿੰਦੇ ਕੁਝ ਵੀ ਬਣਾ ਲਓ। ਹੁਣ ਕੁਝ ਵੀ ਨਾਮ ਦੀ ਸਬਜ਼ੀ ਜਿਹੜੀ ਹੈ ਉਹ ਤਾਂ ਮਾਰਕੀਟ ਦੇ ਵਿੱਚ ਨਹੀਂ ਆਈ ਹੈ। ਚਲੋ ਇਹ ਤਾਂ ਗੱਲਾਂ ਬਾਅਦ ਦੀਆਂ ਨੇ, ਸਾਨੂੰ ਅਗਲਾ ਮੈਸੇਜ ਆ ਗਿਆ, ਸੁਣਦੇ ਨੇ ਸਾਡੇ ਕਿਹੜੇ ਦੋਸਤ ਨੇ ਅਤੇ ਸਾਨੂੰ ਕੀ ਕਹਿਣਾ ਚਾਹੁੰਦੇ ਨੇ।
2: ਮੈਡਮ ਜੀ ਪਿਆਰ ਭਈ ਸਤਿ ਸ਼੍ਰੀ ਅਕਾਲ ਜੀ। ਮੈਡਮ ਜੀ ਬਹੁਤ ਵਧੀਆ ਤੁਸੀਂ ਪ੍ਰੋਗਰਾਮ ਕਰ ਰਹੇ ਹੋ, ਤੁਹਾਡਾ ਅੰਦਾਜ਼ ਬਹੁਤ ਪਿਆਰਾ। ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ।
1: ਧੰਨਵਾਦ।
2: ਮੈਂ ਹਾਜ਼ਰ ਹਾਂ ਦਿਲ ਆਪਣਾ ਪੰਜਾਬੀ ਯਾਨੀ ਕਿ ਰੇਡੀਓ ਸ਼ਾਨ ਪੰਜਾਬੀ ਦੇ ਵਿੱਚ ਸੁਖਦੇਵ ਸਿੰਘ ਲਖਨਪਾਲ ਬਸਤੀ ਸ਼ੇਖ ਜਾਨਕ ਨਗਰ ਜਲੰਧਰ ਵੱਲੋਂ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਤੇ ਮੈਡਮ ਜੀ ਕੁਝ ਲਾਈਨਾਂ ਲੈ ਕੇ ਹਾਜ਼ਰ ਹਾਂ, ਕਬੂਲ ਕਰਿਓ
1: ਜੀ। ਬਿਲਕੁਲ।
2: ਸੱਚ ਦੀ ਤਲਾਸ਼, ਚਲਾਕ ਬੰਦੇ ਦੀ ਯਾਰੀ ਮਾੜੀ, ਪਿਆਰ ਚ ਬੇਰੋਜ਼ਗਾਰੀ ਮਾੜੀ। ਚਲਾਕ ਬੰਦੇ ਦੀ ਯਾਰੀ ਮਾੜੀ, ਪਿਆਰ ਚ ਬੇਰੋਜ਼ਗਾਰੀ ਮਾੜੀ। ਜੋ ਮੰਜ਼ਿਲ ਤੋਂ ਦੂਰ ਲੈ ਕੇ ਜਾਵੇ, ਇਹੋ ਜਿਹੇ ਸਫ਼ਰ ਦੀ ਸਵਾਰੀ ਮਾੜੀ। ਚੱਕੜ ਚ ਕਿਸ਼ਤੀ ਉਤਾਰੀ ਮਾੜੀ, ਪਿਆਰ ਚ ਬੇਰੋਜ਼ਗਾਰੀ ਮਾੜੀ। ਦਿਲ ਵਿੱਚ ਖੋੜ ਤੇ ਮੁੱਖ ਤੇ ਹਾਸਾ, ਇਹੋ ਜਿਹੀ ਅਦਾਕਾਰੀ ਮਾੜੀ। ਜਿੱਥੇ ਆਪਣੀ ਕਦਰ ਹੀ ਨਾ ਹੋਵੇ, ਉੱਥੇ ਬਹਿਣੀ ਉੱਠਣੀ ਸਾਰੀ ਮਾੜੀ। ਬਿਨਾਂ ਗੱਲ ਤੋਂ ਪੈ ਜਾਵੇ ਜਿਹੜੀ, ਰਿਸ਼ਤਿਆਂ ਚ ਸ਼ੱਕ ਦੀ ਬਿਮਾਰੀ ਮਾੜੀ। ਮੰਗ ਕੇ ਜਿਹੜੀ ਗੁਜ਼ਾਰੀ ਜਾਵੇ, ਮੰਗ ਕੇ ਜਿਹੜੀ ਗੁਜ਼ਾਰੀ ਜਾਵੇ, ਸੁਖਦੇਵ ਉਹ ਸ਼ਾਹੀ ਜ਼ਿੰਦਗੀ ਵੀ ਸਾਰੀ ਮਾੜੀ, ਉਹ ਸ਼ਾਹੀ ਜ਼ਿੰਦਗੀ ਵੀ ਸਾਰੀ ਮਾੜੀ। ਧੰਨਵਾਦ ਜੀ, ਦਿਲ ਆਪਣਾ ਪੰਜਾਬੀ।
1: ਜਿੱਦਾਂ ਕਿ ਸੁਖਦੇਵ ਜੀ ਨੇ ਕਿਹਾ ਹੈ ਕਿ ਜ਼ਿੰਦਗੀ ਦੇ ਵਿੱਚ ਜਿਹੜੀ ਮੰਗੀ ਹੋਈ ਚੀਜ਼ ਹੈ ਨਾ, ਉਸਨੂੰ ਲੈ ਕੇ ਕਈ ਦੁਵਿਧਾਵਾਂ ਜ਼ਿੰਦਗੀ ਦੇ ਵਿੱਚ ਆ ਹੀ ਜਾਂਦੀਆਂ ਨੇ ਕਿ ਜਿਸ ਥਾਂ ਇੱਜ਼ਤ ਨਾ ਮਿਲੇ ਨਾ, ਕਹਿੰਦੇ ਉਸ ਥਾਂ ਜਾਣਾ ਨਹੀਂ ਚਾਹੀਦਾ, ਭਾਵੇਂ ਫਿਰ ਬਾਅਦ 'ਚ ਲੋਕ ਕਿੰਨੇ ਹੀ ਮਨਾਉਣ।

ਇਨਸਾਨ ਆਪਣੀ ਇੱਜ਼ਤ ਜਿਹੜੀ ਹੈ ਉਹ ਆਪ ਹੀ ਕਰਾਉਂਦਾ ਹੈ। ਇਸ ਲਈ ਕਹਿੰਦੇ ਹੈ ਕਿ ਹਮੇਸ਼ਾ ਦੂਜਿਆਂ ਦੀ ਇੱਜ਼ਤ ਕਰਨੀ ਚਾਹੀਦੀ, ਭਾਵੇਂ ਛੋਟਾ ਹੋਵੇ, ਭਾਵੇਂ ਵੱਡਾ ਹੋਵੇ, ਭਾਵੇਂ ਕੋਈ ਵੀ ਹੋਵੇ ਸਾਡੇ ਸਾਹਮਣੇ। ਦੂਜਿਆਂ ਦੀ ਇੱਜ਼ਤ ਕਰਨਾ ਸਾਡੀ ਇੱਕ ਰਿਸਪੋਂਸੀਬਿਲਟੀ ਵੀ ਬਣਦੀ ਹੈ, ਪਰ ਸ਼ਰਤ ਹੈ ਇਨਸਾਨ ਸਾਹਮਣੇ ਵਾਲਾ ਸਹੀ ਹੋਣਾ ਚਾਹੀਦਾ ਹੈ।

0: ਲਓ ਜੀ ਫਿਰ ਦੋਸਤੋ, ਅਗਲਾ ਵੋ ਸਾਨੂੰ ਆਡੀਓ ਮੈਸੇਜ ਆ ਚੁੱਕਿਆ ਹੈ। ਚਲੋ ਸੁਣਦੇ ਹਾਂ ਸਾਡੇ ਕਿਹੜੇ ਦੋਸਤ ਨੇ, ਕੀ ਕਹਿਣਾ ਚਾਹੁੰਦੇ ਨੇ। ਅਤੇ ਆਪਣੇ ਦੋਸਤਾਂ ਨੂੰ ਦੱਸ ਦਈਏ ਕਿ ਸਾਡੇ ਨਾਲ ਜਿਹੜੇ ਨਵੇਂ ਜੁੜੇ ਨੇ ਉਹ ਸਾਨੂੰ ਨਿਊਜ਼ ਔਨ AIR ਐਪ ਰਾਹੀਂ ਸੁਣ ਰਹੇ ਨੇ। ਅਤੇ ਨਾਲ ਹੀ ਤੁਸੀਂ ਆਪਣੇ ਜਿਹੜਾ ਪਲੇ ਸਟੋਰ 'ਤੇ ਉਸਨੂੰ ਜਾ ਕੇ ਡਾਊਨਲੋਡ ਕਰ ਸਕਦੇ ਹੋ ਅਤੇ 102.7 FM ਰੇਨਬੋ ਸਰਚ ਕਰਦੇ ਹੀ ਸਾਡੇ ਨਾਲ ਜੁੜ ਜਾਓਗੇ। ਅਤੇ ਤੁਸੀਂ ਸਾਨੂੰ ਮੈਸੇਜ ਕਿੱਦਾਂ ਕਰਨੇ ਆ, 9855-10-10-27 ਸਾਡਾ FM ਰੇਨਬੋ ਜਲੰਧਰ ਦਾ ਨੰਬਰ ਹੈ, ਇਹਨੂੰ ਸੇਵ ਕਰਕੇ ਤੁਸੀਂ ਆਪਣੇ ਮੈਸੇਜਿਸ ਹੈ ਅਤੇ ਆਪਣੀ ਮਿੱਠੀ ਮਿੱਠੀ ਆਡੀਓ ਆਵਾਜ਼ ਰਾਹੀਂ ਸਾਨੂੰ ਮੈਸੇਜ ਕਰ ਸਕਦੇ ਹੋ। ਅਤੇ ਲਓ ਜੀ ਸੁਣਦੇ ਹਾਂ ਅਗਲਾ ਮੈਸੇਜ ਕਿਹਨਾਂ ਦਾ ਹੈ।
1: ਰਾਹਿਲ ਮੈਮ, ਤੁਹਾਨੂੰ ਤੇ ਤੁਹਾਡੀ ਸਾਰੀ ਟੀਮ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਦਿਲ ਆਪਣਾ ਪੰਜਾਬੀ, ਮੈਂ JS ਮੁਲਤਾਨੀ ਜਲੰਧਰ ਤੋਂ ਇੱਕ ਗੀਤ ਦੀਆਂ ਦੋ ਕਲਾਈਨਾਂ ਲੈ ਕੇ ਹਾਜ਼ਰ ਹੋਏ।

0: ਜਿਹੜਾ ਕਬੂਲ ਕਰਨਾ ਜੀ
1: ਜੀ ਬਿਲਕੁਲ
0: ਤੁਹਾਡੇ ਵੀ ਮੈਂ ਜਵਾਬ ਦਿਆਂਗਾ ਜਿਹੜਾ ਤੁਸੀਂ ਤੰਗਦੇਸ਼ਰ ਬੋਲਿਆ ਦੂਜੀ ਮੈਸੇਜ ਦੇ ਵਿੱਚ ਤੈਨੂੰ ਆਉਂਦਾ ਏ ਪਿਆਰ ਤੇ ਗੁੱਸਾ ਮੈਨੂੰ ਗੁੱਸੇ ਤੇ ਪਿਆਰ ਆਉਂਦਾ ਏ ਜਰਾ ਹੱਸ ਕੇ ਤੋਂ ਦਿਖਾ ਸੁਣਿਆ ਤੇਰਾ ਕੀ ਜਾਂਦਾ ਏ ਜ਼ਿੰਦਗੀ ਅਨਮੋਲੇ ਤੂੰ ਰਵਾਉਣਾ ਛੱਡ ਦੇ ਪਿਆਰ ਅਨਭੋਲੇ ਤੂੰ ਭੁਲਾਉਣਾ ਛੱਡ ਦੇ ਸੱਚੇ ਦਿਲ ਤੇ ਕਈ ਜੁਰਮ ਹੁੰਦੇ ਨੇ ਫਿਰ ਗੁੱਸਾ ਪੀ ਜਾਂਦਾ ਏ ਜਰਾ ਹੱਸ ਕੇ ਵਿਖਾ ਦੇ ਸੋਹਣਿਆ ਤੇਰਾ ਕੀ ਜਾਂਦਾ ਕੱਲ ਵੀ ਤੇਰੇ ਤੇ ਮਾਨ ਸੀ ਅੱਜ ਵੀ ਕਰਦੇ ਆ ਪਿਆਰ ਜਿਸਮਾਂ ਦਾ ਹੁੰਦਾ ਨਹੀਂ ਦਿਲੋਂ ਤੇਰੇ ਤੇ ਮਰਦੇ ਆ ਅਸੀਂ ਰੱਬ ਨਾਲ ਨਹੀਂ ਜੋੜ ਸਕਦੇ ਦਿਲਾਂ ਦਾ ਫੱਟ ਤਾਂ ਸੀ ਜਾਂਦਾ ਏ ਜਰਾ ਹੱਸ ਕੇ ਤਾਂ ਬੋਲ ਸੋਹਣਿਆ ਤੇਰਾ ਕੀ ਜਾਂਦਾ ਥੈਂਕ ਯੂ ਧੰਨਵਾਦ ਜੀ
1: ਜੀ ਧੰਨਵਾਦ ਇਹ ਸੀਗਾ ਮੈਸੇਜ ਮੁਲਤਾਨੀ ਸਾਹਿਬ ਦਾ ਅਤੇ ਅਗਲਾ ਮੈਸੇਜ ਸਾਨੂੰ ਆ ਹੀ ਗਿਆ ਹੈ ਬਿਲਕੁਲ ਜੀ ਇਹ ਸਾਨੂੰ ਮੈਸੇਜ ਭੇਜਿਆ ਹੈ ਬਲਦੇਵ ਸਿੰਘ ਨੇ ਪਿੰਡ ਚੀਚਾ ਪਕਨਾ ਅੰਮ੍ਰਿਤਸਰ ਤੋਂ ਅਤੇ ਲਿਖਦੇ ਨੇ ਖੁਦ ਅਨਪੜ੍ਹ ਰਹਿ ਕੇ ਵੀ ਜਿਹੜੀਆਂ ਮਾਵਾਂ ਨੇ ਆਪਣੇ ਬੱਚਿਆਂ ਨੂੰ ਪੜ੍ਹਾ ਕੇ ਪੈਰਾਂ 'ਤੇ ਖੜ੍ਹਾ ਕੀਤਾ ਹੈ ਉਹੀ ਅਸਲ ਹੀਰੋ ਨੇ ਇਹ ਤਾਂ ਬਿਲਕੁਲ ਸਹੀ ਹੈ ਕਿ ਮਾਵਾਂ ਆਪਣੀਆਂ ਜਿਹੜੀਆਂ ਕੁਝ ਚਿੰਤਾਵਾਂ ਇੱਦਾਂ ਛੱਡ ਦਿੰਦੀਆਂ ਕਿ ਜਿੱਦਾਂ ਹੁੰਦੀਆਂ ਹੀ ਨਹੀਂ ਦੁਨੀਆਂ ਦੇ ਵਿੱਚ ਅਤੇ ਆਪਣੇ ਬੱਚਿਆਂ ਦੇ ਲਈ ਹਰ ਚੀਜ਼ਾਂ ਝੜ ਜਾਂਦੀਆਂ ਨੇ ਭਾਵੇਂ ਕਿੰਨੀਆਂ ਵੀ ਦੁੱਖ ਤਕਲੀਫਾਂ ਦੇ ਵਿੱਚ ਹੋਣ

0: ਲਓ ਜੀ ਮੁੜ ਵਾਪਸ ਆ ਗਏ ਪ੍ਰੋਗਰਾਮ ਦਿਲ ਆਪਣਾ ਪੰਜਾਬੀ ਯਾਨੀ ਦਿਲ ਤੋਂ ਦਿਲ ਤੱਕ ਪੰਜਾਬੀ। ਲਓ ਜੀ ਸੁਣਦੇ ਹਾਂ ਸਾਡਾ ਅਗਲਾ ਮੈਸੇਜ, ਕਿਹਨਾਂ ਨੇ ਭੇਜਿਆ ਤੇ ਕੀ ਕਹਿਣਾ ਚਾਹੁੰਦੇ ਨੇ।
1: ਹੈਲੋ ਦਿਲ ਆਪਣਾ ਪੰਜਾਬੀ, ਰਾਹਿਲ ਮੈਡਮ ਜੀ ਵੈਰੀ ਗੁੱਡ ਮੋਰਨਿੰਗ, ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ। ਗੁੱਡ ਮੋਰਨਿੰਗ, ਜਲੰਧਰ ਦੀਆਂ ਇਨਫੋਰਮੇਸ਼ਨ ਸੁਣਦੇ ਹੋਏ ਆਪਣਾ ਜਸਵੀਰ ਸਿੰਘ ਬੇਦੀ ਜੀ ਦੇ ਨਾਲ ਅਵਾਰਾ ਪਸ਼ੂਆਂ ਦੇ ਬਾਰੇ, ਜਿੱਦਾਂ ਡੋਗਸ ਬਾਰੇ ਦੱਸਿਆ ਕਿ ਇਹਨਾਂ ਕੋਲੋਂ ਕਿੱਦਾਂ ਅਸੀਂ ਬਚਣਾ ਵਾ ਤੇ ਕਿੱਦਾਂ ਅਸੀਂ ਰੈਬਿਸ ਲਗਵਾਉਣੀ ਹੈ, ਇਹ ਜਾਣਕਾਰੀ ਤੁਸੀਂ ਦਿੰਦੇ ਹੋਏ ਅਸੀਂ ਲੁਫ਼ਤ ਉਠਾ ਰਹੇ ਸੀ ਬਰਸਾਤ ਦਾ। ਬਹੁਤ ਵਧੀਆ, ਖੁੱਲ ਕੇ 6 ਵਜੇ ਤੋਂ ਲੈ ਕੇ 8:30 ਵਜੇ ਤੱਕ ਖੁੱਲ ਕੇ ਬਰਸਾਤ ਹੋਈ। ਮੈਂ ਕਰ ਰਹੀ ਸੀ ਯੋਗਾ ਪ੍ਰਾਣਾਯਾਮ ਤੇ ਇਹਦੇ ਨਾਲ ਨਾਲ ਮੈਡਮ ਜੀ ਚਿੜੀਆਂ ਵੀ ਬਹੁਤ ਚਹਿਕ ਚਕਾ ਰਹੀਆਂ ਸੀਗੀਆਂ, ਇਹ ਸਾਰਾ ਲੁਫ਼ਤ ਉਠਾਉਂਦੇ ਹੋਏ ਤੁਹਾਡਾ ਪ੍ਰੋਗਰਾਮ ਸੁਣਦੇ ਹੋਏ। ਲਾਈਟ ਸੁਬਾਹ ਦੀ ਗਈ ਹੋਈ ਹੈ, ਅਸੀਂ ਫੋਨ ਦੇ ਉੱਪਰ ਆਪਣੀ ਐਪ ਡਾਊਨਲੋਡ ਕੀਤੀ ਹੋਈ ਹੈ, ਜਿੱਥੇ ਜਿੱਥੇ ਮੈਂ ਉੱਥੇ ਉੱਥੇ ਮੇਰਾ FM ਰੇਨਬੋ ਆਕਾਸ਼ਵਾਣੀ। ਤੇ ਮੈਡਮ ਜੀ ਤੁਸੀਂ ਗੱਲ ਕੀਤੀ ਅੱਜ ਟਨ ਟ੍ਰਾਂਜ਼ਿਸਟਰ ਦੀ, ਉਹ ਮੈਂ ਬੋਲ ਕੇ ਦੱਸਦੀ ਹਾਂ। ਰਾਜਾ ਗੋਪੀ ਗੋਪ ਗੁਪੰਮ ਖਾਂ, ਰਾਜਾ ਗੋਪੀ ਗੋਪ ਗੁਪੰਮ ਖਾਂ, ਰਾਜਾ ਗੋਪੀ ਗੋਪ ਗੁਪੰਮ ਖਾਂ, ਰਾਜਾ ਗੋਪੀ ਗੋਪ ਗੁਪੰਮ ਖਾਂ, ਰਾਜਾ ਗੋਪੀ ਗੋਪ ਗੁਪੰਮ ਖਾਂ, ਰਾਜਾ ਗੋਪੀ ਗੋਪ ਗੁਪੰਮ ਖਾਂ। ਇਹ ਤਾਂ ਹੋ ਗਿਆ ਤੁਹਾਡਾ ਟੰਟ ਮਿਸਟਰ। ਹੁਣ ਮੇਰੇ ਅਖਾਣ ਦਾ ਵੀ, ਮੁਹਾਵਰੇ ਦਾ ਵੀ ਜਵਾਬ ਦਿਓ। ਏੜਾ ਬਣ ਕੇ ਪੇੜਾ ਖਾਣਾ, ਏੜਾ ਬਣ ਕੇ ਪੇੜਾ ਖਾਣਾ,

0: ਸਾਰੇ ਦੋਸਤਾਂ ਦੇ ਵਿਚਾਰ ਖੁਸ਼ਨੁਮਾ ਬਹੁਤ ਵਧੀਆ ਤੇ ਮੈਂ ਤੁਹਾਡੀ ਆਪਣੀ ਕਿਰਨ ਨਰੂਲਾ ਗ੍ਰੀਨ ਪਾਰਕ ਕਪੂਰਥਲਾ ਤੋਂ।
1: ਬਿਲਕੁਲ ਜੀ, ਤੁਹਾਡੇ ਮੈਸੇਜਸ ਦਾ ਰਿਪਲਾਈ ਮਤਲਬ ਅਤੇ ਮੈਸੇਜਸ ਦਾ ਇੰਤਜ਼ਾਰ ਤਾਂ ਸਾਡੇ ਹੋਰ ਵੀ ਬਹੁਤ ਸਾਰੇ ਦੋਸਤਾਂ ਨੂੰ ਰਹਿੰਦਾ ਹੈ ਨਰੂਲਾ ਜੀ, ਅਤੇ ਬਹੁਤ ਵਧੀਆ ਲੱਗਿਆ ਤੁਸੀਂ ਪ੍ਰੋਗਰਾਮ ਦੇ ਵਿੱਚ ਮੈਸੇਜ ਕੀਤਾ ਹੈ ਅਤੇ ਸਾਡੇ ਟੰਗ ਟਵਿਸਟਰ ਦਾ ਰਿਪਲਾਈ ਵੀ ਕਰ ਦਿੱਤਾ ਹੈ, ਅਤੇ ਅੱਗੇ ਦੇਖਦੇ ਹਾਂ ਕੌਣ ਸਾਡੇ ਦੋਸਤ ਨੇ ਜਿਨ੍ਹਾਂ ਨੇ ਸਾਨੂੰ ਮੈਸੇਜ ਕੀਤਾ ਅਤੇ ਸਾਡੇ ਲਈ ਕਿਹੜੀ ਜਾਣਕਾਰੀ ਲੈ ਕੇ ਆਏ ਨੇ ਅਤੇ ਫਿਰ ਕੀ ਸਾਂਝਾ ਕਰਨਾ ਚਾਹੁੰਦੇ ਨੇ ਸਾਡੇ ਪ੍ਰੋਗਰਾਮ ਦੇ ਆਪਣਾ ਪੰਜਾਬੀ ਦੇ ਵਿੱਚ।
2: ਪਿੰਡ ਮਹਿਰਮਪੁਰ SBS ਨਗਰ ਤਰੋਚਨ ਟੇਲਰ ਰਾਹਲ ਜੀ, ਤੁਹਾਨੂੰ ਤੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਆ ਜੀ, ਦਿਲ ਆਪਣਾ ਪੰਜਾਬੀ ਵਿੱਚ ਤੁਹਾਡਾ ਸਵਾਗਤ ਆ ਜੀ। ਰਾਹਲ ਜੀ ਕੀ ਹਾਲ ਆ?
1: ਬਹੁਤ ਵਧੀਆ
2: ਤੁਹਾਡੇ ਤੇ, ਫਿਰ ਕੋਸ਼ਿਸ਼ ਕਰਦਾ ਟੰਗ ਟਵਿਸਟਰ ਦੀ। ਆਓ ਸਾਰੇ ਸਿਹਤ ਬਣਾਓ, ਖਾਓ ਖੱਟੇ ਮਿੱਠੇ ਫਰੂਟ ਜੀ। ਮੇਰੇ ਵੱਲੋਂ ਰਾਹਲ ਜੀ ਤੁਹਾਡੀ ਮਿੱਠੀ ਪਿਆਰੀ ਆਵਾਜ਼ ਨੂੰ ਲੱਖ ਵਾਰ ਸਲੂਟ ਜੀ, ਲੱਖ ਵਾਰ ਸਲੂਟ ਜੀ। ਜਿੰਨੇ ਵੀ ਸਰੋਤੇ ਨੇ ਭੈਣ ਭਰਾ ਸਾਰੇ ਬਹੁਤ ਹੀ ਵਧੀਆ ਆਡੀਓ ਮੈਸੇਜ ਭੇਜਦੇ ਨੇ, ਸੋ ਉਹਨਾਂ ਦਾ ਧੰਨਵਾਦ। ਇੱਕ ਜਿਹੜਾ ਤੁਸੀਂ ਉਹ ਟੰਗ ਟਵਿਸਟਰ ਕਿਹਾ ਸੀਗਾ, ਮੈਂ ਕੋਸ਼ਿਸ਼ ਕਰਦਾ। ਰਾਜਾ ਗੋਪੀ ਗੋਪ ਗਪੰਗ ਮਖਾਂ, ਰਾਜਾ ਗੋਪੀ ਗੋਪ ਗਪੰਗ ਮਖਾਂ, ਰਾਜਾ ਗੋਪੀ ਗੋਪ ਗਪੰਗ ਮਖਾਂ, ਰਾਜਾ ਗੋਪੀ ਗੋਪ ਗਪੰਗ ਮਖਾਂ, ਰਾਜਾ ਗੋਪੀ ਗੋਪ ਗਪੰਗ ਮਖਾਂ।
1: ਬਹੁਤ ਵਧੀਆ
2: ਕੀਤੀ ਆ, ਬਾਕੀ ਹੁਣ ਨੰਬਰ ਤੁਸੀਂ ਦੇਖੋ ਕਿੰਨੇ ਰਾਜੇ। ਹਾਂ, ਥੈਂਕ ਯੂ ਵੈਰੀ ਮੱਚ
1: ਜੀ, ਸਾਰੇ ਨੇ ਬਹੁਤ ਵਧੀਆ ਟਰਾਈ ਕੀਤਾ, ਕਿਉਂਕਿ ਲਾਸਟਲਾ ਜਿਹੜਾ ਸੈਕਿੰਡ ਲਾਸਟ ਵਰਸਟ ਹੈ ਉਹ ਥੋੜ੍ਹਾ ਡਿਫੀਕਲਟ ਹੈ। ਚਲੋ ਕੋਈ ਨਹੀਂ, ਬਹੁਤ ਵਧੀਆ ਟਰਾਈ ਕੀਤਾ ਤੁਸੀਂ ਸਾਰੇ ਨੇ। ਦੇਖਦੇ ਹਾਂ ਸਾਡੇ ਅਗਲੇ ਦੋਸਤ ਕਿਹੜੇ ਨੇ ਅਤੇ ਉਹਨਾਂ ਨੇ ਕੀ ਮੈਸੇਜ ਸਾਨੂੰ ਕੀਤਾ। ਕਈ ਸਾਡੇ ਮੈਸੇਜ ਜਿਹੜੇ ਦੋਸਤ ਨੇ ਥੋੜ੍ਹੇ ਵੱਡੇ ਭੇਜ ਦਿੰਦੇ ਅਤੇ ਇਸ ਕਰਕੇ ਥੋੜ੍ਹਾ ਸ਼ੋਰਟ ਜਿੰਨਾ ਕੁ ਹੋ ਸਕੇ ਉਹਨਾਂ ਕਰਨ ਦੀ ਕੋਸ਼ਿਸ਼ ਕਰਿਆ ਕਰੋ। ਲਓ ਜੀ, ਸਾਡੇ ਦੋਸਤ ਕੀ ਕਹਿੰਦੇ ਨੇ ਸੁਣਦੇ ਹਾਂ।
3: ਹੈਲੋ ਮੈਡਮ ਜੀ, ਨਮਸਕਾਰ
1: ਜੀ।
3: ਮੈਡਮ ਜੀ ਨਮਸਕਾਰ, ਮੈਂ ਰਾਕੇਸ਼ ਕੁਮਾਰ ਲੋਹਾ ਬਾਜ਼ਾਰ ਮਲੇਰਕੋਟਲਾ ਤੋਂ ਬੋਲ ਰਿਹਾ
1: ਜੀ।
3: ਮੈਡਮ ਜੀ, ਤੁਸੀਂ ਗੱਲ ਕੀਤੀ ਖੇਡਾਂ ਦੀ, ਇੱਕ ਨਾ ਮੈਡਮ ਜੀ ਕਾਪੀ ਦੇ ਉੱਪਰ ਨਾ ਇੱਕ ਤੋਂ ਲੈ ਕੇ 12 ਤੱਕ ਗਿਣਤੀ ਲਿਖ ਲੈਂਦੇ ਸੀਗੇ, ਗਿਣਤੀ ਨੂੰ ਫਿਰ ਨਾ ਮਿਲਾ ਕੇ ਅਸੀਂ ਕੱਟਦੇ ਹੁੰਦੇ ਸੀਗੇ, ਜਿਵੇਂ ਇੱਕ ਤੋਂ ਲੈ ਕੇ 12 ਤੱਕ ਗਿਣਤੀ ਲਿਖ ਕੇ ਉਹਨੂੰ 1-6 ਤੱਕ ਮਿਲਾਉਣਾ ਆ, ਫਿਰ ਉਹਨੂੰ 9 ਵੱਲ ਮਿਲਾਉਣਾ ਆ, ਜਿਹੜੀ ਲੈਣ ਜੇ ਲੈਣ ਦੇ ਨਾਲ ਲੱਗ ਗਈ ਫਿਰ ਉਹਨੂੰ ਫਿਰ ਵਾਰੀ ਕੱਟੀ ਜਾਂਦੀ ਸੀਗੀ, ਫਿਰ ਦੂਜੇ ਦੀ ਵਾਰੀ ਆ ਜਾਂਦੀ ਸੀ ਜੇ ਲੈਣ ਦੇ ਉੱਪਰ ਲੈਣ ਲੱਗ ਜਾਵੇ
1: ਜੀ। ਬਿਲਕੁਲ, ਅਤੇ ਜਿੱਦਾਂ ਕਿ ਇਹਨਾਂ ਨੇ ਦੱਸਿਆ ਹੈ ਕਿ ਆਪਾਂ ਲਾਈਨਸ ਟੂ ਲਾਈਨਸ ਆਪਾਂ ਗੇਮ ਇਹਦਾ ਕਾਪੀ 'ਤੇ ਖੇਡਣ ਤੋਂ 0 ਕਾਂਟਾ ਹੋ ਗਿਆ, ਹੋਰ ਕਿਹੜੀ ਕਿਹੜੀ ਗੇਮਾਂ ਹੋ ਗਈਆਂ, ਬਿੰਗੋ, ਬਿੰਗੋ ਕਿਸੇ ਨੂੰ ਪਤਾ ਹੈ? ਚਲੋ ਕੋਈ ਨਹੀਂ, ਬਿੰਗੋ ਵੀ ਕਰਕੇ ਗੇਮ ਹੁੰਦੀ ਸੀ, ਪੂਰੀ ਆਪਾਂ 25 ਤੱਕ ਗਿਣਤੀ ਲਿਖ ਲੈਣੀ ਪੂਰਾ ਇੱਕ ਡੱਬਾ ਬਣਾ ਕੇ, ਉਸ ਤੋਂ ਬਾਅਦ ਜਿਹੜੇ ਜਿਹੜੇ ਨੰਬਰ ਬੋਲੀ ਜਾਣੇ ਫਿਰ ਉਹਨਾਂ ਨੂੰ ਕੱਟ ਕਰੀ ਜਾਣਾ, ਜਿੱਦਾਂ ਸ਼ਾਇਦ ਤੰਬੂਲਾ ਹੋ ਸਕਦੀ ਹੈ, ਪਰ ਉਹਦੇ ਰੂਲਸ ਕੁਝ ਵੱਖਰੇ ਹੁੰਦੇ ਨੇ। ਇੱਥੇ ਰੂਲ ਜਿਹੜੇ ਸਾਡੇ ਸਿੰਪਲ, ਆਪਾਂ ਬੱਚੇ ਜਦੋਂ ਹੁੰਦੇ ਸੀ ਸਿੰਪਲ ਹੀ ਰੂਲ ਰੱਖਦੇ ਸੀ, ਹਾਂ ਜਿਹੜਾ ਨੰਬਰ ਆ ਗਿਆ ਉਹ ਕੱਟੀ ਜਾਣਾ, ਆਪਣੇ ਵਾਰੀ 'ਤੇ 2 ਵਾਰ ਨੰਬਰ ਕੱਢ ਦਿੰਦੇ ਸੀਗੇ, ਫਿਰ ਦੂਜੇ ਨੂੰ ਕਹਿੰਦੇ ਸੀ ਆਹਾ ਤੂੰ ਤਾਂ ਚੀਟਿੰਗ ਕਰੀ ਜਾਂਦਾ ਹੈ। ਬਚਪਨ ਦੇ ਵਿੱਚ ਚੀਟਿੰਗ ਅਲਾਊਡ ਹੁੰਦੀ ਹੈ, ਵੱਡੇ ਹੋ ਕੇ ਚੀਟਿੰਗ ਨਾ ਨਾ ਨਾ ਨਾਟ ਅਲਾਊਡ ਜੀ। ਇਹੀ ਤਾਂ ਹੈ ਜ਼ਿੰਦਗੀ ਦਾ ਸਾਰਾ ਸਾਰ, ਜਿਹੜਾ ਆਪਾਂ ਬਚਪਨ ਤੋਂ ਲੈ ਕੇ ਜਵਾਨੀ ਤੱਕ ਖੜਦੇ ਹਾਂ, ਫਿਰ ਬਾਅਦ ਦੇ ਵਿੱਚ ਆਪਾਂ ਇਹਨਾਂ ਨੂੰ ਹੀ ਯਾਦ ਕਰਦੇ ਕਿ ਹਾਏ ਜ਼ਿੰਦਗੀ ਦੇ ਵਿੱਚ ਕਿੰਨੀਆਂ ਚੀਜ਼ਾਂ ਰਹਿ ਜਾਂਦੀਆਂ।
4: ਗੁੱਡ ਮਾਰਨਿੰਗ ਰਾਹਿਲ ਮੈਮ ਔਰ ਸਾਰੇ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ,
4: ਮੈਂ ਸੁਨੀਲ ਕੁਮਾਰ ਗਿੱਲ ਵਾਲਾ ਹਨੂਮਾਨਗੜ੍ਹ ਰਾਜਸਥਾਨ ਤੋਂ ਵੋਇਸ ਮੈਸੇਜ ਭੇਜ ਰਿਹਾ ਜੀ। ਅਤੇ ਤੁਸੀਂ ਸਟਾਰਟਿੰਗ 'ਚ ਇੱਕ ਅਖਾਣ ਜਿਹਾ ਬੋਲਿਆ ਸੀ, ਰਾਜਾ ਗੋਪੀ ਗੋਪ ਗਪੰਗਮ ਖਾਂ, ਉਹ ਮੈਂ ਕਹਿਤਾ ਹੈ
1: ਜੀ।
4: ਅਤੇ ਨਾਲੋ ਨਾਲ ਹੀ ਮੈਂ ਸਰੋਤਿਆਂ ਨੂੰ ਸਾਰਿਆਂ ਨੂੰ ਇੱਕ ਛੋਟਾ ਜਿਹਾ ਸੰਦੇਸ਼ ਦੇਣਾ ਚਾਹੁੰਦਾ, ਜੋ ਮੈਨੂੰ ਲੱਗਦਾ ਹੈ ਇਤਿਹਾਸ ਮੈਂ ਕਾਫੀ ਪੜ੍ਹਿਆ ਹੈ, ਪੜ੍ਹਾਇਆ ਵੀ ਹੈ ਕੋਲੇਜ 'ਚ
1: ਜੀ,
4: ਅਤੇ ਉੱਥੋਂ ਦਾ ਇੱਕ ਸਾਰ ਜਿਹੜਾ ਸੀਗਾ ਉਹ ਮੈਂ ਤੁਹਾਡੇ ਸਾਹਮਣੇ ਛੋਟੇ ਜਿਹੇ ਸੰਦੇਸ਼ ਦੇ ਰੂਪ ਦੇ ਵਿੱਚ ਲੈ ਕੇ ਆਇਆ, ਅਤੇ ਉਹ ਮੈਂ ਆਪਦੀ ਲੋਕਲ ਭਾਸ਼ਾ 'ਚ ਦੱਸਾਂਗਾ ਸਾਰਿਆਂ ਨੂੰ
1: ਜੀ। ਬਿਲਕੁਲ,
4: ਅਤੇ ਰਾਜਸਥਾਨੀ 'ਚ, ਅਤੇ ਉਹ ਹੈਗਾ ਵੀ ਮੱਧਮ ਮਾਰਗ, ਬੁੱਧ ਧਰਮ ਮੈਂ ਆਵੇ ਜੀ ਇੱਕ ਮੱਧਮ ਮਾਰਗ, ਔਰ ਉਹ ਜ਼ਿੰਦਗੀ ਕੋ ਕਹਿ ਲਿਓ ਔਰ ਕਿਉਂ ਕਹਿ ਲਿਓ ਇੱਕ ਅਭਿੰਨ ਅੰਗ ਹੈ, ਅਧਿਆਇ ਚਾਹੇ ਜ਼ਿੰਦਗੀ ਕੋ ਹੋਰ ਚੀ ਕਿਤਾਬ ਕੋ, ਮੱਧਮ ਮਾਰਗ ਹੀ ਸਰਵੋਪਰੀ ਹੈ। ਆਪਾਂ ਕੀਗੇ ਪ੍ਰਤੀ ਕੋਈ ਧਰਮ ਹੋ ਜਾਂ ਕੋਈ ਜਾਤ ਹੋ, ਕੁਛ ਵੀ ਚੀਜ਼ ਹੋ, ਬਿੰਗੇ ਪ੍ਰਤੀ ਆਪਾਂ ਅਤੀ ਨਹੀਂ ਕਰਨੀ, ਅਤੀ ਕੋ ਮਤਲਬ ਕੱਟਰ ਨਹੀਂ ਹੋਣਾ, ਕੱਟਰਤਾ ਜਠਾ ਆ ਗਈ ਬਠੇ ਨਫ਼ਰਤ ਸਟਾਰਟ ਹੈ ਜੀ। ਤੋ ਕਿਸੇ ਵੀ ਚੀਜ਼ ਕੇ ਪ੍ਰਤੀ ਕੱਟਰ ਆਪਾਂ ਨੇ ਨਹੀਂ ਰਹਿਣਾ ਹੈ, ਬੀਚ ਕੋ ਰਸਤੋ ਚੁਣਨਾ ਹੈ ਜੀ ਕੋ ਸਰਵੋਪਰੀ ਹੈ। ਛੋਟੋ ਸੋ ਅਗਰ ਵਿਸ਼ੇ ਪਰ ਬਾਤ ਕਰਾਂ, ਆਪਾਂ ਆਪਣੀ ਜ਼ਿੰਦਗੀ ਪਰ ਹੀ ਘਟਾ ਲਿਆ ਜਾਂ ਆਪਣੇ ਵਿਅਕਤੀਤਵ ਪਰ ਹੀ ਘਟਾ ਲਿਆ ਜੀ, ਹਾਂ

0: तो क्या जिंदगी में आपा ने इतो बुरो भी नहीं होना चाहिए भी लोग आपने पर थूक के जावे, वे बहुत बेकार आदमी है। और जिंदगी में आपा ने इतो अच्छो भी नहीं होना चाहिए भी लोग अपन खुरचगी खा जे, यानी अपनो फायदो चकन आ जे। तो बीच को रस्तो है वो ही सर्वोपरि है, की चीज के प्रति अपन कट्टरता नहीं लेके आनी है, मध्यम मार्ग को जिंदगी जीनी है, वो ही जिंदगी को सबू बेस्ट तरीको है। बहुत बहुत धन्यवाद जी।
1: ਜਿੱਦਾਂ ਕਿ ਸਾਡੇ ਦੋਸਤ ਨੇ ਕਿਹਾ ਹੈ ਕਿ ਸਹੀ ਕਿਹਾ ਹੈ, ਬਿਲਕੁਲ ਇਨਸਾਨ ਇੰਨਾ ਵੀ ਕੌੜਾ ਨਾ ਹੋ ਜਾਵੇ ਕਿ ਤੁਹਾਨੂੰ ਵੇਖਦੇ ਹੀ ਲੋਕ ਦੂਰ ਹੋ ਜਾਣ, ਅਤੇ ਨਾ ਹੀ ਇੰਨਾ ਮਿੱਠਾ ਹੋਵੇ ਕਿ ਹਰ ਕੋਈ ਸਾਡੀ ਜਿਹੜੀ ਹੈ ਸਾਨੂੰ ਹੀ ਹਰ ਕੋਈ ਚੀਜ਼ ਬਾਰੇ ਬਲੇਮ ਕਰਨਾ ਸ਼ੁਰੂ ਕਰਦੇ ਆ, ਸਾਡਾ ਫਾਇਦਾ ਹੀ ਚੱਕਣਾ ਸ਼ੁਰੂ ਕਰਦੇ। ਇਸ ਕਰਕੇ ਹਮੇਸ਼ਾ ਬਹੁਤ ਜ਼ਿਆਦਾ ਗੁੱਸੇ ਵਾਲੇ ਨਹੀਂ, ਬਹੁਤ ਜ਼ਿਆਦਾ ਤੱਤੇ ਵਾਲੇ ਵੀ ਨਹੀਂ, ਅਤੇ ਠੀਕ ਠੀਕ ਇਨਸਾਨ ਨੂੰ ਰਹਿਣਾ ਚਾਹੀਦਾ ਹੈ, ਜਿਸ ਨੂੰ ਜਦੋਂ ਸਾਡੀ ਲੋੜ ਪਵੇ, ਜਦੋਂ ਲੋੜ ਪਵੇ ਚੰਗੇ ਤਰੀਕੇ ਦੇ ਨਾਲ, ਉਦੋਂ ਹੀ ਉਸਦੀ ਮਦਦ ਕਰਨੀ ਲਾਜ਼ਮੀ ਹੋ ਜਾਂਦੀ। ਲਓ ਜੀ, ਸਾਨੂੰ ਅਗਲਾ ਮੈਸੇਜ ਆ ਚੁੱਕਿਆ ਹੈ ਸਾਡੇ ਦੋਸਤ ਦਾ, ਦੇਖਦੇ ਹਾਂ ਔਰ ਕਿਹਦਾ ਆਡੀਓ ਮੈਸੇਜ ਆਇਆ ਅਤੇ ਕੀ ਕਹਿਣਾ ਚਾਹੁੰਦੇ ਇੰਨੇ ਲੰਬੇ ਲੰਬੇ ਮੈਸੇਜਸ।
2: ਦਾਦੇ ਕੋਲੋਂ ਪੈਸੇ ਲੈ ਕੇ ਹੱਟੀ ਨੂੰ ਤੁਰ ਜਾਣਾ,
1: ਜੀ
2: ਦਾਦੇ ਕੋਲੋਂ ਪੈਸੇ ਲੈ ਕੇ ਹੱਟੀ ਨੂੰ ਤੁਰ ਜਾਣਾ, ਚੀਜੀ ਲੈਣੀ ਮੰਗਣਾ ਰੂੰਗਾ ਮਰੂੰਡਾ ਜੇਬ ਵਿੱਚ ਹੀ ਭੁਰ ਜਾਣਾ, ਇਕੱਠੇ ਹੋ ਕੇ ਉਦੋਂ ਸਕੂਲੇ ਜਾਂਦੇ ਹੁੰਦੇ ਸੀ, ਇੱਕ ਦੂਜੇ ਦੀ ਰੋਟੀ ਕੱਢ ਕੇ ਖਾਂਦੇ ਹੁੰਦੇ ਸੀ, ਸਕੂਲੋਂ ਆ ਕੇ ਆਰ ਜੇ ਮੈਡਮ ਜੀ ਸਾਰਾ ਦਿਨ ਖੇਡਦੇ ਰਹਿਣਾ, ਥੱਕ ਹਾਰ ਛਾਮੀ ਜਾਂ ਕਿਸੇ ਦਰਖਤ ਦੇ ਥੱਲੇ ਬਹਿਣਾ, ਉਹ ਦਿਨ ਚੰਗੇ ਸੀ ਅੱਜ ਦੀ ਸਰਦਾਰੀ ਤੋਂ, ਬਚਪਨ ਵਰਗੀ ਮੌਜ ਨਹੀਂ ਲੱਭਣੀ ਦੁਨੀਆਂ ਸਾਰੀ ਤੋਂ, ਬਚਪਨ ਵਰਗੀ ਮੌਜ ਨਹੀਂ ਲੱਭਣੀ ਦੁਨੀਆਂ ਸਾਰੀ ਤੋਂ। ਆਰ ਜੇ ਧੀ ਰਾਣੀ ਨੂੰ ਇਕਬਾਲ ਸਿੰਘ ਮੇਨ ਬਾਜ਼ਾਰ ਹਠੂਰ ਤਹਿਸੀਲ ਜਗਰਾਉਂ ਜ਼ਿਲ੍ਹਾ ਲੁਧਿਆਣਾ ਦੀ ਬਹੁਤ ਹੀ ਪਿਆਰ ਭਰੀ ਸਤਿਕਾਰ ਭਰੀ ਸਤਿ ਸ੍ਰੀ ਅਕਾਲ।
1: ਸਤਿ ਸ੍ਰੀ ਅਕਾਲ।
2: ਰਾਜਾ ਗੋਪੀ ਗੋਪ ਗਪੰਗਮ ਖਾਂ
1: ਜੀ,
2: ਰਾਜਾ ਗੋਪੀ ਗੋਪ ਗਪੰਗਮ ਖਾਂ, ਰਾਜਾ ਗੋਪੀ ਗੋਪ ਗਪੰਗਮ ਖਾਂ।
1: ਬਿਲਕੁਲ, ਜਿੱਦਾਂ ਕਿ ਇਹਨਾਂ ਨੇ ਕਿਹਾ ਆਪਣੀ ਜਿਹੜੀ ਹੈ ਆਪਾਂ ਟੰਗ ਟਵਿਸਟਰ ਪਾਏ ਸੀ ਉਹ ਵੀ ਦੱਸ ਦਿੱਤਾ ਹੈ, ਅਤੇ ਹੋਰ ਵੀ ਨਾਲ ਬਚਪਨ ਦੀਆਂ ਆਪਣੀਆਂ ਯਾਦਾਂ ਵੀ ਸਾਡੇ ਨਾਲ ਸਾਂਝੀਆਂ ਅਤੇ ਕਰ ਹੀ ਲਈਆਂ ਨੇ। ਅਤੇ ਬਚਪਨ ਦੀਆਂ ਯਾਦਾਂ ਦੇ ਵਿੱਚ ਬਹੁਤ ਸਾਰੀਆਂ ਯਾਦਾਂ ਹੁੰਦੀਆਂ ਸੀਗੀਆਂ, ਖਾਣ ਦੀਆਂ, ਸ਼ਰਾਰਤ ਕਰਨ ਦੀਆਂ। ਅੱਛਾ, ਕਿਸੇ ਨੇ ਬਚਪਨ ਦੇ ਵਿੱਚ ਉਹ ਚੀਜ਼ ਕੀਤੀ ਹੈ ਕਿ ਖਾਣਾ ਖਾਣ ਵੇਲੇ, ਮਤਲਬ ਜਦੋਂ ਜਿੱਦਾਂ ਹੀ ਸਭ ਤੋਂ ਪਹਿਲਾਂ ਕੀ ਹੁੰਦੀ ਸੀ, ਪਾਠ ਕੀਤਾ ਜਾਂਦਾ ਸੀਗਾ, ਹੈ ਨਾ, ਜਦੋਂ ਆਪਾਂ ਲਾਈਨਾਂ ਦੇ ਵਿੱਚ ਖੜ੍ਹੇ ਹੋ ਕੇ ਫਿਰ ਨਾਲ ਹੀ ਪਹਿਲੀ ਜਿਹੜੀ ਸਭਾ ਹੁੰਦੀ ਸੀ, ਪ੍ਰਾਰਥਨਾ ਜਿਹਨੂੰ ਕਹਿੰਦੇ ਸੀਗੇ, ਉਹ ਹੁੰਦੀ ਸੀ, ਨਾਲ ਹੀ ਹਵਾ ਦੇ ਝੌਂਕੇ ਇਸ ਤਰ੍ਹਾਂ ਆਉਂਦੇ ਹੁੰਦੇ, ਉਹਨੂੰ ਸਵੇਰੇ ਸਵੇਰੇ ਉੱਠਣਾ ਸਾਰਿਆਂ ਨੂੰ ਇੰਨਾ ਮੁਸ਼ਕਿਲ ਲੱਗਦਾ ਸੀਗਾ, ਹੈ ਨਾ, ਬਚਪਨ ਦੇ ਵਿੱਚ ਇਹ ਜਿਹੜੀਆਂ ਜਦੋਂ ਮਾਵਾਂ ਕਹਿੰਦੇ ਸੀ ਉੱਠ ਜਾਓ ਨਹੀਂ ਤਾਂ ਤੁਸੀਂ ਲੇਟ ਹੋ ਜਾਓਗੇ, ਨਾਲ ਹੀ ਫਿਰ ਹੁੰਦਾ ਸੀ ਜਦੋਂ ਲਾਈਨਾਂ ਲੱਗ ਚੁੱਕੀਆਂ ਹੁੰਦੀ ਸੀ, ਬਸਤਾ ਲੈ ਕੇ ਐਨ ਭੱਜਣਾ ਫਟਾਫਟ ਫਟਾਫਟ, ਅਤੇ ਲਾਈਨਾਂ ਦੇ ਵਿੱਚ ਖੜ੍ਹੇ ਹੋਏ ਨਾ ਪਿੱਛੇ ਜਾ ਕੇ, ਫਿਰ ਜਦੋਂ ਸਭਾ ਖਤਮ ਹੋਣੀ ਫਿਰ ਜਦੋਂ ਬੱਸਾਂ ਚੱਕਣਾ, ਮਾਸਟਰ ਜੀ ਨੇ ਕਹਿਣਾ ਹਾਂਜੀ ਹੋ ਗਏ ਲੇਟ, ਆ ਗਏ ਲੇਟ। ਇੰਨੀਆਂ ਜਿਹੜੀਆਂ ਬਚਪਨ ਦੀਆਂ ਬੇਫਿਕਰੀਆਂ ਹੁੰਦੀਆਂ ਸੀ ਨਾ, ਹੁਣ ਉਹ ਸਾਨੂੰ ਕਿਤੇ ਦੇਖਣ ਨੂੰ ਨਹੀਂ ਮਿਲਦੀਆਂ। ਹੁਣ ਤਾਂ ਇਹੀ ਹੁੰਦਾ ਕਿ ਕੰਮ 'ਤੇ ਜਾਣਾ, ਸਵੇਰੇ ਜੇ ਨਹੀਂ ਉੱਠੇ ਨੇ ਤਾਂ ਨਾ, ਅਤੇ ਮਾਵਾਂ ਦਾ ਨਾਸ਼ਤਾ ਮਿਲਣਾ, ਫਿਰ ਬਾਪੂ ਦੀ ਘੂਰ ਵੀ ਮਿਲਣੀ, ਉਹ ਸੋ ਅਲੱਗ। ਬਚਪਨ ਵਰਗੀਆਂ ਬੇਫਿਕਰੀਆਂ ਹੁਣ ਕਿਤੇ ਨਹੀਂ ਲੱਭਦੀਆਂ, ਇਹ ਤਾਂ ਫਿਰ ਕਿਸੇ ਨੇ ਸਹੀ ਕਿਹਾ। ਲਓ ਜੀ, ਦੇਖਦੇ ਹਾਂ ਅਗਲਾ ਮੈਸੇਜ, ਆਡੀਓ ਮੈਸੇਜ ਹੀ ਹੈ, ਕਿਹਨਾਂ ਨੇ ਭੇਜਿਆ ਅਤੇ ਸਾਡੇ ਦੋਸਤ ਕੀ ਕਹਿਣਾ ਚਾਹੁੰਦੇ ਨੇ।
3: ਡੇਰਾ ਪੜਾ ਪੰਜਾਬੀ ਮਨਜੀਤ ਖਡੂਰ ਵੱਲੋਂ ਸਭ ਨੂੰ ਨਮਸਕਾਰ।
1: ਨਮਸਕਾਰ।
3: ਭਗਤ ਪੂਰਨ ਭਗਤ ਜੀ ਦਾ ਗੀਤ ਕਹਿਣ ਲੱਗੇ ਆ, ਜਿਸਦੇ ਲੇਖਕ ਹਨ ਗੁਰਨਾਮ ਸਿੰਘ ਅਣਖੀ ਪਿੰਡ ਖਡੂਰ।

ਹਮਾਰੀ ਇੱਛਰਾ ਨੇ ਫੜ ਲਿਆ ਪੂਰਨ ਜਦੋ ਜਲਾਦਾ ਗਈ ਵਿੱਚ ਕਚਹਿਰੀ ਦੇ ਸੁਣੀਆਂ ਨਾਰਾਜੇ ਫਰਿਆਦਾ ਮਾਰੇ ਸਿਰ ਕੰਧਾ ਨਾ ਰੋ ਰੋ ਆਪਣਾ ਆਪ ਖਪਾਵੇ ਅੱਜ ਦਿਸਦਾ ਦਰਦੀ ਨਾ ਗੇੜਾ ਪੂਰਨ ਨੂੰ ਛਡਵਾਵੇ ਅੱਜ ਦਿਸਦਾ ਦਰਦੀ ਨਾ ਗੇੜਾ ਪੂਰਨ ਨੂੰ ਛਡਵਾਵੇ ਪੂਰਨ ਦਾ ਦੋਸ਼ ਨਹੀਂ ਲੂਣਾ ਝੂਠੀ ਤੋਂ ਮਤ ਲਾ ਕੇ ਹੋ ਪਿਛਲਾ ਵੈਰ ਕੋਈ ਰੱਖਤਾ ਪੂਰਨ ਭਗਤ ਪਸਾ ਕੇ ਰਾਜਾ ਹੰਕਾਰੀ ਵੀ ਪੁੱਤ ਤੇ ਜਰਾ ਤਰਸ ਨਾ ਖਾਵੇ

ਸਦਾ ਦਰਦੀਨਾ ਗੇੜਾ ਪੂਰਨ ਭਗਤ ਛਡਾਵੇ ਅੱਜ ਦਿਸਦਾ ਦਰਦੀਨਾ ਗੇੜਾ ਪੂਰਨ ਨੂੰ ਛਡਵਾਵੇ ਰਾਜਾ ਕਹਿ ਜਲਾਦਾ ਨੂੰ ਇਹਨੂੰ ਬੱਕਰੇ ਵਾਂਗ ਚਟਕਾ ਕੇ ਸੁੱਟ ਦਿਓ ਵਿੱਚ ਖੂਵੇ ਦੇ ਨਿੱਕੇ ਨਿੱਕੇ ਪੀਸ ਬਣਾ ਕੇ ਸੁੱਟ ਦਿਓ ਵਿੱਚ ਖੂਵੇ ਦੇ ਨਿੱਕੇ ਨਿੱਕੇ ਪੀਸ ਬਣਾ ਕੇ ਜੋ ਸਭ ਕੱਪੜਾ ਕੋਈ ਪਿਓਰੀ ਪੱਗ ਨੂੰ ਨਾ ਹੱਥ ਪਾਵੇ ਅੱਜ ਦਿਸਦਾ ਦਰਦੀਨਾ ਗੇੜਾ ਪੂਰਨ ਨੂੰ ਛਡਵਾਵੇ ਅੱਜ ਦਿਸਦਾ ਦਰਦੀਨਾ ਗੇੜਾ ਪੂਰਨ ਨੂੰ ਛਡਵਾਵੇ।

ਹੁਕਮ ਬਾਦਸ਼ਾਹ ਦਾ ਤੁਰ ਪਏ ਖੂਹੇ ਵੱਲ ਕਸਾਈ, ਅੱਗੇ ਲਾ ਭਗਤ ਨੂੰ ਲਿਆ ਮਾਰੀ ਜਾਨ ਲਬਾ ਤੇ ਆਈ, ਪੈਣ ਹੋਰ ਕਲੇਜੇ ਨੂੰ ਪੂਰਨ ਜਦੋਂ ਵਿਛੜਦਾ ਜਾਵੇ, ਅੱਜ ਦਿਸਦਾ ਦਰਦੀ ਨਾ ਜਿਹੜਾ ਪੂਰਨ ਨੂੰ ਛਡਵਾਵੇ, ਅੱਜ ਦਿਸਦਾ ਦਰਦੀ ਨਾ ਜਿਹੜਾ ਪੂਰਨ ਨੂੰ ਛਡਵਾਵੇ। ਪਹੁੰਚ ਗਏ ਟਿਕਾਣੇ ਤੇ ਪਾਪੀ ਕਾਲ ਦਾ ਰੂਪ ਬਣਾ ਕੇ, ਪੂਰਨ ਮਨ ਜੀਤ ਸਿਆ ਬਹਿ ਗਿਆ ਕੋਲ ਜਲਾ ਦਾਇਆ ਕੇ, ਪੂਰਨ ਮਨ ਜੀਤ ਸਿਆ ਬਹਿ ਗਿਆ ਕੋਲ ਜਲਾ ਦਾ ਜਾ ਕੇ, ਅਣਖੀ ਰੱਬ ਜਾਣੇ ਕੀ ਹੋਣੀ ਕੀ ਰੰਗ ਵਖਾਵੇ, ਅਣਖੀ ਰੱਬ ਜਾਣੇ ਬਈ ਹੋਣੀ ਕੀ ਰੰਗ ਵਖਾਵੇ, ਅੱਜ ਦਿਸਦਾ ਦਰਦੀ ਨਾ ਜਿਹੜਾ ਪੂਰਨ ਭਗਤ ਛਡਾਵੇ, ਅੱਜ ਦਿਸਦਾ ਦਰਦੀ ਨਾ ਜਿਹੜਾ ਪੂਰਨ ਨੂੰ ਛਡਵਾਵੇ। ਜਦੋਂ ਵਕਤ ਇਨਸਾਨ ਤੇ ਆਣ ਬਣਦਾ ਤੇ ਸੱਪ ਰੱਸੀਆਂ ਦੇ ਬਣ ਬਣ ਕੱਟਦੇ ਨੇ, ਆਪਣੇ ਹੋ ਕੇ ਆਪਣੇ ਨਹੀਂ ਬਣਦੇ, ਤੇ ਜਦੋਂ ਸਗੋਂ ਸੱਜ ਵਿੱਚ ਪਾ ਪਾ ਸੱਟਦੇ ਨੇ, ਔਖੀ ਬੜੀ ਤੇ ਨਜ਼ਰ ਚਰਾ ਜਾਂਦੇ, ਤੇ ਜਿਹੜੇ ਸੱਜਣ ਹੁੰਦੇ ਪਾਸਾ ਵੱਟਦੇ ਨੇ, ਚਾਂਦੀ ਬਖਸ਼ੇ ਅਖੀਰ ਨੂੰ ਉਹ ਜਾਂਦੇ, ਤੇ ਜਿਹੜੇ ਗੁਰਾਂ ਤੇ ਡੋਰੀਆਂ ਸੱਟਦੇ ਨੇ, ਕੋਈ ਦਿਸਦਾ ਦਰਦੀ ਨਾ ਜਿਹੜਾ ਪੂਰਨ ਭਗਤ ਛੱਡਾ।

ਬਹੁਤ ਵਧੀਆ ਆਵਾਜ਼ ਦੇ ਨਾਲ ਹੀ, ਜਿੱਦਾਂ ਕਿ ਇਹਨਾਂ ਨੇ ਆਪਣਾ ਜਿਹੜਾ ਹੁਨਰ ਹੈ, ਮੈਂ ਹੁਨਰ ਹੀ ਕਹਿ ਸਕਦੀ ਹਾਂ, ਨਾਲ ਹੀ ਇੰਸਟਰੂਮੈਂਟ ਵਜਾਉਣਾ, ਨਾਲ ਹੀ ਗੀਤ ਗਾਉਣਾ, ਬਹੁਤ ਵਧੀਆ ਹੈ. ਅਤੇ ਸਾਡਾ ਦਿਲ ਆਪਣਾ ਪੰਜਾਬੀ ਪ੍ਰੋਗਰਾਮ ਹੀ ਕੁਛ ਇਹੋ ਜਿਹਾ ਕਿ ਤੁਸੀਂ ਆਪਣੇ ਹੁਨਰ ਸਾਂਝੇ ਕਰ ਸਕਦੇ ਹੋ ਸਾਡੇ ਨਾਲ, ਆਪਣੀ ਜਿਹੜੀ ਹੈ ਕੋਈ ਜਾਣਕਾਰੀ, ਜਿਹੜੀ ਬਹੁਤ ਜ਼ਰੂਰੀ ਜਾਣਕਾਰੀ ਤੁਹਾਨੂੰ ਲੱਗਦੀ ਅੱਜ ਦੇ ਦਿਨ ਦੇ ਲਈ ਖਾਸ ਹੈ, ਤੁਸੀਂ ਉਹ ਸਾਡੇ ਨਾਲ, ਸਾਡੇ ਇਸ ਪ੍ਰੋਗਰਾਮ ਦੇ ਵਿੱਚ ਸਾਂਝੀ ਕਰ ਸਕਦੇ ਹੋ. ਸਾਡੇ ਨਾਨੀਆਂ, ਦਾਦੀਆਂ ਦੀਆਂ, ਬਜ਼ੁਰਗਾਂ ਦੀਆਂ ਅਖਾਣਾਂ ਸਾਡੇ ਨਾਲ ਸਾਂਝੀ ਕਰ ਸਕਦੇ ਹੋ. ਕੁਝ ਇਹੋ ਜਿਹੇ ਔਖੇ ਪੰਜਾਬੀ ਜਿਹੜੇ ਵਰਡ ਨੇ, ਜਿਹੜੇ ਕਿ ਹੁਣ ਕਿਤੇ ਬੋਲੇ ਨਹੀਂ ਜਾਂਦੇ, ਲੇਕਿਨ ਪੁਰਾਣੇ ਟਾਈਮ ਦੇ ਵਿੱਚ ਯੂਜ਼ ਕੀਤੇ ਜਾਂਦੇ ਸੀ, ਤੁਸੀਂ ਉਹ ਵਾਲੇ ਸ਼ਬਦ ਸਾਡੇ ਨਾਲ ਸਾਂਝੇ ਕਰ ਸਕਦੇ ਹੋ, ਸਾਨੂੰ ਦੱਸ ਸਕਦੇ ਹੋ. ਇਸ ਦੇ ਵਿੱਚ ਸਾਡਾ ਵੀ ਜਿਹੜਾ ਹੈ ਗਿਆਨ ਦੇ ਵਿੱਚ ਵਾਧਾ ਹੋਏਗਾ, ਅਤੇ ਤੁਸੀਂ ਸਾਡੇ ਨਾਲ ਆਪਣੀਆਂ ਜਿਹੜੀਆਂ ਗੱਲਾਂ ਸਾਂਝੀਆਂ ਕਰੋਗੇ. ਅਤੇ ਸਾਡਾ ਪ੍ਰੋਗਰਾਮ ਦਿਲ ਆਪਣਾ ਪੰਜਾਬੀ ਇਹ ਹੈ ਹੀ ਇਹੋ ਜਿਹਾ ਪਲੈਟਫਾਰਮ ਹੈ, ਤੁਸੀਂ ਆਪਣੀਆਂ ਦਿਲ ਦੀਆਂ ਗੱਲਾਂ ਸਾਂਝੀਆਂ ਕਰਦੇ ਹੋ, ਅਤੇ ਪੂਰਾ ਸਾਡਾ ਆਕਾਸ਼ਵਾਣੀ ਪਰਿਵਾਰ ਤੁਹਾਡੇ ਨਾਲ ਸੁਣਦਾ ਹੈ.

ਦੇਖੋ ਜੀ, ਨਾਲ ਹੀ ਸਾਨੂੰ ਇੱਕ ਹੋਰ ਮੈਸੇਜ ਆਇਆ ਹੈ ਅਤੇ ਜਿਸ ਦੇ ਵਿੱਚ ਲਿਖਦੇ ਨੇ ਆਕਾਸ਼ਵਾਣੀ ਰੇਡੀਓ ਜਲੰਧਰ ਦੇ ਬਾਰੇ, ਅਤੇ ਜੇ ਕੋਈ ਮੇਰੀ ਜ਼ਿੰਦਗੀ ਦਾ ਸਭ ਤੋਂ ਸੋਹਣਾ ਪਲ ਪੁੱਛੇ ਨਾ, ਤਾਂ ਮੈਂ ਆਕਾਸ਼ਵਾਣੀ ਰੇਡੀਓ ਨਾਲ ਹੋਈ ਪਹਿਲੀ ਮਿਲਣੀ ਮੁਲਾਕਾਤ ਦਾ ਕਿੱਸਾ ਸੁਣਾਵਾਂਗਾ। ਰੇਡੀਓ

ਆਕਾਸ਼ਵਾਣੀ ਨਾਲ ਜੁੜ ਕੇ ਦੋਸਤੋ ਇੱਕ ਗੱਲ ਤਾਂ ਸਿੱਖੀ ਹੈ ਰੇਡੀਓ ਆਕਾਸ਼ਵਾਣੀ ਨਾਲ ਜੁੜ ਕੇ ਦੋਸਤੋ ਇੱਕ ਗੱਲ ਤਾਂ ਸਿੱਖੀ ਹੈ ਰੇਡੀਓ ਦੇ ਸਾਥ ਬਿਨਾਂ ਉਹ ਜ਼ਿੰਦਗੀ ਸੱਚੀ ਫਿੱਕੀ ਹੈ ਰੇਡੀਓ ਦੇ ਸਾਥ ਬਿਨਾਂ ਇਹ ਜ਼ਿੰਦਗੀ ਸੱਚੀ ਫਿੱਕੀ ਹੈ ਦਿਲ ਆਪਣਾ ਪੰਜਾਬੀ ਪ੍ਰੋਗਰਾਮ ਪੇਸ਼ ਕਰ ਰਹੇ ਆਰ ਜੇ ਹਿਰਾਹਿਰ ਯਾਨੀ ਦੋਵੇਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੇਰੇ ਵੱਲੋਂ ਵੀ ਸਤਿ ਸ਼੍ਰੀ ਅਕਾਲ ਗੁੱਡ ਮੋਰਨਿੰਗ ਜੀ ਆਇਆਂ ਨੂੰ ਆਦਾਬ ਸਾਰਿਆਂ ਨੂੰ ਸਾਡੇ ਜਿਹੜੇ ਲਿਸਨਰ ਸਾਨੂੰ ਸੁਣ ਰਹੇ ਨੇ ਮੇਨ ਬਾਜ਼ਾਰ ਹਠੂਰ ਤਹਿਸੀਲ ਜਗਰਾਓਂ ਜ਼ਿਲ੍ਹਾ ਲੁਧਿਆਣਾ ਤੋਂ ਸਾਨੂੰ ਇਹ ਮੈਸੇਜ ਭੇਜਿਆ ਹੈ ਇਕਬਾਲ ਸਿੰਘ ਹਠੂਰ ਨੇ ਰਜਿੰਦਰ ਕੌਰ ਨੇ ਅਤੇ ਇੰਜੀਨੀਅਰ ਅਮਨਦੀਪ ਸਿੰਘ ਅਤੇ ਸਿਮਰਨਜੀਤ ਕੌਰ ਹਠੂਰ ਨੇ ਬਹੁਤ ਬਹੁਤ ਧੰਨਵਾਦ ਤੁਹਾਡਾ ਇਹ ਮੈਸੇਜ ਸਾਨੂੰ ਭੇਜਣ ਦੇ ਲਈ

ਹਾਂਜੀ ਦੋਸਤੋ, 9:54 'ਤੇ ਸਾਡੀ ਸਟੂਡੀਓ ਦੀ ਕੜੀ ਮੁਤਾਬਿਕ ਇਸ ਵੇਲੇ ਹੋ ਚੁੱਕੇ ਨੇ। ਦੇਖਦੇ ਹਾਂ ਸ਼ਾਇਦ ਕਿਸੇ ਦਾ ਮੈਸੇਜ ਆਇਆ ਹੋਵੇ ਇਸ ਤੋਂ ਬਾਅਦ, ਅਤੇ ਦੇਖਦੇ ਹਾਂ ਆਪਾਂ ਲੈ ਲਵਾਂਗੇ, ਨਹੀਂ ਤਾਂ 9:55 ਤੋਂ ਬਾਅਦ ਮੈਂ ਜਿਹੜਾ ਇਹ ਸਾਰਾ ਸਿਲਸਿਲਾ, ਜਾਣੀ ਕਿ ਆਪਣਾ ਸਟੂਡੀਓ ਹੈ, ਇਹ ਹਵਾਲੇ ਕਰ ਦੇਣਾ ਕਿਸੇ ਹੋਰ ਦੇ, ਜਿਹੜੇ ਸਾਡੇ ਅਗਲੇ ਆ ਜਣੇ ਉਹਨਾਂ ਨੂੰ ਦੇ ਦਿੱਤਾ ਜਾਏਗਾ।

ਚਲੋ ਜੀ, ਇੱਕ ਛੋਟਾ ਜਿਹਾ ਚੁਟਕਲਾ ਮੈਨੂੰ ਇੱਕ ਹੋਰ ਯਾਦ ਆ ਰਿਹਾ, ਉਸ ਬਾਰੇ ਵੀ ਤੁਹਾਨੂੰ ਦੱਸਦੀ ਹਾਂ। ਇਹੀ ਹੈ ਜ਼ਿੰਦਗੀ ਦੇ ਵਿੱਚ ਇੱਕ ਨਾ ਮੱਖੀ ਹੁੰਦੀ ਹੈ, ਉਸਦਾ ਜਿਹੜਾ ਵਿਆਹ ਹੁੰਦਾ ਹੈ ਮੱਛਰ ਦੇ ਨਾਲ ਹੋ ਜਾਂਦਾ ਹੈ। ਅਗਲੇ ਦਿਨ ਮੱਖੀ ਬਹੁਤ ਜ਼ਿਆਦਾ ਰੋਂਦੀ ਹੈ, ਬਹੁਤ ਜ਼ਿਆਦਾ ਹੀ ਰੋਂਦੀ ਹੈ, ਅਤੇ ਉਸਦੀ ਭੈਣ ਜਿਹੜੀ ਮੱਖੀ ਹੁੰਦੀ ਹੈ ਉਸ ਤੋਂ ਪੁੱਛਦੀ ਕੀ ਹੋਇਆ। ਫਿਰ ਜਿਹੜੀ ਮੱਖੀ ਬੋਲਦੀ ਹੈ ਉਹ ਕਹਿੰਦੀ ਹੈ ਕਿ ਮੈਂ ਰਾਤ ਨੂੰ ਗੁੱਡ ਨਾਈਟ ਜਿਹੜੀ ਹੈ ਮੱਛਰ ਮਾਰਨ ਦੀ ਜਿਹੜੀ ਹੈ ਮਸ਼ੀਨ ਔਨ ਕਰ ਦਿੱਤੀ ਸੀ, ਬਸ ਫਿਰ ਕੀ ਹੋਇਆ, ਤੇਰੇ ਜੀਜਾ ਜੀ ਜਿਹੜੇ ਉਹ ਚੱਲ ਵਸੇ। ਇਹੀ ਹੈ ਨਾ, ਚਾਹੇ ਰਿਸ਼ਤਾ ਕਿਹੋ ਜਿਹਾ ਵੀ ਹੋ, ਹਸਬੈਂਡ ਵਾਈਫ ਦੇ ਵਿੱਚ ਇਹ ਵਾਲੀਆਂ ਜਿਹੜੀਆਂ ਨੌਕਜਾ ਵਾਲੀਆਂ ਨਾ, ਜਿਹੜੇ ਹੱਸੀ ਮਜ਼ਾਕ ਦੇ ਚੁਟਕਲੇ, ਇਹ ਹਮੇਸ਼ਾ ਹੀ ਰਹਿੰਦੇ, ਇਹ ਹੋਣੇ ਵੀ ਚਾਹੀਦੇ ਆ। ਤਾਂ ਹੀ ਜਿਹੜਾ ਰਿਸ਼ਤਾ ਹੈ ਨਾ ਆਪਸ ਵਿੱਚ ਬੈਲੈਂਸ ਕਰਕੇ ਚੱਲਦਾ ਹੈ, ਫੈਮਿਲੀ ਇਸ ਤਰ੍ਹਾਂ ਦੀ ਹੁੰਦੀ ਹੈ। ਬੈਲੈਂਸ ਬਹੁਤ ਜ਼ਿਆਦਾ ਜ਼ਰੂਰੀ ਹੈ ਫੈਮਿਲੀ ਦੇ ਵਿੱਚ, ਖਾਸ ਕਰ ਜੇ ਤੁਹਾਨੂੰ ਲੱਗਦਾ ਹੈ ਤੁਸੀਂ ਕੋਈ ਗੱਲਾਂ ਸਾਂਝੀਆਂ ਕਰਨੀਆਂ ਆਪਣੀ ਸਿਸਟਰ ਤੋਂ ਕਰਨੀਆਂ, ਆਪਣੇ ਸਿਬਲਿੰਗ ਤੋਂ ਕਰਨੀਆਂ, ਤੁਸੀਂ ਉਹਨਾਂ ਤੋਂ ਸਾਂਝੀ ਕਰ ਸਕਦੇ ਹੋ, ਜਾਂ ਫਿਰ ਆਪਣੀ ਫਰੈਂਡ ਸਰਕਲ ਤੋਂ ਉਹਨਾਂ ਨੂੰ ਵੀ ਸਾਂਝੀ ਕਰ ਸਕਦੇ ਹੋ, ਅਤੇ ਲੇਕਿਨ ਫੈਮਿਲੀ ਨੂੰ ਫਸਟ ਪ੍ਰੈਫਰੈਂਸ ਜ਼ਰੂਰ ਦੇਣੀ ਚਾਹੀਦੀ ਹੈ। ਇਹ ਹਮੇਸ਼ਾ ਹੀ ਸਾਡੇ ਲਈ ਰਹਿੰਦਾ ਕਿ ਫੈਮਿਲੀ ਨੂੰ ਪ੍ਰੈਫਰੈਂਸ ਦਿੱਤੀ ਜਾਏ, ਅਤੇ ਉਹਨਾਂ ਤੋਂ ਜਿਹੜੀਆਂ ਗੱਲ ਤੁਸੀਂ ਪਹਿਲੀ ਵਾਰ ਸਾਂਝੀ ਕਰਦੇ ਹੋ ਉਹਨਾਂ ਨੂੰ ਬਹੁਤ ਚੰਗਾ ਲੱਗੇਗਾ। ਫਿਰ ਜੇ ਇਹੀ ਗੱਲ ਕਿਸੇ ਦੂਜੇ ਤੋਂ ਉਹਨਾਂ ਨੂੰ ਸੁਣਨ ਨੂੰ ਮਿਲੇਗੀ, ਫਿਰ ਥੋੜ੍ਹਾ ਦੁੱਖ ਹੁੰਦਾ ਫੈਮਿਲੀ ਨੂੰ ਵੀ, ਅਤੇ ਆਪਣੇ ਆਪ ਨੂੰ ਤਾਂ ਬਾਅਦ 'ਚ ਤਾਂ ਪਛਤਾਵਾ ਹੁੰਦਾ ਹੀ ਹੈ। ਅਤੇ ਲਓ ਜੀ, ਫਿਰ ਇਸ ਇੱਕ ਆਖਰੀ ਗੀਤ ਲਗਾਉਂਦੇ ਹੋਏ ਮੈਨੂੰ, ਮਤਲਬ ਆਰ ਜੇ ਰਾਹੀਲ ਨੇ ਤੁਸੀਂ ਇਸ ਪ੍ਰੋਗਰਾਮ ਯਾਨੀ ਦਿਲ ਆਪਣਾ ਪੰਜਾਬੀ ਪ੍ਰੋਗਰਾਮ ਲਈ ਇੱਥੇ ਹੀ ਇਜਾਜ਼ਤ ਦੇਣੀ ਹੈ, ਪਰ ਜਾਣਾ ਕਿਤੇ ਨਹੀਂ, ਕਿਉਂਕਿ ਹਰ ਰੋਜ਼ ਨਵੇਂ ਦਿਨ ਇੱਕ ਨਵਾਂ ਆਰ ਜੇ ਤੁਹਾਡੇ ਲਈ ਆਉਂਦਾ। ਪ੍ਰੋਗਰਾਮ ਉਹੀ ਸਾਡੇ ਨਵੇਂ ਰਹਿੰਦੇ ਨੇ, ਮਤਲਬ ਖਾਸ ਰਹਿੰਦੇ ਨੇ, ਪਰ ਤੁਹਾਡੀ ਸ਼ਿਰਕਤ ਲਈ ਨਵੇਂ ਟੌਪਿਕ ਰਹਿੰਦੇ ਨੇ, ਅਤੇ ਤੁਸੀਂ ਕਿਤੇ ਨਹੀਂ ਜਾਣਾ, ਇੱਥੇ ਹੀ ਬਣੇ ਰਹਿਣਾ ਹੈ, ਕਿਉਂਕਿ ਅਗਲੇ ਆਰ ਜੇ ਤਾਂ ਆ ਹੀ ਚੁੱਕੇ ਨੇ, ਅਗਲੇ ਪ੍ਰੋਗਰਾਮ ਵੀ ਲੈ ਕੇ ਹਾਜ਼ਰ ਹੋ ਜਾਣਗੇ। ਬਸ ਤੁਹਾਡੇ ਲਈ ਇੱਥੇ ਬਣੇ ਰਹਿਣਾ ਬਹੁਤ ਜ਼ਿਆਦਾ ਜ਼ਰੂਰੀ ਹੋ ਜਾਏਗਾ, ਪਰ ਤੁਸੀਂ ਜਾਣਾ ਕਿਤੇ ਨਹੀਂ ਹੈ। ਲਓ ਜੀ, ਫਿਰ ਆਪਣੀ ਆਰ ਜੇ ਦੋਸਤ ਰਾਹੀਲ ਨੂੰ ਇੱਥੇ ਹੀ ਇਜਾਜ਼ਤ ਦੇਣੀ ਆ, ਫਿਰ ਕਿਸੇ ਦਿਨ ਨਵੇਂ ਦਿਨ ਮਿਲਾਂਗੇ ਤੁਹਾਡੇ ਲਈ ਇਸੇ ਪ੍ਰੋਗਰਾਮ ਦੇ ਵਿੱਚ ਆਕਾਸ਼ਵਾਣੀ ਦੇ ਵਿਹੜੇ।

ਐਫਐਮ ਬੈਂਡ 102.7 ਮੈਗਾਹਰਟਜ਼ ਤੇ ਤੁਸੀਂ ਸੁਣ ਰਹੇ ਹੋ ਐਫਐਮ ਰੇਨਬੋ ਤੇ ਹੁਣ ਪੇਸ਼ ਨੇ ਐਫਐਮ ਨਿਊਜ਼ ਹੈਡਲਾਈਨਸ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਤੋਂ ਇੰਡੋਨੇਸ਼ੀਆ, ਆਸਟ੍ਰੇਲੀਆ ਤੇ ਨਿਊਜ਼ੀਲੈਂਡ ਤੇ 6 ਦਿਨਾਂ ਦੌਰੇ ਤੇ ਹੋਣਗੇ। ਭਾਰਤ ਆਪਣੀ ਬ੍ਰਿਕਸ ਪ੍ਰਧਾਨਗੀ ਹੇਠ ਬ੍ਰਿਕਸ ਮਹਿਲਾ ਕਾਰਜ ਸਮੂਹ ਦੀ 2 ਦਿਨਾਂ ਮੀਟਿੰਗ ਦੀ ਮੇਜ਼ਬਾਨੀ ਕਰੇਗਾ। ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਨੇ ਅੱਜ ਅਯੁੱਧਿਆ ਵਿੱਚ ਆਪਣੇ ਮੈਂਬਰਾਂ ਦੀ ਇੱਕ ਮੀਟਿੰਗ ਬੁਲਾਈ ਹੈ। ਰਾਸ਼ਟਰ ਰਾਜ ਭਾਰਤੀ ਜਨਸੰਘ ਦੇ

ਸਥਾਪਕ ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਨੂੰ ਉਨ੍ਹਾਂ ਦੇ ਜਨਮ ਵਰ੍ਹੇਗੰਢ ਤੇ ਸ਼ਰਧਾਂਜਲੀ ਭੇਂਟ ਕਰ ਰਿਹਾ ਹੈ। ਰਸਾਇਣ ਅਤੇ ਖਾਦ ਮੰਤਰਾਲੇ ਨੇ ਐਲਾਨ ਕੀਤਾ ਹੈ ਕਿ ਖਾਦਾਂ ਅਤੇ ਕੱਚਾ ਮਾਲ ਭਾਰਤ ਲਿਆ ਰਹੇ 15 ਜਹਾਜ਼ ਸੁਰੱਖਿਅਤ ਢੰਗ ਨਾਲ ਹੋਰਮੂਜ਼ ਸਟ੍ਰੇਟ ਪਾਰ ਕਰ ਗਏ ਨੇ। ਸਲਾਨਾ ਸ਼੍ਰੀ ਅਮਰਨਾਥ ਜੀ ਯਾਤਰਾ ਦੇ ਪਹਿਲੇ 3 ਦਿਨਾਂ ਦੌਰਾਨ 56,000 ਤੋਂ ਵੱਧ ਸ਼ਰਧਾਲੂਆਂ ਨੇ ਪਵਿੱਤਰ ਗੁਫਾ ਤੀਰਥ ਸਥਾਨ ਦੇ ਦਰਸ਼ਨ ਕੀਤੇ ਨੇ। ਪੰਜਾਬ ਦੇ ਪੱਟੀ ਦਰਜ ਜਾਤਾਂ ਨਾਲ ਸੰਬੰਧਿਤ ਵਿਦਿਆਰਥੀਆਂ ਲਈ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਸਾਲ 2026-27 ਦਾ ਪੋਰਟਲ ਅਧਿਕਾਰਤ ਤੌਰ 'ਤੇ ਖੋਲ੍ਹ ਦਿੱਤਾ ਗਿਆ ਹੈ। ਫੀਫਾ ਵਿਸ਼ਵ ਕੱਪ 'ਚ 5 ਵਾਰ ਦੇ ਚੈਂਪੀਅਨ ਬ੍ਰਾਜ਼ੀਲ ਦੀ ਨਾਰਵੇ ਤੋਂ 1-2 ਨਾਲ ਹਾਰ ਤੋਂ ਬਾਅਦ ਬ੍ਰਾਜ਼ੀਲ ਦੇ ਮਹਾਨ ਫੁੱਟਬਾਲ ਖਿਡਾਰੀ ਨੇਮਾਰ ਜੂਨੀਅਰ ਨੇ ਅੰਤਰਰਾਸ਼ਟਰੀ ਫੁੱਟਬਾਲ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਹੈ। ਕ੍ਰਿਕਟ ਵਿੱਚ ਆਸਟ੍ਰੇਲੀਆ ਨੇ ਇੰਗਲੈਂਡ ਨੂੰ ਹਰਾ ਕੇ ICC ਮਹਿਲਾ 2020 ਵਿਸ਼ਵ ਕੱਪ ਜਿੱਤ ਲਿਆ। ਇਹ ਸਨ FM ਨਿਊਜ਼ ਹੈਡਲਾਈਨਜ਼।

ਤੋਂ ਵੱਡਾ ਸਾਡੇ ਲਈ ਕੋਈ ਹਿਮਾਇਤੀ ਨਹੀਂ ਹੁੰਦਾ ਜਦੋਂ ਅਸੀਂ ਆਪਣੇ ਆਪ ਨੂੰ ਪਿਆਰ ਕਰਨ ਲੱਗ ਜਾਂਦੇ ਹਾਂ ਅਤੇ ਆਪਣੇ ਆਪ ਦਾ ਖੁਦ ਹੀ ਸਾਥ ਦੇਣਾ ਸ਼ੁਰੂ ਕਰ ਦਿੰਦੇ ਹਾਂ। ਸੋ ਦੋਸਤੋ, ਅਜ਼ਮਾ ਕੇ ਦੇਖਣਾ ਲਾਈਫ ਦੇ ਵਿੱਚ, ਦੇਖਣਾ ਤੁਹਾਨੂੰ ਲੱਗੇਗਾ ਕਿ ਲਾਈਫ ਦੇ ਵਿੱਚ ਇੱਕ ਨਵਾਂ ਮੋੜ ਆ ਗਿਆ ਜੀ। ਅਤੇ ਚਲਿਓ ਫਿਰ ਹੁਣ ਆਪਾਂ ਇੰਜੋਏ ਕਰਦੇ ਹਾਂ ਅਰਿਜੀਤ ਸਿੰਘ ਅਤੇ ਨੀਤੀ ਮੋਹਨ ਦੀ ਆਵਾਜ਼ ਦੇ ਵਿੱਚ ਪਿਆਰਾ ਜਿਹਾ ਗੀਤ, ਤੇਰੇ ਸੰਗ ਇਸ਼ਕ ਹੋਆ।

ਇਹ ਜਾ ਹੀ ਆਵਾਂ, ਠੀਕ ਕੀਤਾ ਨਾ ਮੈਂ? ਜੀ ਬਿਲਕੁਲ। ਅਤੇ ਦੋਸਤੋ, ਇੱਕ ਨਾ ਆਪਾਂ ਗੱਲ ਕਰ ਰਹੇ ਸੀ ਕਿ ਸੈਲਫ ਕੇਅਰ, ਸੈਲਫ ਲਵ, ਸਭ ਕੁਛ ਅਸੀਂ ਜਦੋਂ, ਇਹ ਨਹੀਂ ਕਿ ਅਸੀਂ ਹੋਰਾਂ ਬਾਰੇ ਸੋਚਣਾ ਹੀ ਨਹੀਂ, ਨਹੀਂ, ਅਸੀਂ ਇਹ ਆਪਣੀ ਗੱਲ ਉਦੋਂ ਕਰ ਰਹੇ ਹਾਂ ਜਦੋਂ ਅਸੀਂ ਆਪਣੇ ਆਪ ਨੂੰ ਭੁੱਲ ਜਾਂਦੇ ਹਾਂ, ਸਭ ਲਈ ਕਰਦੇ ਕਰਦੇ ਆਪਣੇ ਆਪ ਨੂੰ ਭੁੱਲ ਹੀ ਜਾਂਦੇ ਹਾਂ, ਅਤੇ ਇਹ ਗਲਤ ਹੈ। ਅਸੀਂ ਬਾਕੀਆਂ ਦੇ ਲਈ ਸੋਚਣਾ ਹੈ, ਬਾਕੀਆਂ ਦਾ ਕਰਨਾ ਹੈ, ਪਰ ਆਪਣੇ ਆਪ ਨੂੰ ਵੀ ਨਹੀਂ ਭੁੱਲਣਾ, ਕਿਉਂਕਿ ਜਦੋਂ ਅਸੀਂ ਆਪਣੇ ਆਪ ਨੂੰ ਪ੍ਰੈਫਰੈਂਸ ਦੇਵਾਂਗੇ ਨਾ, ਤਾਂ ਫਿਰ ਆਪਣੇ ਆਪ ਹੀ ਬਾਕੀਆਂ ਦੇ ਲਈ ਵੀ ਜੀਆ ਜਾਏਗਾ। ਅਤੇ ਜਿਹੜੀ ਗੱਲ ਮੈਂ ਕਰਨ ਲੱਗੀ ਸੀ ਉਹ ਹੈ ਸ਼ੁਕਰਾਨਾ ਥੈਰੇਪੀ। ਯੈਸ, ਸ਼ੁਕਰਾਨਾ ਥੈਰੇਪੀ ਵੀ ਬਹੁਤ ਜ਼ਰੂਰੀ ਹੈ, ਥੈਂਕਸ ਥੈਰੇਪੀ ਜਿਹਨੂੰ ਕਹਿੰਦੇ ਹਾਂ। ਇਹਦੇ ਵਿੱਚ ਕੰਟੈਂਟਮੈਂਟ ਹੈ, ਜਦੋਂ ਅਸੀਂ ਹਰ ਮਿਲੀ ਹੋਈ ਚੀਜ਼ ਦੇ ਲਈ ਥੈਂਕਸ ਕਰਨਾ ਸਿੱਖ ਜਾਂਦੇ ਹਾਂ, ਪਰਮਾਤਮਾ ਦਾ ਸ਼ੁਕਰਾਨਾ ਕਰਨਾ ਸਿੱਖ ਜਾਂਦੇ ਹਾਂ, ਅਤੇ ਫਿਰ ਉਹਦੇ ਨਾਲ ਵੀ ਬਹੁਤ ਖੁਸ਼ੀ ਮਿਲਦੀ ਹੈ। ਅਤੇ ਇਹ ਖੁਸ਼ੀ ਕਿੱਥੇ ਜਾਂਦੀ ਹੈ? ਇਹ ਸਾਡੇ ਦਿਮਾਗ ਨੂੰ ਸ਼ਾਂਤ ਰੱਖਦੀ ਹੈ, ਸਾਨੂੰ ਮੈਂਟਲੀ, ਫਿਜ਼ੀਕਲੀ ਸਾਨੂੰ ਸਟਰੋਂਗ ਰੱਖਦੀ ਹੈ। ਸੋ ਜੇਕਰ ਅਸੀਂ ਕਹਿੰਦੇ ਰਹੀਏ ਕਿ ਸਾਨੂੰ ਜੋ ਮਿਲਿਆ ਬਹੁਤ ਵਧੀਆ ਮਿਲਿਆ, ਜੋ ਅਸੀਂ ਹਾਂ ਬਹੁਤ ਚੰਗੇ ਹਾਂ, ਕਈਆਂ ਦੇ ਨਾਲੋਂ ਚੰਗੇ ਹਾਂ, ਅਤੇ ਫਿਰ ਆਪਣੇ ਆਪ ਹੀ ਕੰਟੈਂਟਮੈਂਟ ਔਰ ਆਪਣੇ ਆਪ ਹੀ ਹੈਪੀਨੈਸ ਸਾਡੇ ਅੰਦਰ ਰਹਿੰਦੀ ਹੈ। ਅਤੇ ਇਹੀ ਤਾਂ ਚਾਹੀਦਾ ਹੈ, ਲਾਈਫ ਦਾ ਇਹੀ ਤਾਂ ਇੱਕ ਗੋਲ ਹੈ, ਹੈਪੀਨੈਸ। ਅਤੇ ਜੇਕਰ ਛੋਟੀਆਂ ਛੋਟੀਆਂ ਚੀਜ਼ਾਂ ਅਸੀਂ ਆਪਣੀ ਰੂਟੀਨ ਦੇ ਵਿੱਚ ਸ਼ਾਮਿਲ ਕਰ ਲਵਾਂਗੇ, ਤਾਂ ਫਿਰ ਹੈਪੀਨੈਸ ਦੂਰ ਦੀ ਗੱਲ ਨਹੀਂ ਹੈ। ਅਤੇ ਇੱਕ ਗੱਲ ਹੋਰ, ਟਰਾਈ ਕਰੋ ਆਪਣੇ ਚਿਹਰੇ 'ਤੇ ਹਮੇਸ਼ਾ ਹੀ ਹਲਕੀ ਜਿਹੀ ਸਮਾਈਲ ਰੱਖੀਏ, ਕਿਉਂਕਿ ਇਹ ਬਹੁਤ ਵਧੀਆ ਮੇਕਅਪ ਦਾ ਕੰਮ ਵੀ ਕਰਦੀ ਹੈ ਜੀ, ਕਿਉਂਕਿ ਇਹਦੇ ਨਾਲ ਕਈ ਸਾਡੇ ਜਿਹੜੇ ਮਸਲਸ ਨੇ ਸਟਰੋਂਗ ਹੋ ਜਾਂਦੇ ਹੈ, ਅਤੇ ਅਸੀਂ ਯੰਗ ਵੀ ਲੱਗਦੇ ਹਾਂ। ਸੋ ਆਪਣੇ ਆਪ ਲਈ ਹੱਸਣਾ ਬਹੁਤ ਜ਼ਰੂਰੀ ਹੈ, ਪਿਆਰੀ ਜੀ ਹਲਕੀ ਜਿਹੀ ਮਿੱਠੀ ਜਿਹੀ ਸਮਾਈਲ ਫੇਸ 'ਤੇ ਹਮੇਸ਼ਾ ਹੀ ਰੱਖੀਏ। ਜਿੰਨੇ ਮਰਜ਼ੀ ਕਸ਼ਟ ਹੋਣ, ਜਿੰਨੀਆਂ ਮਰਜ਼ੀ ਤਕਲੀਫਾਂ ਹੋਣ, ਕੋਈ ਗੱਲ ਨਹੀਂ, ਆਈਆਂ ਨੇ ਤਾਂ ਚਲੀਆਂ ਜਾਣਗੀਆਂ, ਪਰ ਸਮਾਈਲ ਦਾ ਸਾਥ ਨਹੀਂ ਛੱਡਣਾ, ਕਿਉਂਕਿ ਇਹ ਸਾਡੇ ਲਈ ਬਹੁਤ ਹੀ ਜ਼ਰੂਰੀ ਹੈ। ਸੋ ਇਹਨੂੰ ਆਪਣੀ ਰੂਟੀਨ ਦੇ ਵਿੱਚ ਸ਼ਾਮਿਲ ਕਰੀਏ। ਅਤੇ ਅੱਗੋਂ ਕੀ ਕਹਿੰਦੇ ਨੇ ਉਦਿਤ ਨਾਰਾਇਣ ਦੇਲਕਾ ਯਾਗਨਿਕ ਜੀ, ਆਓ ਸੁਣਦੇ ਹਾਂ।

ਪ੍ਰੋਗਰਾਮ ਚੱਲ ਰਿਹਾ ਜੀ ਗੀਤ ਬਹਾਰ, ਅਤੇ ਗੀਤਾਂ ਦੀ ਬਹਾਰ ਵੀ ਦੋਸਤੋ ਉਦੋਂ ਹੀ ਚੰਗੀ ਲੱਗਦੀ ਹੈ ਜਦੋਂ ਅਸੀਂ ਆਪਣੇ ਆਪ ਲਈ ਕੁਛ ਕਰ ਰਹੇ ਹੁੰਦੇ ਹਾਂ, ਅਸੀਂ ਆਪਣੇ ਆਪ ਨੂੰ ਅਵੇਅਰ ਕਰ ਰਹੇ ਹੁੰਦੇ ਹਾਂ, ਆਪਣੇ ਆਪ ਦੀ ਤਰੱਕੀ ਕਰ ਰਹੇ ਹੁੰਦੇ ਹਾਂ, ਫਿਰ ਹੀ ਗੀਤਾਂ ਦੀ ਬਹਾਰ ਵੀ ਚੰਗੀ ਲੱਗਦੀ ਹੈ। ਸੋ ਦੋਸਤੋ ਮੁੱਦੇ 'ਤੇ ਆਉਂਦੀ ਹਾਂ, ਉਹ ਗੱਲ ਇਹ ਹੈ ਕਿ ਅੱਜ ਅਸੀਂ ਡਿਜੀਟਲ ਜ਼ਮਾਨੇ ਦੇ ਵਿੱਚ ਰਹਿ ਰਹੇ ਹਾਂ, ਅਤੇ ਜੇਕਰ ਅਸੀਂ ਸਮੇਂ ਦੇ ਨਾਲ ਨਾ ਆਪਣੇ ਆਪ ਨੂੰ ਦੌੜਾਇਆ, ਕਦਮ ਦੇ ਨਾਲ ਕਦਮ ਨਾ ਚਲਾਇਆ, ਸਮੇਂ ਦੀ ਜਿਹੜੀ ਤਾਲ ਹੈ ਉਹਦੇ ਵਿੱਚ ਅਸੀਂ ਆਪਣੇ ਆਪ ਨੂੰ ਨਾ ਰਲਾਇਆ, ਤਾਂ ਫਿਰ ਅਸੀਂ ਪਿੱਛੜ ਜਾਵਾਂਗੇ, ਪਿੱਛੇ ਰਹਿ ਜਾਵਾਂਗੇ। ਸੋ ਡਿਜੀਟਲੀ ਅਵੇਅਰ ਹੋਣਾ ਬਹੁਤ ਹੀ ਜ਼ਰੂਰੀ ਹੈ। ਅਸੀਂ ਨਹੀਂ ਕਹਿ ਸਕਦੇ ਕਿ ਨਹੀਂ ਜੀ ਨਹੀਂ, ਅਸੀਂ ਤਾਂ ਇਹ ਚੀਜ਼ਾਂ ਯੂਜ਼ ਹੀ ਨਹੀਂ ਕਰਨੀਆਂ, ਅਸੀਂ ਮੋਬਾਈਲ ਨੂੰ ਯੂਜ਼ ਕਰਨਾ, ਅਸੀਂ ਕੰਪਿਊਟਰ ਨੂੰ ਯੂਜ਼ ਕਰਨਾ, ਅਤੇ ਅਸੀਂ ਇਹ ਡਿਜੀਟਲ ਫੈਸਿਲਿਟੀਜ਼ ਨਹੀਂ ਲੈਣੀਆਂ। ਨਹੀਂ, ਅਸੀਂ ਜਿਸ ਜ਼ਮਾਨੇ ਦੇ ਵਿੱਚ ਰਹਿ ਰਹੇ ਹਾਂ, ਸਾਨੂੰ ਜ਼ਮਾਨੇ ਦੇ ਨਾਲ ਚੱਲਣ ਦੇ ਲਈ ਇਹਨਾਂ ਚੀਜ਼ਾਂ ਨੂੰ ਵਰਤਣਾ ਪਏਗਾ, ਪਰ ਆਪਣੇ ਆਪ ਨੂੰ ਅਵੇਅਰ ਰੱਖਣਾ ਵੀ ਬਹੁਤ ਜ਼ਰੂਰੀ ਹੈ। ਜੇਕਰ ਇਹਨਾਂ ਚੀਜ਼ਾਂ ਦੇ ਫਾਇਦੇ ਨੇ ਤਾਂ ਇੱਥੋਂ ਫਿਰ ਸਾਨੂੰ ਵੱਡੇ ਨੁਕਸਾਨ ਵੀ ਹੋ ਜਾਂਦੇ ਆ, ਅਤੇ ਨੁਕਸਾਨ ਤੋਂ ਕਦੋਂ ਬਚਾਂਗੇ? ਜਦੋਂ ਅਸੀਂ ਅਵੇਅਰ ਹੋਵਾਂਗੇ। ਉਹ ਇਹ ਹੈ ਕਿ ਹਮੇਸ਼ਾ ਅਵੇਅਰ ਰਹੋ, ਤੁਹਾਨੂੰ ਬੈਂਕ ਦਾ ਨਾਮ ਲੈ ਕੇ ਕਾਲ ਆਉਂਦੀ ਹੈ ਜਾਂ ਕਿਸੇ ਪਰਸਨ ਦੀ ਕਾਲ ਆਉਂਦੀ ਹੈ ਜੋ ਤੁਹਾਨੂੰ OTP ਪੁੱਛਦਾ, ਪਾਸਵਰਡ ਪੁੱਛਦਾ, ਬੈਂਕ ਡਿਟੇਲਸ ਪੁੱਛਦਾ, ਅਤੇ ਪਲੀਜ਼ ਨਹੀਂ ਦਿਓ, ਨਹੀਂ ਦਿਓ, ਕਿਉਂਕਿ ਸ਼ੇਅਰਿੰਗ ਇਜ਼ ਨੋਟ ਆਲਵੇਜ਼ ਕੇਅਰਿੰਗ। ਜ਼ਰੂਰੀ ਨਹੀਂ ਕਿ ਜਦੋਂ ਅਸੀਂ

ਹਰ ਚੀਜ਼ ਸ਼ੇਅਰ ਕਰਦੇ ਹਾਂ ਅਤੇ ਅਸੀਂ ਕਿਸੇ ਦੀ ਕੇਅਰ ਕਰ ਰਹੇ ਹਾਂ, ਨਹੀਂ ਨਹੀਂ ਨਹੀਂ, ਕਈ ਵਾਰੀ ਅਸੀਂ ਸ਼ੇਅਰਿੰਗ ਦੇ ਨਾਲ ਆਪਣਾ ਨੁਕਸਾਨ ਕਰ ਬੈਠਦੇ ਹਾਂ। ਸੋ ਇਹ ਚੀਜ਼ਾਂ ਸ਼ੇਅਰ ਨਹੀਂ ਕਰਨੀਆਂ, ਖਾਣੇ ਪੀਣੇ ਦੀ ਚੀਜ਼ ਸ਼ੇਅਰ ਕਰ ਸਕਦੇ ਹੋ ਪਰ ਆਪਣੀਆਂ ਬੈਂਕ ਡਿਟੇਲਸ, OTP, ਪਾਸਵਰਡ ਸ਼ੇਅਰ ਨਹੀਂ ਕਰਨੇ, ਕਿਉਂਕਿ ਕੋਈ ਵੀ ਬੈਂਕ ਤੋਂ ਤੁਹਾਨੂੰ ਕਾਲ ਨਹੀਂ ਆਉਂਦੀ, ਬੈਂਕ ਵਾਲੇ ਨਹੀਂ ਪੁੱਛਦੇ ਕਿ ਕੀ ਪਾਸਵਰਡ ਹੈ, ਕੀ OTP ਹੈ ਤੁਹਾਡਾ, ਉਹ ਨਹੀਂ ਪੁੱਛਣਗੇ। ਸੋ ਜੇਕਰ ਤੁਹਾਨੂੰ ਲੱਗਦਾ ਵੀ ਹੈ ਕਿ ਬੈਂਕ ਦੀ ਕਾਲ ਹੈ ਤਾਂ ਉਹਨੂੰ ਕਿਸੇ ਹੋਰ ਕੰਟੈਕਟ ਤੋਂ ਜਾਂ ਓਫੀਸ਼ੀਅਲ ਨੰਬਰ 'ਤੇ ਜਾ ਕੇ ਕਨਫਰਮ ਕੀਤਾ ਜਾਏ। ਕਨਫਰਮੇਸ਼ਨ ਬਹੁਤ ਹੀ ਜ਼ਰੂਰੀ ਹੈ। ਕਈ ਵਾਰੀ ਛੋਟੀਆਂ ਛੋਟੀਆਂ ਅਣਗਹਿਲੀਆਂ ਸਾਡੇ ਖਾਤੇ ਹੀ ਖਾਲੀ ਕਰ ਜਾਂਦੀਆਂ ਨੇ, ਹੈ ਨਾ। ਸੋ ਡਿਜੀਟਲੀ ਅਵੇਅਰ ਹੋਣਾ ਬਹੁਤ ਹੀ ਜ਼ਰੂਰੀ ਹੈ। ਜੇਕਰ ਅਸੀਂ ਸਮੇਂ ਦੀ ਦੌੜ ਦੇ ਵਿੱਚ ਦੌੜਨਾ ਹੈ ਤਾਂ ਸਾਨੂੰ ਆਪਣੇ ਆਪ ਨੂੰ ਅਵੇਅਰ ਰੱਖਣਾ ਪਏਗਾ, ਬਹੁਤ ਜ਼ਰੂਰੀ ਹੈ। ਅਤੇ ਲਓ ਜੀ, ਗੀਤ ਬਹਾਰ ਪ੍ਰੋਗਰਾਮ ਨੂੰ ਅੱਗੇ ਤੋਰਦੀਆਂ ਪਲੇ ਕਰਨ ਜਾ ਰਹੀ ਹਾਂ ਤੁਹਾਡੇ ਲਈ ਪਿਆਰਾ ਜਿਹਾ ਗੀਤ, ਵਿਸ਼ਾਲ ਮਿਸ਼ਰਾ ਦੀ ਮਿੱਠੀ ਜਿਹੀ ਆਵਾਜ਼ ਦੇ ਵਿੱਚ।

ਬਹਾਰ ਦੇ ਵਿੱਚ ਤੁਸੀਂ ਜੁੜੇ ਹੋਏ ਹੋ ਨਿਵੇਦਿਤਾ ਦੇ ਨਾਲ। ਵੈਲ ਦੋਸਤੋ, ਬੈਲੈਂਸ ਬਹੁਤ ਜ਼ਰੂਰੀ ਹੈ ਲਾਈਫ ਦੇ ਵਿੱਚ। ਕਿਹੜਾ ਬੈਲੈਂਸ? ਹਰ ਚੀਜ਼ 'ਚ ਬੈਲੈਂਸ ਜ਼ਰੂਰੀ ਹੈ। ਡਰਾਈਵਿੰਗ ਕਰਦੇ ਹੋਏ ਵੀ ਬੈਲੈਂਸ ਜ਼ਰੂਰੀ ਹੈ, ਚੱਲਦੇ ਹੋਏ ਵੀ ਬੈਲੈਂਸ ਬਣਾਉਣਾ ਜ਼ਰੂਰੀ ਹੈ, ਅਤੇ ਘਰ ਦੇ ਕੰਮ ਕਰਦੇ ਹੋਏ ਵੀ ਬੈਲੈਂਸ ਬਣਾਉਣਾ ਜ਼ਰੂਰੀ ਹੈ, ਸੁਸਾਇਟੀ ਦੇ ਵਿੱਚ ਵਿਚਰਦੇ ਹੋਏ ਵੀ ਬੈਲੈਂਸ ਬਣਾਉਣਾ ਜ਼ਰੂਰੀ ਹੈ। ਬੈਲੈਂਸ ਲਾਈਫ ਦਾ ਇੱਕ ਅਨਿੱਖਣਵਾਂ ਅੰਗ ਹੈ, ਇਹਨੂੰ ਅਸੀਂ ਦੂਰ ਨਹੀਂ ਕਰ ਸਕਦੇ। ਜੇਕਰ ਅਸੀਂ ਇੱਕ ਪਾਸੇ ਲੁੜਕ ਜਾਵਾਂਗੇ ਤਾਂ ਦੂਜਾ ਪਾਸਾ ਖਰਾਬ ਹੋ ਜਾਏਗਾ, ਦੂਸਰਾ ਪਾਸਾ ਹਲਕਾ ਪੈ ਜਾਏਗਾ। ਸੋ ਲਾਈਫ ਦੇ ਵਿੱਚ ਬੈਲੈਂਸ ਬਣਾਉਣਾ ਬਹੁਤ ਹੀ ਜ਼ਰੂਰੀ ਹੈ। ਜੇਕਰ ਕੰਮ ਕਰ ਰਹੇ ਹਾਂ ਤਾਂ ਫੈਮਿਲੀ ਇਗਨੋਰ ਨਾ ਹੋਏ, ਜੇਕਰ ਫੈਮਿਲੀ ਲਈ ਹੀ ਸਾਰਾ ਟਾਈਮ ਦੇਈ ਜਾ ਰਹੇ ਹਾਂ ਤਾਂ ਫਿਰ ਕੰਮ ਇਗਨੋਰ ਹੋ ਜਾਏਗਾ। ਸਾਨੂੰ ਫਿਕਸ ਕਰਨਾ ਪਏਗਾ ਕਿ ਕਿਹੜੀ ਜਗ੍ਹਾ 'ਤੇ ਅਸੀਂ ਕਿੰਨਾ ਟਾਈਮ ਦੇਣਾ ਹੈ, ਕਿਹਨੂੰ ਕਿੰਨੀ ਪ੍ਰਾਇਓਰਿਟੀ ਦੇਣੀ ਹੈ। ਇਹ ਨਹੀਂ ਕਿ ਵੰਡ ਕੇ ਟਾਈਮ ਦੇ ਦਈਏ ਜੀ, 2 ਘੰਟੇ ਇਹਨੂੰ, 2 ਘੰਟੇ ਇਹਨੂੰ, 2 ਘੰਟੇ ਇਹਨੂੰ, ਨਹੀਂ। ਸਾਨੂੰ ਫਿਕਸ ਕਰਨਾ ਪਏਗਾ ਕਿ ਕਿਹੜੇ ਟਾਈਮ ਨੂੰ 5 ਮਿੰਟ ਦੀ ਲੋੜ ਹੈ, ਕਿਹੜੇ ਟਾਈਮ ਨੂੰ 2 ਘੰਟੇ ਦੀ ਜ਼ਰੂਰਤ ਹੈ, ਅਤੇ ਕਿਹੜੇ ਕੰਮ ਲਈ ਸਾਨੂੰ 8 ਘੰਟੇ ਦੀ ਜ਼ਰੂਰਤ ਹੈ। ਸਾਨੂੰ ਫਿਕਸ ਕਰਨਾ ਪਏਗਾ ਔਰ ਹਰ ਕਿਸੇ ਨੂੰ ਇਸਦਾ ਬਣਦਾ ਹੱਕ ਦੇਣਾ ਪਏਗਾ। ਜੇਕਰ ਅਸੀਂ ਆਪਣੀ ਲਾਈਫ ਨੂੰ ਬੈਲੈਂਸਡ ਤਰੀਕੇ ਨਾਲ ਜੀਣਾ, ਤਾਂ ਤੁਹਾਨੂੰ ਪਤਾ ਨਾ, ਬੈਲੈਂਸ ਬਹੁਤ ਹੀ ਜ਼ਰੂਰੀ ਹੈ। ਬਹੁਤ ਜ਼ਰੂਰੀ ਹੈ, ਕਿਉਂ? ਸਾਡੀ ਖੁਸ਼ੀ ਦੇ ਲਈ, ਸਾਡੀ ਹੈਪੀਨੈਸ ਦੇ ਲਈ। ਜੇਕਰ ਖੁਸ਼ ਰਹਿਣਾ ਤਾਂ ਬੈਲੈਂਸ ਨੂੰ ਨਾਲ ਲੈ ਕੇ ਚੱਲਣਾ ਪਏਗਾ। ਅਤੇ ਲਓ ਜੀ, ਅਗਲੇ ਗਾਣੇ ਵੱਲ ਮੈਂ ਤੁਹਾਨੂੰ ਲੈ ਚੱਲਦੀ ਹਾਂ। ਸ਼ਾਨ ਦੀ ਆਵਾਜ਼ ਦੇ ਵਿੱਚ ਗੀਤ ਹੈ ਕੋਈ ਕੋਈ।

ਇੰਜੋਏ ਕਰ ਰਹੇ ਹੋ ਜੀ 102.7 FM ਰੇਨਬੋ ਤੇ ਪ੍ਰੋਗਰਾਮ ਚੱਲ ਰਿਹਾ ਹੈ ਗੀਤ ਬਹਾਰ ਤੇ ਗੀਤ ਬਹਾਰ ਦੇ ਵਿੱਚ ਗੱਲਾਂ ਬਾਤਾਂ ਦਾ ਦੌਰ ਵੀ ਨਾਲੋ ਨਾਲ ਜਾਰੀ ਹੈ। ਸੋ ਦੋਸਤੋ ਗੱਲ ਕਰ ਰਹੇ ਸੀ ਕਿ ਸਾਨੂੰ ਆਪਣੇ ਐਨਵਾਇਰਮੈਂਟ ਨੂੰ ਵੀ ਕੰਟਰੋਲ ਕਰਨਾ ਹੈ ਜੀ। ਕਿੱਦਾਂ ਤੁਸੀਂ ਕਹਿ ਰਹੇ ਹੋ ਕਿ ਸਾਰਾ ਕੁਛ ਅਸੀਂ ਹੀ ਕਰਨਾ, ਐਨਵਾਇਰਮੈਂਟ ਵੀ ਅਸੀਂ ਕੰਟਰੋਲ ਕਰਨਾ, ਘਰ ਦਾ ਕੰਮ ਵੀ ਕਰਨਾ, ਬਾਹਰ ਦਾ ਵੀ ਕਰਨਾ, ਸਾਰਾ ਕੁਛ ਅਸੀਂ ਕਰਨਾ। ਯੈਸ, ਸਾਨੂੰ ਆਪਣਾ ਐਨਵਾਇਰਮੈਂਟ ਕੰਟਰੋਲ ਕਰਨਾ। ਉਹਦਾ ਕੀ ਮਤਲਬ ਹੈ ਕਿ ਜਦੋਂ ਅਸੀਂ ਬਾਹਰ ਵਾਕ ਕਰਨ ਲਈ ਜਾ ਰਹੇ ਹਾਂ, ਸਾਨੂੰ ਲੱਗਦਾ ਹੈ ਕਿ ਸਾਡੇ ਆਸ ਪਾਸ ਕੂੜਾ ਕਰਕਟ ਫੈਲਿਆ ਹੋਇਆ, ਕੋਈ ਹਰਜ਼ ਨਹੀਂ ਜੇਕਰ ਅਸੀਂ ਕੋਲ ਪਏ ਡਸਟਬਿਨ ਦੇ ਵਿੱਚ ਫੈਂਕ ਦਿਆਂਗੇ, ਔਰ ਜੇਕਰ ਅਸੀਂ ਕਿਸੇ ਨੂੰ ਇੱਕ ਦੋ ਰੂਲ ਸਮਝਾ ਦਿਆਂਗੇ, ਔਰ ਜੇਕਰ ਅਸੀਂ ਕਿਸੇ ਨੂੰ ਦੱਸ ਦਿਆਂਗੇ ਕਿ ਨਹੀਂ ਭਾਈ ਇੱਦਾਂ ਨਹੀਂ ਇੱਦਾਂ ਕਰਨਾ ਹੈ, ਅਸੀਂ ਆਪਣਾ ਐਨਵਾਇਰਮੈਂਟ ਕੰਟਰੋਲ ਦੇ ਵਿੱਚ ਰੱਖਣਾ, ਕਿਉਂਕਿ ਅਸੀਂ ਇਹਦੇ ਨਾਲ ਕੀ ਕਰ ਰਹੇ ਹਾਂ, ਅਸੀਂ ਬਾਕੀਆਂ ਦਾ ਭਲਾ ਤਾਂ ਕਰ ਹੀ ਰਹੇ ਹਾਂ, ਅਸੀਂ ਆਪਣਾ ਆਲਾ ਦੁਆਲਾ ਸਵਾਰਨ ਦੇ ਵਿੱਚ ਇੱਕ ਚੰਗੇ ਨਾਗਰਿਕ ਹੋਣ ਦਾ ਰੋਲ ਵੀ ਪਲੇ ਕਰ ਰਹੇ ਹਾਂ। ਔਰ ਹਮੇਸ਼ਾ ਰੂਲਸ ਨੂੰ ਨਾਲ ਲੈ ਕੇ ਚੱਲੀਏ, ਜਿਹੜੇ ਸਾਈਡਵਾਕਸ ਬਣੇ ਹੋਏ ਨੇ ਉੱਥੇ ਹੀ ਤੁਰੀਏ, ਐਵੇਂ ਨਹੀਂ ਕਿ ਇੱਧਰ ਉੱਧਰ ਸੜਕਾਂ 'ਤੇ ਭੱਜੀ ਜਾਈਏ ਅਤੇ ਅਸੀਂ ਬਾਕੀ ਰੋਡ 'ਤੇ ਜਾਣ ਵਾਲਿਆਂ ਲਈ ਵੀ ਪ੍ਰੋਬਲਮ ਕ੍ਰੀਏਟ ਕਰੀਏ। ਸੋ ਹਮੇਸ਼ਾ ਹੀ ਧਿਆਨ ਦੇ ਵਿੱਚ ਰੱਖਣਾ ਕਿ ਅਸੀਂ ਆਪਣੇ ਐਨਵਾਇਰਮੈਂਟ ਨੂੰ ਕੰਟਰੋਲ ਕਰਨਾ ਹੈ, ਜਿੱਥੇ ਜਾ ਰਹੇ ਹਾਂ ਉੱਥੇ ਆਲਾ ਦੁਆਲਾ ਸੋਹਣਾ ਬਣਾਉਣਾ ਹੈ ਅਤੇ ਰੂਲਸ ਡਿਸਿਪਲਿਨ ਨਾਲ ਲੈ ਕੇ ਚੱਲਣਾ ਹੈ। ਜਗ੍ਹਾ ਜਗ੍ਹਾ ਸਾਡੇ ਕੋਲ ਡਸਟਬਿਨ ਪਏ ਹੁੰਦੇ ਨੇ, ਉਹਨਾਂ ਨੂੰ ਯੂਜ਼ ਕਰਨਾ, ਵਾਟਰ ਟੈਪਸ ਵੀ ਲੱਗੀਆਂ ਹੁੰਦੀਆਂ, ਕਈ ਵਾਰੀ ਜੇ ਕਿਤੇ ਲੀਕੇਜ ਹੋ ਰਹੀ ਹੈ ਤਾਂ ਉਹਨੂੰ ਬੰਦ ਕਰ ਦਈਏ, ਇਗਨੋਰ ਕਰਕੇ ਅੱਗੇ ਨਹੀਂ ਜਾਣਾ। ਜੇਕਰ ਅਸੀਂ ਅੱਜ ਅਸੀਂ ਇਗਨੋਰ ਕਰਾਂਗੇ, ਕੱਲ੍ਹ ਨੂੰ ਕੋਈ ਸਾਡੇ ਕੀਤਾ ਹੋਇਆ ਵੀ ਇਗਨੋਰ ਨਹੀਂ ਕਰੇਗਾ। ਸੋ ਅਸੀਂ ਕੀ ਕਰਨਾ ਹੈ ਜੀ, ਅਸੀਂ ਕੀ ਕਰਨਾ, ਅਸੀਂ ਆਪਣੀ ਸੋਸ਼ਲ ਰਿਸਪੋਂਸੀਬਿਲਿਟੀ ਨਿਭਾਉਣੀ ਹੈ। ਜੇਕਰ ਟੈਪ ਚੱਲ ਰਹੀ ਹੈ ਤਾਂ ਉਹਨੂੰ ਔਫ ਕਰ ਦਈਏ, ਜੇਕਰ ਕਿਸੇ ਨੂੰ ਕਿਸੇ ਚੀਜ਼ ਦੀ ਜ਼ਰੂਰਤ ਹੈ, ਅਸੀਂ ਦੇਖਿਆ ਕਿ ਕੋਈ ਡੋਗ ਹੈ ਜਾਂ ਕੈਟ ਹੈ, ਤੁਹਾਨੂੰ ਲੱਗ ਰਿਹਾ ਕਿ ਉਹਨੂੰ ਭੁੱਖ ਲੱਗੀ ਹੈ, ਪਿਆਸ ਲੱਗੀ ਹੈ, ਉਹਦੀ ਹੈਲਪ ਕਰੀਏ। ਜੇਕਰ ਸਾਨੂੰ ਲੱਗ ਰਿਹਾ ਹੈ ਕਿ ਕੁਛ ਇੱਥੇ ਚੁੱਭਣ ਜਾਂ ਵੱਜਣ ਵਾਲੀ ਚੀਜ਼ ਪਈ ਹੈ, ਉਹਨੂੰ ਪਿੱਛੇ ਕਰ ਦਈਏ। ਇਹ ਕੀ ਹੈ? ਇਹ ਸੈਲਫ ਇਹ ਐਨਵਾਇਰਮੈਂਟ ਕੰਟਰੋਲ ਹੈ। ਅਸੀਂ ਆਪਣਾ ਆਲਾ ਦੁਆਲਾ ਸਾਫ਼ ਸੁਥਰਾ ਕਰ ਰਹੇ ਹਾਂ ਔਰ ਆਪਣੀ ਜ਼ਿੰਮੇਵਾਰੀ ਨਿਭਾ ਰਹੇ ਹਾਂ, ਔਰ ਜੇਕਰ ਤੁਸੀਂ ਕਰੋਗੇ ਤੁਹਾਨੂੰ ਦੇਖ ਕੇ ਕਈ ਹੋਰ ਕਰਨਗੇ। ਇਹ ਕਿਸੇ ਹੋਰ ਲਈ ਨਹੀਂ, ਇਹ ਅਸੀਂ ਆਪਣੇ ਆਪ ਲਈ ਕਰ ਰਹੇ ਹਾਂ, ਠੀਕ ਹੈ ਨਾ? ਅਤੇ ਚਲੋ ਫਿਰ ਚਲਦੇ ਹਾਂ ਅਗਲੇ ਗੀਤ ਦੇ ਵੱਲ, ਇੰਜੋਏ ਕਰਦੇ ਹਾਂ ਪਿਆਰਾ ਜਿਹਾ ਗੀਤ ਸਿਰਫ ਅਤੇ ਸਿਰਫ ਤੁਹਾਡੇ ਲਈ।

ਇੰਜੋਏ ਕਰ ਰਹੇ ਹੋ ਜੀ ਪ੍ਰੋਗਰਾਮ ਗੀਤ ਬਹਾਰ ਅਤੇ ਗੀਤ ਬਹਾਰ ਦੇ ਵਿੱਚ ਹੁਣ ਵਾਰੀ ਆ ਗਈ ਹੈ ਜੀ ਪ੍ਰੋਗਰਾਮ ਨੂੰ ਕਲੋਜ਼ਿੰਗ ਵੱਲ ਲੈ ਕੇ ਜਾਣ ਦੀ। ਸੋ ਜਾਂਦੇ ਜਾਂਦੇ ਅਜੇ ਥੋੜ੍ਹੇ ਜਿਹੇ ਟਿਪਸ ਮੈਂ ਹੋਰ ਦੇ ਕੇ ਜਾਣੇ ਹਾਂ। ਸੋ ਦੋਸਤੋ, ਮੌਨਸੂਨ ਤਕਰੀਬਨ ਸਾਨੂੰ ਸਾਡੇ ਗੇਟ 'ਤੇ ਦਸਤਕ ਦੇ ਚੁੱਕੀ ਹੈ ਨਾ, ਅਤੇ ਬਰਸਾਤਾਂ ਦਾ ਮੌਸਮ ਸ਼ੁਰੂ ਹੋਣ ਵਾਲਾ ਹੈ ਅਤੇ ਅਸੀਂ ਕੀ ਕਰਨਾ ਜੀ, ਗੱਲ ਉਹੀ ਪਲੈਨਿੰਗ। ਮੌਨਸੂਨ ਦੇ ਲਈ ਵੀ ਅਸੀਂ ਪ੍ਰਪੇਅਰ ਰਹਿਣਾ। ਕਿੱਦਾਂ ਪ੍ਰਪੇਅਰ ਰਹਿਣਾ? ਜਿੱਥੇ ਜਿੱਥੇ ਸਾਨੂੰ ਲੱਗਦਾ ਹੈ ਕਿ ਇੱਥੇ ਵਾਟਰਪਰੂਫਿੰਗ ਦੀ ਜ਼ਰੂਰਤ ਹੈ, ਰੂਫਸ 'ਤੇ, ਵਾਲਸ 'ਤੇ, ਬੈਲਕਨੀਜ਼ 'ਤੇ, ਜਿੱਥੇ ਤੁਹਾਨੂੰ ਲੱਗਦਾ ਕਿ ਇੱਥੇ ਕਰੈਕਸ ਹੈ ਜਾਂ ਇੱਥੇ ਡੈਂਪ ਪੈਚਿਸ ਹੈਗੇ ਆ, ਸਲਾ

ਬਾਬਾ ਆਉਂਦਾ ਹੈ ਤਾਂ ਉਹਨਾਂ ਦੇ ਲਈ ਪਹਿਲਾਂ ਹੀ ਪ੍ਰਬੰਧ ਕਰ ਲਿਆ ਜਾਏ, ਹੈ ਨਾ। ਜਿੱਥੇ ਜਿੱਥੇ ਸਾਨੂੰ ਵਾਟਰਪਰੂਫਿੰਗ ਦੀ ਜ਼ਰੂਰਤ ਹੈ ਉਹ ਕਰ ਲਿਆ ਜਾਏ ਔਰ ਡਰੇਨਸ ਕਲੀਅਰ ਕਰ ਲਿਆ ਜਾਣ। ਫਿਰ ਕੀ ਹੁੰਦਾ ਜੀ, ਬਲੋਕੇਜ ਹੋ ਜਾਂਦੀ ਹੈ, ਘਰਾਂ ਦੇ ਵਿੱਚ ਪਾਣੀ ਆ ਜਾਂਦਾ, ਬਾਥਰੂਮਸ ਦੇ ਵਿੱਚ ਪਾਣੀ ਆ ਜਾਂਦਾ, ਅਤੇ ਕਿਉਂ ਨਾ ਪਹਿਲਾਂ ਹੀ ਅਸੀਂ ਡਰੇਨਸ ਨੂੰ ਕਲੀਅਰ ਕਰਕੇ ਰੱਖੀਏ ਕਿ ਜਿਹੜਾ ਵਿੱਚ ਕੁਛ ਕੂੜਾ ਕਰਕਟ ਕੁਛ ਫਸਿਆ ਹੋਇਆ ਉਹ ਕਲੀਅਰ ਹੋਏਗਾ ਅਤੇ ਫਿਰ ਸਾਨੂੰ ਬਲੋਕਿੰਗ ਦੀ ਪ੍ਰੋਬਲਮ ਹੈ ਜਿਹੜੀ ਉਹ ਨਹੀਂ ਆਏਗੀ। ਇਸ ਤੋਂ ਇਲਾਵਾ ਹੋਰ ਵੀ ਕੁਛ ਕਰਨਾ, ਉਹ ਹੈ ਇਲੈਕਟ੍ਰੀਕਲ ਸੇਫਟੀ। ਉਹ ਕਿੱਦਾਂ ਜੀ, ਇੱਕ ਵਾਰੀ ਜ਼ਰੂਰ ਮੌਨਸੂਨ ਤੋਂ ਪਹਿਲਾਂ ਇਲੈਕਟ੍ਰੀਸ਼ੀਅਨ ਨੂੰ ਬੁਲਾ ਕੇ ਸਾਨੂੰ ਚੈੱਕ ਕਰ ਲੈਣਾ ਚਾਹੀਦਾ ਕਿਤੇ ਕੋਈ ਤਾਰ ਤੂਰ ਢਿੱਲੀ ਤਾਂ ਨਹੀਂ, ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਕਰੰਟ ਦੀ ਵੀ ਦਿੱਕਤ ਹੋ ਜਾਂਦੀ ਹੈ। ਅਕਸਰ ਦੀਵਾਰਾਂ ਗਿੱਲੀਆਂ ਹੁੰਦੀਆਂ ਨੇ ਤਾਂ ਫਿਰ ਪ੍ਰੋਬਲਮ ਆ ਜਾਂਦੀ ਹੈ। ਸੋ ਛੋਟੇ ਛੋਟੇ ਜਿਹੇ ਕੰਮ ਹੁੰਦੇ ਆ ਜਿਹੜੇ ਕਿ ਵੱਡੇ ਵੱਡੇ ਹਾਦਸਿਆਂ ਨੂੰ ਟਾਲ ਦਿੰਦੇ ਆ। ਛੋਟੇ ਛੋਟੀਆਂ ਸਾਡੀਆਂ ਜਿਹੜੀਆਂ ਪਲੈਨਿੰਗਸ ਨੇ ਉਹ ਸਾਨੂੰ ਕਾਫੀ ਹੱਦ ਤੱਕ ਸਾਨੂੰ ਕਿਓਰ ਕਰ ਲੈਂਦੀਆਂ ਅਤੇ ਫਿਰ ਅਸੀਂ ਬਸ ਥੋੜ੍ਹਾ ਜਿਹਾ ਧਿਆਨ ਹੀ ਰੱਖਣਾ। ਜੇਕਰ ਗੱਲ ਕਰੀਏ ਵਹੀਕਲ ਪ੍ਰੈਪਰੇਸ਼ਨ ਦੀ ਤਾਂ ਉੱਥੇ ਵੀ ਸਾਨੂੰ ਧਿਆਨ ਦੇਣਾ ਪਏਗਾ। ਬ੍ਰੇਕਾਂ ਬਰੂਕਾਂ ਚੈੱਕ ਕਰਾ ਲਓ, ਟਾਇਰ ਚੈੱਕ ਕਰਵਾ ਲਓ ਕਿਉਂਕਿ ਬਰਸਾਤਾਂ ਦਾ ਮੌਸਮ ਆਉਣ ਵਾਲਾ ਹੈ। ਕਾਰ ਦੇ ਵਾਈਪਰਸ ਲਾਈਟਾਂ ਜ਼ਰੂਰ ਚੈੱਕ ਕਰਵਾਈਆਂ ਜਾਣ ਅਤੇ ਜਿੱਥੇ ਜਿੱਥੇ ਤੁਹਾਨੂੰ ਲੱਗਦਾ ਕਿ ਸਾਨੂੰ ਰਸਟ ਪ੍ਰਵੈਂਸ਼ਨ ਦੀ ਜ਼ਰੂਰਤ ਹੈ ਅਤੇ ਉਹ ਵੀ ਕਰਵਾਇਆ ਜਾਏ। ਐਵੇਂ ਜੰਗਾਲ ਨਾ ਲੱਗ ਜਾਏ ਸਾਡੀ ਗੱਡੀ ਨੂੰ, ਹੈ ਨਾ। ਸੋ ਇਹਨਾਂ ਚੀਜ਼ਾਂ ਦਾ ਧਿਆਨ ਰੱਖਣਾ ਕਿਉਂਕਿ ਬਰਸਾਤੀ ਮੌਸਮ ਆ ਚੁੱਕਿਆ ਹੈ ਅਤੇ ਕਿਉਂ ਨਾ ਪਹਿਲਾਂ ਹੀ ਅਸੀਂ ਤਿਆਰੀ ਕਰਕੇ ਰੱਖੀਏ ਜਿਹੜੀ ਕਿ ਸਾਨੂੰ ਦਿੱਕਤਾਂ ਬਾਅਦ ਵਿੱਚ ਆਉਣੀਆਂ ਨੇ ਉਹਨਾਂ ਨੂੰ ਟਾਲਿਆ ਜਾ ਸਕੇ। ਸੋ ਦੋਸਤੋ, ਇੰਨੀਆਂ ਗੱਲਾਂ ਕਰਦੇ ਕਰਦੇ ਹੁਣ ਸਮਾਂ ਹੋ ਗਿਆ ਹੈ ਜੀ ਤੁਹਾਡੇ ਕੋਲੋਂ ਇਜਾਜ਼ਤ ਲੈਣ ਦਾ, ਪਰ ਮੈਂ ਅਜੇ ਕਿਤੇ ਨਹੀਂ ਜਾਣਾ, ਮੈਂ ਇੱਥੇ ਹੀ ਬਣੀ ਹੋਈ ਹਾਂ ਔਰ ਅਗਲੇ ਪ੍ਰੋਗਰਾਮ ਦੇ ਵਿੱਚ ਵੀ ਤੁਹਾਨੂੰ ਮਿਲਾਂਗੀ। ਪਰ ਫਿਲਹਾਲ ਇਸ ਪ੍ਰੋਗਰਾਮ ਦੇ ਵਿੱਚ ਮੈਨੂੰ ਪਲੇ ਕਰਨਾ ਹੋਏਗਾ ਲਾਸਟ ਗੀਤ, ਤੁਸੀਂ ਇੰਜੋਏ ਕਰੋ ਅਤੇ ਜਾਣਾ ਕਿਤੇ ਨਹੀਂ ਹੈ, ਇੱਥੇ ਹੀ ਰਹਿਣਾ ਔਰ ਅਗਲਾ ਪ੍ਰੋਗਰਾਮ ਵੀ ਇੰਜੋਏ ਕਰਨਾ। ਨਿਵੇਦਿਤਾ ਦਾ ਸਾਥ ਇਸੇ ਤਰ੍ਹਾਂ ਠੀਕ 2 ਵਜੇ ਤੱਕ ਤੁਹਾਡੇ ਨਾਲ ਬਣਿਆ ਰਹੇਗਾ।

ਐਫਐਮ ਬੈਂਡ 102.7 ਮੈਗਾਹਰਟਜ਼ ਤੇ ਤੁਸੀਂ ਸੁਣ ਰਹੇ ਹੋ ਐਫਐਮ ਰੇਨਬੋ ਤੇ ਹੁਣ ਪੇਸ਼ ਨੇ ਐਫਐਮ ਨਿਊਜ਼ ਹੈਡਲਾਈਨਸ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਤੋਂ ਇੰਡੋਨੇਸ਼ੀਆ, ਆਸਟ੍ਰੇਲੀਆ ਤੇ ਨਿਊਜ਼ੀਲੈਂਡ ਦੇ 6 ਦਿਨਾਂ ਦੌਰੇ ਤੇ ਹੋਣਗੇ। ਭਾਰਤ ਆਪਣੀ ਬ੍ਰਿਕਸ ਪ੍ਰਧਾਨਗੀ ਹੇਠ ਬ੍ਰਿਕਸ ਮਹਿਲਾ ਕਾਰਜ ਸਮੂਹ ਦੀ 2 ਦਿਨਾਂ ਮੀਟਿੰਗ ਦੀ ਮੇਜ਼ਬਾਨੀ ਕਰੇਗਾ। ਸ੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਨੇ ਅੱਜ ਅਯੁੱਧਿਆ ਵਿੱਚ ਆਪਣੇ ਮੈਂਬਰਾਂ ਦੀ ਇੱਕ ਮੀਟਿੰਗ ਬੁਲਾਈ ਏ। ਰਾਸ਼ਟਰ ਅੱਜ ਭਾਰਤੀ ਜਨ ਸੰਘ ਦੇ ਸੰਸਥਾਪਕ ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਨੂੰ ਉਨ੍ਹਾਂ ਦੀ ਜਨਮ ਵਰੇਗੰਢ ਤੇ ਸ਼ਰਧਾਂਜਲੀ ਭੇਂਟ ਕਰ ਰਿਹਾ। ਰਸਾਇਣ ਅਤੇ ਖਾਦ ਮੰਤਰਾਲੇ ਨੇ ਐਲਾਨ ਕੀਤਾ ਕਿ ਖਾਦਾਂ ਅਤੇ ਕੱਚਾ ਮਾਲ ਭਾਰਤ ਲਿਆ ਰਹੇ 15 ਜਹਾਜ਼ ਸੁਰੱਖਿਅਤ ਢੰਗ ਨਾਲ ਹੋਰਮੂਜ਼ ਸਟ੍ਰੇਟ ਪਾਰ ਕਰ ਗਏ ਨੇ। ਸਾਲਾਨਾ ਸ੍ਰੀ ਅਮਰਨਾਥ ਜੀ ਯਾਤਰਾ ਦੇ ਪਹਿਲੇ 3 ਦਿਨਾਂ ਦੌਰਾਨ 56,000 ਤੋਂ ਵੱਧ ਸ਼ਰਧਾਲੂਆਂ ਨੇ ਪਵਿੱਤਰ ਗੁਫਾ ਤੀਰਥ ਸਥਾਨ ਦੇ ਦਰਸ਼ਨ ਕੀਤੇ ਨੇ। ਪੰਜਾਬ ਦੇ

ਪੱਟੀ ਦਰਜ ਜਾਤਾਂ ਨਾਲ ਸੰਬੰਧਿਤ ਵਿਦਿਆਰਥੀਆਂ ਲਈ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਸਾਲ 2026-27 ਦਾ ਪੋਰਟਲ ਅਧਿਕਾਰਤ ਤੌਰ ਤੇ ਖੋਲ੍ਹ ਦਿੱਤਾ ਗਿਆ ਹੈ। ਫੀਫਾ ਵਿਸ਼ਵ ਕੱਪ ਚ 5 ਵਾਰ ਦੇ ਚੈਂਪੀਅਨ ਬ੍ਰਾਜ਼ੀਲ ਦੀ ਨਾਰਵੇ ਤੋਂ 1-2 ਨਾਲ ਹਾਰ ਤੋਂ ਬਾਅਦ ਬ੍ਰਾਜ਼ੀਲ ਦੇ ਮਹਾਨ ਫੁੱਟਬਾਲ ਖਿਡਾਰੀ ਨੇਮਾਰ ਜੂਨੀਅਰ ਨੇ ਅੰਤਰਰਾਸ਼ਟਰੀ ਫੁੱਟਬਾਲ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਹੈ। ਕ੍ਰਿਕਟ ਵਿਚ ਆਸਟ੍ਰੇਲੀਆ ਨੇ ਇੰਗਲੈਂਡ ਨੂੰ ਹਰਾ ਕੇ ICC ਮਹਿਲਾ 2020 ਵਿਸ਼ਵ ਕੱਪ ਜਿੱਤ ਲਿਆ। ਇਹ ਸਨ FM ਨਿਊਜ਼ ਹੈਡਲਾਈਨਸ ਤੇ ਕੁਝ ਹੀ ਪਲਾਂ ਵਿੱਚ ਤੁਸੀਂ ਇੰਜੋਏ ਕਰੋਗੇ ਪ੍ਰੋਗਰਾਮ ਪੰਜਾਬੀ ਤੜਕਾ।

ਇੰਜੋਏ ਕਰ ਰਹੇ ਹੋ ਜੀ 102.7 FM ਰੇਨਬੋ ਤੇ ਦੋਸਤੋ ਪ੍ਰੋਗਰਾਮ ਸ਼ੁਰੂ ਹੋ ਗਿਆ ਹੈ ਪੰਜਾਬੀ ਤੜਕਾ ਜੀ ਤੁਸੀਂ ਜਾਣਦੇ ਹੋ ਕਿ ਪੰਜਾਬੀ ਤੜਕਾ ਦੇ ਵਿੱਚ ਤੁਸੀਂ ਕੀ ਕਰਨਾ ਜੀ ਮੈਨੂੰ ਪਤਾ ਮੈਂ ਕੀ ਕਰਨਾ ਹੈ ਅਤੇ ਤੁਹਾਨੂੰ ਵੀ ਪਤਾ ਤੁਸੀਂ ਕੀ ਕਰਨਾ ਤੁਸੀਂ ਕਰਨਾ ਜੀ ਨੰਬਰ ਡਾਇਲ ਨੰਬਰ ਹੈ 0181288374 ਤੁਸੀਂ ਡਾਇਲ ਕਰਨਾ ਹੀ ਹੈ ਅਤੇ ਗੱਲਬਾਤ ਕਰਨੀ ਹੈ ਮੇਰੇ ਨਾਲ ਅਤੇ ਆਪਣੀ ਪਸੰਦ ਦਾ ਗੀਤ ਜੇਕਰ ਤੁਸੀਂ ਸੁਣਨਾ ਚਾਹੁੰਦੇ ਹੋ ਤਾਂ ਉਹ ਵੀ ਫਰਮਾਇਸ਼ ਕਰ ਸਕਦੇ ਹੋ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਕਿ ਤੁਹਾਡੀ ਫਰਮਾਇਸ਼ ਨੂੰ ਪੂਰਾ ਕੀਤਾ ਜਾਏ ਅਤੇ ਹੋਰ ਕੋਈ ਗੱਲਬਾਤ ਕੋਈ ਕਿੱਸਾ ਕੋਈ ਕਹਾਣੀ ਸਾਡੇ ਨਾਲ ਜਾਂ ਸਾਡੇ ਜ਼ਰੀਏ ਤੁਸੀਂ ਸਰੋਤਿਆਂ ਦੇ ਨਾਲ ਸਾਂਝੀ ਕਰਨਾ ਚਾਹੁੰਦੇ ਹੋ ਤਾਂ ਉਹ ਵੀ ਕਰ ਸਕਦੇ ਹੋ ਫਿਰ ਦੇਰ ਕਿਸ ਗੱਲ ਦੀ ਚੁੱਕੋ ਫੋਨ ਅਤੇ ਕਰੋ ਡਾਇਲ 0181288374 ਫਟਾਫਟ ਫੋਨ ਚੁੱਕ ਕੇ ਕਾਲ ਕਰਨੀ ਸ਼ੁਰੂ ਕਰ ਦਿਓ ਜੀ ਕਿਉਂਕਿ ਨਿਵੇਦਿਤਾ ਤੁਹਾਡਾ ਇੰਤਜ਼ਾਰ ਕਰ ਰਹੀ ਹੈ ਸੋ ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਪਹਿਲਾ ਗੀਤ ਮੈਂ ਆਪਣੀ ਪਸੰਦ ਦਾ ਲਗਾ ਰਹੀ ਹਾਂ ਅਤੇ ਉਸ ਤੋਂ ਬਾਅਦ ਅਗਲੇ ਗੀਤ ਹੋਣਗੇ ਸਿਰਫ ਅਤੇ ਸਿਰਫ ਤੁਹਾਡੀ ਪਸੰਦ ਦੇ ਸੋ ਫਟਾਫਟ ਗੀਤ ਸੋਚ ਲਓ ਅਤੇ ਨੰਬਰ ਮਿਲਾਓ 2813074

0: ਇੰਜੋਏ ਕਰ ਰਹੇ ਹੋ ਜੀ 102.7 FM ਰੇਨਬੋ ਦੇ ਦੋਸਤੋ ਪ੍ਰੋਗਰਾਮ ਸ਼ੁਰੂ ਹੋ ਗਿਆ ਪੰਜਾਬੀ ਤੜਕਾ ਤੇ ਪਹਿਲੇ ਕਾਲਰ ਵੀ ਸਾਡੇ ਤੱਕ ਪਹੁੰਚ ਚੁੱਕੇ ਨੇ ਹੈਲੋ
1: ਸਤਿ ਸ਼੍ਰੀ ਅਕਾਲ ਮੈਡਮ ਜੀ
0: ਸਤਿ ਸ਼੍ਰੀ ਅਕਾਲ ਜੀ ਕੌਣ ਬੋਲ ਰਹੇ ਨੇ
1: ਪਾਲੀ ਪਿਆਲਾ ਜ਼ਿਲ੍ਹਾ ਹੁਸ਼ਿਆਰਪੁਰ
0: ਜੀ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਪਾਲੀ ਜੀ ਕੀ ਹਾਲ ਚਾਲ ਨੇ
1: ਹਾਂਜੀ ਮੈਮ ਬਹੁਤ ਵਧੀਆ ਜੀ ਤੁਸੀਂ ਦੱਸੋ ਠੀਕ ਹੋ ਜੀ
0: ਅਸੀਂ ਵੀ ਠੀਕ ਤੇ ਹੁਸ਼ਿਆਰਪੁਰ ਵਿੱਚ ਫਿਰ ਮੌਸਮ ਸੋਹਣਾ ਸੋਹਣਾ ਹੋਇਆ ਹੋਇਆ ਕਿ ਨਹੀਂ

0: ਸਤਿ ਸ਼੍ਰੀ ਅਕਾਲ ਮੈਡਮ ਜੀ।
1: ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਨੇ?
0: ਪਾਲੀ ਪਿਆਲਾ, ਜ਼ਿਲ੍ਹਾ ਹੁਸ਼ਿਆਰਪੁਰ
1: ਜੀ। ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਪਾਲੀ ਜੀ, ਕੀ ਹਾਲ ਚਾਲ ਨੇ?
0: ਹਾਂਜੀ ਮੈਮ, ਬਹੁਤ ਵਧੀਆ ਜੀ, ਤੁਸੀਂ ਦੱਸੋ ਠੀਕ ਹੋ ਜੀ?
1: ਅਸੀਂ ਵੀ ਠੀਕ। ਤੇ ਹੁਸ਼ਿਆਰਪੁਰ ਵਿੱਚ ਫਿਰ ਮੌਸਮ ਸੋਹਣਾ ਸੋਹਣਾ ਹੋਇਆ ਹੋਇਆ ਕਿ ਨਹੀਂ?
0: ਮੈਂ ਕਿਹਾ ਜੀ, ਬੜਾ ਮੀਂਹ ਪਿਆ ਸਵੇਰੇ 6 ਵਜੇ ਲੱਗਾ, 1 ਘੰਟਾ ਮੀਂਹ ਬਹੁਤ ਪਿਆ।
1: ਕੀ ਬਾਤ ਹੈ! ਤੇ ਫਿਰ
0: ਠੰਡਾ ਠੰਡਾ ਹੋ ਗਿਆ ਮੌਸਮ।
1: ਪਕੌੜੇ ਪਕੌੜੇ ਬਣਾਏ ਕਿ ਨਹੀਂ?
0: ਪਕੌੜੇ ਦੁਪਹਿਰ ਨੂੰ ਦੇਖਦੇ ਹਾਂ, ਕਹਿੰਦੇ ਦੁਪਹਿਰ ਨੂੰ।
1: ਲੈ ਤੇ ਜੇ ਦੁਪਹਿਰ ਨੂੰ ਧੁੱਪ ਨਿਕਲ ਆਈ, ਫਿਰ ਜਦੋਂ ਮੀਂਹ ਪਿਆ ਸੀ ਉਦੋਂ ਹੀ ਪਕੌੜੇ ਬਣਾਉਣੇ ਸੀ। ਚਿੱਕੜ ਚੁੱਕੜ ਹੋ ਜਾਂਦਾ ਤੇ ਉਹ ਫਿਰ ਗੰਦਾ ਨੀ ਲੱਗਦਾ?
0: ਚੰਗਾ ਨੀ ਲੱਗਦਾ।
1: ਠੀਕ ਹੈ। ਤੇ ਕਿਹੜੀ ਚੀਜ਼ ਬਾਰਿਸ਼ ਦੇ ਵਿੱਚ ਖਾਣੀ ਜ਼ਿਆਦਾ ਪਸੰਦ ਹੈ? ਡਿਸ਼ ਕਿਹੜੀ ਪਸੰਦ ਹੈ?
0: ਮੈਂ ਪਕੌੜੇ ਹੀ ਕੱਢੀ ਦੇ ਤਾ ਜ਼ਿਆਦਾ।
1: ਅੱਛਾ, ਪਕੌੜੇ। ਠੀਕ।
0: ਪਿਛਲੇ ਹਫ਼ਤੇ ਵੀ ਉਦੋਂ ਮੀਂਹ ਪਿਆ ਹੈਗਾ, ਉਦੋਂ ਪੂੜੇ ਕੱਢ ਲਏ ਗਏ ਅਸੀਂ।
1: ਉਦੋਂ ਪੂੜੇ ਖਾ ਲਏ, ਹੁਣ ਪਕੌੜੇ ਖਾ ਲਏ। ਤੇ ਹੁਣ ਤਾਂ ਬਰਸਾਤਾਂ ਸ਼ੁਰੂ ਹੋ ਜਾਣੀ ਹੈ ਤੇ ਫਿਰ ਸ਼ਡਿਊਲ ਬਣਾ ਲਿਆ, ਪਹਿਲੀ ਬਰਸਾਤ ਤੇ ਪੂੜੇ, ਦੂਜੀ ਤੇ ਪਕੌੜੇ, ਤੇ ਫਿਰ ਉਸ ਤੋਂ ਬਾਅਦ
0: ਦੇਖੋ ਹੁਣ ਕੀ ਬਣਦਾ ਜੀ।
1: ਠੀਕ ਹੈ, ਚਲੋ ਵਧੀਆ। ਤੇ ਹੁਣ ਮੈਨੂੰ ਤੁਹਾਨੂੰ ਜੇ ਮੈਂ ਕੁਸ਼ਚਨ ਪੁੱਛਾਂ ਤੇ ਜਵਾਬ ਦੋਗੇ?
0: ਹਾਂਜੀ ਮੈਮ, ਦੱਸੋ ਜੀ।
1: ਉਹ ਇਹ ਹੈ ਕਿ ਕਿਹੜੀ ਚੀਜ਼ ਤੁਹਾਨੂੰ ਬਿਲਕੁਲ ਪਸੰਦ ਨਹੀਂ ਹੈ?
0: ਮਾ ਜਿਹੜੇ ਬੰਦੇ ਝੂਠ ਬੋਲਦੇ ਜ਼ਿਆਦਾ, ਉਹ ਮੈਨੂੰ ਪਸੰਦ ਹੀ ਨਹੀਂ ਬਿਲਕੁਲ।
1: ਉਹ ਨਹੀਂ ਪਸੰਦ? ਮੈਂ ਚੀਜ਼ ਪੁੱਛੀ ਸੀ, ਬੰਦੇ ਨਹੀਂ ਪੁੱਛੇ ਸੀ। ਮੈਂ ਪੁੱਛਿਆ ਸੀ ਕਿਹੜੀ ਚੀਜ਼ ਤੁਹਾਨੂੰ ਪਸੰਦ ਨਹੀਂ ਹੈ ਖਾਣ ਪੀਣ ਦੀ?
0: ਖਾਣ ਪੀਣ ਦੀ? ਖਾਣ ਪੀਣ ਦੀ ਹੈਗੀ ਹੈ ਮੈਮ,
1: ਜ਼ਿਆਦਾਤਰ ਇਹ ਪੁੱਛਦੇ ਆ ਨਾ ਕਿ ਕਿਹੜੀ ਚੀਜ਼ ਤੁਹਾਨੂੰ ਪਸੰਦ ਹੈ। ਮੈਂ ਕਿਹਾ ਉਹ ਤਾਂ ਸਾਰੇ ਪੁੱਛ ਲੈਂਦੇ, ਮੈਂ ਪੁੱਛਦੀ ਹਾਂ ਕਿਹੜੀ ਨਹੀਂ ਪਸੰਦ ਸੀ। ਚਲੋ ਠੀਕ ਹੈ ਜੀ, ਤੇ ਫਿਰ ਮੈਨੂੰ ਆਪਣੀ ਫਰਮਾਇਸ਼ ਦੱਸੋ।
0: ਅੰਬ ਜਿੱਦਾਂ ਨਾ ਆਪਾਂ ਯੂਪੀ ਦਾ ਅੰਬ ਹੈਗਾ, ਉਹ ਨਹੀਂ ਮੈਨੂੰ ਪਸੰਦ ਹੈਗਾ।
1: ਲੈ, ਉਹ ਤਾਂ ਬਹੁਤ ਸਵਾਦ ਲੱਗਦਾ।
0: ਨਹੀਂ ਨਹੀਂ, ਉਹਦਾ ਜਿੱਦਾਂ ਮੂੰਹ ਲਿਬੜ ਜਾਂਦਾ ਨਾ, ਮੈਂ ਅੱਜ ਚੈੱਕ ਵੀ ਨਹੀਂ ਕੀਤਾ ਵੀ ਮਿੱਠਾ ਹੈਗਾ ਖੱਟਾ ਇਹ।
1: ਲੈ, ਮੂੰਹ ਕਿਉਂ ਲਿਬੜ ਜਾਂਦਾ? ਤੁਸੀਂ ਖਾਣਾ ਨਹੀਂ ਸਿੱਖਿਆ ਫਿਰ ਚੰਗੀ ਤਰ੍ਹਾਂ, ਉਹਦੀ ਪ੍ਰੈਕਟਿਸ ਕਰਿਓ।
0: ਮੈਂ ਬਹੁਤ, ਮੈਨੂੰ ਘੋਲ ਹੀ ਆਉਂਦੀ ਜਦੋਂ ਫੇਰ ਮੂੰਹ ਹੱਥ ਲਿਬੜ ਜਾਂਦੇ, ਮੂੰਹ ਜਿਹਾ ਲਿਬੜ ਜਾਂਦਾ। ਮੈਂ ਨਹੀਂ ਅੱਜ ਤੱਕ ਖਾਧਾ ਅੰਬ ਕਦੀ।
1: ਨਹੀਂ ਨਹੀਂ, ਉਹ ਤੁਸੀਂ ਪ੍ਰੈਕਟਿਸ ਕਰਿਓ, ਕੋਈ ਨਹੀਂ, ਹੱਥ ਵਿੱਚ ਟਿਸ਼ੂ ਰੱਖ ਲਿਓ, ਹੈਂਕੀ ਰੱਖ ਲਿਓ, ਉਹ ਜਿਹੜਾ ਚੂਪ ਕੇ ਖਾਣ ਦਾ ਸਵਾਦ ਹੈ ਉਹ ਤਾਂ ਵੱਖਰਾ ਹੀ ਹੁੰਦਾ।
0: ਹਾਂਜੀ ਹਾਂਜੀ, ਅੰਬ ਤਾਂ ਮੈਮ ਸਾਡੇ ਬਹੁਤ ਆ ਇੱਧਰ, ਹੁਸ਼ਿਆਰਪੁਰ ਚ ਬਹੁਤ ਵਧੀਆ ਵਧੀਆ ਅੰਬ ਹੈਗੇ।
1: ਚਲੋ ਫਿਰ ਅੱਜ ਤੁਸੀਂ ਟਰਾਈ ਕਰਿਓ, ਕੋਈ ਗੱਲ ਨਹੀਂ, ਮੂੰਹ ਲਿਬੜ ਜਾਏਗਾ ਤਾਂ ਧੁੱਲ ਜਾਏਗਾ, ਫਿਰ ਕੀ ਹੋ ਗਿਆ?
0: ਕੋਈ ਘਰ ਜਾ ਕੇ ਮੈਂ ਚੰਗੀ ਤਰ੍ਹਾਂ ਬਹਿ ਕੇ ਖਾਊਂ।
1: ਠੀਕ ਹੈ, ਗਾਣਾ ਦੱਸੋ ਕਿਹੜਾ ਸੁਣਨਾ?
0: ਹਾਂਜੀ ਰਣਜੀਤ ਰਾਣੇ ਦਾ ਲਾ ਦਿਓ ਮੈਮ, ਕਦੇ ਤੈਨੂੰ ਵੀ ਸੈਲੀ ਯਾਦ ਆਈ।
1: ਓਏ ਹੋਏ, ਠੀਕ ਹੈ ਜੀ, ਜ਼ਰੂਰ ਪਲੇ ਕਰਾਂਗੇ। ਥੈਂਕ ਯੂ ਸੋ ਮੱਚ ਕਾਲ ਕਰਨ ਦੇ ਲਈ।
0: ਓਕੇ ਮੈਮ, ਥੈਂਕ ਯੂ।
1: ਤੇ ਲਓ ਜੀ, ਫਰਮਾਇਸ਼ ਆਈ ਹੈ ਰਣਜੀਤ ਰਾਣਾ ਦੀ ਆਵਾਜ਼ ਦੇ ਵਿੱਚ, ਗੀਤ ਸੁਣਨਾ ਚਾਹੁੰਦੇ ਨੇ, ਕਦੇ ਤੈਨੂੰ ਵੀ ਸਾਡੀ ਯਾਦ ਆਈ।

0: ਇੰਜੋਏ ਕਰ ਰਹੇ ਹੋ ਜੀ ਪ੍ਰੋਗਰਾਮ ਪੰਜਾਬੀ ਤੜਕਾ ਅਤੇ ਸੁਣ ਰਹੇ ਹੋ 102.7 ਐਫਐਮ ਰੇਨਬੋ। ਔਰ ਅਗਲੇ ਕਾਲਰ ਸਾਡੇ ਕੋਲ ਪਹੁੰਚ ਚੁੱਕੇ ਨੇ, ਗੱਲ ਕਰਦੇ ਇਹਨਾਂ ਦੇ ਨਾਲ। ਹੈਲੋ,
1: ਹੈਲੋ,
0: ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਕੌਣ ਦੋਸਤ ਗੱਲ ਕਰ ਰਹੇ ਨੇ?
1: ਥੈਂਕ ਯੂ ਮੈਡਮ, ਮੈਂ ਗੁਰਾਇਆਂ ਤੋਂ ਰਵਿੰਦਰ ਕੁਮਾਰ ਕੈਂਬੋ ਬੋਲ ਰਿਹਾ ਜੀ।
0: ਸਵਾਗਤ ਹੈ ਜੀ। ਗੁਰਾਇਆਂ ਵਾਲਿਆਂ ਦਾ ਕੀ ਹਾਲ ਚਾਲ ਹੈ?
1: ਹਾਲ ਚਾਲ ਬਹੁਤ ਵਧੀਆ ਜੀ।
0: ਤੇ ਗੁਰਾਇਆਂ ਦਾ ਕੀ ਹਾਲ ਹੈ?
1: ਗੁਰਾਇਆਂ ਦਾ ਹਾਲ ਵੀ ਅੱਛਾ ਹੈ, ਬਾਰਿਸ਼ ਨਹੀਂ ਹੋ ਰਹੀ ਜ਼ਿਆਦਾ, ਬਸ
0: ਨਹੀਂ ਹੋ ਰਹੀ ਜ਼ਿਆਦਾ,
1: ਉਹ ਬਸ ਮਾੜਾ ਜਿਹਾ ਜਿੱਦਾਂ ਕਹਿੰਦੇ ਹੁੰਦੇ ਉਲਾਮਾ ਲਾ ਕੇ ਚੱਲ ਜਾਂਦਾ,
0: ਜੇ ਕਿਤੇ ਰੱਬ ਨੇ ਰੇਡੀਓ ਸੁਣ ਲਿਆ ਨਾ ਤੇ ਅੱਜ ਦੇਖਿਓ ਫਿਰ ਬਰਸਾਤਾਂ ਚੰਗੀ ਨਹੀਂ ਲੱਗਦੀ,
1: ਰਾਤ ਨੂੰ ਗਲਾਸ ਲੱਗੂਗੀ
0: ਜੀ। ਜੀ ਬਿਲਕੁਲ ਬਿਲਕੁਲ, ਇਹਦੇ ਇਹੀ ਕਹਿਣਾ ਪੈਣਾ, ਸਤ ਬਚਨ ਕਵਾਂਗੇ ਤਾਂ ਠੀਕ ਹੈ, ਜੇ ਐਵੇਂ ਝੁਰੀ ਜਾਵਾਂਗੇ ਤੇ ਫੇਰ ਕੰਮ ਔਖਾ ਹੀ ਹੈ, ਆਪਣਾ ਹੀ ਨੁਕਸਾਨ ਕਰਾਂਗੇ। ਜੀ ਬਿਲਕੁਲ। ਤੇ ਹੁਣ ਆਪਾਂ ਜਰਾ ਗੱਲ ਦਾ ਮੋੜ ਕੱਟੀਏ, ਮੈਨੂੰ ਇਹ ਦੱਸੋ ਕਿ ਲਾਈਫ ਦੇ ਵਿੱਚ ਕਿਸੇ ਨੇ ਗਿਫਟ ਦਿੱਤਾ ਹੋਵੇ ਅੱਜ ਤੱਕ ਦਾ, ਸਭ ਤੋਂ ਵਧੀਆ ਗਿਫਟ ਕਿਹੜਾ ਮਿਲਿਆ?
1: ਗਿਫਟ ਤਾਂ ਮਤਲਬ ਸਾਨੂੰ ਜਦੋਂ ਅਸੀਂ ਆਕਾਸ਼ਵਾਣੀ ਸੀਗੇ ਨਾ,
0: ਅੱਛਾ ਜੀ,
1: ਫੰਕਸ਼ਨ ਕਰਵਾਇਆ ਸੀ ਸਟੇਸ਼ਨ ਡਾਇਰੈਕਟਰ ਸਾਹਿਬ ਸੁੱਖੀ ਸਾਹਿਬ ਸਾਰੇ ਸੀਗੇ, ਤੇ ਉਹ ਉਹਨਾਂ ਨੇ ਇੱਕ ਗਿਫਟ ਦਿੱਤਾ ਸੀ ਸਾਨੂੰ, ਉਹ ਜ਼ਿਆਦਾ ਗਿਫਟ ਵਧੀਆ ਕਿਉਂਕਿ ਰੇਡੀਏ ਨਾਲ ਰਿਲੇਟਡ ਵਾ, ਤੇ ਉਹ ਮੂਵਮੈਂਟ ਵੀ ਬਹੁਤ ਵਧੀਆ ਸੀਗਾ, ਸਾਰੇ ਗਏ ਮਤਲਬ ਆਰ ਜੇ ਸੀਗੇ ਸਟੇਜ ਦੇ ਉੱਤੇ, ਤੇ ਉਹ ਸੁੱਖੀ ਸਾਹਿਬ ਨੇ ਮੈਨੂੰ ਦਿੱਤਾ ਸੀਗਾ, ਉਹ ਗਿਫਟ ਅਜੇ ਵੀ ਮੇਰੇ ਕੋਲ ਪਿਆ ਸੰਭਾਲਿਆ ਹੋਇਆ।
0: ਕਿਆ ਬਾਤ ਹੈ, ਕਿਆ ਬਾਤ ਹੈ,
1: 27 ਸਾਲ ਹੋ ਗਏ ਲੇਕਿਨ ਉਸੇ ਤਰ੍ਹਾਂ ਸੰਭਾਲਿਆ ਪਿਆ ਆ,
0: ਤੁਸੀਂ ਸਾਰੀ ਕਹਾਣੀ ਸੁਣਾ ਦਿੱਤੀ ਤੇ ਹੁਣ ਜਿਹੜੇ ਸਰੋਤੇ ਸੁਣ ਰਹੇ ਹੋਣਗੇ ਉਹਨਾਂ ਦੇ ਦਿਮਾਗ ਚ ਜ਼ਰੂਰ ਸਵਾਲ ਹੋਣਾ ਹੈ ਕਿ ਜਿਹੜੇ ਕਾਲਰ ਗੱਲ ਕਰ ਰਹੇ ਨੇ ਇਹ ਰੇਡੀਓ ਦੇ ਵਿੱਚ ਕੀ ਕੰਮ ਕਰਦੇ ਸੀ?
1: ਫਿਰ
0: ਤਾਂ ਬਹੁਤ ਪੂਰੀ ਜ਼ਿੰਦਗੀ ਦਾ ਤੋਹਫ਼ਾ ਹੁੰਦਾ ਹੈ ਨਾ, ਸਾਰੀ ਉਮਰ ਸਾਨੂੰ ਇਹੋ ਜਿਹੇ ਪਲ ਇਹੋ ਜਿਹੀਆਂ ਯਾਦਾਂ ਭੁੱਲਦੀਆਂ ਨੀ। ਬਿਲਕੁਲ ਬਿਲਕੁਲ, ਜੀ ਬਿਲਕੁਲ, ਕਿਆ ਬਾਤ, ਚਲੋ ਬਹੁਤ ਵਧੀਆ।
1: ਇੰਨਾ ਪਿਆਰ ਨਹੀਂ ਹੈਗਾ ਲੇਕਿਨ ਉਦੋਂ ਉਹਨਾਂ ਦਾ ਦਿੱਲੀ ਪਿਆਰ ਸੀਗਾ, ਤੇ ਉਹ ਜਿਹੜੇ ਦੋਸਤ ਰੇਡੀਓ ਨਾਲ ਵੀ ਮਿਲੇ ਉਹ ਅੱਜ ਤੱਕ ਵੀ ਰਿਸ਼ਤੇਦਾਰੀ ਨਾਲ
0: ਜੀ ਬਿਲਕੁਲ। ਤੇ ਹੁਣ ਮੈਨੂੰ ਗੀਤ ਵੀ ਦੱਸੋ ਤੁਸੀਂ ਅੱਜ ਕਿਹੜਾ ਸੁਣਨਾ?
1: ਗੀਤ ਮੈਡਮ ਅੰਬਰ ਦਾ ਸੀਜ਼ਨ ਚੱਲ ਰਿਹਾ ਤੇ ਸੁਖਵਿੰਦਰ ਦੀ ਆਵਾਜ਼ ਹੀ ਸੁਣਾ ਰਹੀ ਹੋ, ਛੱਡ ਕੇ ਦੇਖ ਲਓ।
0: ਠੀਕ ਹੈ ਜੀ, ਠੀਕ ਹੈ, ਜ਼ਰੂਰ ਪਲੇ ਕਰਾਂਗੇ ਜੀ ਗੀਤ, ਥੈਂਕ ਯੂ ਸੋ ਮਚ।

ਗੱਲ ਕਰਨ ਦੇ ਲਈ। ਲਓ ਜੀ, ਅੰਬਾਂ ਦੇ ਸੀਜ਼ਨ ਨੂੰ ਸਮਰਪਿਤ ਇਹਨਾਂ ਨੇ ਗੀਤ ਡਿਮਾਂਡ ਕੀਤੀ ਹੈ, ਅੰਬੀਆਂ ਨੂੰ ਤਰਸੇਂਗੀ ਜ਼ਰੂਰ ਪਲੇ ਕਰਾਂਗੇ ਜੀ ਇਹ ਗੀਤ ਸੁਖਵਿੰਦਰ ਦੀ ਆਵਾਜ਼ ਦੇ ਵਿੱਚ। ਇੰਜੋਏ ਵੀ ਕਰੋ, ਤੁਸੀਂ ਵੀ ਇੰਜੋਏ ਕਰੋ ਇਹ ਗੀਤ।

0: ਪ੍ਰੋਗਰਾਮ ਇੰਜੋਏ ਕਰ ਰਹੇ ਹੋ ਜੀ ਪੰਜਾਬੀ ਤੜਕਾ, ਅਤੇ ਪੰਜਾਬੀ ਤੜਕਾ ਦੇ ਵਿੱਚ ਅਗਲੇ ਕਾਲਰ ਪਹੁੰਚ ਗਏ ਨੇ ਜੀ ਤੜਕਾ ਲਗਾਉਣ ਦੇ ਲਈ, ਗੱਲ ਕਰਦੇ ਇਹਨਾਂ ਦੇ ਨਾਲ। ਹੈਲੋ,
1: ਹੈਲੋ ਨਵੇਦਤਾ ਮੈਡਮ ਜੀ, ਨਮਸਕਾਰ ਜੀ।
0: ਨਮਸਕਾਰ ਜੀ, ਕੌਣ ਬੋਲ ਰਹੇ ਹੋ?
1: ਮੈਂ ਰਾਮ ਰਵਾਇਆ ਸ਼ਰਮਾ ਜੀ, ਪਿੰਡ ਸਮਰਾਏ, ਜ਼ਿਲ੍ਹਾ ਜਲੰਧਰ ਤੋਂ ਬੋਲ ਰਿਹਾ ਜੀ।
0: ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ, ਕੀ ਹਾਲ ਚਾਲ ਨੇ?
1: ਮੈਡਮ ਜੀ ਬਹੁਤ ਵਧੀਆ ਹਾਲ ਚਾਲ ਹੈ ਜੀ, ਤੁਸੀਂ ਵੀ ਸਾਡੇ ਨਗਰ ਸਮਰਾਏ ਆਵਾਜ਼ ਦੇ ਜ਼ਰੀਏ ਪਹੁੰਚੇ ਆ ਜੀ, ਤੁਹਾਡਾ ਵੀ ਬਹੁਤ ਸਵਾਗਤ ਹੈ ਜੀ।
0: ਥੈਂਕ ਯੂ ਸੋ ਮੱਚ, ਥੈਂਕ ਯੂ ਜੀ। ਅਤੇ ਫਿਰ ਹੁਣ ਕੀ ਚੱਲ ਰਿਹਾ, ਕੀ ਕਰ ਰਹੇ ਹੋ?
1: ਮੈਡਮ ਜੀ ਮੈਂ ਜੀ ਦਵਾਈਆਂ ਦੀ ਦੁਕਾਨ ਹੈ ਜੀ ਆਪਣੀ, ਬਹੁਤ ਪੁਰਾਣੀ, ਅਤੇ ਮੈਂ ਹੁਣ ਉੱਥੇ ਕੱਪੜੇ ਕੰਮ ਬੈਠੇ ਹਾਂ ਜੀ।
0: ਠੀਕ ਹੈ, ਦਵਾਈਆਂ ਵੇਚ ਰਹੇ ਹੋ ਹੈਂ?
1: ਹਾਂਜੀ ਹਾਂਜੀ, ਦਵਾਈਆਂ ਵੇਚਦੇ ਜੀ, ਮੇਰੇ ਨਾਲ ਮੇਰੇ ਬੇਟੇ ਦੋ ਆ, ਉਹ ਬਹੁਤ ਦਵਾਈਆਂ ਵੇਚੀ ਆ, ਅਤੇ ਮੈਂ ਤਾਂ
0: ਮੈਂ ਰੇਡੀਓ ਸੁਣਦਾ ਪਿਆ,
1: ਆਪਣਾ ਕੰਮ ਵੀ
0: ਕਰਦਾ। ਦਵਾਈਆਂ ਉਹ ਵੇਚਣ, ਮੈਂ ਤਾਂ ਸੁਣਾਂਗਾ ਰੇਡੀਓ।
1: ਹਾਂਜੀ ਠੀਕ ਹੈ ਜੀ, ਆਪਣਾ ਮਨੋਰੰਜਨ ਲਈ ਰੱਖਿਆ ਜੀ ਰੇਡੀਓ, ਤਾਂ ਜੀ ਪੱਕੇ ਸੁਣਨੇ ਆ ਤੁਹਾਡੇ ਜੀ, ਬਹੁਤ ਦੋਨੇ ਪ੍ਰੋਗਰਾਮ ਸੁਣੀ ਦੇ ਵੀ ਆ ਜੀ, ਕਾਲ ਵੀ ਲਾਈ ਜੀ, ਜੋ ਤਕਰੀਬਨ ਲੱਗੀ ਜਾਂਦੀ ਰੋਜ਼ ਜੀ।
0: ਕੀ ਬਾਤ ਹੈ ਸਰ, ਬਹੁਤ ਵਧੀਆ। ਅਤੇ ਫਿਰ ਅੱਜ ਕਿਹੜਾ ਗੀਤ ਸੁਣਨਾ?
1: ਅੱਜ ਮੈਡਮ ਜੀ ਤੁਸੀਂ ਅਮਰਿੰਦਰ ਗਿੱਲ ਜੀ ਦਾ ਗੀਤ ਬਹੁਤ ਵਧੀਆ ਜੀ, ਬਾਪੂ।
0: ਆਹਾ, ਅੱਜ ਬਾਪੂ ਗੀਤ ਸੁਣਨਾ? ਅੱਛਾ, ਤੁਸੀਂ ਮੈਨੂੰ ਇਹ ਦੱਸੋ, ਤੁਸੀਂ ਇਹੀ ਗੀਤ ਕਿਉਂ ਫਰਮਾਇਸ਼ ਕੀਤਾ, ਇਹਦੇ ਪਿੱਛੇ ਰੀਜ਼ਨ?
1: ਅਸੀਂ ਤਾਂ ਮੈਂ ਹੁਣ ਤਾਂ ਮੈਂ ਪੋਤਿਆਂ ਦੋਤਿਆਂ ਵਾਲੇ ਦਾ ਹੋ ਗਿਆ ਜੀ, ਪਰ ਸਾਡੇ ਬਾਪੂ ਜੀ ਡਾਕਟਰ ਸੀਗੇ, ਬਹੁਤ ਵਧੀਆ ਇਨਸਾਨ ਸੀਗੇ ਜੀ ਉਹ।
0: ਅੱਛਾ,
1: ਤੇ ਜਦੋਂ ਕਿਸੇ ਵੇਲੇ ਹੁਣ ਅੱਜ ਕੋਈ ਗੱਲ ਹੋਈ ਸੀ ਤਾਂ ਵੀ ਉਹਨਾਂ ਯਾਦ ਸੀਗੀ, ਮੈਂ ਕਿਹਾ ਚਲੋ ਅੱਜ ਉਹਨਾਂ ਦਾ ਗੀਤ, ਜਿਹੜਾ ਬਾਪੂ ਜੀ ਦਾ ਗੀਤ।
0: ਕੀ ਬਾਤ ਹੈ, ਤੇ ਕੋਈ ਐਸੀ ਗੱਲ ਸਾਡੇ ਨਾਲ ਸਾਂਝੀ ਕਰੋ ਜੋ ਤੁਹਾਨੂੰ ਕਦੀ ਨਾ ਭੁੱਲਦੀ ਹੋਵੇ, ਕਦੀ ਪਾਪਾ ਦੀ ਡਾਂਟ ਜਾਂ ਉਹਨਾਂ ਦਾ ਪਿਆਰ ਜਾਂ ਉਹਨਾਂ ਦਾ ਤੋਹਫਾ, ਕੋਈ ਐਸੀ ਗੱਲ ਜੋ ਤੁਹਾਡੇ ਨਾਲ ਸਾਰੀ ਉਮਰ ਲਈ ਬੱਝੀ ਹੋਈ ਹੈ। ਉਹ ਗੱਲ
1: ਮੈਡਮ ਜੀ

0: ਉਹਨਾਂ ਨੇ ਯਾਦਾਂ ਸਾਡੇ ਦਾ ਸਰੀਵੀ ਦਿਲ ਚ ਰਹਿਣੀ ਹੈ ਜੀ। ਉਹਨਾਂ ਦੀ ਯਾਦ ਇੱਕ ਬਹੁਤ ਹੁੰਦੀ ਸੀ ਤੇ ਜਿਦਾਂ ਜਿੱਥੇ ਉਹ ਡਾਕਟਰ ਹੁੰਦੇ ਸੀ ਪਿੰਡਾਂ ਦੇ ਵਿੱਚ ਡਾਕਟਰ ਬਹੁਤ ਘੱਟ ਹੁੰਦੇ ਸੀਗੇ ਜੀ ਉਸ ਵੇਲੇ।
1: ਅੱਛਾ।
0: ਤੇ ਸਾਡੇ ਆਲੇ ਦੁਆਲੇ ਸੱਤ ਅੱਠ ਅੱਠ ਦਸ ਪਿੰਡ ਹੁੰਦੇ ਛੋਟੇ ਛੋਟੇ ਜਿਹੜੇ ਜਿੱਥੇ ਉਹਨਾਂ ਨੇ ਯਾਨੀ ਕਿ ਕਿਸੇ ਨੇ ਵੀ ਉਹਨਾਂ ਨੂੰ ਕਹਿਣਾ ਵੀ ਡਾਕਟਰ ਸਾਹਿਬ ਇਹਦਾ ਘਰ ਆਉਣਾ ਪੈਣਾ ਜੀ, ਉਹਨਾਂ ਨੇ ਸਾਈਕਲ ਤੇ ਜਾਣਾ ਜੀ।
1: ਅੱਛਾ।
0: ਤੇ ਸਾਈਕਲ ਤੇ ਜਾਣਾ ਤੇ ਸਾਨੂੰ ਹੁੰਦੀ ਬਹੁਤ ਸਾਡੇ ਡੈਡੀ ਹੁਣੀ ਜਾਣਾ ਆ ਸਾਡੇ ਲਾਗੇ ਲਾਗੇ ਪਿੰਡ ਛੋਟੇ ਛੋਟੇ ਪਿੰਡ ਦੇ ਲਾਗੇ ਚਲਾਂਗ ਮਛਿਆਣਾ ਪਡੋਰੀ ਜਾਂ ਦੋ ਤਿੰਨ ਪਿੰਡ ਹੋਰ ਆ ਜੀ ਉਹਨਾਂ ਦੇ ਜਾਂਦੇ ਹੁੰਦੇ ਸੀ ਉਹ।
1: ਅੱਛਾ।
0: ਤੇ ਉਹਨਾਂ ਦੇ ਨਾਲ ਅਸੀਂ ਜਾਣ ਕੇ ਜਿਦ ਕਰ ਲੈਣੀ ਵੀ ਅਸੀਂ ਜਾਣਾ ਆ ਸਾਨੂੰ ਡੰਡੇ ਦੇ ਸਾਈਕਲ ਤੇ ਬਿਠਾ ਕੇ ਨੀ ਲੈ ਕੇ ਜਾਣਾ ਨਾਲ ਦੇ।
1: ਠੀਕ ਹੈ।
0: ਤੇ ਸਾਡੇ ਪਿਤਾ ਜੀ ਇੱਦਾਂ ਦੇ ਇਨਸਾਨ ਸੀਗੇ ਸਾਡੇ ਆਲੇ ਦੁਆਲੇ ਪਿੰਡਾਂ ਦੇ ਕਿਸੇ ਕੋਲ ਪੈਸਾ ਨਹੀਂ ਵੀ ਹੁੰਦਾ ਸੀ ਤਾਂ ਉਹਨੇ ਉਦਾਂ ਹੀ ਦਵਾਈ ਦੇਣੀ ਕਹਿੰਦਾ ਕੋਈ ਨੀ ਲੈ ਦੇ ਦੀ
1: ਫ੍ਰੀ ਇਲਾਜ ਕਰ ਦਿੰਦੇ ਸੀ।
0: ਹਾਂ ਨਹੀਂ ਤਾਂ ਜਿਹੜੀ ਦੇ ਲੋਕਾਂ ਨੇ

0: ਤੇ ਸਾਡੇ ਆਲੇ ਦੁਆਲੇ ਸੱਤ ਅੱਠ ਅੱਠ ਦਸ ਪਿੰਡ ਹੁੰਦੇ ਛੋਟੇ ਛੋਟੇ ਜਿਹੜੇ, ਜਿੱਥੇ ਉਹਨਾਂ ਨੇ ਯਾਨੀ ਕਿ ਕਿਸੇ ਨੇ ਵੀ ਉਹਨਾਂ ਨੂੰ ਕਹਿਣਾ ਵੀ ਡਾਕਟਰ ਸਾਹਿਬ ਇਹਦਾ ਘਰ ਆਉਣਾ ਪੈਣਾ ਜੀ, ਉਹਨਾਂ ਸਾਈਕਲ ਤੇ ਜਾਣਾ ਜੀ।
1: ਅੱਛਾ,
0: ਤੇ ਸਾਈਕਲ ਤੇ ਜਾਣਾ ਤੇ ਸਾਨੂੰ ਹੁੰਦੀ ਬਹੁਤ, ਸਾਡੇ ਡੈਡੀ ਹੁਣੀ ਜਾਣਾ ਆ, ਸਾਡੇ ਲਾਗੇ ਲਾਗੇ ਪਿੰਡ ਛੋਟੇ ਛੋਟੇ ਪਿੰਡ ਦੇ ਲਾਗੇ ਚਲਾਂਗ ਮਛਿਆਣਾ ਪਡੋਰੀ ਜਾਂ ਦੋ ਤਿੰਨ ਪਿੰਡ ਹੋਰ ਆ ਜੀ, ਉਹਨਾਂ ਦੇ ਜਾਂਦੇ ਹੁੰਦੇ ਸੀ ਉਹ।
1: ਅੱਛਾ,
0: ਤੇ ਉਹਨਾਂ ਦੇ ਨਾਲ ਅਸੀਂ ਜਾਣ ਕੇ ਜਿੱਦ ਕਰ ਲੈਣੀ ਵੀ ਅਸੀਂ ਜਾਣਾ ਆ, ਸਾਨੂੰ ਡੰਡੇ ਦੇ ਮੁੱਖ ਸਾਈਕਲ ਤੇ ਬਿਠਾ ਕੇ ਨੀ ਲੈ ਕੇ ਜਾਣਾ ਨਾਲ ਦੇ।
1: ਠੀਕ ਹੈ।
0: ਤੇ ਸਾਡੇ ਪਿਤਾ ਜੀ ਇੱਦਾਂ ਦੇ ਇਨਸਾਨ ਸੀਗੇ, ਸਾਡੇ ਆਲੇ ਦੁਆਲੇ ਪਿੰਡਾਂ ਦੇ ਕਿਸੇ ਕੋਲ ਪੈਸਾ ਨਹੀਂ ਵੀ ਹੁੰਦਾ ਸੀ ਤਾਂ ਉਹਨੇ ਉਦਾਂ ਹੀ ਦਵਾਈ ਦੇਣੀ, ਕਹਿੰਦਾ ਕੋਈ ਨੀ ਲੈ ਵੇ ਦੇਣੀ,
1: ਫ੍ਰੀ ਇਲਾਜ ਕਰ ਦਿੰਦੇ ਸੀ।
0: ਹਾਂ ਹਾਂ, ਇਹਦੇ ਜਿਹੜੀ ਦੇ ਦੇਣੀ ਫਿਰ ਲੋਕਾਂ ਨੇ ਹੁੰਦੇ।

0: ਸਾਰੀ ਅੱਜ ਘਰੀ ਹਾਂ ਜੀ, ਅਸੀਂ ਮੈਂ ਵੀ ਘਰੀ ਹਾਂ, ਗਰਮੀ ਬਹੁਤ ਜ਼ਿਆਦਾ ਪੈ ਰਹੀ ਹੈ।
1: ਠੀਕ ਹੈ ਠੀਕ ਹੈ, ਚਲੋ
0: ਏਸੀ 'ਚ ਕੰਮ ਕਰਦੇ ਨਹੀਂ, ਅੱਜ ਗਏ ਨਹੀਂ ਹੈਗੇ, ਸਵੇਰੇ ਜਾਣਗੇ।
1: ਚਲੋ ਵਧੀਆ ਹੈ ਵਧੀਆ, ਇਸੇ ਬਹਾਨੇ ਘਰ ਬਹਿ ਗਏ, ਹੈ ਨਾ।
0: ਹਾਂਜੀ ਹਾਂ,
1: ਰੱਬ ਨੇ ਗਰਮੀ ਤਾਂ ਹੀ ਪਾਈ ਹੈ ਵੀ ਹੁਣ ਤੁਸੀਂ ਬਹੁਤ ਕੰਮ ਕਰ ਲਿਆ, ਅੱਜ ਰੈਸਟ ਕਰੋ।
0: ਹਾਂਜੀ, ਗਰਮੀ ਬਹੁਤ ਜ਼ਿਆਦਾ, ਮੈਂ ਜਾਈ ਜਾਂਦਾ ਹੁਣ ਕੰਮ 'ਤੇ ਮੈਂ ਵੀ।
1: ਚਲੋ ਵਧੀਆ, ਘਰ ਬੈਠੋ, ਅੰਬ ਉਂਬ ਖਾਓ, ਹੈ ਨਾ।
0: ਰੇੜੀਆਂ ਸੁਣੀ ਜਾਂਦੇ, ਅੰਬ ਕਰੇਲੇ ਬਣਾ ਦੇ ਕਦੇ, ਬਸ
1: ਠੀਕ ਹੈ ਜੀ,
0: ਡਿਸ਼ ਬਣਾ ਲੈਣਾ ਜੀ ਹੋਰ।
1: ਗਰਮੀ ਗਰਮੀ ਵੀ ਵਧੀਆ ਲੱਗਦੀ ਹੈ, ਇਸੇ ਬਹਾਨੇ ਘਰ ਬਹਿਣ ਦਾ ਮੌਕਾ ਮਿਲਦਾ ਹੈ, ਇੱਦਾਂ ਕਿਉਂ? ਠੀਕ ਹੈ, ਫਿਰ ਅੱਜ ਕਿਹੜੀ ਗੱਲ ਸੁਣਾਓਗੇ ਸਾਨੂੰ?
0: ਹਾਂਜੀ,
1: ਕਦੀ ਕੁੱਟ ਪਈ ਹੈ?
0: ਬਹੁਤ ਜ਼ਿਆਦਾ,
1: ਬਹੁਤ ਜ਼ਿਆਦਾ। ਤੇ ਕਿਹੜੀ ਕੁੱਟ ਭੁੱਲਦੀ ਨਹੀਂ, ਅੱਜ ਵੀ ਨਹੀਂ, ਉਹ ਨਹੀਂ ਮਤਲਬ ਪਿੱਛਾ ਨਹੀਂ ਛੱਡਦੀ?
0: ਮੇਰੀ ਮੰਮਾ ਨੇ ਬਹੁਤ ਕੁੱਟਿਆ ਸੀ ਜੀ।
1: ਆਹਾ, ਤੁਸੀਂ
0: ਮੈਨੂੰ ਉਹਨਾਂ ਦੀ ਪੇਟੀ ਦੇ ਵਿੱਚੋਂ 20 ਰੁਪਏ ਕੱਢੇ ਸੀ ਜੀ ਚੋਰੀਓ।
1: ਓਹੋ,
0: ਪਤਾ ਲੱਗ ਗਿਆ ਮੰਜੇ ਵਾਲਾ ਬੰਨ ਕੇ ਕੁੱਟਿਆ ਜੀ ਜੀ ਮੰਜਾ ਹੁੰਦਾ ਸੀ ਜੀ ਮੈਂ।
1: ਠੀਕ ਹੈ, ਮਤਲਬ ਉਸ ਤੋਂ ਬਾਅਦ ਚੰਗੀ ਤਰ੍ਹਾਂ ਕੰਨ ਹੋ ਗਏ ਫਿਰ ਨਹੀਂ, ਹੈ ਨਾ, ਚੋਰੀ ਵੱਲ ਨੂੰ ਅਸੀਂ।
0: ਵੈਸੇ ਮੇਰੇ ਪੇਰੈਂਟਸ ਰਹੇ ਨਹੀਂ ਮੈਡਮ ਜੀ, ਮੋਮ ਬਣੀ ਡੈਡ ਹੋ ਗਈ। ਹਾਂਜੀ ਹਾਂ, ਸ਼ਹਿਰ ਹੋ ਗਏ ਸੀ ਜੀ ਉਹ।
1: ਠੀਕ ਹੈ, ਚਲੋ ਇਹੋ ਜਿਹੀਆਂ ਜਿਹੜੀਆਂ ਯਾਦਾਂ ਨੇ ਨਾ, ਉਹ ਮਤਲਬ ਉਹ ਜਿਹੜੀ ਕੁੱਟ ਪਈ ਹੈ ਉਹ ਅੱਜ ਵੀ, ਹੈ ਨਾ, ਤੁਹਾਨੂੰ ਕਰ ਦਿੰਦੀ ਹੈ, ਰੋਂਗਟੇ ਖੜੇ ਕਰ ਦਿੰਦੀ ਹੈ ਕਿ ਨਾ ਨਾ ਨਾ ਨਾ, ਚੋਰੀ ਵਾਲੇ ਪਾਸੇ ਨਹੀਂ ਜਾਣਾ।
0: ਹਾਂਜੀ ਹਾਂ, ਬਾਕੀ ਮੈਨੂੰ ਸਿਆਣਿਆਂ ਨੇ ਗੱਲਾਂ ਤਾਂ ਹਮੇਸ਼ਾ ਮਨ ਕਰਨਾ ਚਾਹੀਦਾ ਜੀ।
1: ਜੀ ਬਿਲਕੁਲ।
0: ਹਾਂਜੀ,
1: ਤੇ ਫਿਰ ਅੱਜ ਗੀਤ ਕਿਹੜਾ ਸੁਣਨਾ?
0: ਮੈਨੂੰ ਹਰਜੀਤ ਹਰਮਨ ਜੀ ਦੀ ਗਾਇਕੀ ਬਹੁਤ ਸਾਫ ਸੁਥਰੀ ਹੈ, ਕੋਈ ਮਰਜ਼ੀ ਗਾਣਾ ਲਾ ਦੇ ਜੀ,
1: ਕੋਈ ਮਰਜ਼ੀ ਲਗਾ ਦਈਏ, ਚੋਇਸ ਕੋਈ ਨਹੀਂ ਹੈ। ਠੀਕ ਹੈ ਜੀ, ਠੀਕ ਹੈ, ਜ਼ਰੂਰ ਲਗਾਵਾਂਗੇ। ਤੇ ਚਲੋ, ਥੈਂਕ ਯੂ ਸੋ ਮਚ ਕਾਲ ਕਰਨ ਦੇ ਲਈ।
0: ਓਕੇ ਮੈਮ, ਬਾਏ, ਮੋਸਟ ਵੈਲਕਮ।

0: ਪ੍ਰੋਗਰਾਮ ਇੰਜੋਏ ਕਰ ਰਹੇ ਹੋ ਜੀ ਪੰਜਾਬੀ ਤੜਕਾ ਅਤੇ ਲਗਾਤਾਰ ਸਾਡੇ ਲਿਸਨਰਸ ਦੋਸਤਾਂ ਦੀਆਂ ਕਾਲਸ ਆ ਰਹੀਆਂ ਨੇ ਅਤੇ ਅਗਲੀ ਕਾਲ ਸੁਣਦੇ ਹਾਂ ਕੌਣ ਬੋਲ ਰਹੇ ਨੇ ਹੈਲੋ
1: ਹੈਲੋ ਮੈਡਮ ਨਮਸਕਾਰ
0: ਨਮਸਕਾਰ ਜੀ ਕੌਣ ਗੱਲ ਕਰ ਰਹੇ ਹੋ
1: ਸੁਖਬੀਰ ਸਿੰਘ ਸ਼ਾਜਰੀ ਬੋਲਦਾ ਜੀ ਸੰਗਰੂਰ ਕੋਲੋਂ ਮੈਡਮ ਜੀ
0: ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ ਕੀ ਹਾਲ ਚਾਲ ਨੇ
1: ਹਾਲ ਚਾਲ ਠੀਕ ਹੈ ਜੀ ਗਰਮੀ ਬਹੁਤ ਜ਼ਿਆਦਾ ਹੋ ਰਹੀ ਹੈ ਜੀ
0: ਗਰਮੀ ਜ਼ਿਆਦਾ ਹੋ ਗਈ ਅਤੇ ਲਓ ਤੁਸੀਂ ਦੁਆਬੇ ਵੱਲ ਆ ਜਾਓ ਇੱਧਰ ਤਾਂ ਮੌਸਮ ਸੋਹਣਾ ਹੋ ਗਿਆ
1: ਮੇਰੀ ਵਾਈਫ

0: ਇੰਜੋਏ ਕਰ ਰਹੇ ਹੋ ਜੀ ਪ੍ਰੋਗਰਾਮ ਪੰਜਾਬੀ ਤੜਕਾ, ਤੇ ਦੇਖਦੇ ਹਾਂ ਜੀ ਅਗਲੇ ਕਿਹੜੇ ਕਾਲਰ ਪਹੁੰਚੇ ਨੇ ਸਾਡੇ ਕੋਲ ਤੜਕਾ ਲਗਾਉਣ ਦੇ ਲਈ। ਹੈਲੋ।
1: ਹੈਲੋ ਮੈਡਮ, ਨਮਸਕਾਰ।
0: ਨਮਸਕਾਰ ਜੀ, ਕੌਣ ਬੋਲ ਰਹੇ ਹੋ?
1: ਮੈਡਮ ਰਾਜਕੁਮਾਰ ਸ਼ਰਮਾ, ਲੁਧਿਆਣੇ ਤੋਂ ਬੋਲ ਰਿਹਾ ਜੀ।
0: ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ, ਕੀ ਹਾਲ ਚਾਲ ਨੇ?
1: ਹਾਲ ਚਾਲ ਮੈਡਮ ਬਹੁਤ ਵਧੀਆ ਜੀ।
0: ਬਹੁਤ ਵਧੀਆ, ਤੇ ਕੀ ਕਰ ਰਹੇ ਹੋ ਫਿਰ?
1: ਬਸ ਮੈਡਮ ਪ੍ਰੋਗਰਾਮ ਇੰਜੋਏ ਕਰਦੇ ਪਏ ਸੀਗੇ।
0: ਓਕੇ, ਉਹ ਤਾਂ ਮੈਨੂੰ ਪਤਾ ਲੱਗ ਗਿਆ ਤੁਸੀਂ ਪ੍ਰੋਗਰਾਮ ਇੰਜੋਏ ਕਰਦੇ ਪਏ ਹੋ, ਤਾਂ ਹੀ ਕਾਲ ਕੀਤੀ ਹੈ। ਉਸ ਤੋਂ ਇਲਾਵਾ ਕੀ ਕਰ ਰਹੇ ਸੀ?
1: ਬਸ ਮੈਡਮ ਨਾਈਟ ਡਿਊਟੀ ਆ ਤੇ ਹੁਣ ਰੈਸਟ ਸੀ, ਰਾਤ ਨੂੰ ਕਿਤੇ ਜਾਣਾ ਵਾ।
0: ਠੀਕ ਹੈ ਠੀਕ ਹੈ, ਚਲੋ ਬਹੁਤ ਵਧੀਆ। ਤੇ ਫਿਰ ਨਾਈਟ ਡਿਊਟੀ ਤੋਂ ਬਾਅਦ ਤੁਸੀਂ ਫਿਰ ਦਿਨੇ ਸੌਂਦੇ ਨਹੀਂ, ਰੇਡੀਓ ਸੁਣਦੇ?
1: ਰੇਡੀਓ ਵੀ ਸੁਣਦੇ ਆ, ਜਦੋਂ ਅੱਜ ਕੱਲ ਸੰਡੇ ਸੀ ਨਾ, ਕੱਲ ਛੁੱਟੀ ਹੁੰਦੀ ਆ।
0: ਅੱਛਾ,
1: ਪਰ ਨਾਈਟ ਡਿਊਟੀ ਕਰਕੇ ਆਓ ਤਾਂ ਵੀ ਬੰਦਾ ਕਿੱਥੇ ਸੌਂਦਾ ਜੀ, ਘਰੇ ਆ ਕੇ ਘੰਟਾ ਦੋ ਘੰਟੇ ਸੌਂਦਾ, ਕਦੇ ਬੱਚਿਆਂ ਨੂੰ ਲਿਆ ਤੇ ਕਦੇ ਛੱਡਿਆ, ਬਸ ਇਹੀ ਡਿਊਟੀ ਹੁੰਦੀ ਹੈ।
0: ਚਲੋ ਕੋਈ ਗੱਲ ਨਹੀਂ, ਇਹੀ ਲਾਈਫ ਹੈ ਨਾ, ਜਿੱਦਾਂ ਜਿੱਦਾਂ ਦਾ ਬਣੇ ਮੌਕਾ ਜੋ ਹੋਵੇ ਉਹਦੇ ਅਕੋਰਡਿੰਗ ਢਲ ਜਾਣਾ ਠੀਕ ਰਹਿੰਦਾ।
1: ਬਿਲਕੁਲ ਜੀ, ਬਿਲਕੁਲ ਜੀ।
0: ਅਤੇ ਫਿਰ ਜੇ ਮੈਂ ਤੁਹਾਨੂੰ ਪੁੱਛਾਂ ਕਿ ਤੁਸੀਂ ਮੈਨੂੰ ਐਸੀ ਕਹਾਣੀ ਸੁਣਾਉਣੀ ਹੈ ਜਿਹੜੀ ਬਿਲਕੁਲ ਤੁਹਾਨੂੰ ਅਜੇ ਤੱਕ ਭੁੱਲ ਨਹੀਂ ਰਹੀ, ਬਚਪਨ ਦਾ ਕੋਈ ਕਿੱਸਾ ਸੁਣਾਓ, ਕਦੀ ਕੁੱਟ ਪਈ ਹੋਵੇ ਜਾਂ ਕਿਸੇ ਨੇ ਬਹੁਤ ਜ਼ਿਆਦਾ ਪਿਆਰ ਕੀਤਾ ਹੋਵੇ, ਕੁਛ ਕੋਈ ਵੀ ਕਿੱਸਾ ਕਹਾਣੀ ਬਚਪਨ ਦਾ ਸੁਣਾਓ ਜਿਹੜਾ ਭੁੱਲਦਾ ਨਾ ਹੋਵੇ।
1: ਸੁਣਾਉਂਦਾ ਵਾਂ, ਇੱਕ ਵਾਰੀ ਮੈਂ ਤਾਂ ਮੇਰੇ ਫਾਦਰ ਸਾਹਿਬ ਨਵੇਂ ਸ਼ਹਿਰ ਗਏ ਸੀਗੇ, ਮਾਲ ਸਪਲਾਈ ਕਰਦੇ ਸੀ ਸਪੇਅਰ ਪਾਰਟ ਦਾ।
0: ਅੱਛਾ,
1: ਉਹ ਗੱਲ ਅੱਜ ਤੱਕ ਨਹੀਂ ਮੈਨੂੰ ਭੁੱਲਦੀ, 2020 ਦੀ ਗੱਲ ਆ।

0: ਅਸੀਂ ਜਦੋਂ ਸਪੇਅਰ ਪਾਰਟ ਦੀ ਦੁਕਾਨ ਤੋਂ ਜਦੋਂ ਡੈਡੀ ਨੇ ਮਾਲ ਦਿੱਤਾ ਤੇ ਫਾਦਰ ਸਾਹਿਬ ਨੇ ਪਿੱਛੇ ਬੈਠੇ ਸਕੂਟਰ ਤੇ ਮੈਂ ਚਲਾਉਂਦਾ ਸੀ, ਉਹ ਜਦੋਂ ਪਿੱਛੇ ਸਕੂਟਰ ਤੇ ਬੈਠੇ ਹੀ ਤੇ ਮੈਂ ਸਕੂਟਰ ਸਟਾਰਟ ਕਰਕੇ ਚਲਾ ਗਿਆ।
1: ਅੱਛਾ,
0: ਮੈਂ ਇਕੱਲਾ ਪਿੱਛੇ ਜਾਣੀ ਕਿ ਸਕੂਟਰ ਤੇ ਚਲਾਉਂਦੇ ਚਲਾਉਂਦੇ ਇਕੱਲਾ ਕਰਦਾ ਰਿਹਾ। ਮੈਂ ਕਿਹਾ ਡੈਡੀ ਬੋਲ ਦੇ, ਮੈਂ ਦੂਜੀ ਦੁਕਾਨ 2-2.5 ਕਿਲੋਮੀਟਰ ਅੱਗੇ ਜਾ ਕੇ ਦੇਖਿਆ ਪਿੱਛੇ ਹੈ ਹੀ ਨਹੀਂ। ਦੂਜੀ ਜਗ੍ਹਾ ਜਿੱਥੇ ਮਾਲ ਦੇਣਾ ਸੀ ਉੱਥੇ ਗਏ, ਉਹ ਗੱਲ ਅੱਜ ਤੱਕ ਫਾਦਰ ਸਾਹਿਬ 2022 ਦੇ ਵਿੱਚ ਡੈਥ ਹੋ ਗਈ, ਉਹ ਜਾਣੀ ਕਿ ਉਹਨਾਂ ਦੀ ਯਾਦ ਅੱਜ ਤੱਕ ਨੀ ਭੁੱਲਦੀ ਹੈਗੀ। ਬਾਕੀ ਮਾਂ ਪਿਓ ਦੀਆਂ
1: ਸਕੂਟਰ ਚਲਾ ਕੇ ਚਲੇ ਗਏ ਤੇ ਪਿੱਛੇ ਵੇਖਿਆ ਹੀ ਨੀ, ਇਹੋ ਜਿਹੀਆਂ ਕਹਾਣੀਆਂ ਅਕਸਰ ਸੁਣਨ ਨੂੰ ਮਿਲ ਜਾਂਦੀਆਂ। ਚਲੋ ਤੇ ਮੈਨੂੰ ਗੀਤ ਦੱਸੋ, ਕਿਹੜਾ ਸੁਣੋਗੇ ਅੱਜ?
0: ਗੀਤ ਜੀ ਜੱਸੀ ਸੋਹਲ ਦਾ ਗੁੱਡੀ ਐਵੇਂ ਤਾਂ ਨੀ ਚੜੀ ਅਸਮਾਨੀ ਜਾ ਰਹਾ ਜੀ, ਸਾਡੇ ਬਹੁਤ ਪੁਰਾਣੇ ਦੋਸਤ ਸੀਗੇ, ਸੁਣਦੇ ਹੁੰਦੇ ਸੀ, ਉਹਨਾਂ ਦੀ ਡੈਥ ਹੋ ਗਈ ਸੀ
1: ਚੜੀ।

0: ਇੰਜੋਏ ਕਰ ਰਹੇ ਹੋ ਜੀ ਪ੍ਰੋਗਰਾਮ ਪੰਜਾਬੀ ਤੜਕਾ ਤੇ ਪਹੁੰਚ ਚੁੱਕੇ ਨੇ ਅਗਲੇ ਕਾਲਰ ਵੀ ਸਾਡੇ ਤੱਕ। ਹੈਲੋ,
1: ਹੈਲੋ, ਨਮਸਕਾਰ ਮੈਡਮ ਜੀ।
0: ਨਮਸਕਾਰ ਜੀ, ਕੌਣ ਬੋਲ ਰਹੇ ਹੋ?
1: ਮੈਂ ਤਰਸੇਮ ਬੋਲ ਰਿਹਾ ਜੀ, ਜਲੰਧਰ ਤੋਂ, ਬਾਈਪਾਸ ਤੋਂ।
0: ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ, ਕੀ ਹਾਲ ਚਾਲ ਨੇ?
1: ਥੈਂਕ ਯੂ ਮੈਡਮ ਜੀ, ਬਹੁਤ ਵਧੀਆ ਹਾਲ ਚਾਲ ਜੀ।
0: ਚਲੋ ਜ਼ਰਾ ਨਾ ਥੋੜ੍ਹਾ ਜਿਹਾ ਦੂਰ ਹੋ ਕੇ ਗੱਲ ਕਰੋ, ਰੇਡੀਓ ਦੇ ਵਿੱਚੋਂ ਤੁਹਾਡੀ ਆਵਾਜ਼ ਆ ਰਹੀ ਹੈ।
1: ਠੀਕ ਹੈ ਜੀ, ਇੱਕ ਮਿੰਟ। ਹਾਂਜੀ ਮੈਡਮ ਜੀ।
0: ਜੀ ਕੀ ਕਰ ਰਹੇ ਹੋ ਸਰ?
1: ਬਸ ਸ਼ੋਪ ਤੇ ਬੈਠੇ ਮੈਮ।
0: ਕਿਆ
1: ਪ੍ਰੋਗਰਾਮ ਇੰਜੋਏ ਕਰ ਰਹੇ
0: ਹੋ? ਕਿਸ ਚੀਜ਼ ਦੀ ਸ਼ੋਪ?
1: ਆਪਣੀ ਕਿਰਾਣਾ ਸ਼ੋਪ ਹੈ ਮੈਮ।
0: ਅੱਛਾ ਜੀ, ਚਲੋ ਵਧੀਆ, ਫਿਰ ਤਾਂ ਮੌਸਮ ਦਾ ਆਨੰਦ ਲੈ ਰਹੇ ਹੋ।
1: ਹਾਂਜੀ, ਮੌਸਮ ਤਾਂ ਇਦਾਂ ਹੀ ਹੈ ਜੀ, ਕਲੀ ਬਰਸਾਤ ਹੋ ਰਹੀ ਹੈ ਕਭੀ।
0: ਜੀ
1: ਮੌਸਮ ਤਾਂ ਇਦਾਂ ਹੀ ਹੈ, ਚੱਪ ਕਹੀਏ।
0: ਅੱਛਾ ਚਲੋ, ਮੈਨੂੰ ਇਹ ਦੱਸੋ ਕਿ ਤੁਹਾਡਾ ਬਚਪਨ ਦਾ ਨਾਮ ਕੀ ਸੀ? ਨਿਕਨੇਮ ਦੱਸੋ ਆਪਣਾ, ਛੋਟਾ ਨਾਮ ਜਿਹੜਾ ਕਈਆਂ ਨੇ ਵਿਗਾੜ ਕੇ ਰੱਖਿਆ ਹੁੰਦਾ ਹੈ ਜਾਂ ਕੋਈ ਘਰ ਦੇ ਪਿਆਰ ਨਾਲ ਬੁਲਾਉਂਦੇ ਸੀ, ਉਹ ਵਾਲਾ ਨਾਮ ਦੱਸੋ ਆਪਣਾ।
1: ਵੈਸੇ ਤਾਂ ਕਈ ਨਾਮ ਬੱਚਿਆਂ ਨੂੰ ਪਿਆਰ ਨਾਲ ਬੁਲਾਉਂਦੇ ਸੀਗੇ, ਪਰ ਸੋਮਾ ਸੀ ਮੇਰਾ ਨਾਮ, ਸੋਮਾ ਹੀ ਜ਼ਿਆਦਾ ਕਹਿੰਦੇ ਆ।
0: ਠੀਕ ਹੈ ਠੀਕ ਹੈ। ਨਹੀਂ, ਇੱਕ ਮੰਮੀ ਪਾਪਾ ਨੇ ਨਾਮ ਰੱਖਿਆ ਹੁੰਦਾ ਜਿਹੜਾ ਅਸੀਂ ਕਿਸੇ ਨੂੰ ਨਹੀਂ ਦੱਸਦੇ, ਤੇ ਅਸੀਂ ਕਹਿੰਦੇ ਨਾ ਨਾ ਕਿਸੇ ਦੇ ਸਾਹਮਣੇ ਨਹੀਂ ਇਹ ਨਾਮ ਲੈਣਾ।
1: ਹਾਂਜੀ ਹਾਂਜੀ,
0: ਉਹ ਵਾਲਾ ਨਾਮ ਪੁੱਛਿਆ।
1: ਹਾਂਜੀ,
0: ਉਹ ਕੋਈ ਨਾਮ ਨਹੀਂ ਹੈ,
1: ਉਹ ਕੋਈ ਨਾਮ ਨਹੀਂ ਜੀ,
0: ਉਹ ਕੋਈ ਨਾਮ ਨਹੀਂ ਦੱਸਣਾ ਨਹੀਂ।
1: ਕਹਿ ਦੇਣਾ ਕਦੀ ਕਦੀ ਛੋਟੂ, ਕਹਿ ਦੇਣਾ ਕਦੀ ਕਾਕਾ, ਕਹਿ ਦੇਣਾ
0: ਮਾਂ ਵਾਲਾ ਨਾਮ, ਮਾਂ ਵਾਲਾ ਨਾਮ। ਕਿਉਂਕਿ ਮਾਵਾਂ ਨੇ ਤਾਂ ਬਹੁਤ ਸਾਰੇ ਨਾਮ ਰੱਖੇ ਹੁੰਦੇ ਆ ਨਾ, ਇੱਕ ਇੱਕ ਨਾਮ ਤੋਂ ਅੱਗੋਂ ਜਵਾਬ ਨਾ ਦਿੱਤਾ ਤੇ ਦੂਜਾ ਨਾਮ, ਤੀਜਾ ਨਾਮ, ਚੌਥਾ ਨਾਮ, ਹਨਾ, ਲਗਾਤਾਰ। ਠੀਕ ਹੈ, ਚਲੋ ਗੀਤ ਦੱਸੋ, ਕਿਹੜਾ ਸੁਣਨਾ ਅੱਜ?
1: ਬਲਕਾਰ ਸਿੱਧੂ ਦਾ ਸੁਣਾ ਦਿਓ ਮੈਮ, ਨਾਮ ਸੇ ਵੀ ਚੜੀਆਂ।
0: ਠੀਕ ਹੈ ਜੀ, ਜ਼ਰੂਰ ਸੁਣਾਵਾਂਗੇ। ਤੇ ਹੋਰ ਤੁਸੀਂ ਕੋਈ ਗੱਲਬਾਤ ਕਰਨੀ ਚਾਹੁੰਦੇ ਹੋ?
1: ਨਹੀਂ ਜੀ ਮੈਡਮ।
0: ਨਹੀਂ ਜੀ, ਬਸ ਗੀਤ ਹੀ ਸੁਣਨਾ। ਠੀਕ ਹੈ, ਥੈਂਕ ਯੂ ਜੀ, ਥੈਂਕ ਯੂ ਕਾਲ ਕਰਨ ਦੇ ਲਈ। ਤੇ ਲਓ ਜੀ, ਬਲਕਾਰ ਸਿੱਧੂ ਦੀ ਆਵਾਜ਼ ਦੇ ਵਿੱਚ ਅਸੀਂ ਵੀ ਸੁਣਦੇ ਹਾਂ ਗੀਤ ਲੌਂਗ ਤਵੀਤੜੀਆਂ।

0: ਇੰਜੋਏ ਕਰ ਰਹੇ ਹੋ ਜੀ ਪ੍ਰੋਗਰਾਮ ਪੰਜਾਬੀ ਤੜਕਾ। ਪਰ ਦੋਸਤੋ ਹੁਣ ਸਮਾਂ ਹੋ ਗਿਆ ਹੈ ਪੰਜਾਬੀ ਤੜਕਾ ਨੂੰ ਵਾਈਂਡ ਅਪ ਕਰਨ ਦਾ, ਅਤੇ ਜਾਂਦੇ ਜਾਂਦੇ ਇੱਕ ਕਾਲ ਅਸੀਂ ਜ਼ਰੂਰ ਲਵਾਂਗੇ। ਦੇਖਦੇ ਹਾਂ ਜੀ ਕੌਣ ਨੇ ਲੱਕੀ ਕਾਲਰ। ਹੈਲੋ,
1: ਹੈਲੋ, ਸਤਿ ਸ਼੍ਰੀ ਅਕਾਲ ਮੈਮ।
0: ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ?
1: ਮੈਮ ਸੋਨੂੰ ਬੋਲ ਰਿਹਾ ਜੀ, ਪਿੰਡ ਕੂਕਾ ਤਲਵੰਡੀ, ਡਿਸਟ੍ਰਿਕਟ ਕਪੂਰਥਲਾ ਤੋਂ। ਮੈਮ
0: ਸਵਾਗਤ ਹੈ ਜੀ, ਕੀ ਹਾਲ ਚਾਲ ਨੇ ਸੋਨੂੰ ਜੀ?
1: ਮੈਡਮ ਬਹੁਤ ਅੱਛੇ, ਤੁਸੀਂ ਸੁਣਾਓ ਮੈਮ?
0: ਬਸ ਵਧੀਆ, ਤੁਸੀਂ ਵਧੀਆ?
1: ਮੈਡਮ ਮੈਂ ਸ਼ੁਰੂ ਤੋਂ ਸੁਣ ਰਿਹਾ, ਪ੍ਰੋਗਰਾਮ ਬਹੁਤ ਅੱਛਾ ਪੇਸ਼ ਕੀਤਾ ਮੈਮ ਤੁਸੀਂ ਅੱਜ।
0: ਥੈਂਕ ਯੂ ਸੋ ਮਚ, ਥੈਂਕ ਯੂ ਜੀ।

0: ਫਿਰ ਤੁਸੀਂ ਮੈਨੂੰ ਅੱਜ ਕਿਹੜੀ ਗੱਲ ਸੁਣਾਓਗੇ?
1: ਹਾਂ, ਬਹੁਤ ਨਿਮਰਤਾ ਨਾਲ ਗੱਲ ਕਰਦੇ ਹੋ, ਬਹੁਤ ਅੱਛਾ ਲੱਗਦਾ ਮੈਮ।
0: ਠੀਕ ਹੈ, ਥੈਂਕ ਯੂ ਸੋ ਮਚ, ਹੋਰ ਨਿਮਰਤਾ ਨਾਲ ਗੱਲ ਕਰੂੰਗੀ।
1: ਨਿਮਰਤਾ ਨਾਲ ਗੱਲ ਕਰਦੇ ਨਾ ਦੋਸਤਾਂ ਨੂੰ ਬਹੁਤ ਅੱਛਾ ਲੱਗਦਾ ਮੈਮ।
0: ਚਲੋ ਬਹੁਤ ਵਧੀਆ ਜੀ, ਥੈਂਕ ਯੂ ਸੋ ਮਚ, ਤੁਸੀਂ ਐਪਰੀਸ਼ੀਏਟ ਕੀਤਾ। ਤੇ ਮੈਨੂੰ ਦੱਸੋ ਕਿ ਬਚਪਨ ਵਿੱਚ ਕਦੀ ਕੁੱਟ ਪਈ ਸੀ?
1: ਮੈਡਮ ਬਹੁਤ ਵਾਰੀ ਮੈਡਮ।
0: ਓਹ ਬਹੁਤ ਵਾਰੀ
1: ਮੈਡਮ, ਸਭ ਦਾ ਇੱਕ ਵੱਖਰਾ ਰੰਗੀਨ ਹੁੰਦਾ ਜੀ, ਇਸ ਤਰ੍ਹਾਂ ਸ਼ਰਾਰਤਾਂ ਤੋਂ ਫਾਦਰ ਸਾਹਿਬ ਕੋਲ ਜਾਂ ਮਦਰ ਸਾਹਿਬ ਮਦਰ ਕੋਲ
0: ਕਿਤੇ ਏਦਾਂ ਤਾਂ ਨੀ ਹੋਇਆ ਕਿਤੇ ਕਸੂਤੀ ਜੀ ਜਗ੍ਹਾ ਤੇ ਕੁੱਟ ਖਾਂਦੇ ਆ, ਹਨਾ, ਲੱਗ ਗਈ ਹੋਵੇ ਤੇ ਬਾਅਦ ਵਿੱਚ ਫਿਰ ਫਾਦਰ ਸਾਹਿਬ ਨੂੰ ਵੀ ਪਛਤਾਵਾ ਹੋਇਆ ਹੋਵੇ? ਏਦਾਂ ਨੀ ਹੋਇਆ ਕਦੇ?
1: ਇਸ ਤਰ੍ਹਾਂ ਨਹੀਂ ਹੋਇਆ ਮੈਂ, ਇਸ ਤਰ੍ਹਾਂ ਨਹੀਂ।
0: ਅੱਛਾ, ਸੋਚ ਸਮਝ ਕੇ ਹੀ ਮਾਰਦੇ ਸੀ?
1: ਸੋਚ ਸਮਝ ਕੇ ਮਾਰਦੇ, ਉਹਨਾਂ ਨੂੰ ਪਤਾ ਹੈ ਮੇਰਾ ਹੀ ਬੇਟਾ ਕੋਈ।
0: ਹਾਏ, ਤੇ ਗੀਤ ਦੱਸੋ ਕਿਹੜਾ ਸੁਣੋਗੇ?
1: ਗੀਤ ਮੈਡਮ ਸੁਣਾ ਦਿਓ, ਮੇਰਾ ਫੇਵਰਟ ਸੌਂਗ ਹੈਗਾ ਜੀ ਅਖੇ ਦਾ ਗਾਨੀ।
0: ਆਹਾ, ਠੀਕ ਹੈ ਜੀ, ਜ਼ਰੂਰ ਪਲੇ ਕਰਾਂਗੇ। ਤੇ ਜ਼ਿਆਦਾ ਗੱਲ ਨਹੀਂ ਕਰ ਸਕਦੇ ਜੀ, ਟਾਈਮ ਬਹੁਤ ਥੋੜ੍ਹਾ ਰਹਿ ਗਿਆ। ਥੈਂਕ ਯੂ ਸੋ ਮਚ ਕਾਲ ਕਰਨ ਦੇ ਲਈ।
1: ਥੈਂਕ ਯੂ ਸੋ ਮਚ ਮੈਮ।
0: ਤੇ ਲਓ ਜੀ, ਫਰਮਾਇਸ਼ ਹੋਈ ਹੈ ਜੀ ਅਖਿਲ ਦੀ ਆਵਾਜ਼ ਦੇ ਵਿੱਚ, ਗੀਤ ਸੁਣਨਾ ਗਾਨੀ ਤੇ ਪਲੇ ਕਰਨ ਜਾ ਰਹੀ ਹਾਂ ਜੀ। ਦੋਸਤੋ, ਇਹ ਗੀਤ ਹੋਏਗਾ ਪ੍ਰੋਗਰਾਮ ਦਾ ਲਾਸਟ ਗੀਤ, ਤੇ ਕੁਝ ਹੀ ਪਲਾਂ ਦੇ ਬਾਅਦ ਅਸੀਂ ਮਿਲਾਂਗੇ ਅਗਲੇ ਪ੍ਰੋਗਰਾਮ ਦੇ ਵਿੱਚ, ਹੋਮ ਸਵੀਟ ਹੋਮ ਦੇ ਵਿੱਚ। ਤੇ ਹੁਣ ਇੰਜੋਏ ਕਰਦੇ ਹਾਂ ਪ੍ਰੋਗਰਾਮ ਦਾ ਲਾਸਟ ਗੀਤ, ਗਾਨੀ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਤੋਂ ਇੰਡੋਨੇਸ਼ੀਆ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੇ 6 ਦਿਨਾਂ ਦੌਰੇ ਤੇ ਹੋਣਗੇ। ਭਾਰਤ ਆਪਣੇ ਬ੍ਰਿਕਸ ਪ੍ਰਧਾਨਗੀ ਹੇਠ ਬ੍ਰਿਕਸ ਮਹਿਲਾ ਕਾਰਜ ਸਮੂਹ ਦੀ 2 ਦਿਨਾਂ ਮੀਟਿੰਗ ਦੀ ਮੇਜ਼ਬਾਨੀ ਕਰੇਗਾ। ਸ੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਨੇ ਅੱਜ ਅਯੁੱਧਿਆ ਵਿੱਚ ਆਪਣੇ ਮੈਂਬਰਾਂ ਦੀ ਇੱਕ ਮੀਟਿੰਗ ਬੁਲਾਈ ਹੈ। ਰਾਸ਼ਟਰ ਅੱਜ ਭਾਰਤੀ ਜਨ ਸੰਘ ਦੇ ਸੰਸਥਾਪਕ ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਨੂੰ ਉਨ੍ਹਾਂ ਦੀ ਜਨਮ ਵਰ੍ਹੇਗੰਢ ਤੇ ਸ਼ਰਧਾਂਜਲੀ ਭੇਂਟ ਕਰ ਰਿਹਾ। ਰਸਾਇਣ ਅਤੇ ਖਾਦ ਮੰਤਰਾਲੇ ਨੇ ਐਲਾਨ ਕੀਤਾ ਕਿ ਖਾਦਾਂ ਅਤੇ ਕੱਚਾ ਮਾਲ ਭਾਰਤ ਲਿਆ ਰਹੇ 15 ਜਹਾਜ਼ ਸੁਰੱਖਿਅਤ ਢੰਗ ਨਾਲ ਹੋਰਮੂਜ਼ ਸਟ੍ਰੇਟ ਪਾਰ ਕਰ ਗਏ ਨੇ। ਸਲਾਨਾ ਸ੍ਰੀ ਅਮਰਨਾਥ ਜੀ ਯਾਤਰਾ ਦੇ ਪਹਿਲੇ 3 ਦਿਨਾਂ ਦੌਰਾਨ 56,000 ਤੋਂ ਵੱਧ ਸ਼ਰਧਾਲੂਆਂ ਨੇ ਪਵਿੱਤਰ ਗੁਫਾ ਤੀਰਥ ਸਥਾਨ ਦੇ ਦਰਸ਼ਨ ਕੀਤੇ ਨੇ। ਪੰਜਾਬ ਦੇ ਪੱਟੀ ਦਰਜ ਜਾਤਾਂ ਨਾਲ ਸੰਬੰਧਿਤ ਵਿਦਿਆਰਥੀਆਂ ਲਈ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਸਾਲ 2026-27 ਦਾ ਪੋਰਟਲ ਅਧਿਕਾਰਤ ਤੌਰ ਤੇ ਖੋਲ੍ਹ ਦਿੱਤਾ ਗਿਆ। ਫੀਫਾ ਵਿਸ਼ਵ ਕੱਪ 'ਚ 5 ਵਾਰ ਦੇ ਚੈਂਪੀਅਨ ਬ੍ਰਾਜ਼ੀਲ ਦੀ ਨਾਰਵੇ ਤੋਂ 1-2 ਨਾਲ ਹਾਰ ਤੋਂ ਬਾਅਦ ਬ੍ਰਾਜ਼ੀਲ ਦੇ ਮਹਾਨ ਫੁੱਟਬਾਲ ਖਿਡਾਰੀ ਨੇਮਾਰ ਜੂਨੀਅਰ ਨੇ ਅੰਤਰਰਾਸ਼ਟਰੀ ਫੁੱਟਬਾਲ ਤੋਂ ਸੰਨਿਆਸ ਲੈਣ ਦਾ ਫੈਸਲਾ ਕੀਤਾ। ਕ੍ਰਿਕਟ ਵਿੱਚ ਆਸਟ੍ਰੇਲੀਆ ਨੇ ਇੰਗਲੈਂਡ ਨੂੰ ਹਰਾ ਕੇ ICC ਮਹਿਲਾ 2020 ਵਿਸ਼ਵ ਕੱਪ ਜਿੱਤ ਲਿਆ। ਇਹ ਸਨ FM ਨਿਊਜ਼ ਹੈਡਲਾਈਨਸ।

ਇੰਜੋਏ ਕਰ ਰਹੇ ਹੋ ਜੀ 102.7 ਐਫ ਐਮ ਰੇਨਬੋ ਅਤੇ ਦੋਸਤੋ ਪ੍ਰੋਗਰਾਮ ਸ਼ੁਰੂ ਕਰਨ ਜਾ ਰਹੇ ਹਾਂ ਹੋਮ ਸਵੀਟ ਹੋਮ। ਸੋ ਦੋਸਤੋ ਹੋਮ ਸਵੀਟ ਹੋਮ ਦੇ ਵਿੱਚ ਕਰਾਂਗੇ ਜੀ ਢੇਰ ਸਾਰੀਆਂ ਗੱਲਾਂ ਤੁਹਾਡੀ ਸਿਹਤ ਬਾਰੇ, ਤੁਹਾਡੇ ਘਰ ਦੇ ਬਾਰੇ, ਤੁਹਾਡੇ ਆਲੇ ਦੁਆਲੇ ਬਾਰੇ ਕਿ ਕਿਵੇਂ ਅਸੀਂ ਆਪਣੇ ਆਪ ਨੂੰ ਸਿਹਤਯਾਬ ਰੱਖ ਸਕਦੇ ਹਾਂ ਅਤੇ ਕਿਵੇਂ ਆਪਣੇ ਆਲੇ ਦੁਆਲੇ ਨੂੰ ਸਾਫ਼ ਸੁਥਰਾ ਰੱਖ ਸਕਦੇ ਹਾਂ ਅਤੇ ਕਿਵੇਂ ਆਪਣੇ ਘਰ ਨੂੰ ਹੋਰ ਸਵੀਟ ਤੋਂ ਵੀ ਸਵੀਟਰ ਅਤੇ ਸਵੀਟੈਸਟ ਕਰ ਸਕਦੇ ਹਾਂ। ਸੋ ਗੱਲਾਂ ਬਾਤਾਂ ਦਾ ਸਿਲਸਿਲਾ ਸ਼ੁਰੂ ਕਰਨ ਜਾ ਰਹੀ ਹਾਂ ਜੀ। ਬਹੁਤ ਸਾਰੇ ਟਿਪਸ, ਬਹੁਤ ਸਾਰੇ ਟ੍ਰਿਕਸ, ਬਹੁਤ ਸਾਰੀ ਇਨਫੋਰਮੇਸ਼ਨ, ਜਾਣਕਾਰੀ ਲੈ ਕੇ ਮੈਂ ਆਈ ਹਾਂ ਅਤੇ ਤੁਸੀਂ ਨੋਟ ਡਾਊਨ ਕਰਨ ਦੇ ਲਈ ਕਾਪੀ ਪੈਨ ਲੈ ਕੇ ਰੈਡੀ ਹੋ ਜਾਓ ਅਤੇ ਗੀਤ ਮੈਂ ਤੁਹਾਡੇ ਲਈ ਪਲੇ ਕਰ ਰਹੀ ਹਾਂ। ਜਦ ਤੱਕ ਵਾਪਸ ਆਉਂਦੀ ਹਾਂ ਤੁਸੀਂ ਆਪਣਾ ਕਾਪੀ ਪੈਨ ਦਾ ਅਰੇਂਜ ਕਰਕੇ ਰੱਖੋ ਜਿੱਥੇ ਵੀ ਨੋਟ ਕਰਨਾ, ਕਿਉਂਕਿ ਅਦਰਵਾਈਜ਼ ਜੇਕਰ ਅਸੀਂ ਨਹੀਂ ਨੋਟ ਕਰਾਂਗੇ ਤਾਂ ਫਿਰ ਭੁੱਲ ਜਾਵਾਂਗੇ ਅਤੇ ਕਈ ਵਾਰੀ ਬਹੁਤ ਇੰਪੋਰਟੈਂਟ ਇਨਫੋਰਮੇਸ਼ਨ ਸਾਡੇ ਕੋਲੋਂ ਮਿਸ ਹੋ ਜਾਂਦੀ ਹੈ। ਸੋ ਜਦ ਤੱਕ ਤੁਸੀਂ ਅਰੇਂਜ ਕਰਦੇ ਹੋ ਜੀ, ਮੈਂ ਪਲੇ ਕਰ ਰਹੀ ਹਾਂ ਤੁਹਾਡੇ ਲਈ ਜੱਸੀ ਗਿੱਲ ਦੀ ਆਵਾਜ਼ ਦੇ ਵਿੱਚ ਪਿਆਰਾ ਜਿਹਾ ਗੀਤ। ਤੁਸੀਂ ਵਾਪਸ ਆਓ ਅਤੇ ਫਿਰ ਗੱਲਾਂ ਬਾਤਾਂ ਦਾ ਸਿਲਸਿਲਾ ਅਸੀਂ ਸ਼ੁਰੂ ਕਰਦੇ ਹਾਂ।

ਪ੍ਰੋਗਰਾਮ ਇੰਜੋਏ ਕਰ ਰਹੇ ਹੋ ਜੀ ਹੋਮ ਸਵੀਟ ਹੋਮ, ਅਤੇ ਹੋਮ ਸਵੀਟ ਹੋਮ ਦੇ ਵਿੱਚ ਲੈ ਚੱਲਦੇ ਹਾਂ ਜੀ ਤੁਹਾਨੂੰ ਕਿਚਨ ਦੇ ਵੱਲ। ਸੋ ਦੋਸਤੋ, ਕਿਚਨ ਦੇ ਵੱਲ ਚੱਲਦੇ ਹੋਏ ਗੱਲ ਕਰ ਲਈਏ ਕਿ ਮੌਨਸੂਨ ਦਾ ਕੰਮ ਸ਼ੁਰੂ ਹੋ ਗਿਆ ਹੈ ਨਾ, ਬਰਸਾਤਾਂ ਦਾ ਕੰਮ ਸ਼ੁਰੂ ਹੋ ਗਿਆ ਹੈ, ਮੌਨਸੂਨ ਨੇ ਦਸਤਕ ਦੇ ਦਿੱਤੀ ਹੈ, ਅਤੇ ਅਸੀਂ ਕੀ ਕਰਨਾ, ਅਸੀਂ ਆਪਣੇ ਆਪ ਨੂੰ ਪ੍ਰਪੇਅਰ ਕਰ ਲੈਣਾ। ਮਤਲਬ ਮੌਨਸੂਨ ਦੇ ਮੌਸਮ ਵਿੱਚ, ਬਰਸਾਤੀ ਮੌਸਮ ਦੇ ਵਿੱਚ ਕੀ ਹੁੰਦਾ ਹੈ ਜੀ, ਸਾਡੇ

ਪ੍ਰੋਗਰਾਮ ਇੰਜੋਏ ਕਰ ਰਹੇ ਹੋ ਜੀ ਹੋਮ ਸਵੀਟ ਹੋਮ ਅਤੇ ਹੋਮ ਸਵੀਟ ਹੋਮ ਦੇ ਵਿੱਚ ਲੈ ਚੱਲਦੇ ਹਾਂ ਜੀ ਤੁਹਾਨੂੰ ਕਿਚਨ ਦੇ ਵੱਲ। ਸੋ ਦੋਸਤੋ, ਕਿਚਨ ਦੇ ਵੱਲ ਚੱਲਦੇ ਹੋਏ ਗੱਲ ਕਰ ਲਈਏ ਕਿ ਮੌਨਸੂਨ ਦਾ ਕੰਮ ਸ਼ੁਰੂ ਹੋ ਗਿਆ ਹੈ ਨਾ, ਬਰਸਾਤਾਂ ਦਾ ਕੰਮ ਸ਼ੁਰੂ ਹੋ ਗਿਆ, ਮੌਨਸੂਨ ਨੇ ਦਸਤਕ ਦੇ ਦਿੱਤੀ ਹੈ ਅਤੇ ਅਸੀਂ ਕੀ ਕਰਨਾ, ਅਸੀਂ ਆਪਣੇ ਆਪ ਨੂੰ ਪ੍ਰਪੇਅਰ ਕਰ ਲੈਣਾ। ਮਤਲਬ ਮੌਨਸੂਨ ਦੇ ਮੌਸਮ ਵਿੱਚ, ਬਰਸਾਤੀ ਮੌਸਮ ਦੇ ਵਿੱਚ ਕੀ ਹੁੰਦਾ ਹੈ ਜੀ, ਸਾਡੇ ਜਿਹੜੇ ਮਸਾਲੇ ਨੇ ਉਹ ਚਿਪਕ ਜਾਂਦੇ ਹੈ ਅਤੇ ਦਾਲਾਂ ਦੁਲਾਂ ਖਰਾਬ ਹੋਣ ਲੱਗਦੀਆਂ ਨੇ, ਅਤੇ ਅਸੀਂ ਕਿਵੇਂ ਇਹਨਾਂ ਨੂੰ ਬਚਾ ਕੇ ਰੱਖਣਾ ਉਸ ਦੇ ਬਾਰੇ ਅੱਜ ਅਸੀਂ ਗੱਲਬਾਤ ਕਰਾਂਗੇ। ਹੁੰਦਾ ਕੀ ਹੈ ਜੀ, ਹਵਾ ਦੇ ਵਿੱਚ ਨਮੀ ਹੋਣ ਦੇ ਕਰਕੇ ਅਕਸਰ ਸਾਡੇ ਮਸਾਲੇ ਚਿਪਕ ਜਾਂਦੇ ਆ ਅਤੇ ਦਾਲਾਂ ਦੇ ਵਿੱਚ ਨਾ ਜਾਲੇ ਜੇ ਪੈ ਜਾਂਦੇ ਆ, ਅਤੇ ਅਸੀਂ ਕੀ ਕਰਨਾ, ਜਦੋਂ ਵੀ ਹੁਣ ਤੇਜ਼ ਧੁੱਪ ਨਿਕਲੇ ਅਤੇ ਦਾਲਾਂ, ਸੂਜੀ, ਪੋਹਾ ਜਾਂ ਜਿਹੜੇ ਵੀ ਖੜ੍ਹੇ ਮਸਾਲੇ ਨੇ ਉਹਨਾਂ ਨੂੰ ਇੱਕ ਦੋ ਦਿਨ ਲਈ ਧੁੱਪ ਲਗਵਾ ਲਓ, ਸੁਕਾ ਲਓ ਉਹਨਾਂ ਨੂੰ। ਇਸ ਤੋਂ ਇਲਾਵਾ ਅਸੀਂ ਕੀ ਕਰਾਂਗੇ ਜੀ, ਸੂਜੀ ਹੈ, ਦਲੀਆ ਹੈ ਜਾਂ ਵੇਸਣ ਹੈ, ਇਹਨੂੰ ਅਸੀਂ ਕੜਾਹੀ ਦੇ ਵਿੱਚ ਹਲਕਾ ਜਿਹਾ ਭੁੰਨ ਕੇ ਵੀ ਰੱਖ ਸਕਦੇ ਹਾਂ, ਫਿਰ ਇਹ ਖਰਾਬ ਨਹੀਂ ਹੋਏਗਾ। ਸੂਜੀ, ਦਲੀਆ ਜਾਂ ਬੇਸਣ ਨੂੰ ਅਸੀਂ ਹਲਕਾ ਜਿਹਾ ਭੁੰਨ ਕੇ ਰੱਖ ਸਕਦੇ ਹਾਂ। ਇਸ ਤੋਂ ਇਲਾਵਾ ਅਨਾਜ ਦੇ ਡੱਬਿਆਂ ਦੇ ਵਿੱਚ ਅਸੀਂ ਨਿੰਮ ਦੀਆਂ ਪੱਤੀਆਂ ਜਾਂ ਤੇਜ਼ ਪੱਤਾ ਜਾਂ ਲੌਂਗ ਰੱਖੀਏ ਤਾਂ ਉਹਦੇ ਨਾਲ ਵੀ ਕੀੜੇ ਦੂਰ ਰਹਿੰਦੇ ਨੇ, ਚੀਜ਼ਾਂ ਖਰਾਬ ਨਹੀਂ ਹੁੰਦੀਆਂ। ਮੈਂ ਇੱਕ ਵਾਰੀ ਫਿਰ ਤੋਂ ਦੁਹਰਾ ਦਿੰਦੀ ਹਾਂ ਕਿ ਅਨਾਜ ਦੇ ਡੱਬਿਆਂ ਦੇ ਵਿੱਚ ਅਸੀਂ ਸੁੱਕੀਆਂ ਹੋਈਆਂ ਨਿੰਮ ਦੀਆਂ ਪੱਤੀਆਂ ਜਾਂ ਤੇਜ਼ ਪੱਤਾ ਜਾਂ ਲੌਂਗ ਰੱਖਦੇ ਹਾਂ ਅਤੇ ਕੀੜੇ ਮਕੌੜੇ ਨਹੀਂ ਪੈਂਦੇ। ਸੋ ਅਜਿਹਾ ਕਰਕੇ ਅਸੀਂ ਬਹੁਤ ਸਾਰਾ ਸਮਾਨ ਖਰਾਬ ਹੋਣ ਤੋਂ ਬਚਾ ਸਕਦੇ ਹਾਂ। ਇਸ ਤੋਂ ਇਲਾਵਾ ਅਸੀਂ ਹੋਰ ਕੀ ਪ੍ਰੀਕੋਸ਼ਨ ਰੱਖਣੀ ਹੈ ਜੀ, ਡੱਬੇ ਵਧੀਆ ਕੁਆਲਿਟੀ ਦੇ ਵਰਤਣੇ ਹੈ, ਸਧਾਰਨ ਡੱਬੇ ਨਾ ਵਰਤੋ, ਉਹਦੀ ਜਗ੍ਹਾ ਕੱਚ ਦੇ ਜਾਂ ਚੰਗੀ ਗੁਣਵੱਤਾ ਵਾਲੇ ਜਿਹੜੇ ਏਅਰ ਟਾਈਟ ਡੱਬੇ ਹੁੰਦੇ ਆ, ਜਾਰ ਹੁੰਦੇ ਆ, ਉਹਨਾਂ ਦਾ ਇਸਤੇਮਾਲ ਕਰੋ, ਉਹਦੇ ਨਾਲ ਵੀ ਚੀਜ਼ਾਂ ਖਰਾਬ ਨਹੀਂ ਹੁੰਦੀਆਂ, ਨਮੀ ਅੰਦਰ ਨਹੀਂ ਪਹੁੰਚਦੀ, ਅਤੇ ਨਮਕ ਅਤੇ ਜਿਹੜੇ ਸ਼ੱਕਰ ਨੇ ਇਹ ਜਲਦੀ ਨਮੀ ਸੋਖ ਲੈਂਦੇ ਆ। ਅਤੇ ਇਹਦੇ ਬਚਾ ਲਈ ਅਸੀਂ ਕੀ ਕਰਨਾ ਹੈ ਜੀ, ਨਮਕ ਦੇ ਡੱਬੇ ਵਿੱਚ ਕੱਚੇ ਚਾਵਲ ਦੇ ਦਾਣੇ ਤੁਸੀਂ ਰੱਖ ਦਿਓ, ਕੱਚੇ ਚਾਵਲ ਦੇ ਜਿਹੜੇ ਦਾਣੇ ਨੇ ਉਹ ਵੀ ਨਮੀ ਸੋਖ ਲੈਂਦੇ ਆ, ਅਤੇ ਸ਼ੱਕਰ ਦੇ ਵਿੱਚ 4-5 ਲੌਂਗ ਪਾ ਕੇ ਰੱਖ ਸਕਦੇ ਹੋ। ਸੋ ਇਹਦੇ ਨਾਲ ਤੁਹਾਡੀ ਜਿਹੜੀ ਸ਼ੱਕਰ ਹੈ ਉਹ ਬਚੀ ਰਹੇਗੀ। ਅਤੇ ਕੋਸ਼ਿਸ਼ ਕਰੋ ਕਿ ਡੱਬੇ ਦੇ ਵਿੱਚ ਕਦੀ ਵੀ ਗਿੱਲਾ ਸਟੀਲ ਦਾ ਚਮਚ ਨਾ ਪਾਓ, ਔਰ ਸਟੀਲ ਦੇ ਚਮਚ ਦੀ ਬਜਾਏ ਸੁੱਕੀ ਲੱਕੜੀ ਦਾ ਚਮਚ ਜਾਂ ਪਲਾਸਟਿਕ ਦਾ ਚਮਚ ਬਿਹਤਰ ਰਹਿੰਦਾ, ਉਹੀ ਡੱਬਿਆਂ ਦੇ ਵਿੱਚ ਰੱਖਿਆ ਜਾਵੇ, ਸਟੀਲ ਦਾ ਚਮਚ ਨਾ ਰੱਖੋ, ਅਤੇ ਗਿੱਲਾ ਚਮਚ ਕਦੀ ਵੀ ਨਾ ਰੱਖੋ, ਉਹਦੇ ਨਾਲ ਵੀ ਫਿਰ ਕੰਮ ਸਾਡਾ ਖਰਾਬ ਹੋ ਜਾਂਦਾ, ਚੀਜ਼ਾਂ 'ਚ ਨਮੀ ਚਲੀ ਜਾਂਦੀ ਹੈ। ਸੋ ਇਹ ਛੋਟੀਆਂ ਛੋਟੀਆਂ ਜਿਹੀਆਂ ਗੱਲਾਂ ਨੇ, ਅਤੇ ਜਿਹਦੇ ਨਾਲ ਸਾਡੀਆਂ ਦਾਲਾਂ, ਅਨਾਜ ਔਰ ਬਹੁਤ ਸਾਰੇ ਮਸਾਲੇ ਆ ਜਿਹੜੇ ਬਚ ਜਾਣਗੇ, ਨਮੀ ਦੇ ਨਾਲ ਖਰਾਬ ਨਹੀਂ ਹੋਣਗੇ। ਸੋ ਪ੍ਰੋਗਰਾਮ ਹੋਮ ਸਵੀਟ ਹੋਮ ਦੇ ਵਿੱਚ ਇਸੇ ਤਰ੍ਹਾਂ ਹੀ ਬਣੇ ਰਹਿਣਾ ਮੇਰੇ ਨਾਲ, ਕਿਉਂਕਿ ਬਹੁਤ ਸਾਰੀ ਜਾਣਕਾਰੀ ਹੈ ਮੇਰੇ ਕੋਲ ਜਿਹੜੀ ਮੈਂ ਤੁਹਾਡੇ ਨਾਲ ਸਾਂਝਾ ਕਰਨੀ ਹੈ। ਤੋ ਉਸ ਤੋਂ ਪਹਿਲਾਂ ਤੁਸੀਂ ਇੰਜੋਏ ਕਰੋ ਇਹ ਗੀਤ ਅੰਮ੍ਰਿਤ ਮਾਨ ਦੀ ਆਵਾਜ਼ ਦੇ ਵਿੱਚ, ਫਿਰ ਵਾਪਿਸ ਆਓ ਅਤੇ ਫਿਰ ਹੋਰ ਵੀ ਬਹੁਤ ਸਾਰੀ ਜਿਹੜੀ ਇਨਫੋਰਮੇਸ਼ਨ ਹੈ ਮੈਂ ਤੁਹਾਡੇ ਲਈ ਲੈ ਕੇ ਆਈ ਹਾਂ, ਉਹ ਤੁਹਾਡੇ ਨਾਲ ਸਾਂਝੀ ਕਰਾਂਗੀ।

ਪ੍ਰੋਗਰਾਮ ਇੰਜੋਏ ਕਰ ਰਹੇ ਹੋ ਜੀ ਹੋਮ ਸਵੀਟ ਹੋਮ। ਅਤੇ ਦੋਸਤੋ ਹੋਮ ਸਵੀਟ ਹੋਮ ਦੇ ਵਿੱਚ ਅਸੀਂ ਗੱਲ ਕਰ ਰਹੇ ਸੀ ਕਿ ਕਿਵੇਂ ਮੌਨਸੂਨ ਦੇ ਵਿੱਚ ਅਸੀਂ ਆਪਣੇ ਦਾਲਾਂ ਅਨਾਜ ਅਤੇ ਜਿਹੜੇ ਖੜ੍ਹੇ ਮਸਾਲੇ ਨੇ ਕਿਵੇਂ ਬਚਾ ਕੇ ਰੱਖਣੇ ਹੈ, ਕਿਵੇਂ ਅਸੀਂ ਨਮੀ ਤੋਂ ਇਹਨਾਂ ਨੂੰ ਦੂਰ ਰੱਖ ਸਕਦੇ ਹਾਂ। ਸੋ ਕਿਚਨ ਦੇ ਵਿੱਚ ਹੀ ਰਹਿੰਦੇ ਹਾਂ ਅਤੇ ਦੂਜੇ ਪਾਸੇ ਨੂੰ ਚੱਲਦੇ ਹਾਂ ਜੀ, ਸਿੰਕ ਅਤੇ ਕੈਬਨਿਟਸ ਦੀ ਗੱਲ ਕਰ ਲਈਏ। ਅਕਸਰ ਸਿੰਕ ਦੇ ਰਸਤੇ ਨਾ ਕੀੜੇ ਮਕੌੜੇ ਆ ਜਾਂਦੇ ਹੈ, ਅਤੇ ਕਿੱਦਾਂ ਅਸੀਂ ਇਹਨਾਂ ਕੀੜੇ ਮਕੌੜਿਆਂ ਨੂੰ ਰੋਕ ਸਕਦੇ ਹਾਂ, ਔਰ ਬਦਬੂ ਆਉਂਦੀ ਹੈ ਕਈ ਵਾਰੀ ਸਿੰਕ ਦੀ ਪਾਈਪ ਦੇ ਵਿੱਚੋਂ, ਅਤੇ ਉਹਦੇ ਲਈ ਅਸੀਂ ਕੀ ਕਰ ਸਕਦੇ ਹਾਂ, ਹਫ਼ਤੇ 'ਚ ਇੱਕ ਵਾਰੀ ਅੱਧਾ ਕੱਪ ਜਿਹੜਾ ਖਾਣ ਵਾਲਾ ਸੋਡਾ ਹੁੰਦਾ ਉਹ ਅਸੀਂ ਪਾਈਪ ਦੇ ਵਿੱਚ ਪਾ ਸਕਦੇ ਹਾਂ, ਜਾਂ ਇੱਕ ਕੱਪ ਸਿਰਕਾ ਜਾਂ ਉਬਲਦਾ ਹੋਇਆ ਜਿਹੜਾ ਪਾਣੀ ਹੈ ਉਹ ਡਰੇਨ ਪਾਈਪ ਦੇ ਵਿੱਚ ਪਾਓ, ਉਹਦੇ ਨਾਲ ਪਾਈਪ ਹੈ ਜਿਹੜਾ ਉਹ ਕਲੀਅਰ ਹੋ ਜਾਂਦਾ। ਔਰ ਜਿਹੜੀਆਂ ਕਬਰਡਸ ਨੇ ਅਲਮਾਰੀਆਂ ਉਹਦੇ ਵਿੱਚ ਅਖਬਾਰ ਜਾਂ ਬਲੋਟਿੰਗ ਪੇਪਰ ਹੈ ਜਿਹੜਾ ਉਹ ਵਿਛਾਇਆ ਜਾਵੇ, ਔਰ ਕੋਨਿਆਂ ਦੇ ਵਿੱਚ ਚੌਕ ਲਗਾਓ ਜਾਂ ਸਿਲਿਕਾ ਜੈੱਲ ਦੇ ਪਾਊਚ ਰੱਖ ਦਿਓ ਤਾਂ ਕਿ ਨਮੀ ਦੂਰ ਰਹੇ। ਇਸ ਤੋਂ ਇਲਾਵਾ ਮਿਕਸਰ, ਮਾਈਕ੍ਰੋਵੇਵ ਜਾਂ ਜਿਹੜੀ ਚਿਮਨੀ ਦੀਆਂ ਤਾਰਾਂ ਨੇ ਉਹਨਾਂ ਦੀ ਜਾਂਚ ਇੱਕ ਵਾਰੀ ਕਰਵਾ ਲੈਣੀ ਚਾਹੀਦੀ ਹੈ ਤਾਂ ਕਿ ਸ਼ਾਰਟ ਸਰਕਟ ਦਾ ਖਤਰਾ ਨਾ ਰਹੇ। ਅਕਸਰ ਇਹਨਾਂ ਦਿਨਾਂ ਵਿੱਚ ਬਰਸਾਤੀ ਮੌਸਮ ਦੇ ਵਿੱਚ ਸ਼ਾਰਟ ਸਰਕਟ ਦੀਆਂ ਬਹੁਤ ਸਮੱਸਿਆਵਾਂ ਆ ਜਾਂਦੀਆਂ ਨੇ, ਸੋ ਪਹਿਲਾਂ ਹੀ ਇਲੈਕਟ੍ਰੀਸਿਟੀ ਦੀਆਂ ਜਿਹੜੀਆਂ ਵਾਇਰਸ ਨੇ ਉਹਨਾਂ ਨੂੰ ਚੈੱਕ ਕਰਾਇਆ ਜਾਏ ਤਾਂ ਕਿ ਕਿਤੇ ਵੀ ਕੋਈ ਦਿੱਕਤ ਹੈ ਤਾਂ ਉਹਨੂੰ ਸਮਾਂ ਰਹਿੰਦੇ ਅਸੀਂ ਬਦਲ ਲਈਏ। ਔਰ ਇਸ ਤੋਂ ਇਲਾਵਾ ਡਸਟਬਿਨ ਜਿਹੜਾ ਤੁਸੀਂ ਯੂਜ਼ ਕਰਦੇ ਹੋ ਕਿਚਨ ਦੇ ਵਿੱਚ ਉਹ ਹਮੇਸ਼ਾ ਢੱਕਣ ਵਾਲਾ ਹੀ ਰੱਖਣਾ ਚਾਹੀਦਾ ਤਾਂ ਕਿ ਮੱਖੀਆਂ ਤੋਂ ਔਰ ਬਦਬੂ ਤੋਂ ਬਚਾ ਰਹੇ। ਔਰ ਜਿਹੜਾ ਵੀ ਡਸਟਬਿਨ ਤੁਸੀਂ ਯੂਜ਼ ਕਰ ਰਹੇ ਹੋ 24 ਘੰਟੇ ਤੋਂ ਜ਼ਿਆਦਾ ਉਹਦੇ ਵਿੱਚ ਕੂੜਾ ਨਾ ਰੱਖਿਆ ਜਾਵੇ, ਖਾਲੀ ਕਰ ਦਿੱਤਾ ਜਾਏ ਡਸਟਬਿਨ, ਕਿਉਂਕਿ ਸੜਨ ਪੈਦਾ ਹੋਣ ਕਰਕੇ ਬਦਬੂ ਫੈਲਣ ਲੱਗਦੀ ਹੈ। ਸੋ ਸਬਜ਼ੀਆਂ ਲਿਆ ਕੇ, ਇਸ ਤੋਂ ਇਲਾਵਾ ਜੇਕਰ ਅਸੀਂ ਗੱਲ ਕਰੀਏ ਤਾਂ ਸਬਜ਼ੀਆਂ ਜਦੋਂ ਅਸੀਂ ਲੈ ਕੇ ਆਉਂਦੇ ਸਿੱਧਾ ਫਰਿੱਜ ਦੇ ਵਿੱਚ ਇੱਦਾਂ ਹੀ ਨਾ ਰੱਖ ਦਿਓ, ਬਲਕਿ ਉਹਨਾਂ ਨੂੰ ਚੰਗੀ ਤਰ੍ਹਾਂ ਧੋ ਕੇ ਸੁਕਾ ਕੇ ਫਿਰ ਰੱਖਿਆ ਜਾਏ। ਅਤੇ ਜੇ ਧਨੀਆ ਪੱਤੀ ਹੈ, ਜਿਵੇਂ ਧਨੀਆ ਦੀਆਂ ਪੱਤੀਆਂ ਨੇ, ਉਹਨਾਂ ਨੂੰ ਸੂਤੀ ਕੱਪੜੇ ਵਿੱਚ ਜਾਂ ਪੇਪਰ ਟਾਵਲ ਦੇ ਵਿੱਚ ਲਪੇਟ ਕੇ ਰੱਖਿਆ ਜਾਏ ਤਾਂ ਜ਼ਿਆਦਾ ਵਧੀਆ ਰਹਿੰਦਾ। ਸੋ ਇਹ ਸੀ ਕੁਛ ਟਿਪਸ, ਕੁਛ ਟ੍ਰਿਕਸ ਜਿਹੜੇ ਕਿ ਅਸੀਂ ਮੌਨਸੂਨ ਦੇ ਸੀਜ਼ਨ ਦੇ ਵਿੱਚ ਬਰਸਾਤੀ ਮੌਸਮ ਦੇ ਵਿੱਚ ਅਪਣਾ ਕੇ ਆਪਣੀ ਕਿਚਨ ਨੂੰ ਸਾਫ਼ ਸੁਥਰਾ ਰੱਖ ਸਕਦੇ ਹਾਂ। ਸੋ ਮੈਨੂੰ ਪੂਰੀ ਉਮੀਦ ਹੈ ਕਿ ਤੁਹਾਨੂੰ ਇਹ ਵਾਲੇ ਟਿਪਸ, ਇਹ ਟ੍ਰਿਕਸ ਪਸੰਦ ਆਏ ਹੋਣਗੇ। ਅਤੇ ਦੋਸਤੋ, ਜੇਕਰ ਤੁਹਾਡੇ ਕੋਲ ਵੀ ਕੋਈ ਇਨਫੋਰਮੇਸ਼ਨ ਹੈ ਜਿਹੜੀ ਤੁਸੀਂ ਸਾਂਝਾ ਕਰਨਾ ਚਾਹੁੰਦੇ ਹੋ, ਜਾਂ ਰੇਡੀਓ ਦੇ ਜ਼ਰੀਏ ਤੁਸੀਂ ਲਿਸਨਰਸ ਤੱਕ ਕੋਈ ਇੱਦਾਂ ਦੀ ਇਨਫੋਰਮੇਸ਼ਨ ਪਹੁੰਚਾਉਣੀ ਚਾਹੁੰਦੇ ਹੋ, ਤਾਂ ਤੁਸੀਂ ਸਾਡੇ ਵਟਸਐਪ ਨੰਬਰ 'ਤੇ ਮੈਸੇਜ ਕਰ ਸਕਦੇ ਹੋ। ਸਾਡਾ ਵਟਸਐਪ ਦਾ ਜਿਹੜਾ ਨੰਬਰ ਹੈ ਉਹ ਤੁਹਾਨੂੰ ਪਤਾ ਹੈ, 9855-10-1027। ਅਜਿਹੀ ਇਨਫੋਰਮੇਸ਼ਨ ਤੁਸੀਂ ਸਾਡੇ ਨਾਲ ਸਾਂਝੀ ਵੀ ਕਰ ਸਕਦੇ ਹੋ। ਸੋ ਪ੍ਰੋਗਰਾਮ ਨੂੰ ਅੱਗੇ ਤੋਰਦੀਆਂ ਜੀ ਪਲੇ ਕਰਨ ਜਾ ਰਹੀਆਂ ਤੁਹਾਡੇ ਲਈ ਅਮਰਿੰਦਰ ਗਿੱਲ ਦੀ ਆਵਾਜ਼ ਦੇ ਵਿੱਚ। ਪਿਆਰੇ ਜਗੀਤ ਵਾਪਸ ਆਓ ਅਤੇ ਗੱਲਾਂ ਬਾਤਾਂ ਦਾ ਸਿਲਸਿਲਾ ਅਸੀਂ ਜਾਰੀ ਰੱਖਾਂਗੇ।

ਇੰਜੋਏ ਕਰ ਰਹੇ ਹੋ ਜੀ ਪ੍ਰੋਗਰਾਮ ਹੋਮ ਸਵੀਟ ਹੋਮ ਅਤੇ ਦੋਸਤੋ ਅਸੀਂ ਹੋਮ ਸਵੀਟ ਹੋਮ ਦੇ ਵਿੱਚ ਕਿਚਨ ਦੀ ਗੱਲ ਕਰ ਚੁੱਕੇ ਹਾਂ ਅਤੇ ਹੁਣ ਅਸੀਂ ਗੱਲ ਕਰਦੇ ਹਾਂ ਜੀ ਆਪਣੀ ਸਕਿਨ ਦੀ। ਆਪਣਾ ਵੀ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ਨਾ। ਸੋ ਦੋਸਤੋ ਸਾਡੀ ਸਕਿਨ ਨਾ ਇਹਨਾਂ ਦਿਨਾਂ ਵਿੱਚ ਕਿਉਂਕਿ ਗਰਮੀ ਬਹੁਤ ਜ਼ਿਆਦਾ ਰਹੀ ਹੈ ਅਤੇ ਗਰਮੀ ਕਾਰਨ ਜਿਹੜੀ ਸਾਡੀ ਸਕਿਨ ਹੈ ਤਵਚਾ ਸਾਡੀ ਬੇਜਾਨ ਹੋ ਜਾਂਦੀ ਹੈ ਅਤੇ ਉਹਨੂੰ ਕਿਵੇਂ ਅਸੀਂ ਹੀਲ ਕਰ ਸਕਦੇ ਹਾਂ। ਘਰ ਹੀ ਅਸੀਂ ਮਾਸਕ ਬਣਾਉਣੇ ਹੈ, ਬਾਹਰ ਵਾਲੇ ਕੈਮੀਕਲ ਵਾਲੇ ਜਿਹੜੇ ਮਾਸਕ ਹੈ ਉਹ ਯੂਜ਼ ਨਹੀਂ ਕਰਨੇ। ਘਰ ਹੀ ਅਸੀਂ ਕਿੱਦਾਂ ਮਾਸਕ ਬਣਾ ਸਕਦੇ ਹਾਂ, ਆਪਣੀ ਤਵਚਾ ਨੂੰ ਆਪਣੀ ਸਕਿਨ ਨੂੰ ਫਿਰ ਤੋਂ ਅਸੀਂ ਕਿਵੇਂ ਸਾਫ਼ ਸੁਥਰਾ, ਕਿਵੇਂ ਅਸੀਂ ਆਪਣੀ ਤਵਚਾ ਨੂੰ ਹੈਲਦੀ ਕਰ ਸਕਦੇ ਹਾਂ ਉਸ ਦੇ ਬਾਰੇ ਗੱਲ ਕਰਾਂਗੇ। ਸੋ ਸਭ ਤੋਂ ਪਹਿਲਾਂ ਅਸੀਂ ਖੀਰੇ ਦਾ ਮਾਸਕ ਬਣਾਵਾਂਗੇ। ਖੀਰੇ ਦੇ ਮਾਸਕ ਲਈ ਕੀ ਕਰਨਾ ਹੈ ਜੀ, 2 ਚਮਚ ਖੀਰੇ ਦਾ ਰਸ ਲੈਣਾ, 1 ਚਮਚ ਐਲੋਵੇਰਾ ਜੈੱਲ ਅਤੇ 1 ਛੋਟਾ ਚਮਚ ਤੁਸੀਂ ਇਹਦੇ ਵਿੱਚ ਸ਼ਹਿਦ ਮਿਲਾ ਲੈਣਾ। ਫਿਰ ਤੋਂ ਦੱਸ ਰਹੀ ਹਾਂ, 2 ਚਮਚ ਖੀਰੇ ਦਾ ਰਸ, 1 ਚਮਚ ਐਲੋਵੇਰਾ ਜੈੱਲ ਅਤੇ 1 ਛੋਟਾ ਚਮਚ ਅਸੀਂ ਸ਼ਹਿਦ ਮਿਲਾ ਲੈਣਾ। ਇਸ ਮਿਸ਼ਰਣ ਨੂੰ ਸਾਫ਼ ਚਿਹਰੇ 'ਤੇ ਅਸੀਂ ਲਗਾਉਣਾ ਅਤੇ 15-20 ਮਿੰਟ ਦੇ ਲਈ ਲਗਾ ਕੇ ਚਿਹਰੇ 'ਤੇ ਛੋੜ ਦੇਣਾ ਅਤੇ ਫਿਰ ਠੰਡੇ ਪਾਣੀ ਦੇ ਨਾਲ ਅਸੀਂ ਆਪਣਾ ਫੇਸ ਬਾਅਦ ਵਿੱਚ ਵਾਸ਼ ਕਰ ਲੈਣਾ। ਤੁਸੀਂ ਦੇਖੋਗੇ ਇਹਦੇ ਨਾਲ ਜਿਹੜੀ ਸਾਡੀ ਡੈੱਡ ਸਕਿਨ ਹੋਈ ਹੋਈ ਹੈ ਧੁੱਪ ਦੇ ਕਰਕੇ, ਗਰਮੀ ਦੇ ਕਰਕੇ, ਉਹ ਠੀਕ ਹੋ ਜਾਏਗੀ। ਇਸ ਤੋਂ ਇਲਾਵਾ ਅਸੀਂ ਹਲਦੀ ਦਾ ਮਾਸਕ ਬਣਾ ਸਕਦੇ ਹਾਂ। ਉਹਦੇ ਲਈ ਅਸੀਂ ਕੀ ਕਰਨਾ ਹੈ ਜੀ, ਕਿਉਂਕਿ ਸਾਡੇ ਫੇਸ 'ਤੇ ਕਈ ਵਾਰੀ ਟੈਨਿੰਗ ਹੋ ਜਾਂਦੀ ਹੈ ਔਰ ਨਿਖਾਰ ਲਿਆਉਣ ਦੇ ਲਈ ਇਸ ਮਾਸਕ ਦੀ ਵਰਤੋਂ ਕੀਤੀ ਜਾ ਸਕਦੀ ਹੈ। 1 ਛੋਟਾ ਚਮਚ ਹਲਦੀ ਪਾਊਡਰ ਲੈਣਾ, 2 ਚਮਚ ਅਸੀਂ ਦਹੀਂ ਲੈਣਾ ਅਤੇ 1 ਛੋਟਾ ਚਮਚ ਅਸੀਂ ਸ਼ਹਿਦ ਮਿਲਾਉਣਾ ਇਹਦੇ ਵਿੱਚ। 1 ਚਮਚ ਹਲਦੀ, 2 ਚਮਚ ਦਹੀਂ ਅਤੇ 1 ਛੋਟਾ ਚਮਚ ਸ਼ਹਿਦ ਅਸੀਂ ਮਿਲਾ ਕੇ ਇਹ ਚਿਕਨਾ ਜਿਹਾ ਪੇਸਟ ਬਣਾ ਲੈਣਾ ਅਤੇ ਇਹਨੂੰ ਆਪਣੇ ਚਿਹਰੇ ਅਤੇ ਗਰਦਨ 'ਤੇ ਲਗਾਓ। 15 ਮਿੰਟ ਤੱਕ ਲਗਾ ਕੇ ਰੱਖਣਾ, ਉਸ ਤੋਂ ਬਾਅਦ ਅਸੀਂ ਕੋਸੇ ਪਾਣੀ ਦੇ ਨਾਲ ਫੇਸ ਆਪਣਾ ਵਾਸ਼ ਕਰ ਲੈਣਾ ਅਤੇ ਦੇਖਿਓ ਜਿਹੜੀ ਤੁਹਾਡੀ ਟੈਨਿੰਗ ਹੋਈ ਹੋਈ ਹੈ, ਬਲੈਕਨੈਸ 'ਚ ਆਈ ਹੋਈ ਹੈ, ਉਹ ਠੀਕ ਹੋ ਜਾਏਗੀ। ਦੋਸਤੋ ਇੱਕ ਮਾਸਕ ਮੈਂ ਤੁਹਾਨੂੰ ਹੋਰ ਦੱਸ ਰਹੀ ਹਾਂ, ਉਹ ਹੈ ਤਰਬੂਜ਼ ਦਾ ਹਾਈਡਰੇਟਿੰਗ ਮਾਸਕ। ਇਹਦੇ ਨਾਲ ਇਹ ਕਿਸਦੇ ਲਈ ਹੈ, ਜਦੋਂ ਧੁੱਪ ਦੇ ਨਾਲ ਸਾਡੀ ਸਕਿਨ ਜਿਹੜੀ ਡੈਮੇਜ ਹੋਈ ਹੋਈ ਹੈ ਉਹਦੇ ਲਈ ਹੈ। ਇਹਦੇ ਲਈ ਤੁਸੀਂ ਕੀ ਕਰਨਾ, 2 ਚਮਚ ਤਰਬੂਜ਼ ਦਾ ਜਿਹੜਾ ਗੁੱਦਾ ਹੈ ਉਹਨੂੰ ਪੀਸ ਲੈਣਾ ਅਤੇ 1 ਚਮਚ ਐਲੋਵੇਰਾ ਜੈੱਲ ਅਤੇ 1 ਚਮਚ ਅਸੀਂ ਇਹਦੇ ਵਿੱਚ ਸ਼ਹਿਦ ਮਿਲਾਉਣਾ, 15-20 ਮਿੰਟ ਲਗਾਈ ਰੱਖਣਾ ਅਤੇ ਫਿਰ ਠੰਡੇ ਪਾਣੀ ਨਾਲ ਤੁਸੀਂ ਫੇਸ ਵਾਸ਼ ਕਰ ਦਿਓ। ਸਕਿਨ ਦੀ ਜਿਹੜੀ ਬੇਜਾਨ ਹੋਈ ਹੋਈ ਹੈ ਉਹ ਫਿਰ ਤੋਂ ਚਮਕ ਉੱਠੇਗੀ। ਸੋ ਟਰਾਈ ਕਰ ਸਕਦੇ ਹੋ ਜੀ, ਬਾਹਰ ਵਾਲੇ ਮਾਸਕ ਲਗਾਉਣ ਦੀ ਬਜਾਏ ਜੇਕਰ ਅਸੀਂ ਘਰ ਤਿਆਰ ਕੀਤੇ ਮਾਸਕ ਲਗਾਉਂਦੇ ਹਾਂ ਤਾਂ ਉਹਦਾ ਕੋਈ ਨੁਕਸਾਨ ਨਹੀਂ ਹੁੰਦਾ ਬਲਕਿ ਫਾਇਦਾ ਵੀ ਜ਼ਿਆਦਾ ਹੁੰਦਾ। ਸੋ ਇਸੇ ਤਰ੍ਹਾਂ ਹੀ ਹੋਮ ਸਵੀਟ ਹੋਮ ਦੇ ਵਿੱਚ ਤੁਸੀਂ ਬਣੇ ਰਹਿਣਾ, ਮੇਰੇ ਨਾਲ ਜਾਣਾ ਨਹੀਂ ਹੈ, ਯੈਸ ਕਿਤੇ ਵੀ ਨਹੀਂ ਜਾਣਾ, ਕਿਉਂਕਿ ਬਹੁਤ ਸਾਰੀਆਂ ਮੈਂ ਤੁਹਾਡੇ ਲਈ ਇਨਫੋਰਮੇਸ਼ਨਸ ਲੈ ਕੇ ਆਈ ਹਾਂ, ਉਹ ਤੁਹਾਡੇ ਨਾਲ ਸਾਂਝੀਆਂ ਕਰਨੀਆਂ। ਜੇਕਰ ਤੁਸੀਂ ਚਲੇ ਜਾਓਗੇ ਤਾਂ ਫਿਰ ਇਨਫੋਰਮੇਸ਼ਨ ਮਿਸ ਹੋ ਜਾਏਗੀ। ਸੋ ਇਸੇ ਤਰ੍ਹਾਂ ਹੀ ਬਣੇ ਰਹਿਣਾ, ਸੁਣਦੇ ਰਹਿਣਾ FM ਰੇਨਬੋ ਅਤੇ ਹੁਣ ਪਲੇ ਕਰਨ ਜਾ ਰਹੀ ਹਾਂ ਤੁਹਾਡੇ ਲਈ ਨਿਮਰਤ ਖਹਿਰਾ ਦੀ ਆਵਾਜ਼ ਦੇ ਵਿੱਚ ਪਿਆਰਾ ਜਿਹਾ ਗੀਤ।

ਪ੍ਰੋਗਰਾਮ ਚੱਲ ਰਿਹਾ ਜੀ ਹੋਮ ਸਵੀਟ ਹੋਮ, ਅਤੇ ਹੋਮ ਸਵੀਟ ਹੋਮ ਦੇ ਵਿੱਚ ਅਸੀਂ ਅਲੱਗ ਅਲੱਗ ਪਹਿਲੂਆਂ 'ਤੇ ਗੱਲ ਕਰ ਰਹੇ ਹਾਂ। ਕਿਚਨ ਦੀ ਗੱਲ ਕੀਤੀ ਹੈ, ਆਪਣੀ ਗੱਲ ਕੀਤੀ ਹੈ, ਅਤੇ ਹੁਣ ਅਸੀਂ ਚੱਲਦੇ ਹਾਂ ਜੀ ਆਪਣੇ ਬੈੱਡਰੂਮ ਵੱਲ। ਸੋ ਬੈੱਡਰੂਮ ਦੀ, ਬੈੱਡ ਦੀ ਜਿਹੜੀ ਸਫਾਈ ਹੈ ਉਹ ਅਸੀਂ ਕਿੱਦਾਂ ਕਰਨੀ ਹੈ ਉਸ ਦੇ ਬਾਰੇ ਗੱਲਬਾਤ ਕਰਾਂਗੇ। ਸਾਡੇ ਲਈ ਇੰਨਾ ਕੀ ਹੁੰਦਾ ਹੈ ਕਿ ਚਲੋ ਜੀ ਅਸੀਂ ਥੋੜ੍ਹੇ ਦਿਨਾਂ ਬਾਅਦ ਆਪਣੀ ਚਾਦਰ ਅਤੇ ਜਿਹੜੇ ਪਿੱਲੋ ਕਵਰ ਨੇ ਉਹ ਝਾੜ ਲੈਂਦੇ, ਧੋ ਲੈਂਦੇ ਹਾਂ ਅਤੇ ਸਾਨੂੰ ਲੱਗਦਾ ਹੈ ਕਿ ਸਾਡਾ ਬੈੱਡ ਸਾਫ਼ ਹੋ ਗਿਆ। ਪਰ ਨਹੀਂ, ਹੋਰ ਕੀ ਚੀਜ਼ਾਂ ਨੇ ਜਿਹੜੀਆਂ ਕਿ ਅਸੀਂ ਸਾਫ਼ ਕਰਨੀਆਂ ਨੇ, ਔਰ ਕਿੰਨੇ ਅੰਤਰਾਲ ਦੇ ਬਾਅਦ ਕਰਨੀਆਂ ਨੇ, ਉਸ ਦੇ ਬਾਰੇ ਅਸੀਂ ਗੱਲ ਕਰਾਂਗੇ। ਸਿਰਫ ਚਾਦਰ ਔਰ ਤਕੀਏ ਦੇ ਕਵਰ ਹੀ ਨਹੀਂ, ਇਸ ਤੋਂ ਇਲਾਵਾ ਗੱਦੇ ਔਰ ਤਕੀਏ ਨੂੰ ਵੀ ਧੁਲਾਉਣਾ ਜ਼ਰੂਰੀ ਹੈ। ਗੱਦਾ ਨਹੀਂ, ਤਕੀਆ ਧੁਲਾਉਣਾ ਜ਼ਰੂਰੀ ਹੈ। ਕਿੱਦਾਂ ਔਰ ਕੀ ਕਰ ਸਕਦੇ ਹਾਂ ਉਹਦੇ ਬਾਰੇ ਗੱਲ ਕਰਾਂਗੇ। ਸੋ ਦੋਸਤੋ, ਜਿਹੜੀ ਬੈੱਡਸ਼ੀਟ ਹੈ ਉਹ ਘੱਟੋ ਘੱਟ ਸਾਨੂੰ ਹਫ਼ਤੇ ਵਿੱਚ ਇੱਕ ਵਾਰੀ ਜ਼ਰੂਰ ਚੇਂਜ ਕਰਨੀ ਚਾਹੀਦੀ, ਹਫ਼ਤੇ ਬਾਅਦ ਚੇਂਜ ਕਰਨੀ ਚਾਹੀਦੀ। ਉਸ ਤੋਂ ਪਹਿਲਾਂ ਕਰਦੇ ਹਾਂ ਤਾਂ ਬਹੁਤ ਵਧੀਆ, ਬਟ ਹਫ਼ਤੇ ਤੋਂ ਲੇਟ ਨਹੀਂ ਕਰਨਾ ਚਾਹੀਦਾ। ਔਰ ਤੁਸੀਂ ਇਹਨੂੰ ਨੋਰਮਲੀ ਡਿਟਰਜੈਂਟ ਦੇ ਵਿੱਚ ਮਸ਼ੀਨ ਵਿੱਚ ਜਾਂ ਹੱਥ ਨਾਲ ਧੋ ਸਕਦੇ ਹੋ। ਇਸ ਤੋਂ ਇਲਾਵਾ ਬਾਅਦ ਵਿੱਚ ਚੰਗੀ ਤਰ੍ਹਾਂ ਧੁੱਪ ਲਵਾ ਕੇ ਸੁਕਾਉਣਾ ਜ਼ਰੂਰੀ ਹੈ ਤਾਂ ਕਿ ਕੋਈ ਇਹਦੇ ਵਿੱਚ ਫਫੂੰਦ ਨਾ ਰਹੇ, ਅਤੇ ਕਿਉਂਕਿ ਇਹਦੇ ਨਾਲ ਜੇਕਰ ਨਮੀ ਰਹਿ ਜਾਂਦੀ ਹੈ ਤਾਂ ਬਾਅਦ ਵਿੱਚ ਸਕਿਨ ਐਲਰਜੀ ਦੀ ਪ੍ਰੋਬਲਮ ਹੋ ਜਾਂਦੀ ਹੈ। ਔਰ ਜੇਕਰ ਗਰਮ ਪਾਣੀ ਦੇ ਵਿੱਚ ਧੋਂਦੇ ਹੋ ਤਾਂ ਫਿਰ ਤਾਂ ਬਹੁਤ ਹੀ ਵਧੀਆ। ਔਰ ਪਿੱਲੋ ਕਵਰ ਨੇ ਜਿਹੜੇ, ਪਿੱਲੋ ਕਵਰ ਤਾਂ ਅਸੀਂ ਬੈੱਡਸ਼ੀਟ ਦੇ ਨਾਲ ਧੁਲਾ ਲੈਂਦੇ ਹਾਂ, ਬਟ ਪਿੱਲੋ ਨੂੰ 3 ਤੋਂ 6 ਮਹੀਨੇ ਦੇ ਵਿੱਚ ਧੋਣਾ ਜ਼ਰੂਰੀ ਹੁੰਦਾ। ਔਰ ਜਿਹੜੇ ਫਾਈਬਰ ਵਾਲੇ ਤਕੀਏ ਨੇ, ਫਾਈਬਰ ਵਾਲੇ ਸਿਰਾਣੇ ਨੇ, ਪਿੱਲੋ ਕਵਰ ਨੇ, ਉਹ ਮਸ਼ੀਨ ਵਿੱਚ ਧੋਏ ਜਾ ਸਕਦੇ।

ਔਰ ਉਹਦੇ ਉੱਪਰ ਕੇਅਰ ਲੈਵਲ ਇੱਕ ਲੱਗਿਆ ਹੁੰਦਾ, ਉਹਦੇ 'ਤੇ ਦੇਖਿਆ ਜਾਏ ਕਿ ਕਿਵੇਂ ਅਸੀਂ ਇਹਨਾਂ ਨੂੰ ਧੋ ਸਕਦੇ ਹਾਂ। ਸੋ ਫਾਈਬਰ ਵਾਲੇ ਜਿਹੜੇ ਪਿੱਲੋ ਨੇ ਉਹ ਧੋਤੇ ਜਾ ਸਕਦੇ ਹੈ, ਪਰ ਜਿਹੜੇ ਸਿਰਾਣੇ ਜਾਂ ਪਿੱਲੋ ਕਵਰ ਜਿਹੜੇ ਧੋਤੇ ਨਹੀਂ ਜਾ ਸਕਦੇ ਉਹਨਾਂ ਦਾ ਕੀ ਕਰਨਾ? ਉਹਨਾਂ ਨੂੰ ਤੁਸੀਂ ਧੁੱਪ ਵਿੱਚ ਜ਼ਰੂਰ ਸੁਕਾਉਣਾ, ਧੁੱਪ ਉਹਨਾਂ ਨੂੰ ਜ਼ਰੂਰ ਲਗਵਾਓ ਤਾਂ ਕਿ ਨਮੀ ਅਤੇ ਦੁਰਗੰਧ ਹੈ ਜਿਹੜੀ ਉਹ ਘੱਟ ਹੋ ਜਾਏ, ਨਮੀ ਨਾ ਰਹੇ ਦੁਰਗੰਧ ਘੱਟ ਹੋ ਜਾਏ। ਵੈਸੇ ਤਾਂ ਤੁਸੀਂ ਤਕੀਏ ਅੱਜ ਕੱਲ੍ਹ ਜਿਹੜੇ ਚੱਲਦੇ ਨੇ ਫਾਈਬਰ ਦੇ ਹੁੰਦੇ ਆ, ਵਾਸ਼ੇਬਲ ਹੁੰਦੇ ਆ, ਜੇਕਰ ਪੁਰਾਣੇ ਰੂਮ ਵਾਲੇ ਨੇ ਤਾਂ ਉਹਨਾਂ ਨੂੰ ਤੁਸੀਂ ਧੁੱਪ ਲਗਵਾਉਣੀ ਟਾਈਮਲੀ ਜ਼ਰੂਰੀ ਹੈ। ਔਰ ਜੇ ਗੱਦੇ ਦੀ ਗੱਲ ਕਰੀਏ ਤਾਂ ਗੱਦੇ ਨੂੰ ਧੋਇਆ ਨਹੀਂ ਜਾ ਸਕਦਾ, ਇਸ ਲਈ ਕੀ ਕਰਨਾ ਜੀ, ਹਰ 3 ਤੋਂ 6 ਮਹੀਨੇ ਦੇ ਵਿੱਚ ਵੈਕਿਊਮ ਜ਼ਰੂਰ ਕਰੋ। ਜੇਕਰ ਵੈਕਿਊਮ ਨਹੀਂ ਤਾਂ ਡੰਡੇ ਦੇ ਨਾਲ ਕੁਟਾਈ ਕਰਕੇ ਇਹਦੀ ਧੂਲ ਤੁਸੀਂ ਝਾੜ ਸਕਦੇ ਹੋ। ਡੰਡੇ ਦੇ ਨਾਲ ਜਿਵੇਂ ਪਹਿਲੇ ਔਰਤਾਂ ਡੰਡਾ ਮਾਰ ਕੇ ਆਪਣੇ ਬਿਸਤਰੇ ਸਾਫ਼ ਕਰਦੇ ਹੁੰਦੇ ਸੀ, ਉਹਦੇ ਨਾਲ ਧੂਲ ਝੜ ਜਾਂਦੀ ਹੈ, ਇਹ ਕਰਨਾ ਜ਼ਰੂਰੀ ਹੈ। ਨਹੀਂ ਤਾਂ ਧੁੱਪ ਲਗਵਾ ਸਕਦੇ ਹੋ, ਧੁੱਪ ਜ਼ਰੂਰ ਲਗਵਾਓ। ਜੇਕਰ ਹਲਕਾ ਫੁਲਕਾ ਕੋਈ ਛੋਟਾ ਮੋਟਾ ਦਾਗ ਲੱਗ ਗਿਆ ਤਾਂ ਉਹਨੂੰ ਹਲਕੇ ਸਾਬਣ ਜਾਂ ਨਮੀ ਵਾਲੇ ਕੱਪੜੇ ਦੇ ਨਾਲ ਤੁਸੀਂ ਦਾਗ ਸਾਫ਼ ਕਰੋ, ਔਰ ਧੁੱਪ ਜ਼ਰੂਰ ਲਗਵਾਓ ਗੱਦਿਆਂ ਨੂੰ। ਔਰ ਇਹ ਨਹੀਂ ਕਿ ਇੱਕ ਵਾਰੀ ਲਗਵਾ ਲਈ ਹੈ ਅਤੇ ਅਸੀਂ ਸਾਲ ਭਰ ਉਹਨਾਂ ਵੱਲ ਦੇਖਣਾ ਹੀ ਨਹੀਂ, 2-3 ਮਹੀਨੇ ਬਾਅਦ ਗੱਦੇ ਨੂੰ ਧੁੱਪ ਲਵਾਉਣੀ ਜ਼ਰੂਰੀ ਹੈ ਅਤੇ ਤਕੀਏ ਨੂੰ ਧੋਣਾ ਵੀ ਜ਼ਰੂਰੀ ਹੈ। ਸੋ ਮੈਨੂੰ ਉਮੀਦ ਹੈ ਕਿ ਤੁਹਾਨੂੰ ਇਹ ਚੀਜ਼ ਅੱਛੀ ਲੱਗੀ ਹੋਏਗੀ, ਪਸੰਦ ਆਈ ਹੋਏਗੀ, ਔਰ ਜੇਕਰ ਗੱਦਿਆਂ ਨੂੰ ਧੁੱਪ ਨਹੀਂ ਲਗਵਾਈ ਤਾਂ ਉਹ ਜ਼ਰੂਰ ਲਗਵਾਓ। ਸੋ ਪ੍ਰੋਗਰਾਮ ਨੂੰ ਅੱਗੇ ਤੋਰ ਰਹੀ ਹਾਂ ਜੀ, ਗੀਤ ਪਲੇ ਕਰ ਰਹੀ ਹਾਂ ਤੁਹਾਡੇ ਲਈ ਹਰਭਜਨ ਮਾਨ ਜੀ ਦੀ ਆਵਾਜ਼ ਦੇ ਵਿੱਚ।

0: ਕੀ ਤੁਸੀਂ ਰੇਡੀਓ ਪ੍ਰੋਗਰਾਮ ਜਾਂ ਵਧੀਆ ਕੰਟੈਂਟ ਬਣਾਉਂਦੇ ਹੋ? ਆਕਾਸ਼ਵਾਣੀ ਜਲੰਧਰ ਤੁਹਾਡੇ ਲਈ ਲੈ ਕੇ ਆਇਆ ਇੱਕ ਸੁਨਹਿਰੀ ਮੌਕਾ। ਪ੍ਰਸਾਰ ਭਾਰਤੀ ਆਪਣੀ ਨਵੀਂ ਕੰਟੈਂਟ ਸੋਰਸਿੰਗ ਪਾਲਿਸੀ 2024 ਦੇ ਤਹਿਤ ਸਾਰੇ ਪ੍ਰੋਡਕਸ਼ਨ ਹਾਊਸਿਸ, ਪ੍ਰੋਡਿਊਸਰਸ ਤੇ ਕੰਟੈਂਟ ਕ੍ਰੀਏਟਰਸ ਤੋਂ ਵੱਖ-ਵੱਖ ਪ੍ਰੋਗਰਾਮਾਂ ਲਈ ਅਰਜ਼ੀਆਂ ਦੀ ਮੰਗ ਕਰ ਰਿਹਾ ਹੈ। ਤੁਸੀਂ ਰੈਵਨਿਊ ਸ਼ੇਅਰਿੰਗ, ਸਪੌਂਸਰਡ ਜਾਂ ਗੈਟਸ ਮੋਡ ਤੇ ਸਾਡੇ ਨਾਲ ਕੰਮ ਕਰ ਸਕਦੇ ਹੋ। ਆਪਣੀਆਂ ਅਰਜ਼ੀਆਂ ਜਲਦੀ ਭੇਜੋ। ਵਧੇਰੀ ਜਾਣਕਾਰੀ ਲਈ ਅੱਜ ਹੀ ਆਕਾਸ਼ਵਾਣੀ ਜਲੰਧਰ ਨਾਲ ਸੰਪਰਕ ਕਰੋ। ਅਪਲਾਈ ਕਰਨ ਦੀ ਆਖਰੀ ਤਾਰੀਖ 31 ਜੁਲਾਈ 2026 ਹੈ।
1: ਇੰਜੋਏ ਕਰ ਰਹੇ ਹੋ ਜੀ ਪ੍ਰੋਗਰਾਮ ਹੋਮ ਸਵੀਟ ਹੋਮ, ਅਤੇ ਹੋਮ ਸਵੀਟ ਹੋਮ ਵਿੱਚ ਅਸੀਂ ਗੱਲ ਕਰ ਰਹੇ ਸੀ ਕਿ ਬਰਸਾਤੀ ਮੌਸਮ ਸ਼ੁਰੂ ਹੋ ਚੁੱਕਿਆ ਹੈ ਔਰ ਅਸੀਂ ਇਹਨਾਂ ਦਿਨਾਂ ਦੇ ਵਿੱਚ ਕਿਵੇਂ ਆਪਣਾ ਧਿਆਨ ਰੱਖਣਾ, ਕਿਵੇਂ ਆਪਣੇ ਘਰ ਬਾਰ ਦਾ ਧਿਆਨ ਰੱਖਣਾ, ਕਿਵੇਂ ਆਪਣਾ ਧਿਆਨ ਰੱਖਣਾ। ਅਤੇ ਹੁਣ ਗੱਲ ਉਹਨਾਂ ਬੱਚਿਆਂ ਲਈ, ਕਿਡਸ ਦੇ ਲਈ ਜਿਹੜੇ ਕਿ ਬਰਸਾਤ ਦੇ ਵਿੱਚ ਭਿੱਜ ਜਾਂਦੇ ਨੇ, ਅਤੇ ਕੀ ਕਰਨਾ ਹੈ ਜਦੋਂ ਤੁਸੀਂ ਬਰਸਾਤ ਦੇ ਵਿੱਚ ਭਿੱਜ ਜਾਓ। ਸਭ ਤੋਂ ਪਹਿਲਾਂ ਤਾਂ ਜੇਕਰ ਤੁਸੀਂ ਭਿੱਜ ਜਾਓ ਘਰ ਆਉਂਦੇ ਆਉਂਦੇ, ਤਾਂ ਆਉਂਦਿਆਂ ਹੀ ਤੁਰੰਤ ਆਪਣੇ ਜੁੱਤੇ ਮੌਜੇ ਨੇ ਜਿਹੜੇ ਸੌਕਸ ਨੇ ਉਹ ਉਤਾਰ ਦੇਣੀਆਂ ਹੈ, ਕਿਉਂਕਿ ਨਮੀ ਅਤੇ ਹਨੇਰੇ ਦੇ ਵਿੱਚ ਫੰਗਸ ਹੈ ਜਿਹੜਾ ਬਹੁਤ ਜਲਦੀ ਪਨਪਦਾ। ਸੋ ਪੈਰਾਂ ਦੇ ਵਿੱਚ ਸੜਨ ਅਤੇ ਬਦਬੂ ਦੀ ਸਮੱਸਿਆ ਹੋ ਸਕਦੀ ਹੈ। ਸੋ ਜਦੋਂ ਵੀ ਬਾਹਰੋਂ ਆਓ, ਪਹਿਲਾਂ ਆਪਣੇ ਸੌਕਸ ਅਤੇ ਜਿਹੜੇ ਸ਼ੂਜ਼ ਨੇ ਉਹ ਰਿਮੂਵ ਕਰ ਦਿਓ, ਉਤਾਰ ਦਿਓ। ਇਸ ਤੋਂ ਇਲਾਵਾ ਸੜਕ, ਗੱਡੇ ਜਾਂ ਗਰਾਊਂਡ ਵਿੱਚ ਭਰਿਆ ਹੋਇਆ ਪਾਣੀ ਹੈ ਅਤੇ ਉੱਥੇ ਬਿਲਕੁਲ ਨਹੀਂ ਛਲਾਂਗਾ ਮਾਰਨੀਆਂ, ਉੱਥੇ ਕੁੱਦਣਾ ਨਹੀਂ ਹੈ, ਕਿਉਂਕਿ ਪਾਣੀ ਦੇ ਨੀਚੇ ਕੱਚ ਵੀ ਹੋ ਸਕਦਾ, ਖੁੱਲਿਆ ਹੋਇਆ ਮੈਨ ਹੋਲ ਵੀ ਹੋ ਸਕਦਾ ਅਤੇ ਮੱਛਰ ਵੀ ਖੂਬ ਪਨਪਦੇ ਨੇ। ਸੋ ਇਕੱਠੇ ਹੋਏ ਪਾਣੀ ਦੇ ਵਿੱਚ ਜਾ ਕੇ ਜੰਪਿੰਗ ਨਹੀਂ ਕਰਨੀ, ਛਲਾਂਗਾ ਨਹੀਂ ਮਾਰਨੀਆਂ। ਇਸ ਤੋਂ ਇਲਾਵਾ ਹੋਰ ਅਸੀਂ ਕੀ ਕਰਨਾ ਜੀ, ਜੇਕਰ ਅਸੀਂ ਭਿੱਜ ਗਏ ਹਾਂ ਜਾਂ ਨਹਾ ਕੇ ਆਏ ਹਾਂ, ਤਾਂ ਜਿਹੜੇ ਗਿੱਲਾ ਤੌਲੀਆ ਜਾਂ ਕੱਪੜੇ ਨੇ ਉਹ ਬਿਸਤਰੇ 'ਤੇ ਜਾਂ ਸੋਫੇ 'ਤੇ ਨਾ ਸੁੱਟੋ, ਨਾ ਪਟਕੋ, ਕਿਉਂਕਿ ਇਹਦੇ ਨਾਲ ਕੀ ਹੁੰਦਾ ਹੈ ਜੀ, ਸਰੀਰ ਦੇ ਵਿੱਚ ਦਾਦ, ਖਾਜ ਔਰ ਖੁਜਲੀ ਵਾਲੇ ਜਿਹੜੇ ਰੈਸ਼ਿਜ਼ ਨੇ ਉਹ ਹੋ ਸਕਦੇ ਹੈ। ਸੋ ਬਿਸਤਰੇ 'ਤੇ ਤੁਸੀਂ ਇਹ ਵਾਲੇ ਟਾਵਲ ਨਹੀਂ ਫੇਂਕਣੇ, ਬਲਕਿ ਇਹਨੂੰ ਸੁਕਾਉਣਾ ਹੈ। ਔਰ ਇਸ ਤੋਂ ਇਲਾਵਾ ਇਸ ਮੌਸਮ ਦੇ ਵਿੱਚ ਹਵਾ ਔਰ ਪਾਣੀ ਦੇ ਵਿੱਚ ਬੈਕਟੀਰੀਆ ਬਹੁਤ ਜ਼ਿਆਦਾ ਹੁੰਦਾ। ਸੋ ਬਾਹਰ ਦਾ ਜਿਹੜਾ ਖਾਣਾ ਹੈ, ਜਿਵੇਂ ਚਾਟ ਹੈ, ਸਮੋਸੇ ਹੈ, ਜਿਹੜਾ ਵੀ ਸਟਰੀਟ ਫੂਡ ਹੈ, ਕਿਉਂਕਿ ਹਵਾ ਪਾਣੀ ਦੇ ਵਿੱਚ ਬੈਕਟੀਰੀਆ ਬਹੁਤ ਜ਼ਿਆਦਾ ਹੁੰਦਾ, ਸੋ ਸਟਰੀਟ ਫੂਡ ਖਾਣ ਤੋਂ ਤੁਸੀਂ ਬਚਣਾ ਹੈ, ਕਿਉਂਕਿ ਇਹਦੇ ਨਾਲ ਸਾਨੂੰ ਉਲਟੀ ਦਸਤ ਦੀ ਪ੍ਰੋਬਲਮ ਹੋ ਸਕਦੀ ਹੈ। ਸੋ ਪਰਹੇਜ਼ ਕਰਨਾ ਬਰਸਾਤੀ ਮੌਸਮ ਦੇ ਵਿੱਚ। ਔਰ ਸੜਕਾਂ 'ਤੇ ਲੱਗੇ ਲੋਹੇ ਦੇ ਖੰਭੇ ਨੇ, ਟਰਾਂਸਫਾਰਮਰ ਹੈ ਜਾਂ ਕੋਈ ਗਿੱਲੀ ਦੀਵਾਰ ਹੈ, ਘਰ ਦੀ ਵੀ ਗਿੱਲੀ ਦੀਵਾਰ ਹੈ, ਉਹਨੂੰ ਵੀ ਟੱਚ ਨਹੀਂ ਕਰਨਾ, ਕਿਉਂਕਿ ਕਰੰਟ ਆਉਣ ਦੀ ਸਮੱਸਿਆ ਹੁੰਦੀ ਹੈ ਜੇਕਰ ਅਸੀਂ ਗਿੱਲੀ ਜਗ੍ਹਾ 'ਤੇ ਟੱਚ ਕਰਦੇ ਹਾਂ ਜਾਂ ਲੋਹੇ ਦੇ ਖੰਭਿਆਂ ਨੂੰ ਅਸੀਂ ਟੱਚ ਕਰਦੇ ਹਾਂ। ਔਰ ਛੋਟੇ ਬੱਚਿਆਂ ਲਈ ਇੱਕ ਟਿਪ ਇਹ ਵੀ ਹੈ ਕਿ ਪਲੀਜ਼ ਜਦੋਂ ਇਹਨਾਂ ਦਿਨਾਂ 'ਚ ਘਰੋਂ ਬਾਹਰ ਜਾਂਦੇ ਹੋ ਤਾਂ ਘਰਦਿਆਂ ਨੂੰ ਜ਼ਰੂਰ ਦੱਸ ਕੇ ਜਾਓ, ਕਿਉਂਕਿ ਕਈ ਵਾਰੀ

ਹੱਥ ਵਿੱਚ ਫਸ ਜਾਂਦੇ ਹੋ ਅਤੇ ਫਿਰ ਕਰਦੇ ਇੰਤਜ਼ਾਰ ਕਰਦੇ ਰਹਿੰਦੇ ਨੇ। ਸੋ ਹਮੇਸ਼ਾ ਦੱਸ ਕੇ ਜਾਓ ਅਤੇ ਕੋਸ਼ਿਸ਼ ਕਰੋ ਜੇਕਰ ਮੌਸਮ ਬਰਸਾਤ ਵਾਲਾ ਹੈ ਅਤੇ ਨਾ ਜਾਓ ਤਾਂ ਬੈਟਰ ਹੈ, ਕਿਉਂਕਿ ਅੱਜ ਕੱਲ੍ਹ ਭਿੱਜਣ ਦੇ ਨਾਲ ਬਹੁਤ ਜਲਦੀ ਬੁਖਾਰ ਹੋ ਜਾਂਦਾ ਹੈ ਅਤੇ ਫਿਰ ਪਰੇਸ਼ਾਨੀ ਸਾਰਿਆਂ ਨੂੰ। ਸੋ ਇਸੇ ਛੋਟੀਆਂ ਛੋਟੀਆਂ ਜਿਹੜੀਆਂ ਗੱਲਾਂ ਨੇ ਅਸੀਂ ਧਿਆਨ ਰੱਖਣਾ ਹੈ ਅਤੇ ਮੈਨੂੰ ਲੱਗਦਾ ਹੈ ਕਿ ਜੇਕਰ ਅਸੀਂ ਛੋਟੀਆਂ ਛੋਟੀਆਂ ਗੱਲਾਂ ਨੂੰ ਧਿਆਨ ਵਿੱਚ ਰੱਖਦੇ ਹਾਂ ਤਾਂ ਫਿਰ ਵੱਡੀਆਂ ਸਮੱਸਿਆਵਾਂ ਨਹੀਂ ਆਉਂਦੀਆਂ। ਸੋ ਪ੍ਰੋਗਰਾਮ ਅੱਗੇ ਲੈ ਕੇ ਜਾ ਰਹੇ ਹਾਂ ਜੀ, ਪਲੇ ਕਰਨ ਜਾ ਰਹੀ ਹਾਂ ਤੁਹਾਡੇ ਲਈ ਪਿਆਰਾ ਜਿਹਾ ਗੀਤ। ਇੰਜੋਏ ਕਰੋ ਅਤੇ ਵਾਪਿਸ ਆਓ।

ਇੰਜੋਏ ਕਰ ਰਹੇ ਹੋ ਜੀ ਪ੍ਰੋਗਰਾਮ ਹੋਮ ਸਵੀਟ ਹੋਮ, ਅਤੇ ਹੋਮ ਸਵੀਟ ਹੋਮ ਦੇ ਵਿੱਚ ਹੁਣ ਥੋੜ੍ਹੀ ਜਿਹੀ ਗੱਲ ਫੈਸ਼ਨ ਔਰ ਟ੍ਰੈਂਡਸ ਦੀ ਵੀ ਕਰ ਲਈਏ। ਸੋ ਦੋਸਤੋ, ਫੈਸ਼ਨ ਦੀ ਗੱਲ ਕਰੀਏ ਤਾਂ ਅੱਜ ਕੱਲ੍ਹ ਬਕਟ ਹੈਟਸ ਔਰ ਕੈਪਸ ਦਾ ਕਮਬੈਕ ਹੋ ਗਿਆ ਜੀ। ਜਿਹੜੀਆਂ ਕੈਪਸ ਔਰ ਹੈਟ ਪਹਿਲਾਂ ਧੁੱਪ, ਬਾਰਿਸ਼ ਜਾਂ ਖੇਡ ਕੁੱਦ ਦੇ ਵਿੱਚ ਵਰਤੀਆਂ ਜਾਂਦੀਆਂ ਸਨ, ਸਿਰਫ ਸਪੋਰਟਸ ਪਰਸਨ ਪਾਉਂਦੇ ਸੀ, ਉਹ ਅੱਜ ਸਟਾਈਲ ਦਾ ਹਿੱਸਾ ਬਣ ਗਿਆ ਜੀ, ਉਹ ਅੱਜ ਕੱਲ੍ਹ ਟ੍ਰੈਂਡ ਦਾ ਹਿੱਸਾ ਬਣ ਗਿਆ।

ਗੱਲ ਕਰਦੇ ਹਾਂ ਉਹਦੇ ਬਾਰੇ ਕਿ ਅੱਜ ਕੱਲ੍ਹ ਕੈਪਸ ਔਰ ਜਿਹੜੀਆਂ ਬਕਟ ਹੈਟਸ ਹੈ ਇਹ ਕਿਵੇਂ ਲੋਕ ਪਾ ਰਹੇ ਹੈ। ਸੋ ਪਹਿਲਾਂ ਤਾਂ ਮੰਨਿਆ ਜਾਂਦਾ ਸੀਗਾ ਕਿ ਇਹ ਫੈਸ਼ਨ ਦਾ ਹਿੱਸਾ ਨਹੀਂ ਹੈ ਬਲਕਿ ਜ਼ਰੂਰਤ ਹੈ, ਜਿਹੜੇ ਸਪੋਰਟਸ ਪਰਸਨ ਹੈ ਉਹੀ ਪਾਉਂਦੇ ਨੇ, ਪਰ ਨਹੀਂ, ਹੁਣ ਇਹਨਾਂ ਨੂੰ ਅਸੀਂ ਐਜ਼ ਏ ਟ੍ਰੈਂਡ ਵੀ ਪਾ ਰਹੇ ਹਾਂ। ਸੋਫਟ ਅਤੇ ਕੰਫਰਟੇਬਲ ਹੁੰਦੀਆਂ ਨੇ ਔਰ ਕਿਨਾਰੇ ਨੀਚੇ ਨੂੰ ਝੁਕੇ ਹੁੰਦੇ ਆ, ਇਹਨਾਂ ਨੂੰ ਅਸੀਂ ਬਕਟ ਹੈਡਸ ਕਹਿੰਦੇ ਹਾਂ। ਔਰ ਕਿੱਦਾਂ ਪਹਿਨਿਆ ਜਾਂਦਾ ਜੀ, ਓਵਰ ਸਾਈਜ਼ ਸ਼ਰਟਸ ਜਾਂ ਕਾਰਗੋ ਪੈਂਟਸ ਜਾਂ ਡੈਨਿਮ ਔਰ ਕੋਡ ਸੈਟਸ ਦੇ ਨਾਲ ਇਹਨਾਂ ਨੂੰ ਪਾਇਆ ਜਾ ਰਿਹਾ ਅੱਜ ਕੱਲ੍ਹ। ਔਰ ਚਾਹੇ ਤੁਸੀਂ ਸਿੰਪਲ ਜਿਹੀ ਡਰੈਸ ਪਾਈ ਹੋਵੇ, ਜੇਕਰ ਤੁਸੀਂ ਬਕਟ ਹੈਟਸ ਔਰ ਕੈਪ ਨਾਲ ਕੈਰੀ ਕਰਦੇ ਹੋ, ਤਾਂ ਫਿਰ ਤੁਹਾਡੀ ਜਿਹੜੀ ਸਿੰਪਲ ਜਿਹੀ ਡਰੈਸ ਹੈ ਉਹ ਵੀ ਐਲੀਵੇਟ ਹੋ ਜਾਂਦੀ ਹੈ ਅਤੇ ਤੁਹਾਡਾ ਸਟਾਈਲ ਸਭ ਤੋਂ ਹਟ ਕੇ ਹੋ ਜਾਂਦਾ। ਔਰ ਕਿੱਦਾਂ ਦੀਆਂ ਕੈਪਸ ਚੱਲ ਰਹੀਆਂ ਨੇ ਉਹ ਮੈਂ ਤੁਹਾਨੂੰ ਦੱਸ ਦਿੰਦੀ ਹਾਂ। ਬਲੈਕ ਔਰ ਵਾਈਟ ਮਿਨੀਮਲ ਕੈਪਸ, ਪੇਸਟਲ ਸ਼ੇਡ ਵਾਲੇ ਜਿਹੜੇ ਕੈਪਸ ਨੇ ਉਹ ਜ਼ਿਆਦਾ ਚੱਲ ਰਹੇ ਨੇ। ਔਰ ਡੈਨਿਮ ਟੈਕਸਚਰ ਡਿਜ਼ਾਈਨ ਹੈ ਉਹ ਵੀ ਇਨ ਹੈ ਜੀ। ਗ੍ਰਾਫਿਕਸ ਪ੍ਰਿੰਟਡ ਕੈਪਸ ਵੀ ਚੱਲ ਰਹੀਆਂ ਨੇ। ਇਸ ਤੋਂ ਇਲਾਵਾ ਨਿਊਟਰਲ ਔਰ ਅਰਥੀ ਟੋਨ ਜਿਹੜੇ ਹੁੰਦੇ ਆ ਉਹਨਾਂ ਦੀਆਂ ਜਿਹੜੀਆਂ ਕੈਪਸ ਨੇ ਉਹ ਜ਼ਿਆਦਾ ਪਸੰਦ ਕੀਤੀਆਂ ਜਾ ਰਹੀਆਂ। ਅਤੇ ਹੁਣ ਜੇ ਗੱਲ ਕਰੀਏ ਕਿ ਟ੍ਰੈਂਡ ਆਇਆ ਕਿੱਥੋਂ ਹੈ, ਇਹ ਟ੍ਰੈਂਡ ਆਇਆ ਹੈ ਜੀ ਸੋਸ਼ਲ ਮੀਡੀਆ ਤੋਂ। ਇਨਫਲੂਐਂਸਰਸ ਅਕਸਰ ਇਹ ਕੈਪਸ ਪਾ ਰਹੇ ਨੇ ਔਰ ਉਹਨਾਂ ਨੂੰ ਦੇਖ ਦੇਖ ਕੇ ਹੁਣ ਕੋਮਨ ਪੀਪਲ ਹੈ ਜਿਹੜੇ ਉਹ ਵੀ ਬਕਟ ਹੈਟਸ ਔਰ ਕੈਪਸ ਨੂੰ ਕੈਰੀ ਕਰਨਾ ਸ਼ੁਰੂ ਕਰ ਚੁੱਕੇ ਨੇ ਅਤੇ ਅੱਜ ਕੱਲ੍ਹ ਇਹ ਟ੍ਰੈਂਡ ਦਾ ਹਿੱਸਾ ਬਣ ਚੁੱਕਿਆ। ਸੋ ਤੁਸੀਂ ਵੀ ਇਹਨੂੰ ਟਰਾਈ ਕਰ ਸਕਦੇ ਹੋ ਜੀ। ਕੈਜੂਅਲ ਲੁੱਕ ਦੇ ਵਿੱਚ ਇਹਨੂੰ ਟਰਾਈ ਕੀਤਾ ਜਾਂਦਾ ਹੈ, ਕਾਰਗੋ ਪੈਂਟਸ ਦੇ ਨਾਲ, ਡੈਨਿਮ ਦੇ ਨਾਲ, ਕੋਡ ਸੈਟਸ ਦੇ ਨਾਲ, ਓਵਰ ਸਾਈਜ਼ ਸ਼ਰਟਸ ਦੇ ਨਾਲ, ਟੀ ਸ਼ਰਟਸ ਦੇ ਨਾਲ ਤੁਸੀਂ ਬਕਟ ਹੈਟਸ ਔਰ ਕੈਪਸ ਕੈਰੀ ਕਰ ਸਕਦੇ ਹੋ, ਸੋਹਣੇ ਲੱਗੋਗੇ। ਸੋ ਸੋਹਣੇ ਤਾਂ ਲੱਗੋਗੇ, ਇਹਦੇ ਨਾਲ ਬਚਾਅ ਵੀ ਰਹਿੰਦਾ ਜੀ, ਧੁੱਪ ਬਾਰਿਸ਼ ਤੋਂ ਵੀ ਬਚਾਅ ਰਹਿੰਦਾ ਹੈ ਅਤੇ ਅਸੀਂ ਟ੍ਰੈਂਡੀ ਵੀ ਲੱਗਦੇ ਹਾਂ। ਸੋ ਪ੍ਰੋਗਰਾਮ ਚੱਲ ਰਿਹਾ ਜੀ ਹੋਮ ਸਵੀਟ ਹੋਮ, ਅਤੇ ਹੁਣ ਮੈਂ ਪਲੇ ਕਰਨ ਜਾ ਰਹੀ ਹਾਂ ਤੁਹਾਡੇ ਲਈ ਰਾਜਵੀਰ ਚਵੰਦਾ ਦੀ ਆਵਾਜ਼ ਦੇ ਵਿੱਚ ਪਿਆਰਾ ਜਿਹਾ ਗੀਤ।

ਪ੍ਰੋਗਰਾਮ ਚੱਲ ਰਿਹਾ ਹੈ ਜੀ ਹੋਮ ਸਵੀਟ ਹੋਮ। ਪਰ ਦੋਸਤੋ ਹੋਮ ਸਵੀਟ ਹੋਮ ਦੇ ਵਿੱਚ ਹੁਣ ਸਮਾਂ ਹੋ ਗਿਆ ਤੁਹਾਡੇ ਤੋਂ ਇਜਾਜ਼ਤ ਲੈਣ ਦਾ, ਕਿਉਂਕਿ ਘੜੀ ਦੀ ਜਿਹੜੀ ਸੂਈ ਹੈ ਉਹ ਟਿਕ ਟਿਕ ਕਰਦੀ ਹੋਈ ਪਹੁੰਚ ਗਈ ਹੈ ਜੀ 58 ਮਿੰਟ ਰਹਿ ਗਏ ਨੇ ਸਿਰਫ 2, ਅਤੇ ਹੁਣ ਮੈਨੂੰ ਜਾਣਾ ਪਏਗਾ ਇਸ ਪ੍ਰੋਗਰਾਮ ਦੇ ਵਿੱਚੋਂ ਤੁਹਾਡੇ ਤੋਂ ਇਜਾਜ਼ਤ ਲੈ ਰਹੀ ਹਾਂ ਜੀ। ਪਰ ਮੈਂ ਅਜੇ ਕਿਤੇ ਨਹੀਂ ਜਾ ਰਹੀ, ਕੁਝ ਹੀ ਪਲਾਂ ਦੇ ਬਾਅਦ ਅਗਲੇ ਪ੍ਰੋਗਰਾਮ ਮਿੱਡੇ ਮੈਲੋਡੀਜ਼ ਦੇ ਵਿੱਚ ਫਿਰ ਹੋਏਗੀ ਮੁਲਾਕਾਤ। ਅਤੇ ਹੁਣ ਜਾਂਦੇ ਜਾਂਦੇ ਮੈਂ ਪਲੇ ਕਰ ਰਹੀ ਹਾਂ ਤੁਹਾਡੇ ਲਈ ਇਸ ਪ੍ਰੋਗਰਾਮ ਦਾ ਲਾਸਟ ਗੀਤ, ਤੁਸੀਂ ਇੰਜੋਏ ਕਰੋ ਅਤੇ ਫਿਰ ਵਾਪਿਸ ਵੀ ਆਓ, ਕਿਉਂਕਿ ਕੁਝ ਹੀ ਪਲਾਂ ਦੇ ਬਾਅਦ ਮੁਲਾਕਾਤ ਹੋਏਗੀ ਅਗਲੇ ਪ੍ਰੋਗਰਾਮ ਦੇ ਵਿੱਚ ਮਿੱਡੇ ਮੈਲੋਡੀਜ਼ ਦੇ ਵਿੱਚ।

ਇੰਜੋਏ ਕਰ ਰਹੇ ਹੋ ਜੀ 102.7 FM ਰੇਨਬੋ ਤੇ ਦੋਸਤੋ ਪ੍ਰੋਗਰਾਮ ਸ਼ੁਰੂ ਹੋ ਗਿਆ ਹੈ ਮੀਠੇ ਮੈਲੋਡੀਜ਼ ਤੇ ਅੱਜ ਦੀ ਇਹ ਖੂਬਸੂਰਤ ਦੁਪਹਿਰ ਅਸੀਂ ਨਾਮ ਕਰ ਰਹੇ ਹਾਂ ਉਸ ਕਲਮ ਦੇ ਜਾਦੂਗਰ ਦੀ ਜਿਸਨੇ ਲੁਧਿਆਣੇ ਦੀ ਮਿੱਟੀ ਵਿੱਚ ਜਨਮ ਲੈ ਕੇ ਪੂਰੀ ਦੁਨੀਆ 'ਤੇ ਆਪਣੇ ਲਫਜ਼ਾਂ ਦੀ ਹਕੂਮਤ ਚਲਾਈ ਜੀ ਸਾਹਿਰ ਲੁਧਿਆਨਵੀ ਸਾਹਿਬ ਦੋਸਤੋ ਸਾਹਿਰ ਉਹ ਸ਼ਾਇਰ ਸਨ ਜਿਨ੍ਹਾਂ ਨੇ ਬਾਲੀਵੁੱਡ ਵਿੱਚ ਗੀਤਕਾਰਾਂ ਨੂੰ ਇੱਕ ਨਵਾਂ ਰੁਤਬਾ ਅਤੇ ਸਨਮਾਨ ਦਿਵਾਇਆ ਸੀ ਉਹ ਧੁਨਾਂ 'ਤੇ ਗੀਤ ਨਹੀਂ ਲਿਖਦੇ ਸਨ ਬਲਕਿ ਸੰਗੀਤਕਾਰਾਂ ਨੂੰ ਉਹਨਾਂ ਦੀ ਸ਼ਾਇਰੀ 'ਤੇ ਧੁਨਾਂ ਬਣਾਉਣੀਆਂ ਪੈਂਦੀਆਂ ਸਨ ਅਤੇ ਆਓ ਅੱਜ ਦੀ ਇਸ ਸੁਰੀਲੀ ਯਾਤਰਾ ਦੀ ਸ਼ੁਰੂਆਤ ਕਰਦੇ ਹਾਂ ਅਤੇ ਉਹਨਾਂ ਦਾ ਬੇਹੱਦ ਫਲਸਫਾਨਾ ਗੀਤ ਮੈਂ ਤੁਹਾਡੇ ਲਈ ਪਲੇ ਕਰਨ ਜਾ ਰਹੀ ਹਾਂ ਮੈਂ ਪਲ ਦੋ ਪਲ ਕਾ ਸ਼ਾਇਰ ਹੂੰ

ਜ਼ਿੰਦਗੀ ਜਿਉਣ ਦਾ ਇਸ ਤੋਂ ਸੋਹਣਾ ਤਰੀਕਾ ਹੋਰ ਕੀ ਹੋ ਸਕਦਾ। ਤੁਸੀਂ ਸੁਣ ਰਹੇ ਹੋ ਜੀ ਮਿਡ ਡੇ ਮੈਲੋਡੀਜ਼ ਐਫ ਐਮ ਰੇਨਬੋ 'ਤੇ, ਅਤੇ ਹੁਣ ਚੱਲਦੇ ਹਾਂ ਓ ਪੀ ਨਈਅਰ ਸਾਹਿਬ ਦੇ ਉਸ ਮਸ਼ਹੂਰ ਘੋੜਾ ਟਾਪ ਵਾਲੀ ਧੁਨ ਵੱਲ ਜੀ, ਟੌਂਗਾ ਬੀਟ ਵਾਲੀ ਧੁਨ, ਜਿੱਥੇ ਸਾਹਿਰ ਨੇ ਪਿੰਡ ਦੇ ਰੋਮਾਂਸ ਅਤੇ ਮੁਹੱਬਤ ਦੀ ਨੋਕ ਝੋਕ ਨੂੰ ਬਹੁਤ ਹੀ ਚੁਲਬਲੇ ਅੰਦਾਜ਼ ਵਿੱਚ ਪੇਸ਼ ਕੀਤਾ। ਅਤੇ ਫਿਰ ਆਪਣੇ ਪੈਰ ਥਿਰਕਾਉਣ ਦੇ ਲਈ ਹੋ ਜਾਓ ਤਿਆਰ, ਕਿਉਂਕਿ ਮੈਂ ਪਲੇ ਕਰ ਰਹੀ ਹਾਂ ਗੀਤ ਉੜੇ ਜਬ ਜਬ ਜ਼ੁਲਫੇ ਤੇਰੀ।

ਨਮਸਕਾਰ, ਇਹ ਆਕਾਸ਼ਵਾਣੀ ਹੈ। ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਅਮਨਦੇਵ। ਪਹਿਲਾਂ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਇੰਡੋਨੇਸ਼ੀਆ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੇ 6 ਦਿਨਾਂ ਦੌਰੇ ਲਈ ਰਵਾਨਾ ਹੋ ਗਏ ਨੇ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸਹਿਕਾਰਤਾ ਰਾਹੀਂ ਲੱਖਾਂ ਲੋਕਾਂ ਦੇ ਜੀਵਨ ਵਿੱਚ ਖੁਸ਼ਹਾਲੀ ਲਿਆਉਣ ਲਈ ਸਹਿਕਾਰਤਾ ਮੰਤਰਾਲੇ ਦੀ ਸ਼ਲਾਘਾ ਕੀਤੀ ਹੈ। ਬ੍ਰਿਕਸ ਦੀਆਂ ਨਸ਼ਾ ਵਿਰੋਧੀ ਏਜੰਸੀਆਂ ਅਤੇ ਮੁਖੀਆਂ ਦੀ ਮੀਟਿੰਗ ਅੱਜ ਗੁਹਾਟੀ ਵਿੱਚ ਸ਼ੁਰੂ ਹੋ ਗਈ ਹੈ। ਸਰਕਾਰ ਨੇ ਕਿਹਾ ਕਿ 104

0: ਕਰੋੜ ਤੋਂ ਵੱਧ ਸਿਹਤ ਕਾਰਡਾਂ ਨੂੰ 93 ਕਰੋੜ ਤੋਂ ਵੱਧ ਆਯੁਸ਼ਮਾਨ ਭਾਰਤ ਹੈਲਥ ਅਕਾਊਂਟ ਸਾਹਿਬਾਂ ਨਾਲ ਜੋੜਿਆ ਗਿਆ ਹੈ। ਅਤੇ ਫੀਫਾ ਫੁੱਟਬਾਲ ਵਿਸ਼ਵ ਕੱਪ ਵਿੱਚ ਇੰਗਲੈਂਡ ਮੈਕਸੀਕੋ ਨੂੰ 3-2 ਨਾਲ ਹਰਾ ਕੇ ਕੁਆਟਰ ਫਾਈਨਲ 'ਚ ਪਹੁੰਚ ਗਿਆ ਹੈ। ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਇੰਡੋਨੇਸ਼ੀਆ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੇ 6 ਦਿਨਾਂ ਦੌਰੇ ਲਈ ਰਵਾਨਾ ਹੋ ਗਏ ਨੇ। ਸ਼੍ਰੀ ਮੋਦੀ ਨੇ ਕਿਹਾ ਕਿ ਉਹ ਰਾਸ਼ਟਰਪਤੀ ਪ੍ਰਬੋਵੋ ਸੁਬਿਆਂਤੋ ਦੇ ਸੱਦੇ 'ਤੇ ਇੰਡੋਨੇਸ਼ੀਆ ਦਾ ਦੌਰਾ ਕਰ ਰਹੇ ਨੇ। ਇਹ ਦੌਰਾ ਦੋਹਾਂ ਦੇਸ਼ਾਂ ਵਿਚਕਾਰ ਵਿਆਪਕ ਰਣਨੀਤਿਕ ਭਾਈਵਾਲੀ ਨੂੰ ਹੋਰ ਮਜ਼ਬੂਤ ਕਰੇਗਾ। ਇੰਡੋਨੇਸ਼ੀਆ ਦੇ ਰਾਸ਼ਟਰਪਤੀ ਸਾਲ 2025 ਦੇ ਗਣਤੰਤਰ ਦਿਵਸ ਸਮਾਰੋਹ ਲਈ ਮੁੱਖ ਮਹਿਮਾਨ ਵਜੋਂ ਭਾਰਤ ਆਏ ਸਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਇੰਡੋਨੇਸ਼ੀਆ ਵਿੱਚ ਉਹ ਰਾਸ਼ਟਰਪਤੀ ਸੁਬਿਆਂਤੋ ਨਾਲ ਪ੍ਰੰਬਨਨ ਮੰਦਰ ਜਾਣਗੇ ਅਤੇ ਪ੍ਰਵਾਸੀ ਭਾਰਤੀਆਂ ਨਾਲ ਵੀ ਗੱਲਬਾਤ ਕਰਨਗੇ। ਇੰਡੋਨੇਸ਼ੀਆ ਤੋਂ ਪ੍ਰਧਾਨ ਮੰਤਰੀ ਮੋਦੀ ਆਸਟ੍ਰੇਲੀਆ ਦੇ ਦੌਰੇ 'ਤੇ ਜਾਣਗੇ। ਉਹਨਾਂ ਦਾ ਦੌਰਾ ਭਾਰਤ ਆਸਟ੍ਰੇਲੀਆ ਵਿਆਪਕ ਰਣਨੀਤਿਕ ਭਾਈਵਾਲੀ ਨੂੰ ਹੋਰ ਮਜ਼ਬੂਤ ਕਰੇਗਾ। ਦੋਵੇਂ ਧਿਰਾਂ ਰੱਖਿਆ ਅਤੇ ਸੁਰੱਖਿਆ, ਵਪਾਰ ਅਤੇ ਨਿਵੇਸ਼, ਸਿੱਖਿਆ, ਗਤੀਸ਼ੀਲਤਾ, ਉੱਭਰਦੀਆਂ ਤਕਨਾਲੋਜੀਆਂ, ਖੇਡਾਂ ਅਤੇ ਜਨ ਸੰਪਰਕ ਬਾਰੇ ਚਰਚਾ ਕਰਨਗੀਆਂ। ਸ਼੍ਰੀ ਮੋਦੀ ਆਸਟ੍ਰੇਲੀਆ ਵਿੱਚ ਪ੍ਰਵਾਸੀ ਭਾਰਤੀਆਂ ਨਾਲ ਵੀ ਮੁਲਾਕਾਤ ਕਰਨਗੇ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਦੇ ਸੱਦੇ 'ਤੇ ਔਕਲੈਂਡ ਜਾਣਗੇ। ਇਹ ਦੌਰਾ ਦੁਆਲੇ ਸੰਬੰਧਾਂ ਨੂੰ ਇੱਕ ਨਵਾਂ ਹੁਲਾਰਾ ਦੇਵੇਗਾ। ਪ੍ਰਧਾਨ ਮੰਤਰੀ ਲਕਸਨ ਨੇ ਪਿਛਲੇ ਸਾਲ ਮਾਰਚ ਵਿੱਚ ਭਾਰਤ ਦਾ ਦੌਰਾ ਕੀਤਾ ਸੀ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਪੂਰਬੀ ਅਤੇ ਦੱਖਣੀ ਹਿੰਦ ਮਹਾਂਸਾਗਰ ਖੇਤਰ ਵਿੱਚ ਇੰਡੋਨੇਸ਼ੀਆ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਨਾਲ ਭਾਰਤ ਦੀ ਸਾਂਝ, ਭਾਰਤ ਦੀ ਐਕਟ ਈਸਟ ਨੀਤੀ, ਮਹਾਂਸਾਗਰ ਵਿਜ਼ਨ ਅਤੇ ਇੱਕ ਖੁੱਲ੍ਹੇ ਅਤੇ ਮੁਕਤ ਹਿੰਦ ਪ੍ਰਸ਼ਾਂਤ ਖੇਤਰ ਲਈ ਭਾਰਤ ਦੇ ਦ੍ਰਿਸ਼ਟੀਕੋਣ ਨੂੰ ਹੋਰ ਮਜ਼ਬੂਤ ਕਰੇਗੀ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪਿਛਲੇ 5 ਸਾਲਾਂ ਤੋਂ ਸਹਿਕਾਰਤਾ ਰਾਹੀਂ ਖੁਸ਼ਹਾਲੀ ਦੇ ਮੰਤਰ ਦੀ ਪਾਲਣਾ ਕਰਕੇ ਲੱਖਾਂ ਲੋਕਾਂ ਦੇ ਜੀਵਨ ਵਿੱਚ ਬਦਲਾਅ ਲਿਆਉਣ ਲਈ ਸਹਿਕਾਰਤਾ ਮੰਤਰਾਲੇ ਦੀ ਸ਼ਲਾਘਾ ਕੀਤੀ ਹੈ। ਸਹਿਕਾਰਤਾ ਮੰਤਰਾਲੇ ਦੇ 5ਵੇਂ ਸਥਾਪਨਾ ਦਿਵਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਸ਼੍ਰੀ ਸ਼ਾਹ ਨੇ ਕਿਹਾ ਕਿ ਅੱਜ ਦਾ ਦਿਨ ਸਹਿਕਾਰੀ ਖੇਤਰ ਨਾਲ ਜੁੜੇ 30 ਕਰੋੜ ਲੋਕਾਂ ਅਤੇ ਦੇਸ਼ ਭਰ ਦੇ 8.5 ਲੱਖ ਤੋਂ ਵੱਧ ਸਹਿਕਾਰੀ ਸੰਸਥਾਵਾਂ ਲਈ ਬਹੁਤ ਸ਼ੁਭ ਦਿਨ ਹੈ। ਉਨ੍ਹਾਂ ਕਿਹਾ ਕਿ ਇਸ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਰਕਾਰ ਵਿੱਚ ਇੱਕ ਸੁਤੰਤਰ ਸਹਿਕਾਰਤਾ ਮੰਤਰਾਲਾ ਸਥਾਪਿਤ ਕਰਨ ਦਾ ਫੈਸਲਾ ਕੀਤਾ ਸੀ। ਸ਼੍ਰੀ ਸ਼ਾਹ ਨੇ ਅੱਗੇ ਕਿਹਾ ਕਿ ਪਿਛਲੇ 5 ਸਾਲਾਂ ਵਿੱਚ ਸਹਿਕਾਰੀ ਪ੍ਰਣਾਲੀ ਨੂੰ ਆਧੁਨਿਕ, ਪਾਰਦਰਸ਼ੀ, ਤਕਨਾਲੋਜੀ ਪੱਖੀ ਅਤੇ ਪ੍ਰਯੋਗੀ ਬਣਾਉਣ ਦੀ ਦਿਸ਼ਾ ਵੱਲ ਸ਼ਲਾਘਾਯੋਗ ਕੰਮ ਕੀਤਾ ਗਿਆ ਹੈ।
1: ਹਮਨੇ ਕ੍ਰਿਸ਼ੀ ਰੂਣ, ਡੇਰੀ, ਉਰਵਰਕ ਵਿਤਰਣ ਔਰ ਗ੍ਰਾਮੀਣ ਸੇਵਾਏ, ਇਹ ਸਭੀ ਕੋ ਪ੍ਰਾਥਮਿਕ ਸੇ ਲੇਕਰ ਰਾਸ਼ਟਰੀ ਸਤਰ ਪਰ ਜੋੜਨੇ ਕਾ ਕਾਮ ਕੀਆ ਹੈ। ਸੈਕੰਡਰੀ ਔਰ ਟਰਸਰੀ ਖੇਤਰੋ ਮੇ ਵੀ ਉਸਕੋ ਜੋੜਨੇ ਕਾ ਕਾਮ ਕੀਆ ਹੈ। ਭੰਡਾਰਣ, ਉਤਪਾਦਨ, ਐਕਸਪੋਰਟ, ਜੈਵਿਕ ਉਤਪਾਦਨ, ਪਰੰਪਰਾਗਤ ਬੀਜੋ ਕਾ ਉਤਪਾਦਨ, ਜ਼ਿਆਦੇ ਉਤਪਾਦਨ ਦੇਣੇ ਵਾਲੇ ਬੀਜੋ ਕਾ ਨਿਰਮਾਣ, ਡਿਜੀਟਲ ਸੇਵਾਏ, ਬੈਂਕਿੰਗ, ਮੋਬਿਲਿਟੀ, ਲੋਜਿਸਟਿਕ ਔਰ ਹਰਿਤ ਊਰਜਾ, ਇਹ ਸਭ ਕੋ ਇੱਕ ਮਾਲਾ ਮੇ ਪਿਰੋਨੇ ਕਾ ਕਾਮ ਇਹ 5 ਸਾਲ ਮੇ ਕੀਆ ਹੈ।
0: ਉਨ੍ਹਾਂ ਕਿਹਾ ਕਿ ਇਸ ਸਾਲ ਸਰਕਾਰ ਨੇ ਸਹਿਕਾਰੀ ਸੰਸਥਾਵਾਂ ਲਈ ਇੱਕ ਰੈਂਕਿੰਗ ਢਾਂਚਾ ਸ਼ੁਰੂ ਕੀਤਾ ਹੈ, ਜਿਸ ਰਾਹੀਂ ਹਰੇਕ ਖੇਤਰ ਵਿੱਚ ਉੱਤਮਤਾ ਹਾਸਲ ਕਰਨ ਵਾਲੀਆਂ ਚੋਟੀ ਦੀਆਂ 5 ਸਹਿਕਾਰੀ ਸਭਾਵਾਂ ਦੀ ਪਛਾਣ ਕੀਤੀ ਜਾਏਗੀ। ਚੋਣ ਕਮਿਸ਼ਨ ਨੇ ਬਿਹਾਰ, ਗੁਜਰਾਤ ਅਤੇ ਮੱਧ ਪ੍ਰਦੇਸ਼ ਦੀਆਂ 3 ਵਿਧਾਨ ਸਭਾ ਸੀਟਾਂ 'ਤੇ ਜ਼ਿਮਨੀ ਚੋਣਾਂ ਲਈ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਜ਼ਿਮਨੀ ਚੋਣਾਂ ਬਿਹਾਰ ਦੇ ਬਾਂਕੀਪੁਰ, ਗੁਜਰਾਤ ਦੇ ਮੰਜਾਲਪੁਰ ਅਤੇ ਮੱਧ ਪ੍ਰਦੇਸ਼ ਦੇ ਦਤੀਆ 'ਚ ਹੋਣਗੀਆਂ। ਨੋਟੀਫਿਕੇਸ਼ਨ ਅਨੁਸਾਰ ਨਾਮਜ਼ਦਗੀਆਂ 13 ਜੁਲਾਈ ਤੱਕ ਪ੍ਰਵਾਨ ਕੀਤੀਆਂ ਜਾਣਗੀਆਂ ਅਤੇ ਕਾਗਜ਼ਾਂ ਦੀ ਜਾਂਚ 14 ਜੁਲਾਈ ਨੂੰ ਹੋਏਗੀ ਅਤੇ ਵੋਟਾਂ 30 ਜੁਲਾਈ ਨੂੰ ਪੈਣਗੀਆਂ। ਚੋਣ ਕਮਿਸ਼ਨ ਨੇ ਪੱਛਮੀ ਬੰਗਾਲ ਤੋਂ 3 ਰਾਜ ਸਭਾ ਸੀਟਾਂ ਲਈ ਜ਼ਿਮਨੀ ਚੋਣਾਂ ਲਈ ਵੀ ਐਲਾਨ ਕੀਤਾ ਹੈ। ਇਹ ਸੀਟਾਂ ਰਾਜ ਸਭਾ ਮੈਂਬਰਾਂ ਸੁਖੇਂਦੂ ਸ਼ੇਖਰ ਰਾਏ, ਸੁਸ਼ਮਿਤਾ ਦੇਵ ਅਤੇ ਪ੍ਰਕਾਸ਼ ਚਿਕ ਬਰਾਇਕ ਦੇ ਅਸਤੀਫੇ ਤੋਂ ਬਾਅਦ ਖਾਲੀ ਹੋਈਆਂ ਨੇ। ਚੋਣ ਨੋਟੀਫਿਕੇਸ਼ਨ ਕੱਲ੍ਹ ਜਾਰੀ ਕੀਤਾ ਜਾਏਗਾ, ਜਦੋਂ ਕਿ ਨਾਮਜ਼ਦਗੀਆਂ ਦਾਖਲ ਕਰਨ ਦੀ ਆਖਰੀ ਤਰੀਕ 14 ਜੁਲਾਈ ਹੈ। ਨਾਮਜ਼ਦਗੀਆਂ ਦੀ ਜਾਂਚ 15 ਜੁਲਾਈ ਨੂੰ ਹੋਏਗੀ। ਇਹਨਾਂ ਸੀਟਾਂ ਲਈ ਵੋਟਿੰਗ 24 ਜੁਲਾਈ ਨੂੰ ਹੋਏਗੀ ਅਤੇ ਗਿਣਤੀ ਵੀ ਉਸੇ ਦਿਨ ਕੀਤੀ ਜਾਏਗੀ। ਬ੍ਰਿਕਸ ਦੀਆਂ ਨਸ਼ਾ ਵਿਰੋਧੀ ਏਜੰਸੀਆਂ ਦੇ ਮੁਖੀਆਂ ਦੀ ਮੀਟਿੰਗ ਅੱਜ ਗੁਹਾਟੀ ਵਿੱਚ ਸ਼ੁਰੂ ਹੋ ਗਈ ਹੈ। ਗ੍ਰਹਿ ਮੰਤਰਾਲੇ ਦੀ ਨਰਕੋਟਿਕਸ ਕੰਟਰੋਲ ਬਿਊਰੋ ਵੱਲੋਂ ਆਯੋਜਿਤ ਬ੍ਰਿਕਸ ਮੈਂਬਰ ਦੇਸ਼ਾਂ ਦੇ ਨੁਮਾਇੰਦੇ 2 ਦਿਨਾਂ ਮੀਟਿੰਗ ਵਿੱਚ ਹਿੱਸਾ ਲੈ ਰਹੇ ਨੇ। ਨਰਕੋਟਿਕਸ ਕੰਟਰੋਲ ਬਿਊਰੋ NCB ਦੇ ਡਾਇਰੈਕਟਰ ਜਨਰਲ ਅਨੁਰਾਗ ਗਰਗ, ਜਿਨ੍ਹਾਂ ਨੇ ਭਾਰਤੀ ਵਫਦ ਦੀ ਅਗਵਾਈ ਕੀਤੀ, ਕਿਹਾ ਕਿ ਬ੍ਰਿਕਸ ਦੇ ਵਿਸਥਾਰ ਨੇ ਸਮੂਹ ਦੀਆਂ ਆਲਮੀ ਚੁਣੌਤੀਆਂ ਨੂੰ ਹੱਲ ਕਰਨ ਦੀ ਯੋਗਤਾ ਨੂੰ ਮਜ਼ਬੂਤ ਕੀਤਾ ਹੈ। ਸ਼੍ਰੀ ਗਰਗ ਨੇ ਕਿਹਾ ਕਿ ਆਧੁਨਿਕ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਨੈੱਟਵਰਕ ਸਰਹੱਦ ਤੋਂ ਪਾਰ ਕੰਮ ਕਰਦੇ ਨੇ, ਇਸ ਲਈ ਅੱਜ ਅੰਤਰਰਾਸ਼ਟਰੀ ਸਹਿਯੋਗ ਜ਼ਰੂਰੀ ਹੈ। ਉਹਨਾਂ ਨੇ ਨਿਯਮਤ ਖੁਫੀਆ ਜਾਣਕਾਰੀ ਸਾਂਝੀ ਕਰਨ, ਤਸਕਰੀ ਦੇ ਰੋਜ਼ਾਨਾ ਦਾ ਵਿਸ਼ਲੇਸ਼ਣ ਕਰਨ ਅਤੇ ਸਾਂਝੇ ਕਾਨੂੰਨ ਲਾਗੂ ਕਰਨ ਦੇ ਯਤਨਾਂ ਦੇ ਤਾਲਮੇਲ ਕਰਨ ਲਈ ਇੱਕ ਸਮਰਪਿਤ ਬ੍ਰਿਕਸ ਵਰਚੁਅਲ ਵਰਕਿੰਗ ਗਰੁੱਪ ਦੀ ਸਥਾਪਨਾ ਦੀ ਤਜਵੀਜ਼ ਰੱਖੀ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ XHandle ਹੈ @AIRRNU ਜਲੰਧਰ, ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਸਰਕਾਰ ਨੇ ਕਿਹਾ ਹੈ ਕਿ 104 ਕਰੋੜ ਤੋਂ ਵੱਧ ਸਿਹਤ

ਕਨਾਡਾ ਨੂੰ 93 ਕਰੋੜ ਤੋਂ ਵੱਧ ਆਯੁਸ਼ਮਾਨ ਭਾਰਤ ਹੈਲਥ ਅਕਾਊਂਟਸ ਆਭਾ ਨਾਲ ਜੋੜਿਆ ਗਿਆ ਹੈ। ਇਹ ਦੇਸ਼ ਦੀ ਏਕੀਕ੍ਰਿਤ ਡਿਜੀਟਲ ਜਨਤਕ ਸਿਹਤ ਪ੍ਰਣਾਲੀ ਵੱਲ ਇੱਕ ਮਹੱਤਵਪੂਰਨ ਕਦਮ ਹੈ। ਆਭਾ ਆਧਾਰ ਕਾਰਡ ਵਾਂਗ ਇੱਕ 14 ਅੰਕਾਂ ਦੀ ਵਿਲੱਖਣ ਪਛਾਣ ਹੈ ਜੋ ਵਿਅਕਤੀਆਂ ਨੂੰ ਵਿਆਪਕ ਸਿਹਤ ਪ੍ਰਣਾਲੀ ਨਾਲ ਜੋੜਦੀ ਹੈ। ਇਹ ਪ੍ਰਣਾਲੀ ਮਰੀਜ਼ਾਂ ਨੂੰ ਡਿਜੀਟਲ ਸਿਹਤ ਸੇਵਾਵਾਂ ਤੱਕ ਪਹੁੰਚ ਪ੍ਰਦਾਨ ਕਰਦੀ ਹੈ। ਇਸ ਨੈੱਟਵਰਕ ਰਾਹੀਂ ਮਰੀਜ਼ ਬੀਮਾਕਰਤਾਵਾਂ, ਸਿਹਤ ਸੰਭਾਲ ਸਹੂਲਤਾਂ, ਡਾਕਟਰਾਂ ਅਤੇ ਹੋਰ ਸੇਵਾਵਾਂ ਨਾਲ ਜੁੜ ਸਕਦੇ ਨੇ। ਸਰਕਾਰ ਦਾ ਉਦੇਸ਼ ਆਯੁਸ਼ਮਾਨ ਭਾਰਤ ਡਿਜੀਟਲ ਮਿਸ਼ਨ ਨੈੱਟਵਰਕ ਦਾ ਵਿਸਤਾਰ ਕਰਕੇ ਦੇਸ਼ ਭਰ ਵਿੱਚ ਮਰੀਜ਼ਾਂ ਅਤੇ ਸਿਹਤ ਸੰਭਾਲ ਸਹੂਲਤਾਂ ਨੂੰ ਜੋੜਨਾ ਹੈ। ਨੈਸ਼ਨਲ ਟੈਸਟਿੰਗ ਏਜੰਸੀ NTA ਨੇ ਰਾਸ਼ਟਰੀ ਯੋਗਤਾ ਅਤੇ ਦਾਖਲਾ ਪ੍ਰੀਖਿਆ NET UG 2026 ਪ੍ਰੀਖਿਆ ਫੀਸਾਂ ਦੇ ਰਿਫੰਡ ਲਈ ਬੈਂਕ ਖਾਤੇ ਦੇ ਵੇਰਵਿਆਂ ਨੂੰ ਅਪਡੇਟ ਕਰਨ ਦੀ ਆਖਰੀ ਤਰੀਕ ਇਸ ਮਹੀਨੇ ਦੀ 7 ਤਰੀਕ ਤੱਕ ਵਧਾ ਦਿੱਤੀ ਹੈ। ਸੋਸ਼ਲ ਮੀਡੀਆ 'ਤੇ ਇੱਕ ਪੋਸਟ ਵਿੱਚ NTA ਨੇ ਦੱਸਿਆ ਕਿ ਉਹਨਾਂ ਉਮੀਦਵਾਰਾਂ ਲਈ ਰਿਫੰਡ ਪ੍ਰਕਿਰਿਆ ਸ਼ੁਰੂ ਹੋ ਗਈ ਹੈ ਜਿਨ੍ਹਾਂ ਨੇ ਆਪਣੇ ਬੈਂਕ ਖਾਤੇ ਦੇ ਵੇਰਵਿਆਂ ਦੀ ਤਸਦੀਕ ਕਰ ਦਿੱਤੀ ਹੈ। NTA ਨੇ ਦੱਸਿਆ ਕਿ ਹੁਣ ਤੱਕ ਸਿਰਫ 8,29,510 ਉਮੀਦਵਾਰਾਂ ਨੇ ਆਪਣੇ ਬੈਂਕ ਵੇਰਵਿਆਂ ਨੂੰ ਠੀਕ ਜਾਂ ਅਪਡੇਟ ਕੀਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਅਧਿਆਤਮਕ ਆਗੂ ਦਲਾਈ ਲਾਮਾ ਨੂੰ ਉਹਨਾਂ ਦੇ 91ਵੇਂ ਜਨਮ ਦਿਨ 'ਤੇ ਨਿੱਘੀਆਂ ਸ਼ੁਭਕਾਮਨਾਵਾਂ ਦਿੱਤੀਆਂ ਨੇ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਸ਼੍ਰੀ ਮੋਦੀ ਨੇ ਕਿਹਾ ਕਿ ਸ਼ਾਂਤੀ ਅਤੇ ਸਦਭਾਵਨਾ ਦਾ ਉਹਨਾਂ ਦਾ ਸੰਦੇਸ਼ ਦੁਨੀਆ ਭਰ ਦੇ ਲੋਕਾਂ ਲਈ ਇੱਕ ਚਾਨਣ ਮੁਨਾਰਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਦਲਾਈ ਲਾਮਾ ਦੀ ਨੈਤਿਕ ਅਤੇ ਅਧਿਆਤਮਕ ਤਾਕਤ ਅਤੇ ਵਿਸ਼ਵ ਭਲਾਈ ਪ੍ਰਤੀ ਉਹਨਾਂ ਦੀ ਵਚਨਬੱਧਤਾ ਸ਼ਲਾਘਾਯੋਗ ਹੈ। ਉਹਨਾਂ ਦਲਾਈ ਲਾਮਾ ਦੀ ਲੰਮੀ ਅਤੇ ਸਿਹਤਮੰਦ ਜ਼ਿੰਦਗੀ ਦੀ ਕਾਮਨਾ ਕੀਤੀ। ਭਾਰਤ ਵਿੱਚ ਇਰਾਨੀ ਦੂਤਘਰ ਨੇ ਇਰਾਨ ਦੇ ਸਾਬਕ ਸਰਵਉੱਚ ਨੇਤਾ ਆਯਤੁੱਲਾ ਸੈਯਦ ਅਲੀ ਖਮੇਨੇਈ ਦੀਆਂ ਅੰਤਿਮ ਰਸਮਾਂ ਵਿੱਚ ਸ਼ਾਮਲ ਹੋਣ ਲਈ ਭਾਰਤ ਸਰਕਾਰ ਦਾ ਧੰਨਵਾਦ ਕੀਤਾ ਹੈ। ਦੂਤਘਰ ਨੇ ਕਿਹਾ ਕਿ ਇਹ ਦੋਹਾਂ ਦੇਸ਼ਾਂ ਵਿਚਕਾਰ ਇਤਿਹਾਸਕ, ਸੱਭਿਆਚਾਰਕ ਅਤੇ ਮਾਨਵਵਾਦੀ ਸਬੰਧਾਂ ਦੀ ਮਜ਼ਬੂਤੀ ਨੂੰ ਦਰਸਾਉਂਦਾ ਹੈ। ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਨੇ ਅੱਜ ਆਪਣੇ ਮੈਂਬਰਾਂ ਦੀ ਇੱਕ ਮੀਟਿੰਗ ਬੁਲਾਈ ਹੈ। ਮੀਟਿੰਗ ਵਿੱਚ ਟਰੱਸਟ ਵੱਲੋਂ ਮੰਦਰ ਨੂੰ ਮਿਲੇ ਦਾਨ ਦੀ ਜਾਂਚ ਕਰੀ ਵਿਸ਼ੇਸ਼ ਜਾਂਚ ਟੀਮ SIT ਦੀ ਰਿਪੋਰਟ ਸਮੇਤ ਕਈ ਮਹੱਤਵਪੂਰਨ ਪ੍ਰਸ਼ਾਸਕੀ ਅਤੇ ਵਿੱਤੀ ਮਾਮਲਿਆਂ 'ਤੇ ਵਿਚਾਰ ਵਟਾਂਦਰਾ ਕੀਤਾ ਜਾਏਗਾ। ਮੀਟਿੰਗ ਦੇ ਏਜੰਡੇ ਅਨੁਸਾਰ ਟਰੱਸਟ ਦੇ ਜਨਰਲ ਸਕੱਤਰ ਚੰਪਤ ਰਾਏ ਅਤੇ ਟਰੱਸਟੀ ਡਾਕਟਰ ਅਨਿਲ ਮਿਸ਼ਰਾ ਵੱਲੋਂ ਦਿੱਤੇ ਗਏ ਅਸਤੀਫਿਆਂ 'ਤੇ ਵੀ ਵਿਚਾਰ ਕੀਤਾ ਜਾਏਗਾ। ਰਾਸ਼ਟਰ ਅੱਜ ਭਾਰਤੀ ਜਨਸੰਘ ਦੇ ਸੰਸਥਾਪਕ ਡਾਕਟਰ ਸ਼ਿਆਮਾ ਪ੍ਰਸਾਦ ਮੁਖਰਜੀ ਨੂੰ ਉਹਨਾਂ ਦੀ ਜਨਮ ਵਰ੍ਹੇਗੰਢ 'ਤੇ ਸ਼ਰਧਾਂਜਲੀ ਭੇਂਟ ਕਰ ਰਿਹਾ ਹੈ। ਸੱਭਿਆਚਾਰਕ ਮੰਤਰਾਲਾ ਪੱਛਮੀ ਬੰਗਾਲ ਸਰਕਾਰ ਦੇ ਸਹਿਯੋਗ ਨਾਲ ਇਸ ਮੌਕੇ ਨੂੰ ਮਨਾਉਣ ਲਈ ਕੋਲਕਾਤਾ ਵਿੱਚ ਇੱਕ ਪ੍ਰੋਗਰਾਮ ਦਾ ਆਯੋਜਨ ਕਰ ਰਿਹਾ ਹੈ। ਉਪ ਰਾਸ਼ਟਰਪਤੀ CP ਰਾਧਾ ਕ੍ਰਿਸ਼ਨਨ ਨੇ ਉਪ ਰਾਸ਼ਟਰਪਤੀ ਭਵਨ ਵਿਖੇ ਡਾਕਟਰ ਸ਼ਿਆਮਾ ਪ੍ਰਸਾਦ ਮੁਖਰਜੀ ਨੂੰ ਉਹਨਾਂ ਦੀ 125ਵੀਂ ਜਨਮ ਵਰ੍ਹੇਗੰਢ 'ਤੇ ਸ਼ਰਧਾਂਜਲੀ ਭੇਂਟ ਕੀਤੀ। ਡਾਕਟਰ ਸ਼ਿਆਮਾ ਪ੍ਰਸਾਦ ਮੁਖਰਜੀ ਨੇ ਉਹਨਾਂ ਦੀ 125ਵੀਂ ਜਨਮ ਵਰ੍ਹੇਗੰਢ 'ਤੇ ਸ਼ਰਧਾਂਜਲੀ ਭੇਂਟ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਹਨਾਂ ਨੂੰ ਹਿੰਮਤ, ਰਾਸ਼ਟਰਵਾਦ ਅਤੇ ਨਿਸਵਾਰਥ ਸੇਵਾ ਦਾ ਸਦੀਵੀ ਪ੍ਰਤੀਕ ਦੱਸਿਆ ਹੈ। ਫੀਫਾ ਫੁੱਟਬਾਲ ਵਿਸ਼ਵ ਕੱਪ ਵਿੱਚ ਖੇਡੇ ਗਏ ਮੈਚ ਵਿੱਚ ਇੰਗਲੈਂਡ ਮੈਕਸੀਕੋ ਨੂੰ 3-2 ਨਾਲ ਹਰਾ ਕੇ ਕੁਆਟਰ ਫਾਈਨਲ 'ਚ ਪਹੁੰਚ ਗਿਆ ਹੈ। ਇਸ ਦੌਰਾਨ ਬ੍ਰਾਜ਼ੀਲ ਦੇ ਮਹਾਨ ਖਿਡਾਰੀ ਨੈਮਾਰ ਜੂਨੀਅਰ ਨੇ ਅੰਤਰਰਾਸ਼ਟਰੀ ਫੁੱਟਬਾਲ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ। 5 ਵਾਰ ਦੇ ਵਿਸ਼ਵ ਚੈਂਪੀਅਨ ਬ੍ਰਾਜ਼ੀਲ ਨੂੰ ਕੱਲ੍ਹ ਰਾਤ ਫੀਫਾ ਵਿਸ਼ਵ ਕੱਪ 'ਚ ਰਾਊਂਡ ਆਫ 16 ਵਿੱਚ ਨਾਰਵੇ ਹੱਥੋਂ 1-2 ਨਾਲ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ। ਅੰਤ ਵਿੱਚ ਚੋਣਵੀਆਂ ਖਬਰਾਂ ਇੱਕ ਵਾਰ ਫਿਰ ਸੁਣ ਲਓ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਇੰਡੋਨੇਸ਼ੀਆ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੇ 6 ਦਿਨਾਂ ਦੌਰੇ ਲਈ ਰਵਾਨਾ ਹੋ ਗਏ ਨੇ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸਹਿਕਾਰਤਾ ਰਾਹੀਂ ਲੱਖਾਂ ਲੋਕਾਂ ਦੇ ਜੀਵਨ ਵਿੱਚ ਖੁਸ਼ਹਾਲੀ ਲਿਆਉਣ ਲਈ ਸਹਿਕਾਰਤਾ ਮੰਤਰਾਲੇ ਦੀ ਸ਼ਲਾਘਾ ਕੀਤੀ ਹੈ। ਬ੍ਰਿਕਸ ਦੀਆਂ ਨਸ਼ਾ ਵਿਰੋਧੀ ਏਜੰਸੀਆਂ ਦੇ ਮੁਖੀਆਂ ਦੀ ਮੀਟਿੰਗ ਅੱਜ ਗੁਹਾਟੀ ਵਿੱਚ ਸ਼ੁਰੂ ਹੋ ਗਈ ਹੈ। ਸਰਕਾਰ ਨੇ ਕਿਹਾ ਕਿ 104 ਕਰੋੜ ਤੋਂ ਵੱਧ ਸਿਹਤ ਕਾਰਡਾਂ ਨੂੰ 93 ਕਰੋੜ ਤੋਂ ਵੱਧ ਆਯੁਸ਼ਮਾਨ ਭਾਰਤ ਹੈਲਥ ਅਕਾਊਂਟਸ ਆਭਾ ਨਾਲ ਜੋੜਿਆ ਗਿਆ ਹੈ। ਅਤੇ ਫੀਫਾ ਫੁੱਟਬਾਲ ਵਿਸ਼ਵ ਕੱਪ ਵਿੱਚ ਇੰਗਲੈਂਡ ਮੈਕਸੀਕੋ ਨੂੰ 3-2 ਨਾਲ ਹਰਾ ਕੇ ਕੁਆਟਰ ਫਾਈਨਲ 'ਚ ਪਹੁੰਚ ਗਿਆ ਹੈ। ਇਸ ਦੇ ਨਾਲ ਹੀ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਦੇਸ਼ਿਕ ਖਬਰਾਂ ਦਾ ਬੁਲੇਟਿਨ ਸ਼ਾਮੀ 6:20 ਹੋਏਗਾ। ਨਮਸਕਾਰ।

ਜਿਸੀ ਗੱਲ ਕਰ ਰਹੇ ਹਾਂ ਸਾਹਿਰ ਲੁਧਿਆਨਵੀ ਸਾਹਿਬ ਦੀ ਕਲਮ ਤੋਂ ਲਿਖੇ ਗਏ ਗੀਤਾਂ ਦੀ। ਸਾਹਿਰ ਲੁਧਿਆਨਵੀ ਜੀ ਨੇ ਜਿੱਥੇ ਮੁਹੱਬਤ ਭਰੇ ਨਗਮੇ ਲਿਖੇ, ਉੱਥੇ ਹੀ ਨਸੀਹਤ ਦੇਣ ਵਾਲੇ, ਸਿੱਖਿਆ ਦੇਣ ਵਾਲੇ ਗੀਤ ਵੀ ਖੂਬ ਲਿਖੇ। ਸਾਹਿਰ ਸਾਹਿਬ ਕਹਿੰਦੇ ਨੇ ਕਿ ਜ਼ਿੰਦਗੀ ਵਿੱਚ ਹਰ ਮੁਹੱਬਤ ਕਿਸੇ ਮੁਕਾਮ 'ਤੇ ਨਹੀਂ ਪਹੁੰਚਦੀ, ਅਤੇ ਜਦੋਂ ਰਿਸ਼ਤਾ ਟੁੱਟਣ ਦੀ ਕਗਾਰ 'ਤੇ ਹੋਵੇ ਤਾਂ ਉਸਨੂੰ ਨਫ਼ਰਤ ਨਾਲ ਨਹੀਂ ਬਲਕਿ ਇੱਕ ਖੂਬਸੂਰਤ ਮੋੜ ਦੇ ਕੇ ਅਜਨਬੀ ਬਣ ਕੇ ਛੱਡ ਦੇਣਾ ਚਾਹੀਦਾ। ਅਤੇ ਸਾਹਿਰ ਸਾਹਿਬ ਦਾ ਇਹ ਮੈਚਿਓਰ ਅੰਦਾਜ਼ ਅਗਲੇ ਗੀਤ ਵਿੱਚ ਸਾਫ਼ ਝਲਕਦਾ। ਅਤੇ ਆਓ ਸੁਣਦੇ ਹਾਂ ਮਹਿੰਦਰ ਕਪੂਰ ਜੀ ਦੀ ਆਵਾਜ਼ ਦੇ ਵਿੱਚ ਗੀਤ ਚਲੋ ਇੱਕ ਵਾਰ ਫਿਰ ਸੇ।

ਇੰਜੋਏ ਕਰ ਰਹੇ ਹੋ ਜੀ ਪ੍ਰੋਗਰਾਮ ਮਿੱਠੇ ਮੈਲੋਡੀਜ਼। ਤੇ ਦੋਸਤੋ, ਇਸ ਗੀਤ ਦੀ ਡੂੰਘਾਈ ਨੂੰ ਸਿਰਫ ਉਹੀ ਸਮਝ ਸਕਦੇ ਨੇ ਜਿਨ੍ਹਾਂ ਨੇ ਮੁਹੱਬਤ ਨੂੰ ਬਹੁਤ ਨੇੜਿਓਂ ਮਹਿਸੂਸ ਕੀਤਾ ਹੋਵੇ। ਤੇ ਸਾਡੇ ਅੱਜ ਦੇ ਇਸ ਖਾਸ ਸਫ਼ਰ ਦੇ ਅਖੀਰ ਵਿੱਚ ਮੈਂ ਤੁਹਾਡੇ ਲਈ ਹੁਣ ਲੈ ਕੇ ਆਈ ਇੱਕ ਅਜਿਹਾ ਗੀਤ ਜੋ ਅੱਜ ਵੀ ਹਰ ਵਿਆਹ ਸ਼ਾਦੀ ਅਤੇ ਜਸ਼ਨ ਦੀ ਜਾਨ ਹੈ। ਬਲਰਾਜ ਸਾਹਨੀ ਸਾਹਿਬ ਦੀ ਅਦਾਕਾਰੀ ਅਤੇ ਮੰਨਾ ਡੇ ਦੀ ਖਣਕ ਦੀ ਆਵਾਜ਼ ਪਲੇ ਕਰਾਂਗੀ ਗੀਤ ਉਹ ਮੇਰੀ ਜ਼ੋਹਰਾ ਸਵੀ। ਅਤੇ ਦੋਸਤੋ, ਇਹ ਗੀਤ ਹੋਏਗਾ ਪ੍ਰੋਗਰਾਮ ਦਾ ਲਾਸਟ ਗੀਤ। ਅਤੇ ਇਸ ਦੇ ਨਾਲ ਹੀ ਮੈਨੂੰ ਦਿਓ ਇਜਾਜ਼ਤ ਪ੍ਰੋਗਰਾਮ ਨੂੰ ਇੱਥੇ ਹੀ ਵਾਇੰਡ ਅਪ ਕਰਨ ਦੀ। ਅਤੇ ਤੁਸੀਂ ਇਸੇ ਤਰ੍ਹਾਂ ਹੀ ਸੁਣਦੇ ਰਹਿਣਾ 102.7 FM ਰੇਨਬੋ। ਹੋਏਗੀ ਮੁਲਾਕਾਤ ਫਿਰ ਕਿਸੇ ਹੋਰ ਦਿਨ ਕਿਸੇ ਹੋਰ ਸਮੇਂ। ਸੋ ਇੰਜੋਏ ਕਰੋ ਇਹ ਗੀਤ ਹੈ ਮੇਰੀ ਜ਼ੋਹਰਾ ਸਵੀ।

ਜੀ ਹਾਂ ਦੋਸਤੋ, ਤੁਸੀਂ ਸੁਣੀ ਹੋਣੀ ਗਜ਼ਲ ਜਗਜੀਤ ਹੋਣਾ ਦੀ ਆਵਾਜ਼ ਦੇ ਵਿੱਚ ਕਿ ਤੁਮ ਇਤਨਾ ਜੋ ਮੁਸਕੁਰਾ ਰਹੇ ਹੋ। ਇਹ ਗਜ਼ਲ ਦੇ ਵਿੱਚ ਨਾ ਬੜੇ ਸਾਰੇ ਜਜ਼ਬਾਤ ਲੁਕੇ ਹੋਏ ਨੇ। ਜਦੋਂ ਆਪਾਂ ਕਹਿੰਦੇ ਨਾ ਕਿ ਕੋਈ ਜ਼ਿਆਦਾ ਹੱਸਦਾ, ਇਹਦਾ ਮਤਲਬ ਇਹ ਨਹੀਂ ਹੈ ਕਿ ਉਹਦੀ ਜ਼ਿੰਦਗੀ ਵਿੱਚ ਦੁੱਖ ਨਹੀਂ ਹੈ। ਇਟ ਮੀਨਸ ਉਹ ਕੁਛ ਛੁਪਾ ਰਿਹਾ, ਲੇਕਿਨ ਉਹਦੀ ਹੱਸੀ ਜਿਹੜੀ ਹੈ ਉਹ ਬਿਆਨ ਕਰ ਦਿੰਦੀ ਹੈ। ਪਰ ਇਹ ਸਮਝਣ ਵਾਲਾ ਹੀ ਸਮਝੇਗਾ ਜੋ ਦਿਲੋਂ ਜਾਂਦਾ। ਸੋ ਇਹਦੇ 'ਤੇ ਦੋ ਲਾਈਨਾਂ ਮੈਂ ਵੀ ਕਹਿਣਾ ਚਾਹੂੰਗੀ ਕਿ ਖਾਮੋਸ਼ੀ ਦੀ ਵੀ ਆਪਣੀ ਇੱਕ ਜ਼ਬਾਨ ਹੁੰਦੀ ਹੈ, ਖਾਮੋਸ਼ੀ ਦੀ ਵੀ ਆਪਣੀ ਇੱਕ ਜ਼ਬਾਨ ਹੁੰਦੀ ਹੈ ਜੋ ਸਿਰਫ ਦਿਲ ਨਾਲ ਸੁਣਨ ਵਾਲਿਆਂ ਨੂੰ ਸਮਝ ਆਉਂਦੀ ਹੈ। ਫਿਲਹਾਲ ਮੈਨੂੰ ਤੁਹਾਡੇ ਜਜ਼ਬਾਤ ਜਿਹੜੇ ਉਹ ਸਮਝ ਆ ਰਹੇ ਨੇ, ਔਰ ਕਿਉਂਕਿ ਸਾਡੇ ਲਿਸਨਰ ਜਿਹੜੇ ਨੇ ਸਾਨੂੰ ਆਪਣੀ ਸ਼ਾਇਰੀ ਭੇਜ ਰਹੇ ਨੇ। ਸ਼ੁਰੂਆਤ ਕਰਦੀ ਹਾਂ ਜੀ ਮੈਂ। ਕਹਿੰਦੇ ਨੇ ਦੋਸਤੀ ਹੋਵੇ ਜਾਂ ਪਿਆਰ, ਗਹਿਰਾ ਹੋਣਾ ਚਾਹੀਦਾ ਹੈ।

ਦੋਸਤੀ ਹੋਵੇ ਜਾਂ ਪਿਆਰ, ਗਹਿਰਾ ਹੋਣਾ ਚਾਹੀਦਾ ਹੈ। ਪਤਨੀ ਲੜਾਕੀ ਹੋਵੇ ਤਾਂ ਪਤੀ ਬਹਿਰਾ ਹੋਣਾ ਚਾਹੀਦਾ। ਮੈਂ ਕਿਹਾ ਜੀ ਇਹ ਥੋੜ੍ਹੀ ਫਨੀ ਵਾਲੀ 'ਚ ਆ ਗਈ ਕਿ ਪਤਨੀ ਲੜਾਕੀ ਹੋਵੇ ਅਤੇ ਪਤੀ ਬਹਿਰਾ ਹੋਣਾ ਚਾਹੀਦਾ। ਇੱਦਾਂ ਦੀ ਵੀ ਕੋਈ ਗੱਲ ਨਹੀਂ ਹੈ ਜੀ, ਪਤੀ ਨੂੰ ਪਤਨੀ ਦੀਆਂ ਗੱਲਾਂ ਸਮਝ ਲੈਣੀਆਂ ਚਾਹੀਦੀਆਂ ਨੇ, ਫਿਰ ਸਭ ਕੁਛ ਸੌਰਟ ਆਊਟ ਹੈ, ਫਿਰ ਬਹਿਰਾ ਹੋਣ ਦੀ ਵੀ ਕੋਈ ਜ਼ਰੂਰਤ ਨਹੀਂ ਹੈ ਜੀ, ਫਿਰ ਮਿਲ ਕੇ ਬਹੁਤ ਸਾਰੀਆਂ ਗੱਲਾਂ ਹੋ ਸਕਦੀਆਂ ਨੇ। ਇੱਧਰ ਹੀ ਸ਼ਾਇਰੀ ਸਾਨੂੰ ਭੇਜੀ ਸੀ ਜੀ ਮਲੇਰਕੋਟਲਾ ਤੋਂ ਰਾਕੇਸ਼ ਕੁਮਾਰ ਹੋਰਾਂ ਨੇ, ਲੋਹਾ ਬਾਜ਼ਾਰ ਮਲੇਰਕੋਟਲਾ ਤੋਂ। ਜੀ ਹਾਂ, ਅਤੇ ਚਲਦੇ ਹਾਂ ਜੀ ਅਗਲੀ ਸ਼ਾਇਰੀ ਵੱਲ, ਅਤੇ ਬਹੁਤ ਸਾਰੀਆਂ ਸ਼ਾਇਰੀ ਸਾਨੂੰ ਪਹੁੰਚ ਰਹੀਆਂ ਨੇ। ਅਗਲੀ ਸ਼ਾਇਰੀ ਹੈ ਜੀ ਗੋਪੀ ਹੋਣਾ ਦੀ, ਜਿਨ੍ਹਾਂ ਨੇ ਰੇਡੂ ਜਲੰਧਰ ਤੋਂ ਸਾਨੂੰ ਭੇਜੀ ਹੈ।

ਹੋ ਸਕਦੀਆਂ ਨੇ। ਇੱਧਰ ਹੀ ਸ਼ਾਇਰੀ ਸਾਨੂੰ ਭੇਜੀ ਸੀ ਜੀ ਮਲੇਰਕੋਟਲਾ ਤੋਂ ਰਾਕੇਸ਼ ਕੁਮਾਰ ਹੋਰਾਂ ਨੇ, ਲੋਹਾ ਬਾਜ਼ਾਰ ਮਲੇਰਕੋਟਲਾ ਤੋਂ। ਜੀ ਹਾਂ, ਅਤੇ ਚਲਦੇ ਹਾਂ ਜੀ ਅਗਲੀ ਸ਼ਾਇਰੀ ਵੱਲ, ਅਤੇ ਬਹੁਤ ਸਾਰੀਆਂ ਸ਼ਾਇਰੀ ਸਾਨੂੰ ਪਹੁੰਚ ਰਹੀਆਂ ਨੇ। ਅਗਲੀ ਸ਼ਾਇਰੀ ਹੈ ਜੀ ਗੋਪੀ ਹੋਣਾ ਦੀ, ਜਿਨ੍ਹਾਂ ਨੇ ਰੇਡੂ ਜਲੰਧਰ ਤੋਂ ਸਾਨੂੰ ਭੇਜੀ ਹੈ। ਕਹਿੰਦੇ ਮੈਂ ਕੀ ਦੱਸਾਂ ਮੇਰੇ ਨਾਲ ਯਾਦ ਉਹਦੀ ਖਲੋਂਦੀ ਸੀ, ਰਾਤਾਂ ਨੂੰ ਨਾ ਸੋਵੇ ਅੱਖ ਉਹ ਮੈਨੂੰ ਤੜਫਾਉਂਦੀ ਸੀ। ਹੁਣ ਆਸ਼ਿਕ ਮੈਂ ਉਹਨਾਂ ਰਾਹਾਂ ਦਾ ਜਿੱਥੇ ਉਹ ਤੁਰੀ ਆਉਂਦੀ ਸੀ। ਹੁਣ ਗੱਲ ਕੋਈ ਸਿਆਪਾ ਲੱਗਦਾ, ਇਹ ਚੰਦਰੀ ਅੱਖ ਕੀ ਚਾਹੁੰਦੀ ਸੀ। ਰਾਹਾਂ ਦੀ ਯਾਦ ਤਾਂ ਹਮੇਸ਼ਾ ਆਉਂਦੀ ਹੈ, ਅਸੀਂ ਚਾਹ ਕੇ ਵੀ ਕਈ ਵਾਰ ਨਾ ਕਿਸੇ ਨੂੰ ਨਹੀਂ ਭੁੱਲ ਸਕਦੇ। ਕੁਝ ਗੱਲਾਂ ਜਿਹੜੀਆਂ ਨੇ ਦਿਲ ਦੇ ਵਿੱਚ ਰਹਿ ਜਾਂਦੀਆਂ ਨੇ, ਅਤੇ ਕਈ ਵਾਰ ਉਹ ਖਾਮੋਸ਼ੀ ਹੀ ਬਣ ਜਾਂਦੀਆਂ ਨੇ। ਫਿਲਹਾਲ ਮੈਂ ਲਫ਼ਜ਼ ਖਾਮੋਸ਼ੀ ਦਿੱਤਾ ਸੀ, ਉਹਦੀ ਤਾਂ ਮੈਨੂੰ ਹਾਲੇ ਤੱਕ ਨਹੀਂ ਪਹੁੰਚੀ ਹੈ ਜੀ ਕੋਈ ਸ਼ਾਇਰੀ। ਫਿਰ ਵੀ ਚਲੋ ਜੋ ਤੁਸੀਂ ਮੈਨੂੰ ਭੇਜ ਰਹੇ ਹੋ ਮੈਂ ਉਹੀ ਤੁਹਾਡੇ ਅੱਗੇ ਪੇਸ਼ ਕਰ ਰਹੀ ਹਾਂ ਜੀ। ਅਗਲੀ ਸ਼ਾਇਰੀ ਵੱਲ ਚੱਲਦੇ ਹਾਂ। ਕਹਿੰਦੇ ਨੇ ਖਾਮੋਸ਼ ਬੈਠੇ ਹੈ ਤੋ ਲੋਕ ਕਹਿਤੇ ਹੈ ਉਦਾਸੀ ਅੱਛੀ ਨਹੀਂ, ਖਾਮੋਸ਼ ਬੈਠੇ ਹੈ ਤੋ ਲੋਕ ਕਹਿਤੇ ਹੈ ਉਦਾਸੀ ਅੱਛੀ ਨਹੀਂ, ਔਰ ਜ਼ਰਾ ਸਾ ਹੱਸ ਲੇਤੇ ਹੈ ਤੋ ਲੋਕ ਵਜ੍ਹਾ ਪੂਛ ਲੇਤੇ ਹੈ। ਕਿਆ ਬਾਤ ਹੈ, ਹਾਲੇ ਮੈਂ ਕਿਹਾ ਹੀ ਸੀਗਾ ਕਿ ਮੈਨੂੰ ਖਾਮੋਸ਼ੀ 'ਤੇ ਕੋਈ ਪਹੁੰਚੀ ਨਹੀਂ ਹੈ, ਅਤੇ ਦੇਖ ਲਓ ਫਿਰ ਨਾਲ ਹੀ ਸਾਡੇ ਸਰੋਤਾ ਸਾਨੂੰ ਨਾਰਾਜ਼ ਨਹੀਂ ਕਰਦੇ, ਕਹਿੰਦੇ ਆਪਾਂ ਕਿਹਾ ਤਾਂ ਜ਼ਰੂਰ ਪੂਰਾ ਹੋਏਗਾ, ਨਾਲੇ ਸਾਨੂੰ ਸ਼ਾਇਰ ਵੀ ਪਹੁੰਚ ਜਾਂਦੀ ਹੈ। ਇਹ ਸਾਨੂੰ ਭੇਜੀ ਸੀ ਬਲਵਿੰਦਰ ਸਰਾ ਪਿੰਡ ਮੋਰ ਜੰਡ ਸਿੱਖਾ ਹਨੂੰਮਾਨਗੜ੍ਹ ਤੋਂ, ਅਤੇ ਬਹੁਤ ਬਹੁਤ ਧੰਨਵਾਦ ਜੀ ਭੇਜਣ ਵਾਸਤੇ। ਅਗਲੀ ਸ਼ਾਇਰੀ ਵੱਲ ਮੈਂ ਚੱਲਦੀ ਹਾਂ, ਪਰ ਇਸ ਦੇ ਨਾਲ ਨਾਲ ਅਸੀਂ ਗਜ਼ਲਾਂ ਸੁਣਦੇ ਜਾਵਾਂਗੇ, ਕਿਉਂਕਿ ਪ੍ਰੋਗਰਾਮ ਜਿਹੜਾ ਹੈ ਸਾਡੇ ਕੋਲ ਥੋੜ੍ਹਾ ਸਮਾਂ ਹੈ, ਇਸ ਕਰਕੇ ਕੋਸ਼ਿਸ਼ ਇਹੀ ਕਰਾਂਗੇ ਕਿ ਅਸੀਂ ਥੋੜ੍ਹੇ ਸਮੇਂ ਦੇ ਵਿੱਚ ਤੁਹਾਡੀ ਸਾਰੀਆਂ ਸ਼ਾਇਰੀ ਵੀ ਕਵਰ ਕਰ ਲਈਏ, ਅਤੇ ਆਪਣੀਆਂ ਪਿਆਰੀਆਂ ਪਿਆਰੀਆਂ ਗਜ਼ਲਾਂ ਵੀ ਤੁਹਾਨੂੰ ਸੁਣਾਈਏ। ਚੱਲਦੇ ਹਾਂ ਜੀ ਅਗਲੀ ਗਜ਼ਲ ਵੱਲ। ਹਾਂਜੀ, ਇਸ ਦੇ ਨਾਲ ਮੈਂ ਦੱਸਦਾ ਕਿ ਜਿਨ੍ਹਾਂ ਨੇ ਹਾਲੇ ਨਹੀਂ ਭੇਜੀ ਸ਼ਾਇਰੀ ਉਹ ਸਾਨੂੰ ਭੇਜ ਸਕਦੇ ਹੈ। ਨੰਬਰ ਹੈ ਸਾਡੇ ਵਟਸਐਪ ਦਾ 9855 10 10 9 8 5 5 1 0 1 0 2 7, ਇਹ ਸਾਡਾ ਵਟਸਐਪ ਨੰਬਰ ਹੈ ਜੀ। ਇਸ ਨੰਬਰ 'ਤੇ ਸਾਨੂੰ ਛੇਤੀ ਛੇਤੀ ਆਪਣੀ ਸ਼ਾਇਰੀ ਭੇਜ ਦਿਓ।

ਦਸ ਦਸ ਤਾਈ 9855101027 ਇਹ ਸਾਡਾ ਨੰਬਰ ਹੈ ਜੀ। ਇਸ ਨੰਬਰ ਦੇ ਉੱਤੇ ਤੁਸੀਂ ਮੈਨੂੰ ਸ਼ਾਇਰੀ ਭੇਜ ਸਕਦੇ ਹੋ ਸਾਡੇ ਵਟਸਐਪ 'ਤੇ, ਅਤੇ ਉਸ ਤੋਂ ਬਾਅਦ ਫਿਰ ਮੈਂ ਤੁਹਾਡੀ ਪਿਆਰ ਜੀ ਸ਼ਾਇਰੀ, ਹਾਂ ਲਫ਼ਜ਼ ਮੈਂ ਇੱਕ ਵਾਰ ਫਿਰ ਤੁਹਾਨੂੰ ਦੱਸ ਦਿੰਦੀ ਹਾਂ ਕਿ ਖਾਮੋਸ਼ੀ ਅੱਜ ਲਫ਼ਜ਼ ਮੈਂ ਚੁਣਿਆ ਸੀ। ਖਾਮੋਸ਼ੀ ਦੇ ਉੱਤੇ ਆਪਣੇ ਦਿਲ ਦੇ ਜਜ਼ਬਾਤ ਮੇਰੇ ਤੱਕ ਲਿਖ ਕੇ ਜ਼ਰੂਰ ਪਹੁੰਚਾਓ।

ਪ੍ਰੋਗਰਾਮ ਚੱਲ ਰਿਹਾ ਜੀ ਦਿਲ ਅੱਜ ਸ਼ਾਇਰ ਹੈ। ਮੈਂ ਹਾਂ ਜੀ ਤੁਹਾਡੀ ਦੋਸਤ ਆਰ ਜੇ ਸੁਰਭੀ। ਪ੍ਰੋਗਰਾਮ ਦੇ ਵਿੱਚ ਸਾਡੇ ਜਿਹੜੇ ਸਰੋਤਾਂ ਨੇ ਸਾਨੂੰ ਸ਼ਾਇਰੀ ਭੇਜ ਰਹੇ ਨੇ ਅਤੇ ਬਿਨਾਂ ਦੇਰ ਕੀਤੇ ਮੈਂ ਅਗਲੀ ਸ਼ਾਇਰੀ ਪੇਸ਼ ਕਰਦੀ ਹਾਂ ਜੀ। ਕਹਿੰਦੇ ਨੇ ਜੋ ਰੱਬ ਕਰਦਾ ਹੈ ਚੰਗਾ ਕਰਦਾ, ਪੁੱਠੀਆਂ ਸਿੱਧੀਆਂ ਬੰਦਾ ਕਰਦਾ, ਮਾਇਆ ਦੇ ਲਾਲਚ ਵਿੱਚ ਆ ਕੇ ਪੁੱਠਾ ਸਿੱਧਾ ਧੰਦਾ ਕਰਦਾ, ਕੁਦਰਤ ਨਾਲ ਖਿਲਵਾੜ ਕਰਨ ਲਈ ਰਹਿੰਦਾ ਕੋਈ ਨਾ ਕੋਈ ਪੰਗਾ ਕਰਦਾ, ਆਪਣੀ ਸਿਆਸਤ ਸਾਧਨ ਦੇ ਲਈ ਇਹ ਧਰਮ ਦੇ ਨਾਂ 'ਤੇ ਦੰਗਾ ਕਰਦਾ, ਮਨ ਰੂਪੀ ਲੱਕੜ 'ਤੇ ਜਦ ਪੈ ਜਾਵਨ ਗੰਢਾਂ ਆ ਕੇ ਖੁਦ ਭਗਵਾਨ ਹੈ ਫਿਰ ਰੰਦਾ ਕਰਦਾ, ਜਸਲ ਪੱਕਾ ਰੱਖ ਵਿਸ਼ਵਾਸ ਤੂੰ ਰੱਬ 'ਤੇ ਫਿਰ ਦੇਖੀ ਰਾਮ ਕਿਵੇਂ ਬਖਸੰਦਾ ਕਰਦਾ। ਜੀ ਹਾਂ ਜੀ, ਕਰਨ ਵਾਲਾ ਰੱਬ ਹੈ ਚੰਗੀਆਂ ਸਿੱਧੀਆਂ ਪੁੱਠੀਆਂ, ਲੇਕਿਨ ਆਪਾਂ ਜਿਹੜੇ ਕੰਮ ਕਰਦੇ ਹਾਂ ਨਾ ਸਾਡੇ ਜਿਹੜੇ ਕਰਮ ਹੈ ਉਹ ਜ਼ਿਆਦਾ ਗਿਣੇ ਜਾਂਦੇ ਨੇ, ਪਰ ਅਸੀਂ ਕਈ ਵਾਰ ਇੱਕ ਸੌ ਰੱਬ ਦਾ ਕੱਢ ਦਿੰਦੇ ਹਾਂ ਜੀ। ਸੋ ਰੱਬ ਜਿਹੜਾ ਹੈ ਹਮੇਸ਼ਾ ਚੰਗਾ ਹੀ ਕਰਦਾ, ਕਦੀ ਵੀ ਰੱਬ ਸਾਡਾ ਮਾੜਾ ਨਹੀਂ ਸੋਚਦਾ, ਇਹ ਗੱਲ ਹਮੇਸ਼ਾ ਸਾਨੂੰ ਯਾਦ ਰੱਖਣੀ ਚਾਹੀਦੀ ਹੈ। ਇਹ ਸਾਨੂੰ ਭੇਜੀ ਸੀ ਜੀ ਮੇਨ ਬਾਜ਼ਾਰ ਪਿੰਡ ਚੌਕੇ ਜ਼ਿਲ੍ਹਾ ਬਠਿੰਡਾ ਤੋਂ ਬਸੰਤ ਸਿੰਘ ਟੇਲਰ ਹੋਣਾ ਨੇ, ਬੇਟਾ ਲਵਦੀਪ ਸਿੰਘ ਜੱਸਲ ਨੇ। ਇਸ ਦੇ ਨਾਲ ਹੀ ਇੱਕ ਹੋਰ ਸ਼ਾਇਰੀ ਮੈਂ ਪੇਸ਼ ਕਰਨ ਜਾਵਾਂਗੀ ਜਾਂਦੇ ਜਾਂਦੇ, ਤਾਂ ਕਿ ਸਮਾਂ ਜਿਹੜਾ ਹੈ ਸਾਡੇ ਕੋਲ ਥੋੜ੍ਹਾ ਜਿਹਾ ਹੈ, ਅਤੇ ਮੈਂ ਨਹੀਂ ਚਾਹੁੰਦੀ ਕਿ ਕਿਸੇ ਦੀ ਵੀ ਜਿਹੜੀ ਸ਼ਾਇਰੀ ਹੈ ਮਿਸ ਹੋ ਜਾਏ। ਕਹਿੰਦੇ ਨੇ ਆਂਖੇ ਖਵਾਬ ਮੈਂ ਛੋੜ ਆਇਆ ਹੂੰ, ਬਾਤੇ ਕਿਤਾਬ ਮੈਂ ਛੋੜ ਆਇਆ।

आंखें ख्वाब में छोड़ आया हूँ, बातें किताब में छोड़ आया हूँ, तुम मुझे कितना चाहते हो ये लिखना हिसाब में छोड़ आया हूँ। तुम जन्नत हो, जन्नत की बहार हो, तुम खुशबू हो, तुम्हें गुलाब में छोड़ आया हूँ, तुम दुआ हो, दुआ भी कबूल होने वाली, तुम रिस्क हो मेरा, तुम्हें शराब में छोड़ आया हूँ। तुम अच्छी हो, अच्छे ही अच्छे की हकदार हो, मैं बुरा हूँ, खुद को खराब में छोड़ आया हूँ। ਇਸਨੂੰ ਭੇਜੀ ਸੀ ਜੀ ਸੋਨੂੰ ਹੋਣਾ ਨੇ ਮਲੇਰਕੋਟਲਾ ਤੋਂ। ਅਤੇ ਇਸੇ ਦੇ ਨਾਲ ਪ੍ਰੋਗਰਾਮ ਦਾ ਸਿਲਸਿਲਾ ਜਿਹੜਾ ਸੀ ਉਹ ਇੱਥੇ ਹੀ ਸਮਾਪਤ ਹੋ ਰਿਹਾ, ਔਰ ਬਹੁਤ ਵਧੀਆ ਤੁਸੀਂ ਮੇਰਾ ਸਾਥ ਦਿੱਤਾ ਅੱਜ ਦੇ ਪ੍ਰੋਗਰਾਮ ਦੇ ਵਿੱਚ। ਆਪਾਂ ਅਲੱਗ ਅਲੱਗ ਟੋਪਿਕਸ ਦੇ ਉੱਤੇ ਗੱਲ ਕਰ ਲਈ ਹੈ। ਵਿਸ਼ਾ ਮੇਰਾ ਚਾਹੇ ਖਾਮੋਸ਼ੀ ਸੀ, ਬਟ ਫਿਰ ਵੀ ਸਾਡੇ ਜਿਹੜੇ ਲਿਸਨਰਸ ਨੇ ਉਹਨਾਂ ਨੇ ਆਪਣੇ ਦਿਲ ਦੇ ਜਜ਼ਬਾਤ ਮੇਰੇ ਤੱਕ ਪਹੁੰਚਾਏ ਨੇ, ਬਹੁਤ ਵਧੀਆ ਲੱਗਾ। ਸੋ ਗੱਲ ਕਰਦੇ ਹਾਂ ਜੀ ਖਾਮੋਸ਼ੀ ਦੀ। ਮੈਂ ਵੀ ਕੁਛ ਜਾਂਦੇ ਜਾਂਦੇ ਕਹਿਣਾ ਚਾਹੂੰਗੀ ਕਿ ਅਕਸਰ ਅਸੀਂ ਉਹਨਾਂ ਲੋਕਾਂ ਨੂੰ ਸਮਝ ਹੀ ਨਹੀਂ ਪਾਉਂਦੇ ਹਾਂ ਜੋ ਸਭ ਤੋਂ ਵੱਧ ਚੁੱਪ ਰਹਿੰਦੇ ਹਨ। ਅਸੀਂ ਇਹ ਸੋਚਦੇ ਹਾਂ ਕਿ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ, ਪਰ ਸੱਚ ਤਾਂ ਇਹ ਹੈ ਕਿ ਸਭ ਤੋਂ ਡੂੰਘੇ ਜਜ਼ਬਾਤ ਅਕਸਰ ਖਾਮੋਸ਼ੀ ਦੇ ਪਰਦੇ ਪਿੱਛੇ ਲੁਕੇ ਹੁੰਦੇ ਹਨ। ਇਸ ਕਰਕੇ ਕਦੇ ਵੀ ਤੁਹਾਡਾ ਕੋਈ ਨਾਲ ਦਾ, ਤੁਹਾਡਾ ਕੋਈ ਆਪਣਾ ਪਿਆਰਾ ਖਾਮੋਸ਼ ਹੋਵੇ ਨਾ, ਤਾਂ ਉਸ ਖਾਮੋਸ਼ੀ ਨੂੰ ਇਗਨੋਰ ਨਾ ਕਰੋ। ਦੇਖੋ ਕਈ ਵਾਰ ਖਾਮੋਸ਼ੀ ਇਗਨੋਰ ਕਰਨਾ ਭਾਰੀ ਪੈ ਜਾਂਦਾ ਹੈ, ਕਿਉਂਕਿ ਅਗਲਾ ਬੰਦਾ ਨਾਰਾਜ਼ ਵੀ ਹੋ ਜਾਂਦਾ ਹੈ। ਇਹਨਾਂ ਨਾਰਾਜ਼ਗੀਆਂ ਨੂੰ ਦੂਰ ਕਰਨ ਦਾ ਤਰੀਕਾ ਇਹੀ ਹੈ ਕਿ ਤੁਸੀਂ ਆਪਣਿਆਂ ਦੀ ਖਾਮੋਸ਼ੀ ਜ਼ਰੂਰ ਸਮਝੋ। ਸੋ ਪ੍ਰੋਗਰਾਮ ਦਾ ਸਮਾਂ ਇੱਥੇ ਹੀ ਹੁਣ ਸਮਾਪਤ ਹੁੰਦਾ ਹੈ, ਔਰ ਮੈਂ ਤੁਹਾਡੇ ਤੋਂ ਇਜਾਜ਼ਤ ਲੈਂਦੀ ਹਾਂ ਜੀ। ਇਸ ਦੇ ਨਾਲ ਤੁਹਾਨੂੰ ਦੱਸਦਾਂ ਕਿ ਤੁਸੀਂ ਪੂਰੇ 2:30 ਯਾਨੀ ਕਿ 2:30 'ਤੇ ਸਾਡਾ ਦਿੱਲੀ ਤੋਂ ਸਪੋਂਸਰ ਪ੍ਰੋਗਰਾਮ ਉਮੰਗ ਸੁਣੋਗੇ। ਉਸ ਤੋਂ ਬਾਅਦ ਮਿਲਾਂਗੇ ਜੀ ਫਿਰ ਅਗਲੇ ਪ੍ਰੋਗਰਾਮ ਦੇ ਵਿੱਚ। ਫਿਲਹਾਲ ਹੁਣ ਦੇ ਲਈ ਮੈਨੂੰ ਤੁਸੀਂ ਇਜਾਜ਼ਤ ਦਿਓ ਜੀ। ਉਮੀਦ ਕਰਦੀ ਹਾਂ ਤੁਹਾਨੂੰ ਇਹ ਸਫ਼ਰ ਚੰਗਾ ਲੱਗਾ ਹੋਏਗਾ।

ਜੀ ਹਾਂ, ਤੁਸੀਂ ਹੁਣੇ ਸੁਣਿਆ ਸੀ ਸਾਡੇ ਦਿੱਲੀ ਤੋਂ ਪ੍ਰਸਾਰਿਤ ਸਪੋਂਸਰਡ ਪ੍ਰੋਗਰਾਮ ਉਮੰਗ। ਪੂਰੇ 3 ਵਜੇ ਤੁਸੀਂ ਸੁਣੋਗੇ ਸਾਡੇ FM ਰੇਨਬੋ ਦਿੱਲੀ ਤੋਂ ਹੀ ਪ੍ਰੋਗਰਾਮ ਰੇਡੀਓ ਡਾਕਟਰ, ਜੋ ਕਿ ਤੁਹਾਡੀ ਸਿਹਤ ਨਾਲ ਵੀ ਜੁੜਿਆ ਹੋਇਆ ਹੈ। ਔਰ ਹੈਲਥ ਨਾਲ ਰਿਲੇਟਿਡ ਇਸ ਪ੍ਰੋਗਰਾਮ ਨੂੰ ਸੁਣਨ ਤੋਂ ਬਾਅਦ ਪੂਰੇ 4 ਵਜੇ ਪ੍ਰੋਗਰਾਮ ਹੋਏਗਾ ਜੀ ਹੈਲੋ ਜਲੰਧਰ।

ਮੈਂ ਕਿਹਾ ਜੀ ਚੱਕ ਦੋ ਜੀ ਆਪਣੇ ਰੇਡੀਓ ਦੀ ਆਵਾਜ਼, ਕਿਉਂਕਿ ਤੁਹਾਡੀ ਦੋਸਤ ਆਰਜੇ ਸੁਰਭੀ ਆ ਗਈ ਹੈ ਜੀ। ਮੈਂ ਕਿਹਾ ਜੀ ਇਹ ਪ੍ਰੋਗਰਾਮ ਬੜਾ ਖਾਸ ਹੋਣ ਵਾਲਾ ਹੈ, ਔਰ ਇਸ ਖਾਸ ਪ੍ਰੋਗਰਾਮ ਦੇ ਵਿੱਚ ਬੜੀਆਂ ਸਾਰੀਆਂ ਗੱਲਾਂ ਤਾਂ ਅਸੀਂ ਕਰਨੀਆਂ ਨੇ, ਨਾਲ ਦੇ ਨਾਲ ਕੁਝ ਐਸਾ ਅਸੀਂ ਕਰਾਂਗੇ ਜਿਸ ਦੀ ਤੁਹਾਨੂੰ ਪ੍ਰੈਕਟਿਸ ਕਰਨੀ ਪੈਣੀ ਆ। ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਇਹਦਾ ਕਿਹੜੀ ਚੀਜ਼ ਹੈ ਜਿਹਦੀ ਪ੍ਰੈਕਟਿਸ ਕਰਨੀ ਪੈਣੀ ਹੈ, ਉਹ ਮੈਂ ਤੁਹਾਨੂੰ ਦੱਸ ਦਿੰਦੀ ਹਾਂ ਕਿ ਟੈਨਸ਼ਨ ਲੈਣ ਦੀ ਕੋਈ ਜ਼ਰੂਰਤ ਨਹੀਂ ਹੈ। ਅੱਛਾ ਤੁਸੀਂ ਗਾਣਾ ਤਾਂ ਸੁਣਿਆ ਹੋਣਾ ਨਾ, ਗੁਨਗੁਨਾ ਰਹੀ ਹੈ ਭਵਰੇ ਖਿਲ ਰਹੀ ਹੈ ਕਲੀ ਕਲੀ। ਜੀ ਹਾਂ, ਬਸ ਬਸ ਇਹ ਕਲੀਆਂ ਜਿਹੜੀਆਂ ਖਿਲਣਗੀਆਂ ਜਦੋਂ ਇੱਥੇ ਭਵਰੇ ਪਹੁੰਚਣਗੇ। ਇਹ ਭਵਰੇ ਯਾਨੀ ਕਿ ਤੁਸੀਂ ਸਾਰੇ ਸਾਡੇ ਸਰੋਤਾ ਆਪਣੇ ਗਾਣਿਆਂ ਦੇ ਨਾਲ, ਆਪਣੀ ਆਵਾਜ਼ ਦੇ ਨਾਲ ਸਾਡੇ ਪ੍ਰੋਗਰਾਮ ਦੇ ਵਿੱਚ ਪਹੁੰਚੋਗੇ ਅਤੇ ਬਸ ਫਿਰ ਕਲੀਆਂ ਤਾਂ ਆਟੋਮੈਟਿਕ ਖਿੜ ਜਾਣਗੀਆਂ। ਪਰ ਇੱਥੇ ਇੱਕ ਸ਼ਰਤ ਹੈ, ਸ਼ਰਤ ਇਹ ਹੈ ਕਿ ਗਾਣਾ ਗਾ ਕੇ ਨਹੀਂ ਸੁਣਾਉਣਾ, ਇਹਨਾਂ ਗਾਣਿਆਂ ਨੂੰ ਤੁਹਾਨੂੰ ਵੀ ਗੁਣਗੁਣਾਉਣਾ ਹੀ ਪੈਣਾ, ਜਿਵੇਂ ਕਿ ਉਹ ਭਵਰੇ ਗੁਣਗੁਣਾਉਂਦੇ ਨੇ ਕਿਸ ਤਰੀਕੇ ਦੇ ਨਾਲ। ਚਲੋ ਮੈਂ ਤੁਹਾਨੂੰ ਹਿੰਟ ਵੀ ਦੇ ਦਿੰਦੀ ਹਾਂ, ਤੁਸੀਂ ਇੱਕ ਗਾਣਾ ਤਾਂ ਸੁਣਿਆ ਹੋਣਾ ਨਾ, ਕਿਆ ਯਹੀ ਪਿਆਰ ਹੈ, ਹਾਂ ਯਹੀ ਪਿਆਰ ਹੈ। ਉਹ ਮੈਂ ਆਪਣੀ ਆਵਾਜ਼ 'ਚ ਸੁਣਾ ਰਹੀ ਹਾਂ, ਹੁਣ ਦੇਖ ਲਓ ਤੁਹਾਨੂੰ ਪਸੰਦ ਆਏ ਨਾ ਆਏ, ਉਹ ਤੁਹਾਡੀ ਮਰਜ਼ੀ ਹੈ। ਪਰ ਚਲੋ ਮੈਂ ਆਪਣੀ ਆਵਾਜ਼ ਵਿੱਚ ਇਸ ਕਰਕੇ ਸੁਣਾਇਆ ਕਿਉਂਕਿ ਮੈਂ ਤੁਹਾਨੂੰ ਹਿੰਟ ਦੇਣ ਲੱਗੀ ਹਾਂ। ਇਹ ਹੈ ਗਾਣਾ ਅਤੇ ਹੁਣ ਮੈਨੂੰ ਗੁਣਗੁਣਾ ਕੇ ਤੁਹਾਨੂੰ ਸੁਣਾਉਂਗੀ, ਉਹ ਇਸ ਤਰੀਕੇ ਦੇ ਨਾਲ ਕਿ

ਕਿੱਦਾਂ ਦਾ ਲੱਗਾ ਫਿਰ? ਹਾਂਜੀ ਬਸ ਇਹ ਤਾਂ ਸੀ ਮੇਰਾ, ਮੈਂ ਤਾਂ ਤੁਹਾਨੂੰ ਹਿੰਟ ਦਿੱਤੀ ਹੈ ਕਿ ਇਸ ਤਰੀਕੇ ਦਾ ਗਾਣਾ ਗੁਣਗੁਣਾਉਣਾ ਹੈ, ਇਹ 'ਚ ਸ਼ਰਤ ਇਹ ਹੈ ਨਾ ਤੁਸੀਂ ਸਿੰਗਰ ਦਾ ਨਾਮ ਲੈਣਾ ਹੈ, ਨਾ ਹੀ ਤੁਸੀਂ ਗਾਣੇ ਦਾ ਨਾਮ ਲੈਣਾ ਹੈ, ਔਰ ਤੁਸੀਂ ਇਸ ਗਾਣੇ ਨੂੰ ਨਾ ਇਹ ਨਹੀਂ ਦੱਸਣਾ ਕਿ ਆਪਾਂ ਇਹ ਗਾਣਾ ਸੁਣਨਾ ਹੈ, ਜਸਟ ਗੁਣਗੁਣਾਉਣਾ ਹੈ ਅਤੇ ਮੈਨੂੰ ਪਤਾ ਲੱਗ ਜਾਣਾ ਕਿਹੜਾ ਗਾਣਾ। ਹਾਂ ਹੁਣ ਤੁਸੀਂ ਕੀ ਗੁਣਗੁਣਾਓਗੇ ਉਹ ਤਾਂ ਫਿਰ ਤੁਹਾਡੇ 'ਤੇ ਡਿਪੈਂਡ ਹੈ ਨਾ, ਇਸ ਕਰਕੇ ਤੁਹਾਡਾ ਇਹ ਮੌਕਾ ਜਾ ਵੀ ਸਕਦਾ ਆਪਣਾ ਫਰਮਾਇਸ਼ੀ ਗੀਤ ਸੁਣਨ ਦਾ। ਸੋ ਫਰਮਾਇਸ਼ੀ ਗੀਤ ਸੁਣਨਾ ਚਾਹੁੰਦੇ ਹੋ ਤਾਂ ਸਾਡੀ ਇਹ ਛੋਟੀ ਜਿਹੀ ਸ਼ਰਤ ਤੁਹਾਨੂੰ ਪੂਰੀ ਕਰਨੀ ਪਏਗੀ, ਬਸ ਨੰਬਰ ਤੁਸੀਂ ਹੁਣ ਡਾਇਲ ਕਰ ਲਓ 01 8182 3 4 2 1 7 4, 01 8182 3 4 2 1 7 4 ਇਹ ਹੈ ਜੀ ਸਾਡਾ ਕੋਲਿੰਗ ਨੰਬਰ ਜਿੱਥੇ ਤੁਸੀਂ ਆਪਣੀ ਗਾਣੇ ਦੀ ਫਰਮਾਇਸ਼ ਕਰਨੀ ਹੈ, ਉਹ ਵੀ ਅੱਜ ਗੁਣਗੁਣਾ ਕੇ। ਲਓ ਜੀ ਅੱਜ ਦਾ ਪ੍ਰੋਗਰਾਮ ਬਹੁਤ ਵਧੀਆ ਹੋਣ ਵਾਲਾ ਹੈ ਕਿਉਂਕਿ ਸਾਡੇ ਨਾਲ ਤੁਸੀਂ ਸਾਰੇ ਜੁੜ ਜਾਓਗੇ, ਯਾਨੀ ਕਿ ਭਵਰੇ ਜੁੜਨਗੇ, ਮੈਂ ਤਾਂ ਹੈ ਹੀ ਹਾਂ ਜੀ, ਤੁਸੀਂ ਵੀ ਸਾਡੇ ਨਾਲ ਜੁੜ ਜਾਓ ਔਰ ਇਸ ਪ੍ਰੋਗਰਾਮ ਨੂੰ ਹੋਰ ਵੀ ਮਜ਼ੇਦਾਰ ਬਣਾਓ ਜੀ। ਚਲੋ ਫਿਰ ਸ਼ੁਰੂਆਤ ਕਰਦੇ ਹਾਂ ਜੀ, ਹੁਣ ਤੁਹਾਡੀ ਕੋਲ ਦੀ ਉਡੀਕ ਤੁਹਾਡੀ ਦੋਸਤ ਨੂੰ ਹੋਏਗੀ ਅਤੇ ਗਾਣਾ ਵੀ ਆਪਾਂ ਸੁਣਦੇ ਹਾਂ ਜੀ ਗੁਣ।

0: ਮੈਂ ਕਿਹਾ ਜੀ ਪ੍ਰੋਗਰਾਮ ਹੈਲੋ ਜਲੰਧਰ ਚੱਲ ਰਿਹਾ ਅਤੇ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਪਹਿਲੇ ਭਵਰੇ ਜੁੜ ਚੁੱਕੇ ਆ ਜੀ, ਯਾਨੀ ਭਵਰੇ ਜੁੜ ਚੁੱਕੇ ਆ, ਉਹਨਾਂ ਨਾਲ ਗੱਲਬਾਤ ਕਰਦੇ ਹਾਂ ਅਤੇ ਦੇਖਦੇ ਹਾਂ ਉਹ ਕਿਸ ਤਰੀਕੇ ਦੇ ਨਾਲ ਆਪਣੇ ਗਾਣੇ ਦੀ ਫਰਮਾਇਸ਼ ਅੱਜ ਕਰਦੇ ਆ। ਦੇਖੋ ਗਾਣੇ ਲਵਾਉਣੇ ਹੁਣ ਸੌਖੇ ਨਹੀਂ ਹੈਗੇ, ਮੈਂ ਤੁਹਾਨੂੰ ਪਹਿਲਾਂ ਹੀ ਦੱਸ ਦਵਾਂ, ਹੁਣ ਔਖਾ ਟਾਸਕ ਹੋ ਚੁੱਕਿਆ ਹੋਇਆ। ਹੈਲੋ,
1: ਹੈਲੋ,
0: ਸਤਿ ਸ਼੍ਰੀ ਅਕਾਲ ਜੀ, ਕੌਣ ਗੱਲ ਕਰ ਰਿਹਾ?
1: ਸੰਦੀਪ ਸਿੰਘ ਬੋਲ ਰਿਹਾ ਜੀ, ਅੰਮ੍ਰਿਤਸਰ।
0: ਜੀ ਸੰਦੀਪ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ 'ਚ ਤੁਹਾਡਾ। ਸ਼ੁਕਰੀਆ ਜੀ, ਮੈਨੂੰ ਇੱਦਾਂ ਕੋਈ ਲੱਗ ਰਿਹਾ ਤੁਸੀਂ ਸ਼ਰਮਾ ਰਹੇ ਹੋ। ਅੱਛਾ ਅੱਛਾ, ਫਿਰ ਹੌਲੀ ਹੌਲੀ ਕਿਉਂ ਗੱਲ ਕਰ ਰਹੇ ਹੋ? ਪ੍ਰੈਕਟਿਸ ਕਰ ਰਹੇ ਹੋ ਕਿਆ ਗੁਣਗੁਣਾਉਣ ਦੀ?
1: ਹਾਂਜੀ, ਨਹੀਂ ਗੱਲ ਮੈਂ ਇੱਦਾਂ ਹੀ ਕਰਦਾ।
0: ਅੱਛਾ, ਤੁਸੀਂ ਗੱਲ ਇੱਦਾਂ ਹੀ ਕਰਦੇ, ਇਹ ਅੰਦਾਜ਼ ਹੈ ਤੁਹਾਡਾ? ਠੀਕ ਹੈ ਜੀ, ਚਲੋ ਬਹੁਤ ਅੱਛਾ ਅੰਦਾਜ਼ ਹੈ। ਹੁਣ ਤੁਸੀਂ ਆਪਣੇ ਗਾਣੇ ਦੀ ਫਰਮਾਇਸ਼ ਮੈਨੂੰ ਕਰ ਦਿਓ ਗੁਣਗੁਣਾ ਕੇ।
1: ਗੁਣਗੁਣਾ ਕੇ?
0: ਹਾਂਜੀ,
1: ਗੁਣਗੁਣਾ ਕੇ ਤੁਸੀਂ ਬੋਲ ਕੇ ਕਰ ਦੇ
0: ਨਾ, ਇੱਦਾਂ ਜਾਏਗਾ, ਸ਼ਰਤ ਹੀ ਉਹੀ ਹੈ, ਗੁਣਗੁਣਾ ਕੇ ਸੁਣਾਉਣਾ ਪੈਣਾ, ਤਾਂ ਹੀ ਤਾਂ ਫਰਮਾਇਸ਼ ਪੂਰੀ ਹੋਏਗੀ। ਦੇਖੋ ਮੈਂ ਹਿੰਟ ਦਿੱਤੀ ਸੀ ਨਾ ਤੁਹਾਨੂੰ ਪਹਿਲੇ ਗਾਣੇ 'ਚ ਕਿਸ ਤਰੀਕੇ ਨਾਲ ਗੁਣਗੁਣਾਉਣਾ, ਮਤਲਬ ਕਿੱਦਾਂ ਗਾਣਾ ਕਰਨਾ ਹੈ। ਮੈਂ ਹਿੰਟ ਦੇ ਦਿੰਦੀ ਹਾਂ ਤੁਹਾਨੂੰ ਇੱਕ ਹੋਰ, ਜਿੱਦਾਂ ਹੁਣ ਗਾਣਾ ਚੱਲਦਾ ਪਿਆ ਸੀਗਾ ਗੁਣਗੁਣਾ ਰੇ ਭਵਰੇ, ਉਹ 'ਚ ਵੀ ਇੱਦਾਂ ਹੀ ਦੇਖ ਲਓ। ਹਾਂਜੀ ਹਾਂਜੀ, ਜ਼ਰੂਰ ਕੋਸ਼ਿਸ਼ ਕਰੋ, ਕੋਸ਼ਿਸ਼ ਕਰਨ ਵਾਲੋ ਕੋਈ ਹਾਰ ਨਹੀਂ ਹੋਤੀ, ਤੁਹਾਡੀ ਵੀ ਹਾਰ ਨਹੀਂ ਹੋਏਗੀ। ਇਹ ਕੰਮ ਖਰਾਬ ਹੋ ਗਿਆ, ਇਹ ਜਿਹੜਾ ਤੁਸੀਂ ਕਰਕੇ ਆਪਣਾ ਕਰ ਦਿੱਤਾ ਨਾ ਵਿੱਚ,
1: ਦੁਬਾਰਾ ਕਰਨਾ?
0: ਹਾਂ, ਕਿਹੜਾ ਗਾਣਾ ਹੋ ਗਿਆ? ਗਾਣਾ ਕਿਤੇ ਹੋਰ ਹੀ ਚਲਾ ਗਿਆ। ਚਲੋ ਇੱਕ ਵਾਰੀ ਫੇਰ ਟਰਾਈ ਕਰਕੇ ਦੇਖੋ ਤੁਸੀਂ। ਅੱਛਾ ਇੱਕ ਇੱਕ ਲਾਈਨ ਟਰਾਈ ਕਰਕੇ ਦੇਖ ਲਓ, ਥੋੜ੍ਹਾ ਜਿਹਾ ਕਰਕੇ ਦੇਖ ਲਓ, ਫਿਰ ਮੈਂ ਵੀ ਤੁਹਾਨੂੰ ਕਰਕੇ ਦਿਖਾਉਂਗੀ। ਅੱਛਾ ਗਾਣਾ ਤੁਹਾਨੂੰ ਆਉਂਦਾ ਗੁਣਗੁਣਾ? ਯਾਰ ਦੇਖੋ ਗੁਣਗੁਣਾਉਣਾ ਤਾਂ ਸੌਖਾ ਹੁੰਦਾ, ਉਹ ਤਾਂ ਆਪਾਂ ਬੈਠ ਕੇ ਉਹਦੇ ਵੀ ਗੁਣਗੁਣਾਉਂਦੇ ਰਹਿੰਦੇ ਹਾਂ, ਉਹ ਤੁਸੀਂ ਸੋਚੋ ਕਿੱਥੇ ਬੈਠੇ ਹੋ, ਤੁਸੀਂ ਬਾਥਰੂਮ 'ਚ ਹੀ ਬੈਠੇ ਹੋ, ਸੋਚੋ ਉੱਥੇ ਬਹਿ ਕੇ ਗੁਣਗੁਣਾ ਰਹੇ ਹੋ। ਅੱਜ ਨਹੀਂ ਨਿਕਲਣਾ ਨਾ ਗਾਣੇ ਦੀ ਫਰਮਾਇਸ਼, ਫਿਰ ਇੱਦਾਂ ਦਾ ਮੌਕਾ ਮਿਸ ਕਰ ਜਾਓਗੇ ਤੁਸੀਂ। ਅੱਛਾ ਦੁਬਾਰਾ ਟਰਾਈ ਕਰੋ, ਮੈਂ ਕੋਸ਼ਿਸ਼ ਕਰਦੀ ਹਾਂ। ਕਿਹੜਾ ਗੀਤ ਹੈ?
1: ਆਪਕੇ ਪਿਆਰ ਮੇ।
0: ਓਹੋ, ਬੋਲਣਾ ਨਹੀਂ ਸੀ ਨਾ ਤੁਸੀਂ ਗੁਣਗੁਣਾ ਕੇ, ਮੈਂ ਗੈਸ ਕਰਨਾ ਸੀ। ਇੱਕ ਵਾਰੀ ਲਾਸਟ ਵਾਰੀ,
1: ਨਹੀਂ ਹੋ ਰਿਹਾ।
0: ਇੱਕ ਵਾਰੀ ਜਦ ਪਹਿਲਾਂ ਵੀ ਤਾਂ ਕੀਤਾ ਸੀ ਤੁਸੀਂ, ਥੋੜ੍ਹਾ ਜਿਹਾ ਕਰਕੇ ਦੇਖੋ। ਬਸ ਬਸ ਚਲੋ, ਤਾਂ ਮੈਂ ਚਲੋ ਹੈਲਪ ਕਰ ਦਿੰਦੀ ਤੁਹਾਡੇ, ਮੈਨੂੰ ਗਾਣਾ ਸਮਝ ਆ ਗਿਆ, ਜਿਸ ਤਰ੍ਹਾਂ ਤੁਸੀਂ ਥੋੜ੍ਹੇ ਅੱਖਰ ਬੋਲਦੇ ਤੇ ਨਾ ਵਿੱਚ, ਉਹ ਉੱਥੋਂ ਮੈਨੂੰ ਪਤਾ ਚੱਲ ਗਿਆ ਗਾਣਾ ਹੈ ਤੁਹਾਡਾ।

0: ਇਹ ਇਦਾਂ ਨਹੀਂ ਹੋ ਗਿਆ ਟੀਚਰ ਬੋਲਦੀ ਵੀ ਪਿੱਛੇ ਪਿੱਛੇ ਸਟੂਡੈਂਟ ਲੱਗਾ ਹੋਇਆ ਬੋਲਣ ਵਾਸਤੇ। ਅੱਛਾ ਠੀਕ,
1: ਸਿੱਖਣਾ ਪੈਣਾ।
0: ਹਾਂ ਪ੍ਰੈਕਟਿਸ ਪ੍ਰੈਕਟਿਸ ਚਾਹੀਦੀ ਹੈ।
1: ਹਾਂਜੀ
0: ਹਾਂਜੀ, ਅੱਛਾ ਬਹੁਤ ਚੰਗਾ ਲੱਗਿਆ ਤੁਸੀਂ ਪ੍ਰੈਕਟਿਸ ਕੀਤੀ। ਚਲੋ ਤੁਸੀਂ ਹਿੰਮਤ ਰੱਖੀ ਨਾ, ਤੁਸੀਂ ਟਰਾਈ ਵੀ ਕੀਤਾ, ਇਹ ਬਹੁਤ ਵੱਡੀ ਗੱਲ ਹੈਗੀ ਹੈ। ਹੁਣ ਗਾਣਾ ਵੀ ਦੱਸ ਹੀ ਦਿਓ, ਕੋਈ ਗੱਲ ਨਹੀਂ। ਲੋ ਜੀ, ਸੰਦੀਪ ਜੀ ਨੇ ਆਪਣੀ ਟਰਾਈ ਕੀਤੀ। ਚਲੋ ਟਰਾਈ ਤਾਂ ਕੀਤੀ ਨਾ ਉਹਨਾਂ ਨੇ, ਕੋਸ਼ਿਸ਼ ਕਰਨ ਵਾਲੋ ਕੀ ਕਹਿੰਦੇ ਨਾ, ਹਾਰ ਨਹੀਂ ਹੁੰਦੀ, ਤੇ ਇਹਨਾਂ ਦੀ ਵੀ ਹਾਰ ਨਹੀਂ ਹੋਈ ਹੈ, ਜੇਤੀ ਹੋਈ ਹੈ। ਫਿਲਹਾਲ ਗੁਣਗੁਣਾਉਂਦੇ ਹੋਏ ਇਹਨਾਂ ਦੇ ਅੱਖਰ ਜ਼ਰੂਰ ਨਿਕਲ ਆਏ ਸੀਗੇ, ਪਰ ਤੁਸੀਂ ਕੋਸ਼ਿਸ਼ ਕਰਿਓ ਕਿ ਤੁਹਾਡੇ ਜਿਹੜੇ ਵਰਡਸ ਨਾ ਬਾਹਰ ਨਾ ਜਾਣ, ਕਿਤੇ ਮੈਨੂੰ ਗਾਣਾ ਨਾ ਪਤਾ ਲੱਗ ਜਾਏ। ਇਸ ਕਰਕੇ ਮੈਨੂੰ ਤੁਸੀਂ, ਮੈਂ ਗੈਸ ਕਰਨਾ ਤੁਸੀਂ ਕਿਹੜਾ ਗੀਤ ਹੈ, ਅਗਰ ਜੋ ਵਧੀਆ ਗੀਤ ਮਤਲਬ ਗੁਣਗੁਣਾਏਗਾ ਨਾ, ਮੈਂ ਐਂਡ ਵਿੱਚ ਉਹਦਾ ਨਾਮ ਵੀ ਅਨਾਊਂਸ ਕਰ ਦੂੰਗੀ। ਥੋੜ੍ਹਾ ਬਹੁਤਾ ਲਾਲਚ ਤਾਂ ਬਣਦਾ ਹੀ ਹੈ ਜੀ। ਸੋ ਨੰਬਰ ਹੈ 0143 4174, ਅਤੇ ਸ਼ਰਤ ਤੁਹਾਨੂੰ ਪਤਾ ਹੀ ਹੈ ਅੱਜ ਦੇ ਇਸ ਖਾਸ ਪ੍ਰੋਗਰਾਮ ਦੀ, ਜਿਸ ਵਿੱਚ ਤੁਸੀਂ ਗਾਣਾ ਮੈਨੂੰ ਆਪਣਾ ਦੱਸਣਾ ਫਰਮਾਇਸ਼ੀ, ਉਹ ਵੀ ਗੁਣਗੁਣਾ ਕੇ। ਇਸ ਕਰਕੇ ਪਿਆਰੇ ਸਰੋਤੋ, ਪਿਆਰੇ ਭਵਰੋ, ਤੁਸੀਂ ਪ੍ਰੈਕਟਿਸ ਕਰਦੇ ਰਹੋ, ਅਤੇ ਹੁਣ ਆਪਣੀ ਦੋਸਤ ਸੁਰਬੀ ਨੂੰ ਤੁਸੀਂ ਫੋਨ ਕਰਨਾ ਹੈ ਜੀ। ਫਿਲਹਾਲ ਅਸੀਂ ਸੁਣਦੇ ਹਾਂ ਜੀ ਰਾਜ ਮੂਵੀ ਦਾ ਇਹ ਪਿਆਰਾ ਜਿਹਾ ਟਰੈਕ।

0: ਮੈਂ ਕਿਹਾ ਜੀ ਬਸ ਪ੍ਰੋਗਰਾਮ ਜਿਹੜਾ ਚੱਲ ਰਿਹਾ ਹੈਲੋ ਜਲੰਧਰ, ਉਹਦੇ ਵਿੱਚ ਸਾਡੇ ਅਗਲੇ ਕਾਲਰ ਸਾਡੇ ਨਾਲ ਜੁੜ ਚੁੱਕੇ ਆ। ਬਿਨਾਂ ਦੇਰ ਕਿਤੇ ਮੈਂ ਲੈਂਦੀਆਂ ਜੀ ਉਹਨਾਂ ਨੂੰ ਲਾਈਨ ਤੇ। ਹੈਲੋ,
1: ਹੈਲੋ, ਸਤਿ ਸ਼੍ਰੀ ਅਕਾਲ ਮੈਮ।
0: ਸਤਿ ਸ਼੍ਰੀ ਅਕਾਲ ਜੀ, ਕੌਣ ਗੱਲ ਕਰ ਰਿਹਾ ਹੈ?
1: ਇਹ ਮੈਮ ਸੋਨੂੰ ਬੋਲ ਰਿਹਾ ਜੀ, ਪਿੰਡ ਕੂਕਾ ਤਲਵੰਡੀ, ਡਿਸਟ੍ਰਿਕਟ ਕਪੂਰਥਲਾ ਤੋਂ ਜੀ।
0: ਅੱਛਾ, ਪਿੰਡ ਕੂਕਾ ਤਲਵੰਡੀ।
1: ਹਾਂਜੀ, ਡਿਸਟ੍ਰਿਕਟ ਕਪੂਰਥਲਾ ਪਿੰਡ ਦਾ ਨਾਮ।
0: ਅੱਛਾ ਜੀ, ਅੱਛਾ, ਪਿੰਡ ਦਾ ਨਾਮ ਕੂਕਾ ਕਿਉਂ ਰੱਖਿਆ? ਗੁਣਗੁਣਾਉਣ ਤੋਂ ਗੈਸ ਕਰਾਂਗੀ ਮੈਂ ਕਿਹੜਾ ਗੀਤ ਤੁਸੀਂ ਸੁਣਨਾ ਚਾਹੁੰਦੇ ਹੋ, ਤੇ ਤੁਸੀਂ ਤਿਆਰੀ ਤਾਂ ਕਰ ਲਈ ਹੋਣੀ ਪੂਰੀ ਫਿਰ? ਹਾਂਜੀ ਹਾਂਜੀ, ਅੱਛਾ ਪੂਰੀ ਤਿਆਰੀ ਚ ਆਏ? ਹਾਂਜੀ ਹਾਂਜੀ, ਗੁਣਗੁਣਾਓ। ਅੱਛਾ, ਹੋ ਗਿਆ, ਖਤਮ ਹੋ ਗਿਆ ਗਾਣਾ?
1: ਹਾਲੇ
0: ਮੇਰੇ ਕੋਲ ਗੈਸ ਨਹੀਂ ਹੋਇਆ ਸੀ ਚੰਗੇ ਤਰੀਕੇ ਨਾਲ। ਇਹ ਕੀ ਹੋ ਗਿਆ ਗੀਤ ਦੇ ਵਿੱਚ, ਟਿੰਗ ਟਿੰਗ ਲੱਕ ਲੱਕ ਆ ਗਈ ਹੈ? ਸੱਭਿਆਚਾਰ ਤੁਸੀਂ ਨਾਲ ਜੋੜ ਜੋੜ ਕੇ ਰੱਖ ਰਹੇ ਹੋ ਆਪਣੇ। ਠੀਕ ਹੈ ਜੀ, ਗੁਣਗੁਣਾਇਆ ਤੁਸੀਂ ਜ਼ਰੂਰ ਹੈ, ਮੈਨੂੰ ਇਦਾਂ ਲੱਗਦਾ ਕਿ ਤੁਸੀਂ ਮੂੰਹ ਖੋਲ ਕੇ ਗੁਣਗੁਣਾਇਆ। ਦੇਖੋ ਬੰਦ ਕਰਕੇ ਦੀ ਆਵਾਜ਼ ਥੋੜੀ ਲੱਗ ਆਉਂਦੀ ਹੈ, ਖੋਲਿਆ ਤੇ ਥੋੜੀ ਲੱਗ ਆਉਂਦੀ ਹੈ। ਗਾ ਕੇ ਵੀ ਸੁਣਾ ਸਕਦੇ ਹੋ ਜੀ, ਤੇ ਠੀਕ ਹੈ ਜੀ। ਹਾਂ ਹਾਂ, ਪਿੱਛੇ ਦੇਖ ਲਓ ਬੈਕਗ੍ਰਾਉਂਡ ਮਿਊਜ਼ਿਕ ਵੀ ਵੱਜ ਰਿਹਾ।

0: ਤੁਸੀਂ ਇੱਥੇ ਪ੍ਰੋਗਰਾਮ ਵਿੱਚ ਹੈਗੇ ਹੋ ਅਤੇ ਤੁਸੀਂ ਆਪਣਾ ਅਫਸਾਨਾ ਵੀ ਸੁਣਾ ਤਾ ਸਾਨੂੰ ਜੀ। ਜੀ ਜੀ ਥੈਂਕ ਯੂ ਸੋ ਮਚ, ਥੈਂਕ ਯੂ ਸੋ ਮਚ ਜੀ,
1: ਥੈਂਕ ਯੂ ਸੋ ਮਚ ਮੈਮ,
0: ਥੈਂਕ ਯੂ ਜੀ, ਥੈਂਕ ਯੂ ਜੀ। ਲਓ ਜੀ, ਇਹਨਾਂ ਨੇ ਸਾਡੇ ਨਾਲ ਗੱਲਬਾਤ ਕੀਤੀ ਹੈ ਅਤੇ ਹੋ ਗਿਆ ਜੀ, ਇਹਨਾਂ ਨੇ ਵੀ ਗੁਣਗੁਣਾ ਕੇ ਵੀ ਦੱਸ ਦਿੱਤਾ ਸੀਗਾ। ਇਸੇ ਤਰੀਕੇ ਦੇ ਨਾਲ ਤੁਸੀਂ ਵੀ ਆਪਣੀ ਫਰਮਾਇਸ਼ਾਂ ਨੂੰ ਪੂਰਾ ਕਰਨਾ ਹੈ ਜੀ, ਬਸ ਗੁਣਗੁਣਾ ਕੇ ਮੈਨੂੰ ਦੱਸਣਾ ਕਿਹੜਾ ਗੀਤ ਹੈ ਕਿਹੜਾ ਨਹੀਂ ਹੈ। ਇਹਨਾਂ ਨੇ ਗੀਤ ਦੀ ਫਰਮਾਇਸ਼ ਕੀਤੀ ਸੀ, ਹਰ ਤਰਫ ਅਬ ਯਹੀ ਅਫਸਾਨੇ ਹੈ, ਮੰਨਾ ਡੇ ਦੀ ਆਵਾਜ਼ ਦੇ ਵਿੱਚ ਗੀਤ ਸੀਗਾ। ਤੋ ਇਹ ਤਾਂ ਆਪਣੇ ਇਸ ਟਾਸਕ 'ਚ ਪਾਸ ਹੋ ਗਏ ਨੇ, ਦੇਖਾਂਗੇ ਅਗਲੇ ਕੋਲਰ ਵੀ ਟਾਸਕ 'ਚ ਪਾਸ ਹੁੰਦੇ ਆ ਕਿ ਨਹੀਂ ਹੁੰਦੇ। ਸੋ ਅਗਲੇ ਕੋਲਰ ਵੱਲ ਵੀ ਆਪਾਂ ਜਾਵਾਂਗੇ, ਨੰਬਰ ਮੈਂ ਅਨਾਊਂਸ ਕਰ ਦਿੰਦੀ ਹਾਂ ਜੀ, ਜਿਹੜੇ ਹੁਣੀ ਸਾਡੇ ਪ੍ਰੋਗਰਾਮ ਦੇ ਨਾਲ ਜੁੜੇ ਨੇ ਉਹ ਵੀ 081-2342-174 ਨੰਬਰ 'ਤੇ ਸਾਨੂੰ ਸਾਡੇ ਨਾਲ ਜੁੜ ਸਕਦੇ, ਸਾਨੂੰ ਕਾਲ ਕਰ ਸਕਦੇ ਆ। 01-812-342-174 ਇਹ ਸਾਡਾ ਨੰਬਰ ਹੈ ਜੀ, ਇਸ ਨੰਬਰ ਦੇ ਨਾਲ ਤੁਸੀਂ ਸਾਨੂੰ ਕਾਲ ਕਰਕੇ ਆਪਣੀ ਗੀਤਾਂ ਦੀ ਫਰਮਾਇਸ਼ ਕਰ ਸਕਦੇ ਹੋ। ਜਸਟ ਕੀ ਕਰਨਾ ਤੁਸੀਂ, ਬਸ ਗੁਣਗੁਣਾਉਣਾ ਹੀ ਹੈ, ਕੋਈ ਜ਼ਿਆਦਾ ਔਖਾ ਕੰਮ ਨਹੀਂ ਹੈ, ਗੁਣਗੁਣਾ ਕੇ ਮੈਨੂੰ ਦੱਸਣਾ, ਉਹ ਤਾਂ ਤੁਸੀਂ ਨੋਰਮਲ ਹਰ ਦਿਨ ਕਰਦੇ ਹੀ ਰਹਿੰਦੇ ਹੋਵੋਗੇ ਨਾ। ਸੋ ਲਓ ਜੀ, ਗਾਣਾ ਸੁਣਦੇ ਹਾਂ ਜੀ ਅਸੀਂ, ਹਰ ਤਰਫ ਅਬ ਯਹੀ ਅਫਸਾਨੇ ਹੈ, ਔਰ ਚਲਦੇ ਹਾਂ ਬਾਅਦ ਚੋਂ ਅਗਲੇ ਕੋਲਰ ਵੱਲ।

0: ਇਹੀ ਗੱਲ ਹੈ ਕਿ ਅੱਜ ਦੇ ਗੀਤ ਨੂੰ ਕਿੱਦਾਂ ਪੂਰਾ ਕੀਤਾ ਜਾਏ ਗੁਣਗੁਣਾ ਕੇ, ਅਤੇ ਬਸ ਜੀ ਅਗਲੇ ਕੋਲਰ ਦੇ ਨਾਲ ਜੁੜਦੇ ਹਾਂ, ਦੇਖਦੇ ਹਾਂ ਉਹ ਟਾਸਕ ਪੂਰਾ ਕਰ ਪਾਉਂਦੇ ਕਿ ਨਹੀਂ ਕਰ ਪਾਉਂਦੇ। ਹੈਲੋ
1: ਹੈਲੋ
0: ਹੈਲੋ, ਹਾਂਜੀ ਨਮਸਕਾਰ, ਸਤਿ ਸ਼੍ਰੀ ਅਕਾਲ ਜੀ। ਕੌਣ ਗੱਲ ਕਰ ਰਿਹਾ ਜੀ?
1: ਮੈਡਮ ਪਵਨ ਕੁਮਾਰ, ਪਿੰਡ ਪਿਆਲ, ਜ਼ਿਲ੍ਹਾ ਹੁਸ਼ਿਆਰਪੁਰ
0: ਜੀ। ਪਵਨ ਜੀ, ਪ੍ਰੋਗਰਾਮ 'ਚ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਜੀ। ਹੈਲੋ, ਆਵਾਜ਼ ਆ ਰਹੀ ਹੈ? ਹਾਂਜੀ, ਮੈਨੂੰ ਇੱਦਾਂ ਲੱਗ ਰਿਹਾ ਤੁਸੀਂ ਕਿਤੇ ਖੋਏ ਖੋਏ ਹੋ। ਅੱਛਾ ਠੀਕ ਹੈ। ਅੱਛਾ, ਗੀਤ ਕਿਹੜਾ ਜਿਹੜਾ ਸੁਣਨਾ ਚਾਹੁੰਦੇ ਹੋ ਨਾ ਤੁਸੀਂ ਅੱਜ, ਉਹਦੀ ਫਰਮਾਇਸ਼ ਪੂਰੀ ਹੋਏਗੀ। ਤੁਹਾਨੂੰ ਪਤਾ ਹੀ ਹੈ ਰੂਲ ਕੀ ਹੈ ਕਿ ਗੁਣਗੁਣਾ ਕੇ ਸੁਣਾਉਣਾ ਪਏਗਾ, ਅਤੇ ਜਿਹੜੀ ਫਰਮਾਇਸ਼ ਤੁਸੀਂ ਕੀਤੀ ਹੈ ਨਾ ਗੀਤ ਦੀ, ਹੁਣ ਉਹਨੂੰ ਗੁਣਗੁਣਾ ਕੇ ਸੁਣਾ ਦਿਓ ਤਾਂ ਕਿ ਮੈਂ ਗੈਸ ਕਰ ਸਕਾਂ ਕਿਹੜਾ ਸੌਂਗ ਹੈ।
1: ਠੀਕ ਹੈ
0: ਜੀ। ਬਸ ਖਤਮ, ਹਾਂ ਇਹ ਤੇ ਇੱਕ ਲਾਈਨ ਵੀ ਨਹੀਂ ਸੀਗੀ। ਹਾਂਜੀ ਇਹ ਤਾਂ ਮੈਂ ਤਾਂ ਕੋਈ ਬੱਚਾ ਵੀ ਨਹੀਂ ਗੈਸ ਕਰ ਸਕਦਾ। ਇਹ ਤਾਂ ਮੈਨੂੰ ਲੱਗਦਾ ਤੁਸੀਂ ਨਾਲ ਕਿਸੇ ਬੈਠੇ ਨੂੰ ਵੀ ਸੁਣਾ ਦੋਗੇ, ਉਹ ਵੀ ਨਹੀਂ ਗੈਸ ਕਰ ਸਕਦਾ ਤੁਸੀਂ ਕੀ ਸੁਣਾ ਦਿੱਤਾ। ਇੱਦਾਂ ਲੱਗ ਰਿਹਾ ਸੀ ਇੱਕ ਮੱਛਰ ਮੇਰੇ ਕੰਨ ਦੇ ਕੋਲ ਕਰ ਰਿਹਾ। ਚਲੋ ਕੋਈ ਗੱਲ ਨਹੀਂ ਜੀ, ਟਰਾਈ ਕਰਨਾ ਚਾਹੁੰਦੇ ਤਾਂ ਕਰ ਸਕਦੇ, ਜੇ ਤੁਹਾਨੂੰ ਗੀਤ ਨਹੀਂ ਆਉਂਦਾ ਤਾਂ ਕੋਈ ਗੱਲ ਨਹੀਂ ਹੈ ਜੀ। ਗੀਤ ਫਿਰ ਮੈਂ ਹੁਣ ਮਤਲਬ ਤੁਹਾਡਾ ਰਹਿਣ ਦੇਵਾਂ, ਕੋਈ ਹੋਰ ਲਗਾ ਦੇਵਾਂ?
1: ਹਾਂਜੀ ਲਾ ਦੇ,
0: ਲਾ ਦੇ। ਉਹ ਦੁਖੀ ਕਿਉਂ ਹੋ ਗਏ ਤੁਸੀਂ?
1: ਹਾਂਜੀ
0: ਮੈਂ ਕਿਹਾ ਦੁਖੀ ਨਾ ਹੋਵੋ, ਲਗਾ ਦਾਂਗੇ ਗੀਤ ਇੱਕ ਵਾਰੀ। ਗੀਤ ਜਿਹੜੀ ਫਰਮਾਇਸ਼ ਹੋ ਤੁਸੀਂ ਦੱਸ ਦਿਓ। ਅੱਛਾ ਜੀ, ਅੱਛਾ ਠੀਕ ਹੈ ਜੀ, ਠੀਕ ਹੈ ਜੀ, ਅਸੀਂ ਤੁਹਾਨੂੰ ਨਹੀਂ ਰੋਕਦੇ, ਤੁਸੀਂ ਜਾ ਸਕਦੇ ਹੋ। ਓਕੇ ਜੀ, ਓਕੇ, ਥੈਂਕ ਯੂ ਸੋ ਮਚ ਕਾਲ ਕਰਨ ਵਾਸਤੇ ਜੀ। ਓਕੇ ਜੀ, ਸਲੋ ਜੀ ਪ੍ਰੋਗਰਾਮ ਦੇ ਵਿੱਚ ਮੈਨੂੰ ਲੱਗਦਾ ਟਾਸਕ ਥੋੜ੍ਹਾ ਜ਼ਿਆਦਾ ਔਖਾ ਹੋ ਗਿਆ ਕਿ ਗੁਣਗੁਣਾ ਵੀ ਨਹੀਂ ਹੋ ਰਿਹਾ, ਔਰ ਜਿਹੜੇ ਸੀਗੇ ਕਈਆਂ ਨੇ ਗੁਣਗੁਣਾ ਵੀ ਦਿੱਤਾ, ਮੈਨੂੰ ਲੱਗਦਾ ਇੱਕ ਕੋਲਰ ਨਹੀਂ ਗੁਣਗੁਣਾਇਆ, ਬਾਕੀ ਤਾਂ ਨਹੀਂ ਗੁਣਗੁਣਾ ਪਾ ਰਹੇ। ਸੋ ਜਿਹੜਾ ਗੀਤ ਤੁਸੀਂ ਸੁਣਨਾ ਚਾਹੁੰਦੇ ਹੋ ਪਲੀਜ਼ ਉਹਦੀ ਪ੍ਰੈਕਟਿਸ ਕਰ ਲਓ, ਔਰ ਉਹਨੂੰ ਗੁਣਗੁਣਾ ਕੇ ਮੈਨੂੰ ਦੱਸੋ ਤਾਂ ਕਿ ਮੈਂ ਗੀਤ ਨੂੰ ਪਲੇ ਕਰ ਸਕਾਂ। ਇੱਦਾਂ ਨਾ ਹੋਵੇ ਕਿ ਅਗਲੇ ਕੋਲਰ ਤਾਂ ਫਿਰ ਮੈਂ ਗੀਤ ਨਾ ਪਲੇ ਕਰਾਂ ਔਰ ਫਿਰ ਮੈਂ ਆਪਣੀ ਮਨਪਸੰਦ ਦਾ ਪਲੇ ਕਰ ਲੂੰਗੀ, ਫਿਰ ਬਾਅਦ 'ਚ ਨਾ ਕਈ ਫੋਨ ਵੀ ਲੱਗਾ ਅਤੇ ਫਰਮਾਇਸ਼ ਪੂਰੀ ਨਹੀਂ ਹੋਈ ਹੈ। ਠੀਕ ਹੈ ਜੀ, ਨੰਬਰ ਹੈ 0181 2342 0182341 74 ਇਹ ਸਾਡਾ ਨੰਬਰ ਹੈ ਜੀ। ਇਸ ਨੰਬਰ 'ਤੇ ਸਾਨੂੰ ਕਾਲ ਕਰਕੇ ਆਪਣੀ ਫਰਮਾਇਸ਼ ਜਿਹੜੀ ਹੈ ਉਹ ਪੂਰੀ ਕਰਵਾ ਸਕਦੇ ਹੋ, ਔਰ ਤੁਹਾਨੂੰ ਪਤਾ ਹੈ ਅੱਜ ਦਾ ਕੀ ਸ਼ਰਤ ਹੈ ਫਰਮਾਇਸ਼ ਪੂਰੀ ਕਰਨ ਦੀ। ਚਲੋ ਜੀ ਗੀਤ ਸੁਣਦੇ ਹਾਂ ਜੀ ਰਣਜੀਤ ਰਾਣਾ ਦੀ ਆਵਾਜ਼ ਦੇ ਵਿੱਚ।

0: ਪ੍ਰੋਗਰਾਮ ਚੱਲ ਰਿਹਾ ਜੀ। ਹੈਲੋ ਜਲੰਧਰ, ਮੈਂ ਹਾਂ ਜੀ ਤੁਹਾਡੇ ਆਰ ਜੀ ਦੋਸਤ ਸੁਰਬੀਰ, ਅਤੇ ਪ੍ਰੋਗਰਾਮ ਦੇ ਵਿੱਚ ਅਸੀਂ ਅੱਜ ਬਹੁਤ ਜ਼ਿਆਦਾ ਐਂਟਰਟੇਨ ਕਰ ਰਹੇ ਹਾਂ ਜੀ, ਬਟ ਕਿਤੇ ਨਾ ਕਿਤੇ ਸਾਡੇ ਸਰੋਤੇ ਜਿਹੜੇ ਆ ਥੋੜ੍ਹਾ ਬਹੁਤ ਮੈਨੂੰ ਲੱਗਦਾ ਘਬਰਾ ਗਏ ਨੇ, ਜਾਂ ਫਿਰ ਗਾ ਨਹੀਂ ਪਾ ਰਹੇ, ਜਾਂ ਤਾਂ ਸ਼ਰਮਾ ਗਏ ਨੇ। ਸੋ ਅਗਲੇ ਕੋਲਰ ਦੇ ਨਾਲ ਜੁੜਦੇ ਹਾਂ, ਉਹਨਾਂ ਤੋਂ ਜਾਣਦੇ ਹਾਂ ਕਿ ਕਿਹੜਾ ਗੀਤ ਉਹ ਸੁਣਨਾ ਚਾਹੁੰਦੇ ਨੇ। ਹੈਲੋ
1: ਹੈਲੋ
0: ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ।
1: ਨਮਸਕਾਰ ਜੀ।
0: ਨਮਸਕਾਰ ਜੀ, ਮੈਂ ਕਿਹਾ ਪਿੱਛੋਂ ਟ੍ਰੇਨਾਂ ਲੰਘ ਰਹੀਆਂ ਸ਼ਾਇਦ।
1: ਟ੍ਰੇਨ ਕਹਿੰਦੀ ਮੈਂ ਪਹਿਲਾਂ ਹਾਜ਼ਰੀ
0: ਲਗਾਈ। ਹਾਂ, ਉਹ ਟ੍ਰੇਨ ਨੇ ਪਹਿਲਾਂ ਹਾਜ਼ਰੀ ਲਗਵਾ ਲਈ ਤੁਹਾਡੇ ਤੋਂ, ਦੇਖ ਲਓ।
1: ਹਾਂਜੀ ਬਿਲਕੁਲ ਜੀ
0: ਜੀ ਜੀ। ਕੌਣ ਬੋਲ ਰਿਹਾ ਹੈ?
1: ਰਵਿੰਦਰ ਕੁਮਾਰ ਬੋਲ ਰਿਹਾ ਜੀ।
0: ਅੱਛਾ ਰਵਿੰਦਰ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ 'ਚ ਤੁਹਾਡਾ।
1: ਥੈਂਕ ਯੂ ਮੈਡਮ
0: ਜੀ। ਕਿਹੜਾ ਗੀਤ ਤੁਸੀਂ ਸੁਣਨਾ ਚਾਹੁੰਦੇ ਹੋ? ਉਹ ਨਹੀਂ ਦੱਸਣਾ, ਜਸਟ ਉਹਨੂੰ ਗੁਣਗੁਣਾ ਕੇ ਮੈਨੂੰ ਦੱਸਣਾ।
1: ਠੀਕ ਹੈ ਮੈਡਮ, ਠੀਕ ਹੈ
0: ਠੀਕ ਹੈ, ਸੁਣਾਓ ਜੀ ਫਿਰ।

0: ਠੀਕ ਹੈ ਮੈਡਮ।
1: ਹੋ ਗਿਆ ਜੀ। ਓ ਜੀ ਵਾਹ, ਤਾਲੀਆਂ ਹੋ ਜਾਣ ਤੁਹਾਡੇ ਲਈ ਤਾਂ, ਮੈਂ ਤਾਂ ਕਹਿੰਦੀ ਹਾਂ ਇੰਨਾ ਵਧੀਆ ਤੁਸੀਂ ਗਾਇਆ ਨਾ।
0: ਥੈਂਕ ਯੂ ਮੈਡਮ, ਥੈਂਕ ਯੂ।
1: ਤੁਸੀਂ ਸਾਡੇ ਵਿਜੇਤਾ ਬਣ ਗਏ ਕਿਉਂਕਿ ਤੁਸੀਂ ਬਹੁਤ ਅੱਛਾ ਗੁਣਗੁਣਾਇਆ ਔਰ ਸਾਨੂੰ ਪਤਾ ਵੀ ਚੱਲ ਗਿਆ ਕਿਹੜਾ ਗੀਤ ਹੈ। ਮੈਨੂੰ ਲੱਗਦਾ ਮੈਨੂੰ ਨਹੀਂ, ਸਾਰਿਆਂ ਨੂੰ ਪਤਾ ਚੱਲ ਗਿਆ ਹੋਣਾ।
0: ਹਾਂਜੀ ਹਾਂਜੀ, ਇਹ ਤਾਂ ਪਾਪੂਲਰ ਗੀਤ ਹੈ ਜੀ, ਸਾਰਿਆਂ ਨੂੰ ਤਕਰੀਬਨ ਪਤਾ ਹੀ ਹੋਣਾ।
1: ਹਾਂਜੀ ਹਾਂਜੀ,
0: ਬਹੁਤ ਕਰਕੇ ਪੁਰਾਣੇ ਲਿਸਨਰਾਂ ਨੂੰ ਤਾਂ ਬਿਲਕੁਲ ਪਤਾ ਹੋਣਾ।
1: ਜੀ ਜੀ ਜੀ, ਜਾਣੇ ਕਹਾਂ ਗਏ ਬਹੁਤ ਦਿਨ ਔਰ ਬਹੁਤ ਵਧੀਆ ਤਰੀਕੇ ਨਾਲ ਤੁਸੀਂ ਗਾਣੇ ਨੂੰ ਦੱਸਿਆ। ਸੋ ਬਾਕੀ ਲਿਸਨਰਸ ਨੂੰ ਕਹੂੰਗੀ ਸਿੱਖੋ ਕੁਝ ਰਵਿੰਦਰ ਜੀ ਕੋਲੋਂ। ਰਵਿੰਦਰ ਜੀ ਹੈ ਨਾ?
0: ਹਾਂਜੀ,
1: ਰਵਿੰਦਰ ਕੁਮਾਰ ਜੀ। ਜੀ ਜੀ ਜੀ, ਬਹੁਤ ਵਧੀਆ ਜੀ, ਥੈਂਕ ਯੂ ਸੋ ਮਚ ਸਾਨੂੰ ਫਰਮਾਇਸ਼ ਦੱਸਣ ਵਾਸਤੇ ਆਪਣੇ ਗੀਤ ਦੀ ਬੜੇ ਵਧੀਆ ਤਰੀਕੇ ਦੇ ਨਾਲ।
0: ਥੈਂਕ ਯੂ ਮੈਡਮ।
1: ਥੈਂਕ ਯੂ ਜੀ, ਥੈਂਕ ਯੂ ਜੀ, ਸ਼ੁਕਰੀਆ ਜੀ। ਸਲੋ ਜੀ ਸਾਡੇ ਐਸੇ ਕੋਲਰ ਵੀ ਨੇ ਜਿਨ੍ਹਾਂ ਨੇ ਬੜੇ ਵਧੀਆ ਅਤੇ ਸੋਹਣੇ ਤਰੀਕੇ ਦੇ ਨਾਲ ਇਸਨੂੰ ਗੁਣਗੁਣਾਇਆ ਅਤੇ ਬਹੁਤ ਵਧੀਆ ਲੱਗਿਆ ਔਰ ਉਮੀਦ ਕਰਦੀ ਹਾਂ ਅਗਲੇ ਕੋਲਰ ਵੀ ਸਾਨੂੰ ਇਸੇ ਤਰੀਕੇ ਦੇ ਨਾਲ ਗੁਣਗੁਣਾ ਕੇ ਸੁਣਾਉਣਗੇ, ਆਪਣੀ ਫਰਮਾਇਸ਼ ਦੱਸਣਗੇ। ਸੋ ਨੰਬਰ ਅਨਾਊਂਸ ਕਰ ਦਿੰਦੀ ਹਾਂ ਜੀ ਮੈਂ ਇੱਕ ਵਾਰੀ, 081 ਅਤੇ 4141 0818123427 ਇਹ ਹੈ ਜੀ ਸਾਡਾ ਨੰਬਰ ਹੈ ਜੀ। ਇਸ ਨੰਬਰ 'ਤੇ ਤੁਸੀਂ ਆਪਣਾ ਗੀਤ ਜਿਹੜਾ ਹੈ ਆਪਣੀ ਫਰਮਾਇਸ਼ ਪੂਰੀ ਕਰਨੀ ਹੈ ਜੀ, ਪੂਰੀ ਮਤਲਬ ਗੁਣਗੁਣਾ ਕੇ ਪੂਰੀ ਕਰਾਉਣੀ ਹੈ ਜੀ, ਇੱਦਾਂ ਨਹੀਂ ਪੂਰੀ ਕਰਾ ਲੈਣੀ ਜੀ। ਔਰ ਇਸ ਤੋਂ ਬਾਅਦ ਅਸੀਂ ਫਿਰ ਅਗਲੇ ਕੋਲਰ ਦੇ ਨਾਲ ਜੁੜਾਂਗੇ, ਉਹਨਾਂ ਦੇ ਗੀਤ ਜਿਹੜੇ ਉਹ ਸੁਣਾਂਗੇ ਕਿ ਉਹ ਕਿਹੜਾ ਗੀਤ ਸੁਣਾਉਣਾ ਚਾਹਣਗੇ। ਸਲੋ ਜੀ, ਹੁਣ ਅਸੀਂ ਪਿਆਰਾ ਜਿਹਾ ਗੀਤ ਜਿਹੜਾ ਹੁਣ ਪਲੇ ਕਰਨ ਜਾ ਰਹੇ ਹਾਂ।

0: ਮੈਂ ਕਹਿ ਰਹੀ ਹਾਂ ਜੀ, ਜਿਹਨੇ ਅੱਜ ਬਹੁਤ ਵਧੀਆ ਗੁਣਗੁਣਾਇਆ ਨਾ, ਉਹਨਾਂ ਨੂੰ ਅਸੀਂ ਨਹੀਂ ਭੁੱਲ ਪਾਵਾਂਗੇ। ਇਸ ਕਰਕੇ ਜੀ ਇਹ ਪ੍ਰੈਕਟਿਸ ਕਰਕੇ ਰੱਖੋ ਅਤੇ ਪ੍ਰੋਗਰਾਮ ਮੈਲੋ ਜਲੰਧਰ ਦੇ ਵਿੱਚ ਮੈਂ ਕਹਿ ਰਹੀ ਤੁਹਾਡੇ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ। ਮੈਂ ਹਾਂ ਤੁਹਾਡੀ ਦੋਸਤ ਅਰਜ ਸੁਰਬੀ, ਅਤੇ ਅੱਜ ਮੈਂ ਬੜਾ ਵਧੀਆ ਟਾਸਕ ਦਿੱਤਾ ਹੋਇਆ। ਇਸ ਟਾਸਕ ਦੇ ਵਿੱਚ ਅਸੀਂ ਇਹ ਗੱਲ ਕਰ ਰਹੇ ਹਾਂ ਕਿ ਆਪਣੀ ਫਰਮਾਇਸ਼ ਨੂੰ ਪੂਰਾ ਕਰਨਾ, ਗਾਣਾ ਗੁਣਗੁਣਾ ਕੇ। ਦੇਖਦੇ ਹਾਂ ਅਗਲੇ ਕੋਲਰ ਕੌਣ ਹੈ ਅਤੇ ਕਿਹੜਾ ਗੀਤ ਉਹ ਸੁਣਨਾ ਚਾਹੁੰਦੇ ਨੇ। ਹੈਲੋ
1: ਹੈਲੋ
0: ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ, ਨਮਸਕਾਰ ਜੀ। ਸਤਿ ਸ਼੍ਰੀ ਅਕਾਲ ਜੀ, ਕੌਣ ਗੱਲ ਕਰ ਰਿਹਾ? ਹਰਜਿੰਦਰ ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
1: ਹਾਂਜੀ,
0: ਤੇ ਕਿਹੜਾ ਗੀਤ ਅੱਜ ਸੁਣਨਾ ਚਾਹੁੰਦੇ ਹੋ ਤੇ ਕਿਹੜਾ ਗੁਣਗੁਣਾ ਰਹੇ ਹੋ ਫਿਰ? ਅੱਛਾ ਜੀ, ਇਹ ਕਿਹੜਾ ਗੀਤ ਹੈ? ਮੈਂ ਨਹੀਂ ਸੁਣਿਆ।
1: ਦੇਖੋ
0: ਗਾਣੇ ਦੀ, ਗਾਣਾ ਮੂੰਹ ਬੰਦ ਕਰਕੇ ਸੁਣਾਉਣਾ ਪੈਣਾ। ਨਹੀਂ ਜੀ, ਇਹ ਤੁਸੀਂ ਮੂੰਹ ਖੋਲ ਕੇ ਸੁਣਾ ਰਹੇ ਹੋ, ਮੂੰਹ ਬੰਦ ਕਰਕੇ ਜਿੱਦਾਂ ਇੱਦਾਂ ਕਰਕੇ। ਮੈਂ ਕਿਹਾ ਜੀ ਇੱਥੇ ਬ੍ਰੇਕ ਲਾ ਲਈਏ ਤਾਂ ਜ਼ਿਆਦਾ ਬੈਟਰ ਹੈ। ਮੈਂ ਕਿਹਾ ਜੀ ਇੱਥੇ ਬ੍ਰੇਕ ਲਾ ਲਾ।

0: ਮੈਂ ਕਿਹਾ ਜੀ ਪ੍ਰੋਗਰਾਮ ਹੈਲੋ ਜਲੰਧਰ ਦੇ ਵਿੱਚ ਸਾਰਿਆਂ ਦੇ ਸਰੋਤਿਆਂ ਦਾ ਬਹੁਤ ਬਹੁਤ ਸਵਾਗਤ ਹੈ। ਜਿਨ੍ਹਾਂ ਨੂੰ ਅੱਜ ਮੈਂ ਭਵਰਾ ਨਾਮ ਦਿੱਤਾ ਹੋਇਆ ਸੀ, ਇਹ ਭਵਰੇ ਤਾਂ ਪਹੁੰਚੇ ਨੇ ਲੇਕਿਨ ਕਲੀਆਂ ਚੰਗੇ ਤਰੀਕੇ ਨਾਲ ਨਹੀਂ ਖਿਲਾ ਪਾ ਰਹੇ। ਸੋ ਕੋਸ਼ਿਸ਼ ਹਾਲੇ ਵੀ ਚੱਲਦੀ ਪਈ ਹੈ ਜੀ। ਲਓ ਅਗਲੇ ਚੱਲਦੇ ਹਾਂ ਜੀ, ਅਗਲੇ ਭਵਰੇ ਕੇ ਪਾਸ ਚਲਤੀ ਹੈ, ਦੇਖਤੇ ਹੈ ਉਹ ਕੀ ਕਮਾਲ ਕਰਦੇ ਹੈ ਜੀ। ਹੈਲੋ
1: ਹੈਲੋ
0: ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ।
1: ਨਮਸਕਾਰ ਮੈਡਮ ਜੀ।
0: ਨਮਸਕਾਰ ਜੀ, ਕੌਣ ਗੱਲ ਕਰ ਰਿਹਾ ਹੈ?
1: ਮੈਮ ਜੀ, ਨਿਊ ਸੰਕਨਗਰ ਤੋਂ ਮੌਂਟੀ ਬੋਲ ਰਿਹਾ ਜੀ।
0: ਜੀ ਮੌਂਟੀ ਜੀ, ਪ੍ਰੋਗਰਾਮ 'ਚ ਸਵਾਗਤ ਹੈ ਤੁਹਾਡਾ ਪਹਿਲਾਂ ਤਾਂ।
1: ਹਾਂਜੀ, ਥੈਂਕ ਯੂ ਜੀ।
0: ਥੈਂਕ ਯੂ ਜੀ, ਤੁਹਾਡਾ ਵੀ। ਅਤੇ ਗੀਤ ਕਿਹੜਾ ਸੁਣਨਾ ਹੈ ਉਹਨੂੰ ਹੁਣ ਤੁਸੀਂ ਗੁਣਗੁਣਾ ਕੇ ਸੁਣਾ ਦਿਓ ਜੀ।
1: ਹਾਂਜੀ ਮੈਡਮ ਜੀ।
0: ਜੀ ਤੁਸੀਂ ਇੱਦਾਂ ਕਹਿ ਰਹੇ ਹੋ ਜਿੱਦਾਂ ਮੈਂ ਸਕੂਲ ਦੀ ਕੋਈ ਟੀਚਰ ਹੁੰਦੀ। ਹਾਂਜੀ ਮੈਡਮ ਜੀ ਜੀ ਜੀ

0: ਮੈਂ ਕਿਹਾ ਜੀ ਸਾਡੇ ਸਰੋਤਿਆਂ ਦੀ ਆਵਾਜ਼ ਦੇ ਵਿੱਚ ਵੀ ਬਹੁਤ ਜਾਦੂ ਹੈ, ਬੜੇ ਜਾਦੂ ਜਿਹੜਾ ਨਾ ਬਿਖੇਰ ਨਹੀਂ ਰਿਹਾ, ਮਤਲਬ ਜਾਦੂ ਜਿਹੜਾ ਨਾ ਉਹ ਛਾ ਨਹੀਂ ਰਿਹਾ ਹੈਗਾ, ਕਿਉਂਕਿ ਸਾਡੇ ਸਰੋਤੇ ਆਪਣੀ ਫਰਮਾਇਸ਼ ਨੂੰ ਪੂਰਾ ਕਰ ਨਹੀਂ ਪਾ ਰਹੇ ਨੇ। ਕੁਛ ਤਾਂ ਕਰ ਰਹੇ ਨੇ ਪਰ ਕੁਝ ਕੋਸ਼ਿਸ਼ ਹਲੇ ਵੀ ਕਰ ਰਹੇ ਨੇ। ਹੁਣ ਨੈਕਸਟ ਕੋਲਰ ਦੇ ਨਾਲ ਹੀ ਜੁੜ ਜਾਂਦੇ ਹਾਂ, ਦੇਖ ਲੈਂਦੇ ਉਹ ਕਿੰਨੀ ਕੁ ਕੋਸ਼ਿਸ਼ ਕਰਦੇ ਨੇ। ਹੈਲੋ
1: ਹੈਲੋ ਮੈਡਮ, ਨਮਸਕਾਰ।
0: ਨਮਸਕਾਰ ਜੀ, ਕੌਣ ਗੱਲ ਕਰ ਰਿਹਾ ਹੈ?
1: ਮੈਡਮ ਰਾਜਕੁਮਾਰ ਸ਼ਰਮਾ ਲੁਧਿਆਣੇ ਤੋਂ ਬੋਲ ਰਿਹਾ ਜੀ।
0: ਜੀ ਰਾਜਕੁਮਾਰ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਤੁਹਾਡਾ।
1: ਥੈਂਕ ਯੂ।

0: ਜੀ ਹਾਂ ਗੁੱਡੀ ਤਾਂ ਮੈਨੂੰ ਪਤਾ ਨਹੀਂ, ਫਿਲਹਾਲ ਸਾਡੇ ਜਿਹੜੇ ਅੱਜ ਦੇ ਪਵਰੇ ਨੇ ਨਾ ਉਹ ਦੇਖਦੇ ਆ ਕਿੰਨੇ ਕੁ ਚੜ੍ਹਦੇ ਕਿੰਨੇ ਕੁ ਨਹੀਂ ਚੜ੍ਹਦੇ। ਹੈਲੋ ਜੀ, ਅਗਲੇ ਕਾਲਰ ਦੇ ਨਾਲ ਜੁੜਦੇ ਹਾਂ। ਹੈਲੋ
1: ਹੈਲੋ ਭੈਣ ਜੀ, ਤੁਹਾਨੂੰ ਤੇ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਹੈ, ਕੌਣ ਗੱਲ ਕਰ ਰਿਹਾ ਹੈ?
1: ਭੈਣ ਜੀ ਮੈਂ ਬੱਸ ਅੱਡਾ ਮਾਨਸਾ ਤੋਂ ਜਗਦੀਸ਼ ਰਾਏ ਗਰਗ ਬੋਲਦਾ
0: ਜੀ। ਜਗਦੀਸ਼ ਜੀ, ਤੁਹਾਡਾ ਪ੍ਰੋਗਰਾਮ 'ਚ ਬਹੁਤ ਬਹੁਤ ਸਵਾਗਤ ਹੈ।
1: ਧੰਨਵਾਦ ਭੈਣ ਜੀ, ਤੁਹਾਡਾ ਵਿਸ਼ਵਾਸ ਕਰਦੇ ਹਾਂ ਜੀ।
0: ਥੈਂਕ ਯੂ ਜੀ, ਥੈਂਕ ਯੂ। ਅਤੇ ਗੀਤ ਜਿਹੜਾ ਸੁਣਨਾ ਚਾਹੁੰਦੇ ਹੋ ਨਾ ਤੁਸੀਂ ਅੱਜ, ਉਹਨੂੰ ਗੁਣਗੁਣਾ ਕੇ ਸੁਣਾ ਦਿਓ।
1: ਚਲੋ ਜੀ, ਤੁਸੀਂ ਕਹਿ ਰਹੇ ਹੋ ਤਾਂ ਆਪਾਂ ਵੀ ਗੁਣਗੁਣਾ ਕੇ ਸੁਣਾ ਦਿੰਦੇ ਹਾਂ ਜੀ।
0: ਹਾਂਜੀ ਹਾਂਜੀ, ਜ਼ਰੂਰ।

0: अरे वाह वाह, क्या बात है जी। एक मिनट रुको, लो तालियां बजा थोड़े लिए, क्योंकि बहुत वधिया तुसीं गुनगुनाया है जी। थैंक यू जी, बहुत सोहना तुसीं गुनगुनाया और मैनूं पता भी चल गया गाना है जी। आँखों में कयामत का काजल जी, बहुत सोहना गीत, बहुत वधिया। अच्छा, पहला तो प्रैक्टिस कर रहे थे कि तुहानूं हुणी हुणी तुसीं प्रैक्टिस की है या हुणी गुनगुनाया?
1: ਹੁਣੇ ਹੁਣੇ ਕੀਤੀ ਜੀ, ਜਦੋਂ ਤੁਸੀਂ ਕਿਹਾ ਵੀ ਹੁਣ ਹੁਣ ਕਰਕੇ ਗਾਉਣਾ ਗਾ, ਤਾਂ ਫਿਰ ਮੈਂ ਕਿਹਾ ਚਲੋ ਕੋਈ ਗੱਲ ਨੀ,
0: ਅੱਛਾ
1: ਛੋਟੇ ਹੁੰਦੇ ਵੀ ਇੱਦਾਂ ਕਰਦੇ ਰਹਿੰਦੇ ਹੁੰਦੇ ਸੀਗੇ।
0: ਹਾਂ ਇਹ ਤਾਂ ਹੈ, ਤਾਂ ਹੀ ਤਾਂ ਮੈਂ ਕਿਹਾ ਸੌਖਾ ਜਿਹੜਾ ਟਾਸਕ ਸੀਗਾ, ਪਤਾ ਨਹੀਂ ਕਿਉਂ ਬਾਕੀ ਕਾਲਰਸ ਨੂੰ ਜੋ ਔਖਾ ਲੱਗਿਆ।
1: ਮੈਨੂੰ ਤਾਂ ਜੇ ਤੁਸੀਂ 10 ਗੀਤਾਂ ਦਾ ਕਹਿੰਦੇ, ਮੈਂ 10 ਗੀਤ ਕਿਹੜਾ ਨਾ ਸੁਣਾ ਦਿਆਂ ਜੀ?
0: ਅੱਛਾ, ਕੀ ਬਾਤ ਹੈ, ਮੈਨੂੰ ਲੱਗਦਾ ਤੁਸੀਂ ਸਿੰਗਰ ਤਾਂ ਨਹੀਂ ਰਹਿ ਗਏ ਕਿਤੇ, ਜੇ ਸਿੰਗਰ ਹੋ।
1: ਸਿੰਗਰ ਤਾਂ ਨਹੀਂ, ਹੂੰ ਕਰਨ ਵਾਲੇ ਹੈਗੇ ਜੀ।
0: ਅੱਛਾ, ਕਰਨ ਵਾਲੇ ਤੁਸੀਂ ਜ਼ਰੂਰ ਹੈਗੇ ਹੋ ਜੀ। ਬਹੁਤ ਵਧੀਆ ਤੁਸੀਂ ਗੁਣਗੁਣਾਇਆ ਅਤੇ ਗਾਣਾ ਵੀ ਸਾਨੂੰ ਪਤਾ ਚੱਲ ਗਿਆ ਜੀ, ਅਤੇ ਥੈਂਕ ਯੂ ਸੋ ਮੱਚ ਸਾਡੇ ਨਾਲ ਜੁੜਨ ਵਾਸਤੇ ਜੀ। ਥੈਂਕ ਯੂ ਜੀ, ਥੈਂਕ ਯੂ ਜੀ। ਅਤੇ ਲਓ ਜੀ, ਦੇਖੋ ਕਿੰਨਾ ਪਿਆਰਾ ਅਤੇ ਕਿੰਨਾ ਸਾਫ਼ ਉਹਨਾਂ ਨੇ ਗੁਣਗੁਣਾਇਆ, ਅਤੇ ਸਮਝ ਵੀ ਆਇਆ ਕਿਹੜਾ ਗੀਤ ਸੁਣਨਾ ਚਾਹੁੰਦੇ ਨੇ। ਉਹਨਾਂ ਦੀ ਫਰਮਾਇਸ਼ ਦਾ ਗੀਤ ਹੁਣ ਮੈਂ ਪੂਰਾ ਕਰਨ ਜਾ ਰਹੀ ਹਾਂ ਜੀ, ਅਤੇ ਹੁਣ ਇੱਕ ਹੋਰ ਫਰਮਾਇਸ਼ ਵੀ ਮੈਂ ਕੋਸ਼ਿਸ਼ ਕਰਾਂਗੀ ਲੈ ਸਕਾਂ ਤਾਂ। ਅਤੇ ਨੰਬਰ ਹੈ ਜੀ 0181 2374274, ਸਾਡਾ ਨੰਬਰ ਹੈ ਜੀ। ਪ੍ਰੋਗਰਾਮ ਹੈਲੋ ਚਲਾਉਂਦਾ ਰਿਹਾ ਜੀ, ਬਿਨਾਂ ਦੇਰ ਕਿਤੇ ਗੀਤ ਨੂੰ ਪਲੇ ਕਰਦੇ ਹਾਂ ਜੀ।

0: ਚਲੋ ਜੀ ਪ੍ਰੋਗਰਾਮ ਹੈਲੋ ਜਲੰਧਰ ਚੱਲ ਰਿਹਾ ਤੇ ਪ੍ਰੋਗਰਾਮ ਦਾ ਸਮਾਂ ਜਿਹੜਾ ਸਮਾਪਤ ਹੋਣ ਵਾਲਾ ਫਿਰ ਵੀ ਮੈਂ ਲਾਸਟ ਕਾਲਰ ਨਾਲ ਲੈਣ ਵਾਲੀ ਲਾਈਨ ਦੇ ਵਿੱਚ ਹੈਲੋ
1: ਨਮਸਕਾਰ
0: ਜੀ ਅੱਛਾ ਕੌਣ ਗੱਲ ਕਰ ਰਿਹਾ ਫਟਾਫਟ ਨਾਮ ਦੱਸੋ ਤੇ ਗਾਣਾ ਫਟਾਫਟ ਗੁਣਗੁਣਾ ਦਿਓ
1: ਪੌਲ ਬੋਲਦਾ ਸਰਬਾ ਨਗਰ ਜਲੰਧਰ ਤੋਂ
0: ਜੀ ਪੌਲ ਜੀ ਜਿਹੜਾ ਕਿ ਤੁਸੀਂ ਸੁਣਨਾ ਹੈ ਨਾ ਉਹਦੀ

बस हो गया। हेलो, ओहो, मैनू लगदा साडी पिछों लाइन जिहड़ी आ कट्टी गई है, ਅਤੇ ਇਸ ਚੀਜ਼ ਨੂੰ ਲੈ ਕੇ ਮੈਂ ਥੋੜ੍ਹੀ ਮਾਫ਼ੀ ਚਾਹੁੰਦੀ ਹਾਂ ਜੀ। ਅਤੇ ਗਾਣਾ ਸਾਨੂੰ ਪਤਾ ਲੱਗ ਗਿਆ ਸੀ ਪੋਲ ਜੀ, ਤੁਸੀਂ ਕਿਹੜਾ ਗਿਆ ਸੀ, ਬਹਾਰੋਂ ਫੁੱਲ ਬਰਸਾਓ ਮੇਰਾ ਮਹਿਬੂਬ ਆਇਆ ਹੈ, ਇਹ ਗੀਤ ਬੜਾ ਕੋਮਨ ਹੋ ਚੁੱਕਿਆ ਅਤੇ ਬੜੇ ਚਲਾਕ ਸਾਰੇ ਕੋਲਰ ਸਾਡੇ ਨਾਲ ਬੰਦੇ ਆ, ਕਿਉਂਕਿ ਉਹਨਾਂ ਨੂੰ ਪਤਾ ਹੈ ਕਿਹੜਾ ਗੀਤ ਗੁਣਗੁਣਾ ਸਕਦੇ, ਤਾਂ ਫਟਾਫਟ ਉਹ ਵਾਲਾ ਗੀਤ ਗੁਣਗੁਣਾ ਕੇ ਸੁਣਾ ਵੀ ਦਿੰਦੇ ਆ। ਸੋ ਬੜਾ ਚੰਗਾ ਲੱਗਿਆ ਜੀ ਅੱਜ ਸਾਡੇ ਪ੍ਰੋਗਰਾਮ ਦੇ ਵਿੱਚ, ਤੁਸੀਂ ਵੱਖਰੇ ਵੱਖਰੇ ਗੀਤ ਦੀ ਫਰਮਾਇਸ਼ ਕੀਤੀ ਹੈ ਜੀ, ਅਲੱਗ ਅਲੱਗ ਟੋਨਾਂ ਦੇ ਨਾਲ, ਮਤਲਬ ਤੁਹਾਡੇ ਅੰਦਰਲਾ ਅੱਜ ਟੈਲੈਂਟ ਜਿਹੜਾ ਨਿਕਲ ਕੇ ਬਾਹਰ ਆਇਆ ਕਿਸ ਤਰੀਕੇ ਦੇ ਨਾਲ ਕਰਨਾ। ਮੈਨੂੰ ਲੱਗਦਾ ਹੁਣ ਬਹੁਤ ਸਾਰੇ ਕੋਲਰਸ ਬੈਠ ਕੇ ਦੀ ਪ੍ਰੈਕਟਿਸ ਹੀ ਕਰਦੇ ਹੋਣੇ ਆ ਕਿ ਬੈਠ ਕੇ। ਚਲੋ ਜੀ, ਅੱਜ ਦਾ ਪ੍ਰੋਗਰਾਮ ਫਿਲਹਾਲ ਜਿਹੜਾ ਸਮਾਂ ਹੈ ਤਾਂ ਸਮਾਪਤ ਹੋ ਚੁੱਕਿਆ, ਔਰ ਸਮੇਂ ਦੇ ਨਾਲ ਹੁਣ ਮੈਂ ਤੁਹਾਡੇ ਤੋਂ ਇਜਾਜ਼ਤ ਲੈਂਦੀ ਹਾਂ ਜੀ। ਸਾਰਿਆਂ ਦਾ ਦਿਲੋਂ ਥੈਂਕ ਯੂ ਹੈ ਜੀ, ਸਾਡੇ ਨਾਲ ਦੋ ਐਸੇ ਕੋਲਰ ਜੁੜੇ ਸੀ, ਜਗਦੀਸ਼ ਜੀ ਅਤੇ ਰਵਿੰਦਰ ਜੀ, ਜਿਨ੍ਹਾਂ ਨੇ ਬਹੁਤ ਅੱਛਾ ਗੁਣਗੁਣਾਇਆ ਸੀ, ਉਹਨਾਂ ਦੇ ਲਈ ਕਲੈਪਿੰਗ ਹੋ ਜਾਂਦੀ ਹੈ ਫਿਲਹਾਲ ਤਾਂ, ਔਰ ਉਹਨਾਂ ਦੀ ਤਾਰੀਫ ਹੀ ਹੈ। ਹੁਣ ਮੈਂ ਤੁਹਾਨੂੰ ਦੱਸਾਂਗੀ ਅਗਲਾ ਪ੍ਰੋਗਰਾਮ ਯੁਵਾਨੀ ਹੈ ਜੀ, ਸਾਡੇ ਜਿਹੜੇ ਆਰ ਜੇ ਦੋਸਤ ਇਸ ਪ੍ਰੋਗਰਾਮ ਨੂੰ ਪੇਸ਼ ਕਰਨਗੇ। ਯੁਵਾਨੀ ਦੋਸਤ ਯੁਵਾ ਦੋਸਤਾਂ ਦਾ ਮਨਪਸੰਦ ਪ੍ਰੋਗਰਾਮ ਹੈ ਜੀ, ਉਹਨਾਂ ਦਾ ਪ੍ਰੋਗਰਾਮ ਵੀ ਜ਼ਰੂਰ ਸੁਣ ਕੇ ਜਾਇਓ। ਇਸ ਦੇ ਨਾਲ ਹੁਣ ਆਪਣੀ ਦੋਸਤ ਆਰ ਜੇ ਸੁਰਬੀ, ਤੁਸੀਂ ਇਜਾਜ਼ਤ ਦਿਓ ਜੀ, ਅਗਲੇ ਪ੍ਰੋਗਰਾਮ ਯਾਨੀ ਪੂਰੇ 6 ਵਜੇ ਫਿਰ ਮਿਲਾਂਗੀ ਜੀ ਮੈਂ ਪ੍ਰੋਗਰਾਮ ਲੈ ਕੇ। ਲਵ ਯੂ ਜ਼ਿੰਦਗੀ ਫਿਲਹਾਲ ਦੇ ਲਈ, ਓਕੇ, ਬਾਏ ਬਾਏ, ਟਾਟਾ, ਅਤੇ ਨਾਲ ਦੀ ਨਾਲ ਟੇਕ ਕੇਅਰ ਹੈ ਜੀ।

0: ਸੁਰਾਂ ਦੀ ਮਹਿਫਲ ਸੱਜਦੀ ਹੈ ਜਦੋਂ ਤੁਹਾਡਾ ਸਾਥ ਹੁੰਦਾ ਹੈ। ਰੇਡੀਓ ਦੀ ਇਸ ਦੁਨੀਆ ਦੇ ਵਿੱਚ ਹਰ ਪਲ ਖਾਸ ਹੁੰਦਾ ਹੈ। ਜੁੜੇ ਰਹੋ ਯੁਵਾਣੀ ਦੇ ਨਾਲ, ਕਿਉਂਕਿ ਹਾਲੇ ਬਹੁਤ ਕੁਝ ਬਾਕੀ ਹੈ। ਤੁਹਾਡੀਆਂ ਗੱਲਾਂ ਅਤੇ ਸਾਡੀ ਆਵਾਜ਼ ਦਾ ਇੱਕ ਵੱਖਰਾ ਹੀ ਅਹਿਸਾਸ ਹੁੰਦਾ ਹੈ। ਤੁਹਾਡੀਆਂ ਗੱਲਾਂ ਅਤੇ ਸਾਡੀ ਆਵਾਜ਼ ਦਾ ਇੱਕ ਵੱਖਰਾ ਹੀ ਅਹਿਸਾਸ ਹੁੰਦਾ ਹੈ
1: ਜੀ। ਦੋਸਤੋ, ਉਹੀ ਅਹਿਸਾਸ ਲੈ ਕੇ ਆ ਗਏ ਜੀ। ਮੈਂ ਆਰਜੇ ਸ਼ਿਵਮ ਤੇ ਮੇਰੇ ਨਾਲ
0: ਆਰਜੇ ਹਟਨੀ,
1: ਤੇ ਪ੍ਰੋਗਰਾਮ ਜੀ ਸ਼ੁਰੂ ਹੋ ਗਿਆ ਤੁਹਾਡਾ ਸਾਰਿਆਂ ਦਾ ਫੇਵਰੇਟ ਯੁਵਾਣੀ। ਤੇ ਫਿਰ ਖਤਮ ਕਰਦੇ ਹਾਂ, ਇੰਤਜ਼ਾਰ ਕਰਾਂਗੇ ਤੁਹਾਡੇ ਨਾਲ, ਕਈ ਗੱਲਾਂ ਸੁਣਾਵਾਂਗੇ, ਬਿਹਤਰੀਨ ਗਾਣੇ ਤੇ ਸਾਜ਼। ਤੇ ਫਿਰ ਕਰਦੇ ਹਾਂ ਆਗਾਜ਼, ਤੇ ਅੱਜ ਦੀ ਗੱਲ ਕਰ ਲਈਏ ਫਿਰ
0: ਜੀ, ਕਿਉਂ ਨਹੀਂ।
1: ਫਿਰ ਅੱਜ ਦੀ ਗੱਲ ਕਰ ਰਹੇ ਹਾਂ, ਤੇ ਅੱਜ ਤੁਹਾਨੂੰ ਦੱਸ ਦਈਏ ਕਿ ਅੱਜ ਹੈ ਜੀ ਵਰਲਡ ਜ਼ੂਨੋਸਿਸ ਡੇ। ਹਰ ਸਾਲ 6 ਜੁਲਾਈ ਨੂੰ ਇਹ ਦਿਨ ਮਨਾਇਆ ਜਾਂਦਾ ਦੋਸਤੋ, ਤਾਂ ਕਿ ਲੋਕਾਂ ਨੂੰ ਉਹਨਾਂ ਬਿਮਾਰੀਆਂ ਬਾਰੇ ਪਤਾ ਲੱਗੇ ਜੋ ਜਾਨਵਰਾਂ ਤੋਂ ਇਨਸਾਨਾਂ ਵਿੱਚ ਫੈਲ ਸਕਦੀਆਂ ਨੇ।
0: ਬਿਲਕੁਲ, ਇਹ ਉਹ ਬਿਮਾਰੀਆਂ ਹੁੰਦੀਆਂ ਨੇ ਜੋ ਜਾਨਵਰਾਂ ਤੋਂ ਇਨਸਾਨਾਂ ਦੇ ਵਿੱਚ ਫੈਲਦੀਆਂ ਨੇ, ਜਿਵੇਂ ਰੇਬਿਸ ਹੋ ਗਈ, ਅਤੇ ਅੱਜ ਕੱਲ੍ਹ ਦੇ ਕਈ ਫਲੂ ਵੀ ਨੇ ਜਿਹੜੀਆਂ ਅੱਜ ਕੱਲ੍ਹ ਫੈਲਦੀਆਂ ਨੇ। ਅੱਜ ਦੇ ਦਿਨ ਹੀ ਸਾਲ 1885 ਦੇ ਵਿੱਚ ਮਹਾਨ ਸਾਇੰਟਿਸਟ ਲੂਈ ਨੇ ਰੇਬਿਸ ਦੀ ਪਹਿਲੀ ਸਫਲ ਵੈਕਸੀਨ ਵੀ ਲੱਭੀ ਸੀ।
1: ਪਰ ਦੋਸਤੋ, ਇਸ ਦਾ ਮਤਲਬ ਇਹ ਬਿਲਕੁਲ ਨਹੀਂ ਹੈ ਕਿ ਅਸੀਂ ਜਾਨਵਰਾਂ ਤੋਂ ਡਰੀਏ। ਸਾਨੂੰ ਸਿਰਫ ਥੋੜ੍ਹੀ, ਮੈਨੂੰ ਲੱਗਦਾ, ਕੇਅਰ ਦਿਖਾਉਣ ਦੀ ਲੋੜ ਹੈਗੀ ਹੈ, ਥੋੜ੍ਹਾ ਪ੍ਰੀਕੋਸ਼ਨ ਲੈਣ ਦੀ ਲੋੜ ਹੈ। ਜੇ ਤੁਹਾਡੇ ਕੋਲ ਪਾਲਤੂ ਜਾਨਵਰ ਵੀ ਹੈ ਨਾ ਦੋਸਤੋ, ਤਾਂ ਤੁਸੀਂ ਉਹਦਾ ਸਮੇਂ ਤੇ ਸਮੇਂ ਵੈਕਸੀਨੇਸ਼ਨ ਕਰਾਓ, ਸਫਾਈ ਦਾ ਜੋ ਕੰਮ ਹੈ ਉਹਦਾ ਧਿਆਨ ਰੱਖੋ, ਅਤੇ ਖਾਸ ਕਰਕੇ ਜੋ ਜਾਨਵਰ ਵਾਈਲਡ ਨੇ ਉਹਦੇ ਸੰਪਰਕ ਵਿੱਚ ਨਾ ਆਓ।
0: ਬਿਲਕੁਲ, ਕਿਉਂਕਿ ਸ਼ਿਵਮ ਇਹ ਕਿਹਾ

0: ਹੈ ਕਿ ਦੁਨੀਆ ਦੇ ਵਿੱਚ ਇਨਸਾਨਾਂ ਨੂੰ ਹੋਣ ਵਾਲੀਆਂ 10 ਦੇ ਵਿੱਚੋਂ 6 ਇਨਫੈਕਸ਼ੀਅਸ ਡਿਸੀਜ਼ਸ ਨੇ ਜੋ ਜਾਨਵਰਾਂ ਰਾਹੀਂ ਸਾਡੇ ਤੱਕ ਪਹੁੰਚਦੀਆਂ ਨੇ। ਅਤੇ ਮੈਂ ਇਹ ਵੀ ਕਹਿ ਸਕਦੀ ਹਾਂ ਕਿ ਜਿੰਨੀਆਂ ਨਵੀਆਂ ਬਿਮਾਰੀਆਂ ਅੱਜ ਕੱਲ੍ਹ ਸਾਡੇ ਸਾਹਮਣੇ ਆ ਰਹੀਆਂ ਨੇ ਉਹਨਾਂ ਦੇ ਵਿੱਚੋਂ 75% ਜਾਨਵਰਾਂ ਜਾਂ ਜੰਗਲੀ ਜੀਵਾਂ ਦੇ ਨਾਲ ਉਹਨਾਂ ਦੇ ਕਰਕੇ ਆਉਂਦੀਆਂ ਨੇ। ਅਤੇ ਜਿਵੇਂ ਤੁਸੀਂ ਕਿਹਾ ਕਿ ਜੇ ਗੱਲ ਇਹ ਆ ਤਾਂ ਫਿਰ ਤਾਂ ਅਸੀਂ ਆਪਣੇ ਐਨੀਮਲਸ ਨੂੰ ਪਿਆਰ ਹੀ ਨਹੀਂ ਕਰ ਸਕਦੇ, ਹੈ ਨਾ, ਉਹਨਾਂ ਕੋਲ ਰਹਿ ਹੀ ਨਹੀਂ ਸਕਦੇ।
1: ਬਿਲਕੁਲ ਸਹੀ ਕਹਿ ਰਹੇ ਹੋ ਹਰਨੀਤ, ਕਿਉਂਕਿ ਅੱਜ ਦਾ ਜੋ ਟਾਈਮ ਹੈ ਨਾ, ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਇਹ ਗੱਲ ਕਰੀਏ ਕਿ ਹੈਲਥ ਜੋ ਹੈ ਉਹ ਵਨ ਹੈਲਥ ਦਾ ਰੂਲ ਅਸੀਂ ਅਪਣਾਈਏ, ਜਿਹਦੇ ਵਿੱਚ ਅਸੀਂ ਇਨਸਾਨ, ਜਾਨਵਰ, ਵਾਤਾਵਰਨ ਅਤੇ ਸਿਹਤ ਨਾਲ ਇੱਕ ਦੂਜੇ ਨਾਲ ਜੋ ਜੁੜੀਆਂ ਚੀਜ਼ਾਂ ਨਾ ਉਹਨਾਂ ਨੂੰ ਇੱਕ ਮੰਨ ਕੇ ਚੱਲੀਏ। ਜੇ ਅਸੀਂ ਕੁਦਰਤ ਦੀ ਸੰਭਾਲ ਕਰਾਂਗੇ, ਜਾਨਵਰ ਦੀ ਸਿਹਤ ਦਾ ਧਿਆਨ ਰੱਖਾਂਗੇ, ਤਾਂ ਇਨਸਾਨ ਵੀ ਹੋਰ ਤੰਦਰੁਸਤ ਰਹਿ ਸਕਣਗੇ।
0: ਬਿਲਕੁਲ ਬਿਲਕੁਲ ਬਿਲਕੁਲ, ਕਿਉਂਕਿ ਪੁਰਾਣੇ ਟਾਈਮ ਦੀ ਗੱਲ ਕਰੀਏ ਤਾਂ ਸਾਡੇ ਘਰਾਂ ਦੇ ਵਿੱਚ ਮੱਝਾਂ ਵੀ ਹੁੰਦੀਆਂ ਸੀ, ਗਾਵਾਂ ਹੁੰਦੀਆਂ ਸੀ, ਹੈ ਨਾ, ਪਰ ਉਹਨਾਂ ਦਾ ਇੱਕ ਸਫਲ ਅਸੂਲ ਜ਼ਰੂਰ ਹੁੰਦਾ ਸੀ ਸਾਡੇ ਬਜ਼ੁਰਗਾਂ ਦਾ, ਸਫਾਈ ਅਤੇ ਮਰਿਆਦਾ। ਉਹ ਹਮੇਸ਼ਾ ਕਹਿੰਦੇ ਨੇ ਕਿ ਪਸ਼ੂ ਵੀ ਰੱਬ ਦਾ ਰੂਪ ਨੇ, ਇਹਨਾਂ ਨੂੰ ਪਿਆਰ ਜ਼ਰੂਰ ਕਰੋ ਪਰ ਇਹਨਾਂ ਦੀ ਰਹਿਣ ਦੀ ਥਾਂ ਹਮੇਸ਼ਾ ਸਾਫ਼ ਰੱਖੋ। ਜਦੋਂ ਵੀ ਪਸ਼ੂਆਂ ਨੂੰ ਤੁਸੀਂ ਚਾਰਾ ਪਾਉਣਾ ਹੈ ਤਾਂ ਉਸ ਤੋਂ ਬਾਅਦ ਆਪਣੇ ਹੱਥਾਂ ਪੈਰਾਂ ਨੂੰ ਚੰਗੀ ਤਰ੍ਹਾਂ ਜ਼ਰੂਰ ਧੋਵੋ। ਤਾਂ ਮੈਨੂੰ ਇੱਕ ਗੱਲ ਯਾਦ ਆਈ ਹੈ ਕਿ ਸ਼ੁਭਮ ਉਹ ਨਿੰਮ ਦੇ ਪੱਤਿਆਂ ਦਾ ਧੂੰਆਂ ਕਰਦੀ ਸੀ ਜੋ ਕਿ ਉਹਨਾਂ ਦੇ ਨੇੜੇ ਤੇੜੇ ਕੋਈ ਮੱਛਰ ਮੱਖੀਆਂ ਨਾ ਫੈਲਣ, ਅਤੇ ਉਹ ਜਾਨਵਰਾਂ ਦੀਆਂ ਅੱਖਾਂ ਦੇਖ ਕੇ ਦੱਸ ਦਿੰਦੇ ਸੀ ਕਿ ਅੱਜ ਬੇਜ਼ੁਬਾਨ ਬਿਮਾਰ ਹੈ ਅਤੇ ਉਹਨੂੰ ਬਾਕੀਆਂ ਦੇ ਨਾਲੋਂ ਵੱਖਰਾ ਬਣਨਾ ਹੈ।
1: ਜੀ, ਗੱਲ ਹੋ ਰਹੀ ਹੈ ਇਹਨਾਂ ਚੀਜ਼ਾਂ ਦੀ, ਅਤੇ ਸਭ ਤੋਂ ਜ਼ਿਆਦਾ ਜਦੋਂ ਸਿਹਤ ਸੰਭਾਲ ਦੀ ਗੱਲ ਹੁੰਦੀ ਹੈ ਨਾ, ਤਾਂ ਮੈਨੂੰ ਪਿੰਡ ਦੇ ਦਿਨ ਯਾਦ ਆ ਜਾਂਦੇ ਨੇ।
0: ਬਿਲਕੁਲ, ਇਹ ਤਾਂ ਹੈ।
1: ਅਤੇ ਪਿੰਡ ਦੀ ਗੱਲ ਹੋ ਰਹੀ ਹੈ ਤਾਂ ਤੁਹਾਨੂੰ ਸਾਰਿਆਂ ਨੂੰ ਦੱਸ ਦਈਏ ਕਿ ਅੱਜ ਜੀ ਵਰਲਡ ਰੂਰਲ ਡਿਵੈਲਪਮੈਂਟ ਡੇ ਹੈ। ਇਹ ਦਿਨ ਸਾਨੂੰ ਯਾਦ ਕਰਵਾਉਂਦਾ ਹੈ ਕਿ ਦੇਸ਼ ਦੀ ਅਸਲ ਤਾਕਤ ਉਸਦੇ ਪਿੰਡਾਂ ਵਿੱਚ ਵੱਸਦੀ ਹੈ।
0: ਅੱਜ ਦੇ ਦੌਰ 'ਚ ਅਸੀਂ ਜਿੱਥੇ ਤਰੱਕੀ ਦੀ ਦੌੜ ਦੇ ਵਿੱਚ ਉੱਚੀਆਂ ਇਮਾਰਤਾਂ ਅਤੇ ਸ਼ਹਿਰਾਂ ਦੀ ਚਮਕ ਦਮਕ ਦੇ ਵਿੱਚ ਇੰਨੇ ਅੱਗੇ ਨਿਕਲ ਗਏ ਹਾਂ ਕਿ ਆਪਣੀਆਂ ਜੜ੍ਹਾਂ ਨੂੰ ਹੌਲੀ ਹੌਲੀ ਭੁੱਲਦੇ ਜਾ ਰਹੇ ਹਾਂ। ਅਤੇ ਅੱਜ ਦਾ ਦਿਨ ਬਹੁਤ ਹੀ ਖਾਸ ਹੈ ਕਿਉਂਕਿ ਅੱਜ ਜਿੱਦਾਂ ਤੁਸੀਂ ਦੱਸ ਹੀ ਦਿੱਤਾ ਹੈ ਕਿ ਵਰਲਡ ਰੂਰਲ ਡਿਵੈਲਪਮੈਂਟ ਡੇ ਅਸੀਂ ਮਨਾ ਰਹੇ ਹਾਂ, ਕਿਉਂਕਿ ਦੁਨੀਆ ਦੀ 40% ਤੋਂ ਵੱਧ ਜਿਹੜੀ ਭਾਰਤ ਦੀ ਲਗਭਗ ਆਬਾਦੀ ਹੈ ਉਹ ਪਿੰਡਾਂ ਦੇ ਵਿੱਚ ਰਹਿੰਦੀ ਹੈ।
1: ਅਤੇ ਖਾਸ ਕਰਕੇ ਪੰਜਾਬ ਦੀ ਜੀ ਗੱਲ ਕਰੀਏ ਅਸੀਂ, ਤਾਂ ਪਿੰਡ ਸਿਰਫ ਖੇਤੀ ਦੇ ਖੇਤਰ ਦੇ ਵਿੱਚ ਨਹੀਂ ਹੈਗੇ, ਬਲਕਿ ਸਾਡੀ ਸੱਭਿਆਚਾਰ, ਪਰੰਪਰਾਵਾਂ ਅਤੇ ਵਿਰਸੇ ਦੀ ਵੀ ਪਹਿਚਾਣ ਨੇ। ਪਰ ਅੱਜ ਦੇ ਸਮੇਂ ਵਿੱਚ ਪਿੰਡਾਂ ਨੂੰ ਨਾ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ, ਜਵਾਨੀ ਦਾ, ਸ਼ਹਿਰਾਂ ਵੱਲ ਰੁੱਖ ਕਰਨਾ ਲੋਕਾਂ ਦਾ, ਪਾਣੀ ਦੀ ਕਮੀ, ਬੇਰੁਜ਼ਗਾਰੀ, ਬਦਲਦਾ ਮੌਸਮ। ਪਰ ਚੰਗੀ ਗੱਲ ਇਹ ਹੈ ਕਿ ਅੱਜ ਦਾ ਪਿੰਡ ਵੀ ਡਿਜੀਟਲ ਹੁੰਦਾ ਜਾ ਰਿਹਾ ਹੈ ਹਰਨੀਤ।
0: ਬਿਲਕੁਲ, ਇਹੀ ਹੈ ਇਸ ਦਿਨ ਨੂੰ ਜਿਹੜਾ ਮਨਾਉਣ ਦਾ ਮਕਸਦ ਹੈ ਨਾ, ਉਹ ਵੀ ਇਹੀ ਹੈ ਕਿ ਸ਼ਹਿਰਾਂ ਅਤੇ ਪਿੰਡਾਂ ਦੇ ਵਿਚਕਾਰ ਜਿਹੜਾ ਇੱਕ ਵੱਡਾ ਪਾੜ ਹੈ ਉਹਨੂੰ ਮਿਟਾਇਆ ਜਾ ਸਕੇ, ਅਤੇ ਪਿੰਡਾਂ ਤੱਕ ਸਾਫ਼ ਪਾਣੀ, ਸਿਹਤ ਸਹੂਲਤਾਂ, ਇੰਟਰਨੈੱਟ ਅਤੇ ਵਧੀਆ ਸਿੱਖਿਆ ਪਹੁੰਚਾਈ ਜਾ ਸਕੇ।
1: ਅਤੇ ਫਿਰ ਦੋਸਤੋ, ਯਾਦ ਰੱਖੋ ਕਿ ਮਜ਼ਬੂਤ ਪਿੰਡ ਅਤੇ ਮਜ਼ਬੂਤ ਭਾਰਤ, ਇਹ ਦੋਨੋਂ ਚੀਜ਼ਾਂ ਜੁੜੀਆਂ ਹੋਈਆਂ ਨੇ। ਜਦੋਂ ਪਿੰਡ ਖੁਸ਼ਹਾਲ ਹੋਣਗੇ ਉਦੋਂ ਹੀ ਦੇਸ਼ ਦੀ ਤਰੱਕੀ ਹੋਏਗੀ, ਅਤੇ ਮੈਨੂੰ ਲੱਗਦਾ ਹੋਰ ਤੇਜ਼ ਹੋਏਗੀ।
0: ਸਾਨੂੰ ਆਪਣੇ ਪਿੰਡਾਂ ਦਾ ਸਤਿਕਾਰ ਜ਼ਰੂਰ ਕਰਨਾ ਚਾਹੀਦਾ ਹੈ, ਕਿਉਂਕਿ ਕਈ ਯੁਵਾ ਪੀੜ੍ਹੀ ਦੇ ਨੌਜਵਾਨ ਇੱਦਾਂ ਦੇ ਨੇ ਜੋ ਕਹਿੰਦੇ ਨੇ ਕਿ ਮੈਂ ਪਿੰਡ ਤੋਂ ਹਾਂ, ਮੈਂ ਸ਼ਹਿਰ ਜਾਣਾ ਹੈ ਨਾ। ਤਾਂ ਇਹ ਚੀਜ਼ ਸਾਡੇ ਅੰਦਰ ਬਿਲਕੁਲ ਨਹੀਂ ਹੋਣੀ ਚਾਹੀਦੀ। ਆਪਣੀ ਮਿੱਟੀ ਦੇ ਵਿੱਚ ਮਿਹਨਤ ਦਾ ਬੀਜੋ, ਇੱਥੇ ਵੀ ਕਾਮਯਾਬੀ ਦੀਆਂ ਜਿਹੜੀਆਂ ਫਸਲਾਂ ਨੇ ਉਹ ਲਹਿਰਾ ਸਕਦੀਆਂ ਨੇ।
1: ਅਤੇ ਮੈਨੂੰ ਲੱਗਦਾ ਇਸ ਦਾ ਸਭ ਤੋਂ ਸਫਲ ਐਗਜ਼ਾਮਪਲ ਸਾਡੇ ਕੋਲ ਹੈ ਜੀ ਬਾਬੂ ਜਗਜੀਵਨ ਰਾਮ ਜੀ। ਅਤੇ ਦੋਸਤੋ, ਤੁਹਾਨੂੰ ਦੱਸ ਦਈਏ ਕਿ ਅੱਜ ਅਸੀਂ ਉਹਨਾਂ ਨੂੰ ਯਾਦ ਕਰ ਰਹੇ ਹਾਂ। ਉਹ ਇੱਕ ਮਹਾਨ ਨੇਤਾ ਵੀ ਨੇ, ਸਮਾਜ ਸੁਧਾਰਕ ਵੀ ਨੇ, ਅਤੇ ਲੋਕਾਂ ਦੇ ਅਧਿਕਾਰਾਂ ਲਈ ਜੀਵਨ ਭਰ ਸੰਘਰਸ਼ ਕਰਨ ਲਈ ਬਾਬੂ ਜਗਜੀਵਨ ਰਾਮ ਜੀ ਨੂੰ ਜਾਣਿਆ ਜਾਂਦਾ।
0: ਬਿਲਕੁਲ, ਅੱਜ ਉਹਨਾਂ ਦਾ ਜਿਹੜਾ ਡੈਥ ਐਨੀਵਰਸਰੀ ਹੈ, ਤਾਂ ਐਗਰੀਕਲਚਰ ਮਿਨਿਸਟਰ ਵੀ ਰਹੇ ਅਤੇ ਭਾਰਤ ਵਿੱਚ ਉਹਨਾਂ ਨੇ ਹਰੀ ਕ੍ਰਾਂਤੀ ਦੀ ਨੀਂਹ ਰੱਖੀ ਸੀ। ਜਦੋਂ ਦੇਸ਼ ਅੰਨ ਦੇ ਸੰਕਟ ਵਿੱਚੋਂ ਗੁਜ਼ਰ ਰਿਹਾ ਸੀ ਤਾਂ ਉਹਨਾਂ ਨੇ ਸਖ਼ਤ ਫੈਸਲਿਆਂ ਅਤੇ ਦੂਰਅੰਦੇਸ਼ੀ ਨੇ ਸਾਡੇ ਪਿੰਡਾਂ ਅਤੇ ਕਿਸਾਨਾਂ ਨੂੰ ਇੰਨਾ ਮਜ਼ਬੂਤ ਕਰ ਦਿੱਤਾ ਕਿ ਭਾਰਤ ਅੰਨ ਦੇ ਮਾਮਲੇ ਦੇ ਵਿੱਚ ਆਤਮ ਨਿਰਭਰ ਬਣ ਗਿਆ।
1: ਦੋਸਤੋ, ਉਹਨਾਂ ਦੀ ਜ਼ਿੰਦਗੀ ਸਾਨੂੰ ਇਹ ਸਿਖਾਉਂਦੀ ਹੈ ਕਿ ਮਿਹਨਤ, ਹਿੰਮਤ ਅਤੇ ਦ੍ਰਿੜ ਇਰਾਦੇ ਨਾਲ ਹਰ ਰੁਕਾਵਟ ਨੂੰ ਪਾਰ ਕੀਤਾ ਜਾ ਸਕਦਾ। ਦੋਸਤੋ, ਸਮਾਜਿਕ ਨਿਆਂ, ਸਮਾਨਤਾ ਅਤੇ ਮਨੁੱਖੀ ਅਧਿਕਾਰਾਂ ਲਈ ਉਹਨਾਂ ਦਾ ਸੰਘਰਸ਼ ਅੱਜ ਵੀ ਸਾਡੇ ਲਈ ਪ੍ਰੇਰਣਾ ਦਾ ਸਰੋਤ ਹੈ।
0: ਬਿਲਕੁਲ, ਉਹਨਾਂ ਨੇ ਆਪਣੀ ਪੂਰੀ ਜ਼ਿੰਦਗੀ ਦੱਬੇ ਲੋਕਾਂ ਦੇ ਹੱਕਾਂ ਦੇ ਲਿਖੇ ਲਾਈ ਹੈ। ਅੱਜ ਦੇ ਨੌਜਵਾਨਾਂ ਨੂੰ ਵੀ ਇਹੀ ਅਸੀਂ ਕਹਿਣਾ ਚਾਹਾਂਗੇ ਕਿ ਕਈ ਵਾਰ ਅਸੀਂ ਬਹੁਤ ਛੋਟੇ ਹਾਲਾਤਾਂ ਤੋਂ ਪਰੇਸ਼ਾਨ ਹੋ ਕੇ ਬੈਠ ਜਾਂਦੇ ਹਾਂ, ਪਰ ਉਹਨਾਂ ਦੇ ਜੀਵਨ ਨੂੰ ਦੇਖੋ ਜਿਨ੍ਹਾਂ ਨੇ ਜ਼ੀਰੋ ਤੋਂ ਸ਼ੁਰੂ ਕਰਕੇ ਦੇਸ਼ ਦੇ ਸਿਖਰ ਤੱਕ ਆਪਣਾ ਸਫ਼ਰ ਤੈਅ ਕੀਤਾ ਹੈ।
1: ਅਤੇ ਫਿਰ ਪਿੰਡ ਦੀ ਆਵਾਜ਼ ਸੁਣ ਕੇ, ਪਿੰਡ ਦੀ ਗੱਲ ਸੁਣ ਕੇ ਓਲਡ ਸਕੂਲ ਵਾਈਬਸ ਨਾ ਲਿਆ ਕਰੋ। ਇਹ ਪਿੰਡ ਵੀ ਸਾਡੇ ਸੱਭਿਆਚਾਰ ਦਾ ਇੱਕ ਬਹੁਤ ਹੀ ਗੂੜਾ ਹਿੱਸਾ ਹੈ।

0: जी बिल्कुल सही क्या, दुनिया तो सोनी मेरी पिंड दी सवेर है। जी दोस्तों पिंड दी गल हो रही है तो फिर पिंडा चो एक शब्द तुहाडे लई लैके आए हैं जी खास सैगमेंट वर्ड एक्सप्रेस दे विच जी।
1: हाँ जी दोस्तों तुसीं सुन रहे प्रोग्राम युवाणी अपने आरजे दोस्त हरनीत
0: ਅਤੇ ਆਰ ਜੇ ਸ਼ਿਵਮ ਦੇ ਨਾਲ।
1: ਬਿਲਕੁਲ, ਅਤੇ ਸਾਡਾ ਸੈਗਮੈਂਟ ਸ਼ੁਰੂ ਹੋ ਚੁੱਕਿਆ ਹੈ ਜੀ ਵਰਡ ਐਕਸਪ੍ਰੈਸ, ਅਤੇ ਅੱਜ ਅਸੀਂ ਤੁਹਾਡੇ ਲਈ ਇੱਕ ਸ਼ਬਦ ਲੈ ਕੇ ਆਏ ਹਾਂ, ਆਪਣੀ ਮਿੱਟੀ ਦੀ ਮਹਿਕ, ਆਪਣੀ ਬੋਲੀ ਦਾ ਇੱਕ ਅਜਿਹਾ ਮੋਤੀ ਜਿਹਨੂੰ ਸੁਣ ਕੇ ਸ਼ਾਇਦ ਸਾਡੇ ਬਜ਼ੁਰਗਾਂ ਦੀ ਅੱਖਾਂ ਦੇ ਵਿੱਚ ਇੱਕ ਚਮਕ ਆਏਗੀ ਅਤੇ ਨਵੀਂ ਪੀੜ੍ਹੀ ਸੋਚਾਂ ਦੇ ਵਿੱਚ ਪੈ ਜਾਏਗੀ। ਪਰ ਉਹ ਤੋਂ ਪਹਿਲਾਂ ਇੱਕ ਸ਼ਾਇਰੀ ਦੇ ਨਾਮ।
0: ਓਏ ਹੋਏ ਇਰਸ਼ਾਦ।
1: ਪੁਰਾਣੇ ਵੇਲਿਆਂ ਦੀ ਹਰ ਇੱਕ ਚੀਜ਼ ਸਾਂਭੀ ਬੈਠੇ ਹਾਂ ਸ਼ਿਵਮ, ਗੌਰ ਫਰਮਾਉਣਾ।
0: ਜੀ
1: ਪੁਰਾਣੇ ਵੇਲਿਆਂ ਦੀ ਹਰ ਇੱਕ ਚੀਜ਼ ਸਾਂਭੀ ਬੈਠੇ ਹਾਂ, ਅਸੀਂ ਦਿਲ ਵਿੱਚ ਯਾਦਾਂ ਦਾ ਇੱਕ ਜਹਾਨ ਬੈਠੇ ਹਾਂ। ਬਦਲ ਗਏ ਨੇ ਭਾਵੇਂ ਅੱਜ ਡਿਜ਼ਾਈਨ ਬਰਤਨਾਂ ਦੇ, ਪਰ ਅਸੀਂ ਅੱਜ ਵੀ ਉਸੇ ਸਾਦਗੀ 'ਤੇ ਜਾਨ ਵਾਰੀ ਬੈਠੇ ਹਾਂ।
0: ਵਾਹ ਹਰਨੀਤ। ਦੋਸਤੋ ਤੁਹਾਨੂੰ ਯਾਦ ਹੈ ਜਦੋਂ ਦਾਦਾ ਦਾਦੀ ਜਾਂ ਨਾਨਾ ਨਾਨੀ ਕੋਲੋਂ ਇੱਕ ਸ਼ਬਦ ਸੁਣਿਆ ਕਰਦੇ ਸੀ ਅਸੀਂ? ਅੱਜ ਦੇ ਸਟੀਲ ਗਲਾਸ ਅਤੇ ਨੋਨਸਟਿਕ ਦੇ ਜ਼ਮਾਨੇ ਵਿੱਚ ਸ਼ਾਇਦ ਇਹ ਸ਼ਬਦ ਤੁਸੀਂ ਘੱਟ ਸੁਣਿਆ ਹੋਵੇ, ਪਰ ਇੱਕ ਸਮੇਂ ਸੀ ਜਦੋਂ ਲਗਭਗ ਪੰਜਾਬ ਦੇ ਹਰ ਘਰ ਵਿੱਚ ਕਾਂਸੀ ਦਾ ਛੰਨਾ ਜ਼ਰੂਰ ਹੁੰਦਾ ਸੀ।
1: ਬਿਲਕੁਲ। ਸੋ ਤੁਹਾਨੂੰ ਪਤਾ ਤਾਂ ਲੱਗ ਹੀ ਚੁੱਕਿਆ ਅੱਜ ਦਾ ਸਾਡਾ ਖਾਸ ਸ਼ਬਦ ਹੈ ਛੰਨਾ। ਅੱਜ ਕੱਲ੍ਹ ਦੇ ਕੱਚ ਜਾਂ ਪਲਾਸਟਿਕ ਦੇ ਕੌਲਿਆਂ ਦੇ ਜ਼ਮਾਨੇ ਦੇ ਵਿੱਚ ਛੰਨਾ ਜਿਹੜਾ ਸ਼ਬਦ ਹੈ ਨਾ, ਉਹ ਕਿਤੇ ਨਾ ਕਿਤੇ ਸ਼ਬਦ ਗੁਆਚ ਗਿਆ। ਤੁਸੀਂ ਕੀ ਕਹਿੰਦੇ ਹੋ?
0: ਬਿਲਕੁਲ, ਮੈਨੂੰ ਲੱਗਦਾ ਹੈ ਕਿ ਹੁਣ ਸ਼ਾਇਦ ਹੀ ਅਸੀਂ ਸੁਣਦੇ ਹੋਈਏ, ਅਤੇ ਮੈਨੂੰ ਲੱਗਦਾ ਸ਼ਾਇਦ ਹੀ ਅੱਜ ਕੱਲ੍ਹ ਘਰਾਂ ਦੇ ਵਿੱਚ ਹੋਵੇ ਛੰਨਾ।
1: ਬਟ ਕੀ ਇਹਨਾਂ ਤਾਂ ਪਤਾ ਵੀ ਨਹੀਂ ਹੋਏਗਾ ਕਿ ਛੰਨਾ ਹੁੰਦਾ ਕੀ ਹੈ।
0: ਕੋਈ ਗੱਲ ਨਹੀਂ, ਅਸੀਂ ਹੈਗੇ ਤਾਂ ਹਾਂ ਦੱਸਣ ਲਈ। ਮੈਨੂੰ ਲੱਗਦਾ ਹੈ ਕਿ ਅੱਜ ਵੀ ਲੋਕਾਂ ਨੂੰ ਨਾ ਇਹ ਸ਼ਬਦ ਬਾਰੇ ਪਤਾ ਹੋਣਾ ਚਾਹੀਦਾ ਹੈ, ਕਿਉਂਕਿ ਛੰਨੇ ਦਾ ਪਾਣੀ ਠੰਡਾ ਵੀ ਹੁੰਦਾ ਸੀ ਅਤੇ ਸਵਾਦ ਉਹਦਾ ਵੱਖਰਾ ਹੀ ਹੁੰਦਾ ਸੀ।
1: ਬਿਲਕੁਲ ਬਿਲਕੁਲ, ਅਤੇ ਇਹ ਜਿਹੜਾ ਬਰਤਨ ਹੈ ਨਾ ਜਿਸ 'ਤੇ ਸਾਡੇ

0: ਇਹ ਪੰਜਾਬੀ ਸੱਭਿਆਚਾਰ ਅਤੇ ਰਸੋਈ ਦੇ ਨਾਲ ਬਹੁਤ ਹੀ ਗੂੜਾ ਅਤੇ ਪਵਿੱਤਰ ਰਿਸ਼ਤਾ ਰਿਹਾ ਹੈ ਦੋਸਤੋ। ਇੱਕ ਦੌਰ ਸੀ ਜਦੋਂ ਪੰਜਾਬ ਦੇ ਘਰਾਂ ਦੇ ਵਿੱਚ ਸਵੇਰ ਦੀ ਸ਼ੁਰੂਆਤ ਚਾਹ ਦੇ ਕੱਪਾਂ ਦੇ ਨਾਲ ਨਹੀਂ ਬਲਕਿ ਕਾਂਸੀ ਦੇ ਛੰਨਿਆਂ ਵਿੱਚ ਪਾਏ ਦੁੱਧ, ਲੱਸੀ ਅਤੇ ਮੱਖਣ ਦੇ ਨਾਲ ਹੁੰਦੀ ਸੀ। ਕਾਂਸੀ ਦੇ ਬਰਤਨਾਂ ਦੇ ਵਿੱਚ ਜਿਹੜਾ ਖਾਣਾ ਸਿਰਫ ਰਿਵਾਜ਼ ਨਹੀਂ ਬਲਕਿ ਸਿਹਤ ਦਾ ਖਜ਼ਾਨਾ ਵੀ ਮੰਨਿਆ ਜਾਂਦਾ ਸੀ।
1: ਅਤੇ ਹਰਨੀਤ, ਤੂੰ ਮੰਨੇਗੀ ਕਿ ਹੈ ਨਾ, ਮੇਰੇ ਦਾਦੀ ਜੀ ਜੋ ਸੀ ਨਾ, ਉਹ ਕਾਂਸੀ ਦੇ ਛੰਨੇ ਦੇ ਵਿੱਚ ਹੀ ਮਹਿਮਾਨਾਂ ਨੂੰ ਲੱਸੀ ਦੇਣਾ ਪਸੰਦ ਕਰਦੇ ਸੀ। ਉਹਨਾਂ ਨੂੰ ਲੱਗਦਾ ਸੀ ਇਹ 'ਚ ਟੌਰ ਬਣਦੀ ਹੈ ਪੂਰੀ ਪੂਰੀ। ਅਤੇ ਦੋਸਤੋ, ਅੱਜ ਵੀ ਜੇ ਤੁਸੀਂ ਆਪਣੇ ਵੱਡਿਆਂ ਨਾਲ ਗੱਲ ਕਰੋਗੇ, ਉਹਨਾਂ ਨੂੰ ਜ਼ਰੂਰ ਪੁੱਛਿਓ ਕਿ ਉਹਨਾਂ ਦੇ ਘਰ ਵਿੱਚ ਛੰਨਾ ਹੁੰਦਾ ਸੀ ਕਿ ਨਹੀਂ ਹੁੰਦਾ ਸੀ।
0: ਬਿਲਕੁਲ ਬਿਲਕੁਲ ਬਿਲਕੁਲ। ਤਾਂ ਜਿਹੜਾ ਇਹਦਾ ਨਾਮ ਹੈ ਨਾ ਛੰਨਾ,

0: ਤੇ ਹਰਨੀਤ ਤੂੰ ਮੰਨੇਗੀ ਕਿ ਹੈ ਨਾ ਮੇਰੇ ਦਾਦੀ ਜੀ ਜੋ ਸੀ ਨਾ ਉਹ ਕਾਂਸੀ ਦੇ ਛੰਨੇ ਦੇ ਵਿੱਚ ਹੀ ਮਹਿਮਾਨਾਂ ਨੂੰ ਲੱਸੀ ਦੇਣਾ ਪਸੰਦ ਕਰਦੇ ਸੀ, ਉਹਨਾਂ ਨੂੰ ਲੱਗਦਾ ਸੀ ਇਹ ਚਟੋਰ ਬਣਦੀ ਹੈ ਪੂਰੀ ਪੂਰੀ। ਅਤੇ ਦੋਸਤੋ ਅੱਜ ਵੀ ਜੇ ਤੁਸੀਂ ਆਪਣੇ ਵੱਡਿਆਂ ਨਾਲ ਗੱਲ ਕਰੋਗੇ ਉਹਨਾਂ ਨੂੰ ਜ਼ਰੂਰ ਪੁੱਛਿਓ ਕਿ ਉਹਨਾਂ ਦੇ ਘਰ ਵਿੱਚ ਛੰਨਾ ਹੁੰਦਾ ਸੀ ਕਿ ਨਹੀਂ ਹੁੰਦਾ ਸੀ।
1: ਬਿਲਕੁਲ ਬਿਲਕੁਲ ਬਿਲਕੁਲ। ਤਾਂ ਜਿਹੜਾ ਇਹਦਾ ਨਾਮ ਹੈ ਨਾ ਛੰਨਾ, ਇਹ ਕਾਫੀ ਲੋਕ ਗੀਤਾਂ ਦੇ ਬੋਲੀਆਂ ਦੇ ਵਿੱਚ ਵੀ ਵਰਤਿਆ ਜਾਂਦਾ, ਤੁਹਾਨੂੰ ਪਤਾ?
0: ਨਹੀਂ ਜੀ,
1: ਦੱਸ ਦਿੰਦੇ ਆਪਾਂ ਤੁਹਾਨੂੰ। ਕੋਈ ਨਹੀਂ, ਇਹ ਜਿਹੜਾ ਸ਼ਬਦ ਹੈ ਸਿਰਫ ਪਾਂਡੇ ਦਾ ਨਾਮ ਨਹੀਂ ਹੈ, ਸਾਡੀ ਅਮੀਰ ਵਿਰਾਸਤ ਦਾ ਵੀ ਪ੍ਰਤੀਕ ਹੈ। ਇਹ ਸਾਨੂੰ ਯਾਦ ਆਉਂਦਾ ਹੈ ਕਿ ਉਸ ਦੌਰ ਦੀ ਜਿੱਥੇ ਰਿਸ਼ਤਿਆਂ ਵਿੱਚ ਕਾਂਸੀ ਵਰਗੀ ਮਜ਼ਬੂਤੀ ਹੁੰਦੀ ਸੀ ਅਤੇ ਦਿਲਾਂ ਦੇ ਵਿੱਚ ਕੋਈ ਖੋਟ ਨਹੀਂ ਸੀ ਹੁੰਦੀ।
0: ਜੀ ਦੋਸਤੋ, ਮੈਨੂੰ ਲੱਗਦਾ ਹੈ ਕਿ ਜਦੋਂ ਕਾਂਸੀ ਦੀ ਗੱਲ ਹੋ ਰਹੀ ਹੈ ਤਾਂ ਪੰਜਾਬੀ ਭਾਸ਼ਾ ਦੇ ਇਹ ਪੁਰਾਣੇ ਅਤੇ ਅਨਮੋਲ ਸ਼ਬਦ ਸਾਡੇ ਸੱਭਿਆਚਾਰ ਦੀ ਅਸਲੀ ਪਹਿਚਾਣ ਨੇ। ਆਓ ਫਿਰ ਇਹਨਾਂ ਨੂੰ ਯਾਦ ਹੀ ਨਾ ਰੱਖੀਏ ਬਲਕਿ ਰੋਜ਼ਾਨਾ ਗੱਲਬਾਤ ਵਿੱਚ ਇਹਨਾਂ ਦੀ ਵਰਤੋਂ ਕਰੀਏ, ਕਿਉਂ ਹਰਨੀਤ?
1: ਬਿਲਕੁਲ ਬਿਲਕੁਲ। ਜਿਵੇਂ ਆਪਾਂ ਹੁਣ ਗੱਲ ਕਰ ਹੀ ਰਹੇ ਹਾਂ ਛੰਨੇ ਦੀ, ਤਾਂ ਅੰਦਰ ਚਾਰ ਲਾਈਨਾਂ ਹੋਰ ਆਈਆਂ ਨੇ ਸ਼ਿਵਮ।
0: ਓਏ ਹੋਏ ਹੋਏ, ਦੱਸ ਦਿਓ ਜੀ, ਦੱਸ ਦਿਓ।
1: ਇਹ ਆਪਾਂ ਗਾ ਕੇ ਸੁਣਾਵਾਂਗੇ।
0: ਓ
1: ਇਜਾਜ਼ਤ?
0: ਪੂਰੀ ਪੂਰੀ ਇਜਾਜ਼ਤ ਜੀ।
1: ਲਓ ਜੀ।

ਬਹੁਤ ਵਧੀਆ। ਹਰਨੀਤ ਮੈਨੂੰ ਇਸ਼ਾਰਾ ਕਰ ਰਿਹਾ ਕਿ ਇੱਕ ਲਾਈਨ ਤੁਸੀਂ ਵੀ ਗਾ ਦਿਓ, ਪਰ ਮੈਨੂੰ ਪਤਾ ਤੁਹਾਡੇ ਕੰਨਾਂ ਦਾ ਖਿਆਲ ਮੈਂ ਹੀ ਰੱਖਣਾ ਹੈ, ਮੈਂ ਨਹੀਂ ਗਾਊਂਗਾ, ਤੁਸੀਂ ਟੈਨਸ਼ਨ ਨਾ ਲਓ। ਪਰ ਗੀਤ ਮੈਨੂੰ ਲੱਗਦਾ ਉਹ ਅਸੀਂ ਸੁਣਾ ਸਕਦੇ ਹਾਂ ਜੀ, ਮੇਰੀ ਆਵਾਜ਼ 'ਚ ਤਾਂ ਨਹੀਂ ਜੀ, ਜੈਸਮੀਨ ਸੈਂਡਲਸ ਦੀ ਆਵਾਜ਼ ਵਿੱਚ ਗੀਤ ਪੇਸ਼ ਕਰ ਰਿਹਾ, ਇੰਜੋਏ ਕਰੋ ਅਤੇ ਫਿਰ ਮਿਲਦੇ ਹਾਂ ਜੀ ਅਗਲੇ ਸੈਕਿੰਡ।

0: ਅਸੀਂ ਤੁਹਾਨੂੰ ਮਿਲਾਉਂਦੇ ਹਾਂ ਉਹਨਾਂ ਸ਼ਖਸੀਅਤਾਂ ਨਾਲ ਜਿਨ੍ਹਾਂ ਦੀ ਜ਼ਿੰਦਗੀ ਸਿਰਫ ਇਤਿਹਾਸ ਦਾ ਹਿੱਸਾ ਨਹੀਂ ਬਲਕਿ ਅੱਜ ਵੀ ਸਾਨੂੰ ਕੁਝ ਨਵਾਂ ਸਿਖਾਉਂਦੀ ਹੈ। ਅੱਜ ਅਸੀਂ ਯਾਦ ਕਰਾਂਗੇ ਭਾਰਤ ਦੇ ਪ੍ਰਮੁੱਖ ਸਿੱਖਿਆਵਿਦ, ਵਕੀਲ ਅਤੇ ਰਾਜਨੀਤਿਕ ਨੇਤਾ ਡਾਕਟਰ ਸ਼ਾਮਾ ਪ੍ਰਸਾਦ ਮੁਖਰਜੀ ਦੇ ਜਨਮ ਦਿਹਾੜੇ ਦੇ ਮੌਕੇ 'ਤੇ।
1: ਬਿਲਕੁਲ, ਅੱਜ ਅਸੀਂ ਗੱਲ ਕਰਾਂਗੇ ਡਾਕਟਰ ਸ਼ਿਆਮਾ ਪ੍ਰਸਾਦ ਮੁਖਰਜੀ, ਇੱਕ ਅਜਿਹੀ ਸ਼ਖਸੀਅਤ ਜੋ ਸਿਰਫ 33 ਸਾਲ ਦੀ ਉਮਰ ਦੇ ਵਿੱਚ ਕੋਲਕਾਤਾ ਯੂਨੀਵਰਸਿਟੀ ਦੇ ਸਭ ਤੋਂ ਘੱਟ ਉਮਰ ਦੇ ਵਾਈਸ ਚਾਂਸਲਰ ਬਣੇ। ਉਹ ਆਜ਼ਾਦ ਭਾਰਤ ਦੇ ਪਹਿਲੇ ਮਨਿਸਟਰ ਆਫ ਇੰਡਸਟਰੀ ਵੀ ਬਣੇ। ਪਰ ਦੋਸਤੋ, ਤੁਹਾਨੂੰ ਪਤਾ ਹੈ ਕਿ ਉਹਨਾਂ ਦੀ ਸਭ ਤੋਂ ਵੱਡੀ ਪਛਾਣ ਇਹ ਨਹੀਂ ਬਲਕਿ ਉਹਨਾਂ ਦੇ ਆਪਣੇ ਅਸੂਲ ਸੀ।
0: ਜੀ ਦੋਸਤੋ, ਬਹੁਤ ਘੱਟ ਲੋਕ ਜਾਣਦੇ ਨੇ ਡਾਕਟਰ ਮੁਖਰਜੀ ਨੇ ਬਚਪਨ ਤੋਂ ਹੀ ਪੜ੍ਹਾਈ ਨੂੰ ਸਿਰਫ ਡਿਗਰੀ ਹਾਸਲ ਕਰਨ ਦਾ ਜ਼ਰੀਆ ਨਹੀਂ ਬਲਕਿ ਸਮਾਜ ਦੀ ਸੇਵਾ ਕਰਨ ਦਾ ਸਾਧਨ ਮੰਨਿਆ। ਉਹਨਾਂ ਦੀ ਪ੍ਰਤਿਭਾ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਸਿਰਫ 33 ਸਾਲ ਦੀ ਉਮਰ ਵਿੱਚ ਉਹ ਯੂਨੀਵਰਸਿਟੀ ਆਫ ਕੈਲਕਟਾ ਦੇ ਸਭ ਤੋਂ ਵੱਡੇ ਨੌਜਵਾਨ ਵਾਈਸ ਚਾਂਸਲਰ ਬਣੇ। ਇਹ ਉਸ ਸਮੇਂ ਦੀ ਬਹੁਤ ਵੱਡੀ ਉਪਲਬਧੀ ਸੀ ਦੋਸਤੋ। ਉਹਨਾਂ ਨੇ ਯੂਨੀਵਰਸਿਟੀ ਵਿੱਚ ਭਾਰਤੀ ਭਾਸ਼ਾਵਾਨ ਖੋਜ ਅਤੇ ਵਿਦਿਆਰਥੀਆਂ ਦੇ ਸਮਗਰ ਵਿਕਾਸ ਨੂੰ ਖਾਸ ਮਹੱਤਵ ਦਿੱਤਾ।
1: ਬਿਲਕੁਲ, ਜਦੋਂ ਦੇਸ਼ ਦੇ ਹਾਲਾਤ ਬਦਲੇ ਤਾਂ ਉਹਨਾਂ ਨੂੰ ਲੱਗਿਆ ਕਿ ਸਰਕਾਰ ਦੇ ਕੁਝ ਫੈਸਲੇ ਦੇਸ਼ ਦੇ ਹਿੱਤ ਵਿੱਚ ਨਹੀਂ ਨੇ, ਤਾਂ ਉਹਨਾਂ ਨੇ ਇੱਕ ਮਿੰਟ ਨਹੀਂ ਲਾਇਆ ਅਤੇ ਦੇਸ਼ ਦੇ ਇੰਨੇ ਵੱਡੇ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਅੱਜ ਦੇ ਦੌਰ ਵਿੱਚ ਜਿੱਥੇ ਲੋਕ ਛੋਟੀ ਜਿਹੀ ਕੁਰਸੀ ਜਾਂ ਪਾਵਰ ਲਈ ਆਪਣੇ ਰੰਗ ਬਦਲ ਦਿੰਦੇ ਨੇ, ਉੱਥੇ ਇੱਕ ਇਨਸਾਨ ਨੇ ਆਪਣੇ ਅਸੂਲਾਂ ਲਈ ਪੂਰੀ ਸੱਤਾ ਨੂੰ ਛੱਡ ਦਿੱਤਾ।
0: ਦੋਸਤੋ, ਡਾਕਟਰ ਮੁਖਰਜੀ ਦੀ ਜ਼ਿੰਦਗੀ ਦਾ ਇੱਕ ਹੋਰ ਪਹਿਲੂ ਇਹ ਵੀ ਸੀ ਕਿ ਬਹੁਤ ਜ਼ਿਆਦਾ ਡਿਸਿਪਲਿਨ ਸੀ ਉਹ। ਵਿਅਸਤ ਰਾਜਨੀਤਿਕ ਜੀਵਨ ਦੇ ਵਿੱਚ ਵੀ ਉਹ ਰੋਜ਼ ਪੜ੍ਹਨਾ, ਲਿਖਣਾ ਅਤੇ ਨਵੇਂ ਵਿਚਾਰਾਂ ਨੂੰ ਸਮਝਣ ਦੀ ਕੋਸ਼ਿਸ਼ ਜ਼ਰੂਰ ਕਰਦੇ ਸੀ। ਉਹਨਾਂ ਦਾ ਮੰਨਣਾ ਸੀ ਕਿ ਜੇ ਸਿੱਖਣਾ ਰੁਕ ਗਿਆ ਤਾਂ ਵਿਕਾਸ ਵੀ ਰੁਕ ਜੂਗਾ। ਰਾਜਨੀਤੀ ਵਿੱਚ ਆਉਣ ਤੋਂ ਬਾਅਦ ਵੀ ਉਹਨਾਂ ਨੇ ਦੇਸ਼ ਦੇ ਮੁੱਦਿਆਂ 'ਤੇ ਖੁੱਲ੍ਹ ਕੇ ਆਪਣੀ ਗੱਲ ਰੱਖੀ। ਉਹ ਭਾਰਤ ਦੇ ਪਹਿਲੇ ਯੂਨੀਅਨ ਕੈਬਨਿਟ ਦਾ ਹਿੱਸਾ ਵੀ ਰਹੇ। ਬਾਅਦ ਵਿੱਚ ਉਹਨਾਂ ਨੇ ਆਪਣੀ ਸੋਚ ਅਤੇ ਸਿਧਾਂਤਾਂ ਦੇ ਆਧਾਰ 'ਤੇ ਨਵੀਂ ਰਾਹ ਚੁਣੀ ਅਤੇ ਇਹ ਫੈਸਲਾ ਉਹਨਾਂ ਲਈ ਆਸਾਨ ਨਹੀਂ ਸੀ, ਪਰ ਉਹਨਾਂ ਨੇ ਹਮੇਸ਼ਾ ਆਪਣੇ ਵਿਚਾਰਾਂ ਨੂੰ ਸਭ ਤੋਂ ਵੱਡੀ ਪਹਿਲ ਦਿੱਤੀ।
1: ਬਿਲਕੁਲ, ਤਾਂ ਹੀ ਤਾਂ ਕਹਿੰਦੇ ਨੇ ਕਿ ਭੀੜ ਦਾ ਹਿੱਸਾ ਬਣਨਾ ਤਾਂ ਬਹੁਤ ਆਸਾਨ ਹੈ, ਪਰ ਜੋ ਇਕੱਲਾ ਖੜ੍ਹੇ ਉਹੀ ਅਸਲ ਇਸ ਇਨਸਾਨ ਹੈ। ਜੇ ਬਣਾਉਣੀ ਹੈ ਪਛਾਣ ਇਸ ਰੰਗ ਬਦਲਦੀ ਦੁਨੀਆਂ ਵਿੱਚ, ਤਾਂ ਆਪਣੇ ਅਸੂਲਾਂ 'ਤੇ ਖੜ੍ਹਨਾ ਹੀ ਤੇਰੀ ਅਸਲ ਸ਼ਾਨ ਹੈ।
0: ਜੀ ਬਿਲਕੁਲ ਦੋਸਤੋ, ਇੱਕ ਦਿਲਚਸਪ ਗੱਲ ਹੋਰ ਵੀ ਹੈ ਆਪਣੇ ਕੋਲ। ਡਾਕਟਰ ਮੁਖਰਜੀ ਦਾ ਮੰਨਣਾ ਇਹ ਸੀ ਕਿ ਸਿੱਖਿਆ ਸਿਰਫ ਕਿਤਾਬਾਂ ਤੱਕ ਸੀਮਿਤ ਨਹੀਂ ਹੋਣੀ ਚਾਹੀਦੀ। ਉਹ ਕਹਿੰਦੇ ਸੀ ਕਿ ਵਿਦਿਆਰਥੀ ਵਿੱਚ ਚੰਗਾ ਚਰਿੱਤਰ, ਜ਼ਿੰਮੇਦਾਰੀ ਅਤੇ ਰਾਸ਼ਟਰਪਤੀ ਸਮਰਪਣ ਦੀ ਭਾਵਨਾ ਵੀ ਹੋਣੀ ਚਾਹੀਦੀ ਹੈ। ਅਤੇ ਹਰਨੀਤ, ਮੈਨੂੰ ਲੱਗਦਾ ਇਹ ਤਿੰਨਾਂ ਪਹਿਲੂਆਂ 'ਤੇ ਅਸੀਂ ਕਿਤੇ ਨਾ ਕਿਤੇ ਥੋੜ੍ਹੇ ਪਿੱਛੇ ਚੱਲ ਰਹੇ ਹਾਂ।
1: ਇਹ ਤਾਂ ਹੈ, ਕਿਉਂਕਿ ਆਪਾਂ ਗੱਲ ਕਰੀਏ ਤਾਂ ਉਹਨਾਂ ਦੀ ਜ਼ਿੰਦਗੀ ਤੋਂ ਮਿਲਣ ਵਾਲੇ ਉਸ ਸਬਕ ਦੀ ਆਪਾਂ ਅੱਜ ਗੱਲ ਕਰਾਂਗੇ ਜਿਸ ਦੀ ਅੱਜ ਦੇ ਨੌਜਵਾਨਾਂ ਨੂੰ ਸਭ ਤੋਂ ਵੱਧ ਲੋੜ ਹੈ। ਆਪਣੀ ਜ਼ੁਬਾਨ ਦਾ ਪੱਕਾ ਹੋਣਾ ਅਤੇ ਆਪਣੇ ਕਿਰਦਾਰ ਨੂੰ ਹਮੇਸ਼ਾ ਬਣਾ ਕੇ ਰੱਖਣਾ।
0: ਅਤੇ ਫਿਰ ਦੋਸਤੋ, ਉਹਨਾਂ ਦੀ ਜ਼ਿੰਦਗੀ ਸਾਨੂੰ ਇਹ ਸਿਖਾ ਦਿੰਦੀ ਹੈ ਕਿ ਲੀਡਰਸ਼ਿਪ ਸਿਰਫ ਕੁਰਸੀ ਨਾਲ ਨਹੀਂ ਬਲਕਿ ਇਮਾਨਦਾਰੀ, ਮਿਹਨਤ ਅਤੇ ਦ੍ਰਿੜ ਫੈਸਲਿਆਂ ਨਾਲ ਬਣੀ ਰਹਿੰਦੀ ਹੈ। ਅੱਜ ਦੇ ਨੌਜਵਾਨਾਂ ਲਈ ਉਹਨਾਂ ਦੀ ਕਹਾਣੀ ਇਹ ਸੰਦੇਸ਼ ਛੱਡ ਕੇ ਜਾਂਦੀ ਹੈ ਦੋਸਤੋ ਕਿ ਤੁਸੀਂ ਆਪਣੀ ਪੜ੍ਹਾਈ, ਆਪਣੇ ਸਿਧਾਂਤ ਅਤੇ ਆਪਣੇ ਮਕਸਦ ਪ੍ਰਤੀ ਵਫ਼ਾਦਾਰ ਰਹੋ ਤਾਂ ਤੁਸੀਂ ਕਿਸੇ ਵੀ ਖੇਤਰ ਵਿੱਚ ਵੱਖਰੀ ਪਹਿਚਾਣ ਬਣਾ ਸਕਦੇ ਹੋ। ਕਿਉਂਕਿ ਮੈਨੂੰ ਲੱਗਦਾ ਹੈ ਕਈ ਵਾਰ ਜਦੋਂ ਅਸੀਂ ਥੋੜ੍ਹਾ ਮਟੀਰੀਅਲਿਸਟਿਕ ਹੋ ਕੇ, ਥਿਓਰੈਟੀਕਲ ਹੋ ਕੇ ਸੋਚਦੇ ਹਾਂ ਨਾ, ਤਾਂ ਅਸੀਂ ਉਹ ਬਿਗਰ ਪਲਾਨ ਦੇ ਵਿੱਚ ਕਿਤੇ ਖੋਜ ਜਾਂਦੇ ਹਾਂ, ਉਹ ਬਿਗਰ ਪਲਾਨ ਸਾਨੂੰ ਸਮਝ ਨਹੀਂ ਆਉਂਦਾ।
1: ਬਿਲਕੁਲ, ਅਤੇ ਜੇ ਅਸੀਂ ਪੋਪੂਲੈਰਿਟੀ ਦੀ ਗੱਲ ਕਰੀਏ ਸ਼ਿਵਮ, ਤਾਂ ਉਹ ਤਾਂ ਹਮੇਸ਼ਾ ਆਉਂਦੀ ਜਾਂਦੀ ਰਹਿੰਦੀ ਹੈ। ਠੀਕ ਹੈ, ਅੱਜ ਤੁਸੀਂ ਟ੍ਰੈਂਡਿੰਗ ਦੇ ਵਿੱਚੋਂ, ਕੱਲ੍ਹ ਕੋਈ ਹੋਰ ਹੋਏਗਾ, ਪਰ ਜਿਹੜੀ ਚੀਜ਼ ਹਮੇਸ਼ਾ ਜ਼ਿੰਦਾ ਰਹਿੰਦੀ ਹੈ ਉਹ ਹੈ ਸਾਡੀ ਸਿਫਤ ਅਤੇ ਸਾਡੇ ਅਸੂਲ।
0: ਅਤੇ ਬਸ ਮੈਨੂੰ ਲੱਗਦਾ ਹੈ ਕਿ ਕੁਝ ਅਸੂਲ ਕਾਇਮ ਕਰਨੇ ਜ਼ਰੂਰੀ ਹੈ, ਖਾਸ ਕਰ ਅੱਜ ਦੀ ਜਨਰੇਸ਼ਨ ਲਈ ਜਿੱਥੇ ਅਸੀਂ ਰੀਲ ਸਕਰੋਲ ਕਰਦੇ ਕਰਦੇ ਟਾਈਮ ਦਾ ਭੁੱਲ ਜਾਂਦੇ ਹਾਂ, ਜਿੱਥੇ ਖਾਣੇ ਨੂੰ ਅਸੀਂ ਡਿਲੇ ਕਰ ਦਿੰਦੇ ਹਾਂ, ਅਤੇ ਸਲੀਪ ਸਾਈਕਲ ਤਾਂ ਸਾਡਾ ਮੈਨੂੰ ਲੱਗਦਾ ਖਰਾਬ ਹੀ ਹੈ। ਸਾਈਕਲ ਤਾਂ ਨਹੀਂ ਹੈ ਉਹ, ਮੈਨੂੰ ਲੱਗਦਾ ਹੁਣ ਸਾਈਕਲ ਦੇ ਦੋਨੋਂ ਟਾਇਰ ਪੰਚਰ ਹੋ ਗਏ।
1: ਹਾਂ,
0: ਟਾਇਰ ਪੰਚਰ ਹੋ ਗਿਆ ਤਾਂ ਉਹਨੂੰ ਜਿੰਨਾ ਵੀ ਅਸੀਂ ਰੇਡ ਰਹੇ ਹਾਂ ਥੋੜ੍ਹੇ ਗਲਤ ਜਗ੍ਹਾ 'ਤੇ ਪਹੁੰਚ ਗਏ। ਹਾਂ, ਅਤੇ ਫਿਰ ਮੈਨੂੰ ਲੱਗਦਾ ਕੁਛ ਅਸੂਲ ਬਣਾਉਣੇ ਜ਼ਰੂਰੀ ਨੇ, ਉਹਨਾਂ ਨੂੰ ਫੋਲੋ ਕਰਨਾ ਵੀ ਬਹੁਤ ਜ਼ਰੂਰੀ ਹੈ। ਅਤੇ ਮੈਨੂੰ ਲੱਗਦਾ ਫਿਰ ਜਦੋਂ ਅਸੂਲ ਫੋਲੋ ਕਰ ਲਾਂਗੇ ਫਿਰ ਅਸੀਂ ਸਹੀ ਰਾਹ 'ਤੇ ਪਹੁੰਚ ਜਾਵਾਂਗੇ।
1: ਬਿਲਕੁਲ,
0: ਅਤੇ ਇੱਦਾਂ ਦੀ ਲੈਜੈਂਡਰੀ ਪਰਸਨੈਲਿਟੀਜ਼ ਤਾਂ ਹੈ ਹੀ ਹੈ ਸਾਨੂੰ ਰਾਹ ਦਿਖਾਉਣ ਲਈ। ਤੁਹਾਨੂੰ ਕੀ ਲੱਗਦਾ?
1: ਬਿਲਕੁਲ,
0: ਫਿਰ ਕਰੋਗੇ ਫੋਲੋ?
1: ਜ਼ਰੂਰ, ਆਪਾਂ ਕੋਸ਼ਿਸ਼ ਜ਼ਰੂਰ ਕਰ ਸਕਦੇ ਹਾਂ। ਦੇਖੋ
0: ਦੇਖੋ ਹਰਨੀਤ ਵੀ ਕੋਸ਼ਿਸ਼ ਦੀ ਗੱਲ ਕਰ ਰਹੀ ਹੈ, ਬਾਕੀ ਕਿੰਨੀ ਕੁ ਕਰਦੀ ਹੈ ਇਹ ਤਾਂ ਸਾਨੂੰ ਪਤਾ ਨਹੀਂ, ਪਰ ਮੈਨੂੰ ਲੱਗਦਾ ਕਿ
1: ਮੇਰੇ ਤੇ ਤਵਾ ਕਿਉਂ ਲਾਉਣਾ ਸ਼ੁਰੂ ਕਰਤਾ ਤੁਸੀਂ ਹੁਣ?
0: ਕਿਉਂਕਿ ਇੱਦਾਂ ਹੈ ਨਾ ਕਿ ਸਾਨੂੰ ਸ਼ੁਰੂਆਤ ਉਹਦੇ ਤੋਂ ਕਰਨੀ ਚਾਹੀਦੀ ਹੈ ਜੋ ਵੱਡੀਆਂ ਵੱਡੀਆਂ ਗੱਲਾਂ ਕਰ ਰਿਹਾ ਕਿ ਹਾਂਜੀ ਕਰਨੇ ਚਾਹੀਦੇ, ਇੱਦਾਂ ਕਰਨੇ ਚਾਹੀਦੇ ਆ।
1: ਅੱਛਾ, ਮਤਲਬ ਵੱਡੀਆਂ ਵੱਡੀਆਂ ਗੱਲਾਂ ਕੌਣ ਕਰ ਰਿਹਾ, ਮੈਂ ਕਿ ਤੁਸੀਂ?
0: ਕੋਈ ਗੱਲ ਨਹੀਂ, ਮੈਂ ਵੀ ਫੋਲੋ ਕਰਾਂਗਾ, ਕੀ ਹੋ ਗਿਆ?
1: ਠੀਕ ਹੈ, ਦੇਖਦੇ ਹਾਂ ਫਿਰ।

0: ਇਤਿਹਾਸ ਵਿੱਚ ਕੁਝ ਅਜਿਹੀਆਂ ਸ਼ਖਸੀਅਤਾਂ ਹੁੰਦੀਆਂ ਨੇ ਜਿਨ੍ਹਾਂ ਦਾ ਜੀਵਨ ਕਿਸੇ ਮਿਸਾਲ ਤੋਂ ਘੱਟ ਨਹੀਂ ਹੁੰਦਾ, ਜੋ ਜ਼ਮੀਨ ਤੋਂ ਉੱਠ ਕੇ ਦੇਸ਼ ਦੇ ਅਸਮਾਨ ਤੱਕ ਪਹੁੰਚਦੇ ਨੇ ਅਤੇ ਆਪਣੇ ਫੈਸਲਿਆਂ ਦੇ ਨਾਲ ਕਰੋੜਾਂ ਲੋਕਾਂ ਦੀ ਤਕਦੀਰ ਬਦਲ ਦਿੰਦੇ ਨੇ।
1: ਜੀ ਦੋਸਤੋ, ਸੈਗਮੈਂਟ ਸ਼ੁਰੂ ਹੋ ਗਿਆ ਜੀ ਗਲਤ ਤਜਰਬੇ ਵਾਲੀ, ਉਹ ਸੈਗਮੈਂਟ ਜਿੱਥੇ

0: ਤੇ ਦੇਖ ਲੈਂਦੇ ਆ ਫਿਰ ਸਾਡੇ ਵਿੱਚ ਤਾਂ ਚੈਲੰਜ ਹੋ ਗਿਆ ਰੂਲਸ ਫੋਲੋ ਕਰਨ ਦਾ, ਤੇ ਤੁਹਾਨੂੰ ਵੀ ਅਸੀਂ ਇਹੀ ਸਲਾਹ ਦੇਵਾਂਗੇ ਕਿ ਰੂਲਸ ਫੋਲੋ ਕਰੋ, ਕਿਉਂ ਹਰਨੀਤ? ਫਿਰ ਕਰ ਲਈ ਹਰਨੀਤ ਜਲਦੀ ਜਲਦੀ ਰੂਲਸ ਫੋਲੋ, ਕਿਉਂਕਿ ਗਾਣਾ ਲਗਾਉਣ ਲੱਗਾ ਮੈਂ, ਤੇ ਗਾਣੇ ਤੋਂ ਬਾਅਦ ਅਸੀਂ ਆਵਾਂਗੇ ਜੀ ਲੈ ਕੇ ਤੁਹਾਡਾ ਖਾਸ ਸੈਗਮੈਂਟ ਫਿਲਮੀ ਨੰਬਰ 1, ਤੇ ਫਿਲਮੀ ਨੰਬਰ 1 ਦੇ ਵਿੱਚ ਕਾਲ ਕਰਨਾ ਤੁਸੀਂ, ਤੇ ਅਸੀਂ ਅੱਜ ਬਹੁਤ ਹੀ ਖਾਸ ਕਨਸੈਪਟ ਲੈ ਕੇ ਆਏ ਜੀ ਫਿਲਮੀ ਨੰਬਰ 1 ਦੇ ਵਿੱਚ ਤੁਹਾਡੇ ਲਈ।
1: ਸਰਪ੍ਰਾਈਜ਼ ਉਹ ਹੋਏਗਾ, ਉਹ ਹੁਣੀ ਤਾਂ ਨਹੀਂ ਦੱਸਣਾ ਆਪਾਂ,
0: ਤੇ ਪੂਰੇ 5:30 ਵਜੇ ਅਸੀਂ ਡਿਸਕਲੋਸ ਕਰ ਤਾਂ ਦੇਣਾ, ਤੇ ਫਿਰ ਨੰਬਰ ਦੱਸ ਦਿੰਦੇ ਆ ਨਾ ਜਿਹਦੇ ਤੇ ਇਹਨਾਂ ਨੂੰ ਸਾਨੂੰ ਕਾਲ ਕਰਨੀ ਹੈ ਜੀ। ਨੰਬਰ ਨੋਟ ਕਰ ਲਿਓ ਜੀ, 0818-1243-141।
1: ਇਹਦੇ ਨਾਲ ਤੁਸੀਂ ਸਾਨੂੰ ਫੇਸਬੁੱਕ ਮੈਸੇਂਜਰ 'ਤੇ ਵੀ ਮੈਸੇਜ ਕਰ ਸਕਦੇ ਹੋ, ਸਰਚ ਕਰਨਾ ਤੁਸੀਂ ਆਕਾਸ਼ਵਾਣੀ ਜਲੰਧਰ। ਤਾਂ ਫਿਰ ਆਪਾਂ ਜਲਦੀ ਜਲਦੀ ਮਿਲਦੇ ਹਾਂ, ਅਤੇ ਫਿਰ ਕਰਦੇ ਹਾਂ ਤੁਹਾਡੇ ਨਾਲ ਗੱਲਾਂ ਬਾਤਾਂ,
0: ਅਤੇ ਪੂਰੇ 5:30 ਵਜੇ ਤਿਆਰ ਹੋ ਜਾਓ ਦੋਸਤੋ ਕਾਲ ਕਰਨ ਲਈ।

ਵੈਲਕਮ ਬੈਕ ਦੋਸਤੋ, ਪ੍ਰੋਗਰਾਮ ਚੱਲ ਰਿਹਾ ਯੁਬਾਣੀ ਤੇ ਸੈਗਮੈਂਟ ਸ਼ੁਰੂ ਹੋ ਗਿਆ ਜੀ। ਕਿਹੜਾ ਤੁਹਾਡੇ ਸਾਰਿਆਂ ਦਾ ਫੇਵਰੇਟ ਜੀ? ਕਿਹੜਾ ਫਿਲਮੀ ਨੰਬਰ 1?

0: ਜੀ ਦੋਸਤੋ, ਤੁਸੀਂ ਇਹ ਗਾਣੇ ਦਾ ਨਾਮ ਸਾਨੂੰ ਦੱਸਣਾ ਹੈ ਅਤੇ ਖਾਸ ਕਰਕੇ ਸਾਨੂੰ ਇਹ ਵੀ ਦੱਸਣਾ ਹੈ ਕਿ ਇਸ ਗਾਣੇ ਦੇ ਵਿੱਚ ਜੋ ਐਕਟਰਸ ਨੇ ਉਹ ਕੌਣ ਕੌਣ ਨੇ। ਅਸੀਂ ਨਾਮ ਤੁਹਾਨੂੰ ਦੱਸਤਾ ਹੈ ਐਕਟਰਸ ਦਾ, ਹੁਣੇ ਵਿੱਚ ਤੁਸੀਂ ਐਕਟਰਸ ਵੀ ਦੱਸਣੇ ਹੈ, ਨਾਮ ਵੀ ਦੱਸਣਾ ਅਤੇ ਗਾਣੇ ਦਾ ਹਿੰਟ ਵੀ ਤੁਹਾਨੂੰ ਮਿਲ ਗਿਆ। ਹੁਣੇ ਤੁਸੀਂ ਗਾਣਾ ਇੰਜੋਏ ਕਰੋ ਜੀ ਮਿੱਕਾ ਸਿੰਘ ਅਤੇ ਕਨਿਕਾ ਕਪੂਰ ਦੀ ਆਵਾਜ਼ ਦੇ ਵਿੱਚ, ਅਤੇ ਫਿਰ ਜਲਦੀ ਜਲਦੀ ਫੋਨ ਕਰਕੇ ਸਾਨੂੰ ਦੱਸੋ ਕਿਉਂਕਿ ਕਾਫੀ ਸਾਰੇ ਹਿੰਟਸ ਤਾਂ ਮੈਨੂੰ ਲੱਗਦਾ ਅਸੀਂ ਦੇ ਹੀ ਦਿੱਤੇ ਆ। ਅਤੇ ਬਸ ਫਿਰ ਇੰਜੋਏ ਕਰੋ ਇਹ ਟਰੈਕ ਅਤੇ ਫਿਰ ਜਲਦੀ ਜਲਦੀ ਕਾਲ ਕਰੋ। ਨੰਬਰ ਤੁਹਾਨੂੰ ਪਤਾ ਜੀ 0118-2341-174 'ਤੇ ਤੁਸੀਂ
1: ਸਾਨੂੰ ਫੇਸਬੁੱਕ ਮੈਸੇਂਜਰ 'ਤੇ ਵੀ ਮੈਸੇਜ ਕਰ ਸਕਦੇ ਹੋ। ਜਲਦੀ ਜਲਦੀ ਕਰੋ।

0: ਵੈਲਕਮ ਬੈਕ ਦੋਸਤੋ, ਪ੍ਰੋਗਰਾਮ ਚੱਲ ਰਿਹਾ ਯੁਵਾਣੀ, ਮੇਰੇ ਨਾਲ ਆਰਜੇ ਸ਼ਿਵਮ ਤੇ
1: ਆਰਜੇ ਹਟਨੀਤ ਦੇ ਨਾਲ,
0: ਤੇ ਸਾਡੇ ਪਹਿਲੇ ਕਾਲਰ ਸਾਡੇ ਨਾਲ ਜੁੜ ਚੁੱਕੇ ਨੇ ਤੇ ਫਿਰ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਤੇ ਪੁੱਛਦੇ ਹਾਂ ਉਹਨਾਂ ਨੂੰ ਸਹੀ ਜਵਾਬ ਪਤਾ ਹੈ ਕਿ ਨਹੀਂ ਪਤਾ। ਹੈਲੋ
2: ਹੈਲੋ ਸਰ, ਨਮਸਕਾਰ ਜੀ।
0: ਨਮਸਕਾਰ ਜੀ, ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਕੌਣ ਬੋਲ ਰਹੇ ਹੋ, ਕਿੱਥੋਂ ਗੱਲ ਕਰ ਰਹੇ ਹੋ?
2: ਜ਼ਿਲ੍ਹਾ ਲੁਧਿਆਣਾ, ਮੁੱਲਾ ਪਰਦਾਖਾ ਮੰਡੀ ਦਾ ਰਜੇਸ਼ ਜੈਨ ਬਿੱਟੂ ਬੋਲ ਰਹੇ ਹਾਂ।
0: ਰਜੇਸ਼ ਜੀ, ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ ਤੇ ਸਾਡਾ ਸਹੀ ਜਵਾਬ ਪਤਾ ਤੁਹਾਨੂੰ ਕਿ ਨਹੀਂ ਪਤਾ?
2: ਤੇ ਫਿਲਮ ਸੀ ਸ੍ਰੀ 420 ਪਿਆਰ ਹੁਆ ਇਕਰਾਰ ਹੁਆ।
0: ਤੇ ਕਿਹੜੇ ਐਕਟਰਸ ਹੈਗੇ ਜੀ ਫਿਲਮ ਦੇ ਵਿੱਚ, ਇਸ ਗਾਣੇ ਦੇ ਵਿੱਚ?
2: ਕਪੂਰ, ਨਰਗਿਸ ਤੇ ਛੋਟੇ ਜਿਹੇ ਰਿਸ਼ੀ ਕਪੂਰ ਵੀ ਆ।
0: ਬਹੁਤ ਵਧੀਆ ਜੀ, ਤੁਸੀਂ ਬਣ ਗਏ ਹੋ ਰਜੇਸ਼ ਜੀ ਅੱਜ ਦੇ ਫਿਲਮੀ ਨੰਬਰ 1। ਤੇ ਰਜੇਸ਼ ਜੀ, ਤੁਹਾਡੀਆਂ ਫੇਵਰੇਟ ਫਿਲਮਾਂ ਕਿਹੜੀਆਂ, ਜਾਂ ਖਾਸ ਕਰਕੇ ਮੌਨਸੂਨ ਦੇ ਵਿੱਚ ਤੁਹਾਨੂੰ ਕਿਹੜੀ ਫਿਲਮ ਯਾਦ ਆਉਂਦੀ ਹੈ ਸਭ ਤੋਂ ਜ਼ਿਆਦਾ ਬਾਰਿਸ਼ਾਂ ਦੇ ਵਿੱਚ?
2: ਬਾਰਿਸ਼ ਦੇ ਵਿੱਚ ਹੈ ਜੀ ਫਿਲਮ ਸੀਗੀ ਇੱਕ ਹਮਜੋਲੀ, ਉਹਦੇ ਵਿੱਚ ਗਾਣਾ ਸੀ ਹਾਏ ਰੇ ਹਾਏ ਨੀਂਦ ਨਹੀਂ ਆਏ, ਬਾਰਿਸ਼ ਵਿੱਚ ਹੀ ਬਣਵਾਇਆ ਜੀ।
0: ਤੇ ਜੇ ਦੋ ਲਾਈਨਾਂ ਹੋ ਜਾਣ ਉਸ ਗਾਣੇ ਦੀਆਂ ਤੇ ਅੱਜ ਸਾਡੀ ਬਾਰਿਸ਼ ਵਧੀਆ ਹੋ ਜਾਵੇ ਇੱਥੇ।
2: ਹਾਏ ਰੇ ਹਾਏ
0: ਹਾਏ
2: ਨੀਂਦ ਨਹੀਂ ਆਏ,
0: ਹਾਏ
2: ਦਿਲ ਮੈਂ ਤੂੰ ਸਮਾਏ,
0: ਹਾਏ
2: ਆਇਆ ਪਿਆਰ ਬੜਾ ਮੌਸਮ ਦੀਵਾਨਾ ਦੀਵਾਨਾ
0: ਜੀ। ਮੌਸਮ ਤਾਂ
2: ਵਧੀਆ ਗਾਇਆ ਰਵੀ ਸਾਹਿਬ ਚਲਾਤਾ ਜੀ ਨੇ,
0: ਬਹੁਤ ਵਧੀਆ। ਤੁਸੀਂ ਵੀ ਬਹੁਤ ਵਧੀਆ ਗਾਇਆ ਜੀ, ਤੁਸੀਂ ਬਹੁਤ ਵਧੀਆ ਗਾਇਆ ਤੇ ਮੌਸਮ ਮੈਨੂੰ ਲੱਗਦਾ ਹੁਣ ਬਹੁਤ ਹੀ ਵਧੀਆ ਹੋ ਗਿਆ। ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਜੁੜਨ ਲਈ ਤੇ ਇੱਦਾਂ ਹੀ ਪ੍ਰੋਗਰਾਮ ਦੇ ਵਿੱਚ ਆਉਂਦੇ ਰਿਹਾ ਕਰੋ ਤੇ ਫਿਲਮੀ ਨੰਬਰ 1 ਬਣਦੇ ਰਿਹਾ ਕਰੋ। ਰਜੀਸ਼ ਜੀ, ਬਹੁਤ ਬਹੁਤ ਸਵਾਗਤ ਸੀ ਜੀ ਪ੍ਰੋਗਰਾਮ ਦੇ ਵਿੱਚ, ਥੈਂਕ ਯੂ ਸੋ ਮਚ ਜੁੜਨ ਲਈ।
2: ਧੰਨਵਾਦ ਜੀ।
0: ਤੇ ਦੋਸਤੋ, ਮੈਨੂੰ ਲੱਗਦਾ ਤੁਸੀਂ ਵੀ ਫਿਲਮੀ ਨੰਬਰ 1 ਬਣ ਸਕਦੇ ਹੋ, ਹਰਨੀਤ ਔਖਾ ਆ?
1: ਬਿਲਕੁਲ ਵੀ ਨਹੀਂ।
0: ਤੇ ਬਸ ਫਿਰ ਅਗਲਾ ਸਵਾਲ ਸਾਡਾ ਤਿਆਰ ਹੈ ਤੇ ਤੁਸੀਂ ਤਿਆਰ ਹੈਗੇ ਹੋ ਕਿ ਨਹੀਂ? ਤਿਆਰ ਹੋਣਗੇ।
1: ਮੈਨੂੰ ਲੱਗਦਾ ਹੈ ਕਿ ਸਾਡੇ ਦੋਸਤ ਨੇ ਨਾ ਜਿਹੜੇ ਘਰ ਬੈਠੇ ਨੇ ਉਹਨਾਂ ਨੇ ਆਪਣੇ ਹੱਥਾਂ ਦੇ ਵਿੱਚ ਚਾਹ ਦਾ ਕੱਪ ਫੜਿਆ ਹੋਇਆ ਤੇ ਜਿਵੇਂ ਸਾਡਾ ਮੌਨਸੂਨ ਸਪੈਸ਼ਲ ਚੱਲ ਰਿਹਾ ਤੇ ਨਾਲ ਪਕੌੜੇ ਵੀ ਮੈਨੂੰ ਲੱਗਦਾ

0: ਖਾ ਰਹੇ ਨੇ ਤੇ ਸਾਨੂੰ ਪੁੱਛ ਵੀ ਨਹੀਂ ਰਹੇ। ਦੇਖ ਲਓ
1: ਤੇ ਕੋਈ ਗੱਲ ਨਹੀਂ, ਅਸੀਂ ਪਕੌੜੇ ਜੇ ਖਾ ਵੀ ਰਹੇ ਆ ਤੇ ਅਸੀਂ ਚਸਕਾ ਜੋ ਸਹੀ ਚਾਹਦਾ ਉਹ ਅਸੀਂ ਦੇਣਾ ਆ। ਤੇ ਫਿਰ ਅਗਲੇ ਸਵਾਲ ਤੁਹਾਨੂੰ ਦੇ ਰਹੇ ਹਾਂ ਜੀ, ਗਾਣਾ ਹੈ ਜੀ ਰਿਮ ਝਿਮ ਗਿਰੇ ਸਾਵਨ। ਇਸ ਗੀਤ ਨੂੰ ਕਿਹੜੀ ਫਿਲਮ ਵਿੱਚ ਯੂਜ਼ ਕੀਤਾ ਗਿਆ ਹੈ, ਇਹ ਕਿਹੜੀ ਫਿਲਮ ਦਾ ਗੀਤ ਹੈ ਅਤੇ ਇਹ ਤੁਸੀਂ ਸਾਨੂੰ ਦੱਸਣਾ ਹੈ। ਅਤੇ ਨੰਬਰ ਇੱਕ ਵਾਰੀ ਨੋਟ ਕਰ ਲਿਓ ਜੀ,
0: 01812342174। ਮੈਂ ਫਿਰ ਤੋਂ ਰਿਪੀਟ ਕਰਦੀ ਹਾਂ, ਨੰਬਰ ਹੈਗਾ ਜੀ 01812342174। ਇਹਦੇ ਨਾਲ ਤੁਸੀਂ ਸਾਨੂੰ ਫੇਸਬੁੱਕ ਮੈਸੇਂਜਰ 'ਤੇ ਵੀ ਮੈਸੇਜ ਕਰ ਸਕਦੇ ਹੋ। ਜਵਾਬ ਆਪਣਾ ਨਾਮ ਅਤੇ ਪਤਾ ਭੇਜਣਾ ਤਾਂ ਫਿਰ ਜਲਦੀ ਜਲਦੀ ਕਰੋ ਸਾਨੂੰ ਮੈਸੇਜ।
1: ਅਤੇ ਗੀਤ ਤੁਹਾਨੂੰ ਯਾਦ ਹੈ ਨਾ, ਰਿਮ ਝਿਮ ਗਿਰੇ ਸਾਵਨ, ਇਹ ਕਿਹੜੀ ਫਿਲਮ ਦਾ ਗੀਤ ਹੈ? ਅਤੇ ਹੁਣੇ 'ਚ ਉਹ ਗੀਤ ਅਸੀਂ ਚਲਾ ਰਹੇ ਹਾਂ ਜੀ, ਉਹ ਹੈ ਬਰਸੋ ਰੇ। ਇਸ ਗੀਤ ਨੂੰ ਗਾਇਆ ਜੀ ਸ਼੍ਰੇਆ ਘੋਸ਼ਾਲ ਨੇ। ਅਤੇ ਫਿਰ ਇਹ ਇੰਜੋਏ ਕਰੋ ਅਤੇ ਸਾਨੂੰ ਸਹੀ ਜਵਾਬ ਦਿਓ। ਤੁਹਾਡੀ ਕਾਲ ਸੀ ਤਾਂ ਵੇਟ ਕਰ ਰਹੇ ਹਾਂ ਅਸੀਂ।

0: ਨਾਲ ਤੇ ਸਾਨੂੰ ਜਵਾਬ ਪਹੁੰਚ ਚੁੱਕਿਆ ਜੀ, ਸਾਨੂੰ ਜਵਾਬ ਆਇਆ ਜੀ ਫੇਸਬੁੱਕ ਮੈਸੇਂਜਰ ਤੇ। ਤੇ ਇਹ ਗੱਲ ਕਰ ਰਹੇ ਨੇ ਜੀ ਸੂਰਜ ਚੌਹਾਨ, ਇਹਨਾਂ ਨੇ ਜਿਹੜਾ ਆਂਸਰ ਦਿੱਤਾ ਬਿਲਕੁਲ ਸਹੀ ਹੈ, ਰਿਮਝਿਮ ਕਰੇ ਸਾਵਨ ਫਿਲਮ ਮੰਜ਼ਿਲ ਦੇ ਵਿੱਚ ਯੂਜ਼ ਕੀਤਾ ਗਿਆ ਹੈ। ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ ਸੂਰਜ ਜੀ, ਤੇ ਸਾਡੇ ਸਵਾਲ ਦਾ ਜਵਾਬ ਦੇਣ ਲਈ।
1: ਜੀ ਦੋਸਤੋ, ਹੁਣ ਅਗਲਾ ਸਵਾਲ ਇਹ ਹੈ ਕਿ ਟਿਪ ਟਿਪ ਬਰਸਾ ਪਾਣੀ ਇਹ ਕਿਹੜੀ ਸੁਪਰ ਹਿੱਟ ਫਿਲਮ ਦਾ ਹੈ, ਅਤੇ ਇਸ ਫਿਲਮ ਵਿੱਚ ਕਿਹੜੀ ਐਕਟਰੈਸ ਨੇ ਬੜਾ ਹੀ ਬਖੂਬੀ ਨਾਲ ਡਾਂਸ ਕੀਤਾ? ਜੀ ਦੋਸਤੋ, ਤੁਸੀਂ ਇਹ ਦੱਸਣਾ ਹੈ ਤਾਂ ਮੈਨੂੰ ਲੱਗਦਾ ਇਹ ਤਾਂ ਬਹੁਤ ਈਜ਼ੀ ਹੈ। ਇਸ ਸਵਾਲ ਦੇ ਵਿੱਚ ਤੁਹਾਨੂੰ ਦੱਸ ਦਈਏ ਕਿ ਪਿਛਲੇ ਸਵਾਲ ਦੇ ਵਿੱਚ ਸਾਨੂੰ ਸੂਰਜ ਜੀ ਦਾ ਮੈਸੇਜ ਇੰਨੀ ਜਲਦੀ ਆਇਆ ਕਿ ਉਹਨਾਂ ਨੇ ਵਿਦ ਇਨ ਸੈਕਿੰਡਸ ਮੈਸੇਜ ਕੀਤਾ, ਅਤੇ ਉਹ ਸੱਚੀ ਸਾਡੇ ਜੈਨੂਇਨਲੀ ਹੈਗੇ ਜੀ ਫਿਲਮੀ ਨੰਬਰ 1। ਅਤੇ ਹੁਣ ਇਹ ਸਵਾਲ ਦਾ ਕੌਣ ਜਵਾਬ ਜਲਦੀ ਦੇ ਪਾਏਗਾ? ਉਹ ਸਟੂਡੀਓਜ਼ ਦੇ ਵਿੱਚ ਕਾਲ ਆ ਗਏ ਨੇ, ਅਤੇ ਮੈਨੂੰ ਲੱਗਦਾ ਹੁਣ ਚੱਕਣੇ ਪੈਣਗੇ ਫਿਰ।
0: ਕਿਉਂ ਨਹੀਂ।
1: ਹੈਲੋ ਜੀ, ਕੌਣ ਬੋਲ ਰਹੇ ਹੋ, ਕਿੱਥੋਂ ਗੱਲ ਕਰ ਰਹੇ ਹੋ?
2: ਗੁਰਜਿੰਦਰ ਸਿੰਘ ਬੋਲਦਾ, ਜ਼ਿਲ੍ਹਾ ਜਲੰਧਰ ਪਿੰਡ ਹੇਰਾ।
1: ਗੁਰਜਿੰਦਰ ਜੀ, ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ, ਅਤੇ ਅਸੀਂ ਸਵਾਲ ਪੁੱਛਿਆ ਕਿ ਟਿਪ ਟਿਪ ਬਰਸਾ ਪਾਣੀ ਇਹ ਕਿਹੜੀ ਫਿਲਮ ਦਾ ਸੌਂਗ ਹੈ, ਅਤੇ ਕਿਹੜੀ ਐਕਟਰੈਸ ਨੇ ਇਸ ਗਾਣੇ ਦੇ ਵਿੱਚ, ਅਤੇ ਫਿਲਮ ਕਿਹੜੀ ਹੈ ਜੀ? ਹਾਂਜੀ, ਚਲੋ ਤੁਸੀਂ ਸਹੀ ਜਵਾਬ ਦਿੱਤਾ, ਰਵੀਨਾ ਟੰਡਨ ਦੇ ਵਿੱਚ ਐਕਟਿੰਗ ਕੀਤੀ ਹੈ, ਤੁਸੀਂ ਬਣ ਗਏ ਹੋ ਜੀ ਅੱਜ ਦੇ ਫਿਲਮੀ ਨੰਬਰ 1। ਅਤੇ ਗੁਰਜਿੰਦਰ ਜੀ, ਤੁਸੀਂ ਦੱਸੋ, ਤੁਸੀਂ ਮੌਨਸੂਨ ਦੇ ਵਿੱਚ ਕਿਹੜੀਆਂ ਫਿਲਮਾਂ ਦੇਖਣਾ ਪਸੰਦ ਕਰਦੇ ਹੋ, ਜਾਂ ਕਿਹੜੇ ਗਾਣੇ ਤੁਹਾਨੂੰ ਪਸੰਦ ਹੈ, ਪੁਰਾਣੇ ਗਾਣੇ ਪਸੰਦ ਹੈ, ਕਿ ਅੱਜ ਦੀ ਹਾਈਪ ਵਾਲੇ ਓਲਡ ਸੌਂਗ ਮਿਊਜ਼ਿਕ ਨਹੀਂ ਪਸੰਦ, ਅਤੇ ਤੜਕ ਅਤੇ ਭੜਕ ਦੇ ਗਾਣੇ ਪਸੰਦ ਹੈ? ਤੇ ਕਿਹੜਾ ਗਾਣਾ ਸਾਡੇ ਗੁਰਜਿੰਦਰ ਜੀ ਨੂੰ ਸਭ ਤੋਂ ਜ਼ਿਆਦਾ ਪਸੰਦ ਹੈ? ਪੰਜਾਬੀ ਵੀ ਦੱਸ ਦਿਓ, ਹਿੰਦੀ ਵੀ ਦੱਸ ਦਿਓ, ਕਿ ਥੋੜ੍ਹੀਆਂ ਜਿਹੀਆਂ ਲਾਈਨਾਂ ਗਾ ਕੇ ਸੁਣਾਉਣੀਆਂ ਫਿਰ। ਹਾਂਜੀ ਗੁਰਜਿੰਦਰ ਜੀ,
2: ਸੱਚੀ
1: ਉੱਠ ਜਾਂਦਾ ਹੋਣਾ।
0: ਬਹੁਤ ਹੀ ਵਧੀਆ, ਬਹੁਤ ਹੀ ਵਧੀਆ।
1: ਗੁਰਜਿੰਦਰ ਜੀ, ਬਹੁਤ ਬਹੁਤ ਧੰਨਵਾਦ ਜੀ ਪ੍ਰੋਗਰਾਮ ਦੇ ਵਿੱਚ ਜੁੜਨ ਲਈ, ਇੱਦਾਂ ਹੀ ਫਿਲਮੀ ਨੰਬਰ 1 ਸੁਣਦੇ ਰਿਹਾ ਕਰੋ। ਅਤੇ ਦੋਸਤੋ, ਤੁਸੀਂ ਵੀ ਹਿੱਸਾ ਬਣ ਸਕਦੇ ਹੋ ਜੀ ਫਿਲਮੀ ਨੰਬਰ 1 ਦਾ, ਅਤੇ ਕੁਛ ਨਹੀਂ ਕਰਨਾ, ਬਸ ਆਸਾਨ ਜਿਹੇ ਸਵਾਲ ਹੈ, ਆਸਾਨ ਜਿਹੇ ਜਵਾਬ ਹੈ, ਦੇਣੀ ਤਾਂ ਹੈ।
0: ਬਿਲਕੁਲ, ਇੰਨੇ ਔਖੇ ਸਵਾਲ ਤਾਂ ਅੱਜ ਅਸੀਂ ਲੈ ਕੇ ਨਹੀਂ ਆਏ, ਹੈ ਨਾ?
1: ਅਤੇ ਬਸ ਫਿਰ ਇੱਕ ਹੋਰ ਸੌਖਾ ਸਵਾਲ ਹੋ ਜਾਵੇ ਸਾਡੀ ਔਡੀਅੰਸ ਲਈ।
0: ਚਲੋ ਫਿਰ ਠੀਕ ਹੈ, ਹੁਣ ਸ਼ੁਭਮ ਨੇ ਕਹਿ ਦਿੱਤਾ ਤਾਂ ਇੱਕ ਸਵਾਲ ਹੋਰ ਬਣਦਾ। ਤਾਂ ਸਾਡਾ ਅਗਲਾ ਕੁਸ਼ਚਨ ਇਹ ਹੈ ਕਿ ਆਮਿਰ ਖਾਨ ਦੀ ਕਿਹੜੀ ਫਿਲਮ ਦੇ ਵਿੱਚ ਇੱਕ ਪੂਰਾ ਪਿੰਡ ਸੁੱਕੇ ਤੋਂ ਬਾਅਦ ਬਾਰਿਸ਼ ਆਉਣ ਦੀ ਉਡੀਕ ਕਰਦਾ ਹੈ ਅਤੇ ਕੰਨਣ ਕੰਨਣ ਗਾਣਾ ਗਾਉਂਦਾ ਹੈ? ਮੈਂ ਫਿਰ ਤੋਂ ਰਿਪੀਟ ਕਰਦੀ ਹਾਂ ਕਿ ਆਮਿਰ ਖਾਨ ਦੀ ਕਿਹੜੀ ਫਿਲਮ ਹੈ ਜਿਹਦੇ ਵਿੱਚ ਪੂਰਾ ਪਿੰਡ ਸੁੱਕੇ ਯਾਨੀ ਕਾਲ ਤੋਂ ਬਾਅਦ ਬਾਰਿਸ਼ ਆਉਣ ਦੀ ਉਡੀਕ ਕਰਦਾ ਹੈ ਅਤੇ ਕੰਨਣ ਕੰਨਣ ਗਾਣਾ ਗਾਉਂਦਾ ਹੈ?
1: ਜੀ ਦੋਸਤੋ, ਤੁਹਾਨੂੰ ਹਿੰਟ ਵੀ ਦੇ ਦਿੰਦੇ ਹਾਂ ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਜਲਦੀ ਜਲਦੀ ਜੁੜੋ ਸਾਡੇ ਨਾਲ, ਅਤੇ ਫਿਰ ਇਹ ਟਰੈਕ ਤੁਹਾਡੇ ਲਈ ਪਲੇ ਕਰ ਰਹੇ ਹਾਂ, ਜਲਦੀ ਜਲਦੀ ਹਿੰਟ ਲਓ ਅਤੇ ਸਾਨੂੰ ਕਾਲ ਕਰੋ ਜੀ। ਨੰਬਰ ਹੈ ਜੀ 0118 23 41 174।

0: ਜੀ ਦੋਸਤੋ, ਬਦਰਾ ਦੀ ਗੱਲ ਹੋ ਰਹੀ ਹੈ ਅਤੇ ਸਾਡੇ ਕਾਲਰਸ ਦੀ ਵੀ ਬਾਰਿਸ਼ ਹੋ ਰਹੀ ਹੈ ਅਤੇ ਸਾਡੇ ਇੱਕ ਹੋਰ ਕਾਲਰ ਸਾਡੇ ਨਾਲ ਜੁੜ ਚੁੱਕੇ ਨੇ ਅਤੇ ਫਿਰ ਉਹਨਾਂ ਨਾਲ ਗੱਲ ਕਰਦੇ ਹਾਂ ਅਤੇ ਉਹਨਾਂ ਨੂੰ ਪੁੱਛਦੇ ਹਾਂ ਉਹਨਾਂ ਨੂੰ ਸਹੀ ਜਵਾਬ ਪਤਾ ਹੈ ਕਿ ਨਹੀਂ ਪਤਾ।
1: ਹੈਲੋ,
2: ਹੈਲੋ,
1: ਬਹੁਤ ਬਹੁਤ ਸਵਾਗਤ ਹੈ ਤੁਹਾਡਾ ਯੁਵਾਣੀ ਦੇ ਵਿੱਚ। ਕੌਣ ਬੋਲ ਰਹੇ ਹੋ ਅਤੇ ਕਿੱਥੋਂ ਗੱਲ ਕਰ ਰਹੇ ਹੋ? ਜੀ ਬਹੁਤ ਬਹੁਤ ਸਵਾਗਤ ਹੈ। ਤਾਂ ਸਭ ਤੋਂ ਪਹਿਲਾਂ ਤੁਸੀਂ ਦੱਸੋ ਕਿ ਸਾਡੇ ਸਵਾਲ ਦਾ ਜਵਾਬ ਕੀ ਸੀ?
2: ਅਮਰ ਖਾਨ ਦੀ ਬਹੁਤ ਹੀ ਵਧੀਆ ਤੇ ਗੋਰਿਆਂ ਨਾਲ ਇੱਕ ਕ੍ਰਿਕਟ ਮੈਚ ਪਿੱਛੇ ਫਿਲਮ ਦੀ ਕਹਾਣੀ ਸੀ ਲਗਾਨ ਫਿਲਮ।
1: ਬਿਲਕੁਲ, ਤੁਸੀਂ ਜਿਹੜਾ ਜਵਾਬ ਦਿੱਤਾ ਹੈ ਬਿਲਕੁਲ ਠੀਕ ਦਿੱਤਾ ਹੈ। ਹੁਣ ਇਹ ਦੱਸ ਦਿਓ ਕਿ ਤੁਹਾਡੀ ਫੇਵਰਿਟ ਫਿਲਮ ਕਿਹੜੀ ਹੈ?
2: ਮੇਰੀ ਤਾਂ ਬਹੁਤ ਹੈ ਜੀ, ਮੈਂ ਤਾਂ ਦੇਖਦੇ ਰਹਿੰਦਾ ਸੀ।
1: ਫਿਰ ਵੀ ਦੱਸੋ, ਪੰਜਾਬੀ ਹਿੰਦੀ ਕੋਈ ਵੀ ਹੋ ਸਕਦੀ ਹੈ?
2: ਪੰਜਾਬੀ ਜੱਟ ਪੰਜਾਬੀ, ਯਾਰੀ ਜੱਟ ਦੀ ਤੇ ਤੇਰੀ ਮੇਰੀ ਇੱਕ ਜਿੰਦੜੀ,
0: ਸ਼ੋਲੇ ਦੀ ਤੁਸੀਂ ਗੱਲ ਕਹਿਤੀ ਹੈ, ਹੁਣ ਸ਼ੋਲੇ ਦਾ ਇੱਕ ਡਾਇਲੋਗ ਨਾ ਹੋਵੇ ਤੇ ਫਿਲਮੀ ਨੰਬਰ 1 ਤਾਂ ਅਧੂਰਾ ਚੱਲ ਜੂਗਾ ਨਾ।
2: ਕਿਤਨੇ ਆਦਮੀ ਤੇ।
0: ਓਏ ਹੋਏ ਰਾਜੂ ਜੀ, ਮਜ਼ਾ ਆ ਗਿਆ ਜੀ, ਮਜ਼ਾ ਆ ਗਿਆ। ਬਹੁਤ ਬਹੁਤ ਸ਼ੁਕਰੀਆ ਅੱਜ ਦੇ ਪ੍ਰੋਗਰਾਮ ਦੇ ਵਿੱਚ ਜੁੜਨ ਲਈ, ਤੇ ਰਾਜੂ ਜੀ ਜੁੜਦੇ ਰਿਹਾ ਕਰੋ ਜੀ ਫਿਲਮੀ ਨੰਬਰ 1 ਦੇ ਵਿੱਚ।
2: ਧੰਨਵਾਦ
0: ਜੀ। ਦੋਸਤੋ, ਦੱਸ ਦਈਏ ਕਿ ਫਿਲਮੀ ਨੰਬਰ 1 ਬਣਨ ਦੀ ਲੜੀ ਦੇ ਵਿੱਚ ਸੂਰਜ ਜੀ ਅਤੇ ਸੰਦੀਪ ਜੀ ਵੀ ਹੈਗੇ ਆ ਅਤੇ ਇਹਨਾਂ ਨੇ ਵੀ ਸਹੀ ਜਵਾਬ ਦਿੱਤਾ, ਇਹ ਵੀ ਬਣਦੇ ਆ ਜੀ ਸਾਡੇ ਅੱਜ ਦੇ ਫਿਲਮੀ ਨੰਬਰ 1। ਅਤੇ ਦੋਸਤੋ, ਜੇ ਤੁਸੀਂ ਵੀ ਫਿਲਮੀ ਨੰਬਰ 1 ਬਣਨਾ ਹੈ ਤਾਂ ਬਸ ਫਿਰ ਸੌਖੇ ਸੌਖੇ ਸਵਾਲ, ਸੌਖੇ ਸੌਖੇ ਜਵਾਬ। ਅਤੇ ਅਗਲਾ ਸਵਾਲ ਕੀ ਹੈ ਹਰਨੀਤ?
1: ਅਗਲਾ ਸਵਾਲ ਵੀ ਲੈ ਕੇ ਆ ਜਾਂਦੇ ਹਾਂ। ਸੋ ਸਾਡਾ ਅਗਲਾ ਸਵਾਲ ਇਹ ਹੈ ਕਿ ਫਿਲਮ ਚਲਤੀ ਕਾ ਨਾਮ ਗਾੜੀ ਦਾ ਮਸ਼ਹੂਰ ਬਲੈਕ ਐਂਡ ਵਾਈਟ ਜਿਹੜਾ ਸੌਂਗ ਹੈ, ਇੱਕ ਲੜਕੀ ਭੀਗੀ ਭਾਗੀ ਸੀ, ਕਿਸ ਅਭਿਨੇਤਰੀ 'ਤੇ ਫਿਲਮਾਇਆ ਗਿਆ ਹੈ? ਮੈਂ ਫਿਰ ਤੋਂ ਰਿਪੀਟ ਕਰਦੀ ਹਾਂ, ਧਿਆਨ ਦੇ ਨਾਲ ਤੁਸੀਂ ਸਾਡਾ ਸਵਾਲ ਸੁਣਨਾ ਹੈ। ਸਵਾਲ ਇਹ ਹੈ ਕਿ ਫਿਲਮ ਚਲਤੀ ਕਾ ਨਾਮ ਗਾੜੀ ਦਾ ਮਸ਼ਹੂਰ ਬਲੈਕ ਐਂਡ ਵਾਈਟ ਜਿਹੜਾ ਸੌਂਗ ਹੈ, ਇੱਕ ਲੜਕੀ ਭੀਗੀ ਭਾਗੀ ਸੀ, ਕਿਸ ਅਭਿਨੇਤਰੀ 'ਤੇ ਫਿਲਮਾਇਆ ਗਿਆ ਹੈ? ਤਾਂ ਤੁਸੀਂ ਸਾਨੂੰ ਕਾਲ ਕਰਨੀ ਹੈ 01812342174, 01812342174, ਤੇ ਤੁਸੀਂ ਸਾਨੂੰ ਫੇਸਬੁੱਕ ਮੈਸੇਂਜਰ 'ਤੇ ਵੀ ਮੈਸੇਜ ਕਰ ਸਕਦੇ ਹੋ।

0: ਬਹੁਤ ਬਹੁਤ ਸਵਾਗਤ ਹੈ ਤੁਹਾਡਾ ਯੁਵਾਣੀ ਦੇ ਵਿੱਚ, ਬਹੁਤ ਬਹੁਤ ਸਵਾਗਤ ਹੈ।
1: ਤਾਂ ਸਭ ਤੋਂ ਵਧੀਆ ਪ੍ਰੋਗਰਾਮ ਪੇਸ਼ ਕੀਤਾ ਤੁਸੀਂ, ਮਜ਼ਾ ਆ ਗਿਆ।
0: ਬਹੁਤ ਬਹੁਤ ਧੰਨਵਾਦ ਜੀ, ਸਾਡੇ ਨਾਲ ਸਾਨੂੰ ਵੀ ਬਹੁਤ ਮਜ਼ਾ ਆਉਂਦਾ ਜਦੋਂ ਅਸੀਂ ਤੁਹਾਡੇ ਨਾਲ ਗੱਲਾਂ ਬਾਤਾਂ ਕਰਦੇ ਹਾਂ।
1: ਹਾਂਜੀ
0: ਜੀ ਜੀ ਜੀ ਤਾਂ ਹੁਣ ਸਭ ਤੋਂ ਪਹਿਲਾਂ ਸਾਡੇ ਸਵਾਲ ਦਾ ਜਵਾਬ ਤਾਂ ਦੱਸੋ।
1: ਸਵਾਲ ਹੈ ਜੀ, ਇਹ ਤਿੰਨ ਭਰਾਵਾਂ ਦੀ ਫਿਲਮ ਸੀਗੀ, ਅਸ਼ੋਕ ਕੁਮਾਰ, ਅਨੂਪ ਕੁਮਾਰ ਤੇ ਕਿਸ਼ੋਰ ਕੁਮਾਰ ਜੀ,
0: ਜੀ
1: ਹੀਰੋਇਨ ਸੀਗੀ ਮਧੂਬਾਲਾ ਜੀ।
0: ਵਾਹ ਜੀ ਵਾਹ, ਤੁਸੀਂ ਸਾਨੂੰ ਸਾਰੀ ਇਨਫੋ ਦਿੱਤੀ ਹੈ, ਅਸੀਂ ਸਿਰਫ ਨਾਮ ਪੁੱਛਿਆ ਸੀ ਤਾਂ ਬਹੁਤ ਹੀ ਵਧੀਆ ਗੱਲ ਹੈ। ਤਾਂ ਹੁਣ ਤੁਸੀਂ ਦੱਸੋ ਕਿ ਤੁਹਾਡੀ ਫੇਵਰਿਟ ਫਿਲਮ ਕਿਹੜੀ ਹੈ?
1: ਮੇਰੀ ਫੇਵਰਿਟ ਫਿਲਮ ਹੈ ਜੀ ਗੰਗਾ ਕੀ ਲਹਿਰੇ, ਕਿਸ਼ੋਰ ਕੁਮਾਰ ਤੇ ਰਮਿੰਦਰ ਜੀ ਕਮ ਸੀ ਉਹਦੇ
0: ਵਿੱਚ। ਬਹੁਤ ਹੀ ਵਧੀਆ। ਤਾਂ ਹੁਣ ਪਿੱਛੇ ਸ਼ਨੀਵਾਰ ਐਤਵਾਰ ਗੁਜ਼ਰਿਆ ਹੈ, ਤਾਂ ਇਨ ਪਿਛਲੇ 2 ਦਿਨਾਂ ਦੇ ਵਿੱਚ ਕੋਈ ਤੁਸੀਂ ਕੋਈ ਨਵੀਂ ਫਿਲਮ ਦੇਖੀ ਹੈ?
1: ਫਿਲਮ ਦਿਲਜੀਤ ਦੋਸਾਂਝ ਦੀ ਦੇਖਣੀ ਸੀ ਜੀ, ਸੱਚਮੁੱਚ ਉਹਦਾ ਰੌਲਾ ਪੈ ਗਿਆ, ਕਿਤੇ ਬੜੀ ਰੋਕ ਲੱਗ ਗਈ।
2: ਚਲੋ ਕੋਈ ਗੱਲ ਨਹੀਂ, ਪੁਰਾਣੀਆਂ ਫਿਲਮਾਂ ਤਾਂ ਹਜੇ ਵੀ ਹੈਗੀਆਂ ਸਰ, ਤੁਸੀਂ ਸਾਰੀਆਂ ਦੇਖ ਸਕਦੇ ਹੋ। ਸਾਨੂੰ ਸਾਡੇ ਸਰੋਤਿਆਂ ਨੂੰ ਇਹ ਦੱਸੋ ਕਿ ਕਿਹੜੀਆਂ ਫਿਲਮਾਂ ਦੇਖਣੀਆਂ ਚਾਹੀਦੀਆਂ ਪੁਰਾਣੀਆਂ, ਜੋ ਸਾਡੇ ਸਰੋਤੇ ਦੇਖ ਸਕਣ।
1: ਹਾਂਜੀ ਹਾਂਜੀ, ਪੁਰਾਣੀਆਂ ਤਾਂ ਦੇਖਦੇ ਰਹਿੰਦੇ, ਮੈਨੂੰ ਪਹਿਲਾਂ ਸਟੋਰੀਆਂ ਸਭ ਪਤਾ ਹੁੰਦਾ, ਬੱਚਿਆਂ ਨੂੰ ਪਹਿਲਾਂ ਦੱਸ ਦੇਣਾ ਵੀ ਤੂੰ ਆਹ ਹੋਣਾ ਵਾ।
2: ਬਹੁਤ ਵਧੀਆ ਜੀ, ਮੈਨੂੰ ਲੱਗਦਾ ਤਾਂ ਹੀ ਕਰਕੇ ਤੁਸੀਂ ਫਿਲਮੀ ਨੰਬਰ 1 ਬਣੇ ਹੋ, ਫਿਰ ਇੱਦਾਂ ਤਾਂ ਨਹੀਂ ਬਣ ਸਕਦੇ ਸੀਗੇ, ਤੁਸੀਂ ਤਾਂ ਘੈਂਟ ਹੋ ਜੀ ਸਾਡੇ ਫਿਲਮੀ ਨੰਬਰ 1
1: ਦੇ। ਬਹੁਤ 2-3 ਹਜ਼ਾਰ ਫਿਲਮ ਦੇਖੇ ਨਾ ਡਾਇਰੀ ਤੇ ਲਿਖੀਆਂ
0: ਪਈਆਂ।
2: ਬਹੁਤ ਵਧੀਆ ਬਹੁਤ ਵਧੀਆ, ਤਾਂ ਹੀ ਕਰਕੇ ਹਰ ਵਾਰ ਬਣਦੇ ਹੋ ਜੀ ਸਾਡੇ ਫਿਲਮੀ ਨੰਬਰ 1।
1: ਟੁੱਟ ਪੜੀ ਪੈਂਦੀ ਸੀਗੀ ਘਰ ਦੇ, ਕਹਿੰਦੇ ਤੂੰ ਫੇਲ ਹੋ ਜਾਣਾ, ਪਰ ਮੈਂ ਪੜ੍ਹਨ 'ਚ ਹੁਸ਼ਿਆਰ ਸੀ, ਪਾਸ ਵੀ ਹੋ ਜਾਂਦਾ ਸੀਗਾ।
0: ਇਹੀ ਤਾਂ ਗੱਲ ਹੁੰਦੀ ਹੈ ਕਿ ਨਾਲ ਨਾਲ ਸਾਰਾ ਕੁਛ ਕਰਨਾ ਹੈ ਤੇ ਨਾਲ ਨਾਲ ਤੁਸੀਂ ਅੱਗੇ ਵੀ ਵਧਣਾ ਹੈ।
2: ਦੋਸਤੋ ਸੁਣ ਲਓ, ਫਿਰ ਥੋੜੀ ਇੰਸਪੀਰੇਸ਼ਨ ਲਓ ਜੀ ਇਹਨਾਂ ਤੋਂ, ਫਿਲਮਾਂ ਵੀ ਦੇਖੋ ਨਾਲ ਪੜ੍ਹਾਈ ਵੀ ਕਰੋ ਤੇ ਹੁਸ਼ਿਆਰ ਵੀ ਬਣੋ। ਬਹੁਤ ਬਹੁਤ ਸ਼ੁਕਰੀਆ ਜੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਜੁੜਨ ਲਈ। ਬਹੁਤ ਵਧੀਆ ਜੀ, ਬਹੁਤ ਵਧੀਆ, ਬਹੁਤ ਬਹੁਤ ਸ਼ੁਕਰੀਆ ਅੱਜ ਦੇ ਪ੍ਰੋਗਰਾਮ ਦੇ ਵਿੱਚ ਜੁੜਨ ਲਈ। ਕੋਈ ਗੱਲ ਨਹੀਂ ਜੀ, ਹੁਣ ਕੀ ਕਰ ਸਕਦੇ ਹਾਂ, ਤੁਸੀਂ ਹੈਗੇ ਹੋ ਤੇ ਤੁਸੀਂ ਵਧੀਆ ਸਲਾਹ ਦੇ ਸਕਦੇ ਹੋ, ਤੇ ਬਸ ਇੱਦਾਂ ਹੀ ਸਲਾਹ ਦਿੰਦੇ ਰਿਹਾ ਕਰੋ ਤੇ ਪ੍ਰੋਗਰਾਮ ਦੇ ਵਿੱਚ ਜੁੜਦੇ ਰਿਹਾ ਕਰੋ ਸਾਡੇ ਨਾਲ ਫਿਲਮੀ ਨੰਬਰ 1 ਦੇ ਵਿੱਚ। ਬਹੁਤ ਬਹੁਤ ਸ਼ੁਕਰੀਆ ਜੁੜਨ ਲਈ।
1: ਥੈਂਕ ਯੂ
2: ਜੀ। ਦੋਸਤੋ ਅਗਲਾ ਗਾਣਾ ਜਿਹੜਾ ਹੈ ਨਾ ਉਹ ਅਸੀਂ ਹਜੇ ਨਹੀਂ ਪਲੇ ਕਰਾਂਗੇ, ਤੁਸੀਂ ਦੱਸਣਾ ਹੈ ਕਿ ਇਹ ਜੋ ਗਾਣਾ ਹੈ ਨਾ ਇਸ ਦੇ ਵਿੱਚ ਸ਼ਰਧਾ ਕਪੂਰ ਹੈ, ਬਾਰਿਸ਼ ਵੀ ਪੈ ਰਹੀ ਹੈ ਤੇ ਟਾਈਗਰ ਸ਼ਰੋਫ ਇਹਨਾਂ ਦੇ ਕੋ ਐਕਟਰ ਹੈ, ਤੇ ਕਿਹੜਾ ਗਾਣਾ ਹੈ ਤੇ ਦੱਸ ਦਈਏ ਤੁਹਾਨੂੰ, ਇਹ ਗਾਣਾ ਜੋ ਹੈ ਨਾ ਇਹ ਬਾਰਿਸ਼ ਨਾਲ ਜੁੜਿਆ ਹੋਇਆ। ਗਾਣਾ ਅਸੀਂ ਪਲੇ ਨਹੀਂ ਕਰਾਂਗੇ, ਗਾਣਾ ਅਸੀਂ ਤਦੋਂ ਹੀ ਰਿਵੀਲ ਕਰਾਂਗੇ ਜਦੋਂ ਸਾਨੂੰ ਸਹੀ ਜਵਾਬ ਮਿਲ ਜਾਏਗਾ। ਧਿਆਨ ਨਾਲ ਹਿੰਟ ਸੁਣ ਲਓ, ਗਾਣੇ ਦੇ ਵਿੱਚ ਸ਼ਰਧਾ ਕਪੂਰ ਹੈ, ਬਾਰਿਸ਼ ਵੀ ਪੈ ਰਹੀ ਹੈ, ਟਾਈਗਰ ਸ਼ਰੋਫ ਇਹਨਾਂ ਦੇ ਕੋ ਐਕਟਰ ਹੈ, ਤੇ ਫਿਲਮ ਦਾ ਨਾਮ ਤੁਸੀਂ ਦੱਸਣਾ, ਫਿਲਮ ਦਾ ਨਾਮ ਕੁਛ 20 ਤੋਂ ਸ਼ੁਰੂ ਹੋ ਰਿਹਾ। ਇੰਨੇ ਹਿੰਟ ਦਿੱਤੇ, ਹੁਣ ਤਾਂ ਦੱਸ ਦਿਓ ਠੀਕ ਹੈ, ਅਤੇ ਬਸ ਫਿਰ ਹੁਣ ਗਾਣਾ ਇੰਜੋਏ ਕਰੋ ਜੀ ਫਾਲਗੁਨੀ ਪਾਠਕ ਦੀ ਆਵਾਜ਼ ਦੇ ਵਿੱਚ, ਅਤੇ ਜਲਦੀ ਲੌਟਦੇ ਹਾਂ ਅਸੀਂ ਅਸਲੀ ਸਹੀ ਸਵਾਲ ਅਤੇ ਸਹੀ ਗਾਣਾ ਲੈ ਕੇ। ਤੁਸੀਂ ਦੱਸਣਾ ਪਹਿਲਾਂ ਗਾਣਾ, ਫਿਰ ਅਸੀਂ ਪਲੇ ਕਰਾਂਗੇ। ਹੁਣੇ ਗਾਣਾ ਸੁਣੋ ਜੀ ਫਾਲਗੁਨੀ ਪਾਠਕ ਦੀ ਆਵਾਜ਼ ਦੇ ਵਿੱਚ।

0: ਹਾਂਜੀ ਦੋਸਤੋ, ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਯੁਵਾਣੀ, ਅਤੇ ਸਾਡਾ ਸੈਗਮੈਂਟ ਚੱਲ ਰਿਹਾ ਜੀ ਫਿਲਮੀ ਨੰਬਰ 1 ਮੌਨਸੂਨ ਸਪੈਸ਼ਲ। ਅਤੇ ਅਸੀਂ ਸਵਾਲ ਪੁੱਛਿਆ ਸੀ ਤਾਂ ਸਾਡੇ ਨਾਲ ਇੱਕ ਦੋਸਤ ਜੁੜ ਚੁੱਕੇ ਨੇ, ਆਓ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਹੈਲੋ
1: ਹੈਲੋ, ਸੁੰਦਰ ਨਗਰ ਰਾਜਾ ਰੈਂਬੋ ਰਾਜਾ ਜੀ।

0: ਵੈਲਕਮ ਬੈਕ ਦੋਸਤੋ, ਪ੍ਰੋਗਰਾਮ ਚੱਲ ਰਿਹਾ ਯੁਵਾਣੀ, ਮੇਰੇ ਨਾਲ ਆਰਜੇ ਸ਼ਿਵਮ ਤੇ
1: ਆਰਜੇ ਹਟਨੀਤ,
0: ਤੇ ਸਾਡੇ ਨਾਲ ਇੱਕ ਹੋਰ ਸਾਡੇ ਕਾਲਰ ਜੁੜ ਚੁੱਕੇ ਨੇ, ਤੇ ਮੈਨੂੰ ਲੱਗਦਾ ਸਹੀ ਜਵਾਬ ਲੈ ਕੇ ਆਏ ਨੇ, ਤੇ ਫਿਰ ਉਹਨਾਂ ਨਾਲ ਗੱਲਬਾਤ ਕਰਦੇ ਤੇ ਪੁੱਛਦੇ ਆ ਉਹਨਾਂ ਨੂੰ ਸਹੀ ਜਵਾਬ ਪਤਾ ਹੈ ਕਿ ਨਹੀਂ ਪਤਾ।
1: ਹੈਲੋ,
2: ਸਤਿ ਸ਼੍ਰੀ ਅਕਾਲ ਮੈਡਮ ਜੀ,
1: ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਡੇ ਸ਼ੋਅ ਯੁਵਾਣੀ ਦੇ ਵਿੱਚ। ਕੌਣ ਬੋਲ ਰਹੇ ਤੇ ਕਿੱਥੋਂ ਗੱਲ ਕਰ ਰਹੇ ਹੋ?
2: ਅਨੂ ਟੇਲਰ ਨਸਰਾਲਾ ਤੋਂ ਬੋਲਦਾ ਜੀ ਮੈਂ।
1: ਜੀ, ਤੁਹਾਡਾ ਨਾਮ?
2: ਅਲੀ।
1: ਜੀ ਜੀ ਜੀ, ਤਾਂ ਸਾਡੇ ਸਵਾਲ ਦਾ ਜਵਾਬ ਜਲਦੀ ਤੋਂ ਜਲਦੀ ਸਾਨੂੰ ਦੋਸਤਾਂ ਨੂੰ ਦੱਸ ਦਿਓ।
2: ਮੈਂ ਇੱਦਾਂ ਦਾ ਗੀਤ ਇੱਕ ਬਾਜ਼ੀ ਮੂਵੀ ਦੇ ਵਿੱਚ ਵਾਹ, ਹੁਣ ਮੈਨੂੰ ਗਾਣੇ ਦੇ ਬੋਲ ਨਹੀਂ ਯਾਦ ਆ ਰਹੇ।
1: ਠੀਕ ਹੈ, ਫਿਰ ਵੀ
2: ਬਾਜ਼ੀ ਫਿਲਮ ਮੇਰੇ ਖਿਆਲ ਧਰਮਿੰਦਰ ਦੀ ਨਾ ਇਹ।
1: ਜੀ, ਤੁਸੀਂ ਫਿਲਮ ਤਾਂ ਦੱਸਤੀ ਹੈ, ਪਰ ਤੁਸੀਂ ਗਾਣਾ ਫਿਰ ਵੀ ਕੋਈ ਤੁੱਕਾ ਲਗਾ ਦਿਓ, ਕਈ ਵਾਰ ਤੁੱਕੇ ਵੀ ਸਹੀ ਹੋ ਜਾਂਦੇ ਨੇ।
2: ਬੱਚੇ ਮੇਰਾ ਖਿਆਲ ਇੱਕ ਬੀਗੀ ਸੀ ਇੱਦਾਂ ਦਾ।
1: ਚਲੋ, ਤੁਸੀਂ ਕੋਸ਼ਿਸ਼ ਕੀਤੀ ਹੈ, ਇਸ ਲਈ ਤੁਹਾਡੇ ਲਈ ਵੀ ਤਾੜੀਆਂ ਬਣਦੀਆਂ ਨੇ। ਹੋਰ ਤੁਸੀਂ ਦੱਸੋ ਕਿ ਤੁਸੀਂ ਸ਼ਨੀਵਾਰ ਐਤਵਾਰ ਕੀ ਕੀਤਾ ਹੈ?
2: ਸ਼ਨੀਵਾਰ ਵੀ ਸ਼ੌਪ ਤੇ, ਐਤਵਾਰ ਵੀ ਸ਼ੌਪ ਤੇ, ਬਸ
0: ਬਾਗੀ ਮੂਵੀ ਦਾ ਉਹ ਸੁਣਾਈ ਦਿੰਦੇ ਆ, ਤੇ ਫਿਰ ਗਾਣੇ ਦੇ ਵਿੱਚ ਹੀ ਤੁਹਾਨੂੰ ਇੱਕ ਆਖਰੀ ਸਵਾਲ ਦੱਸਾਂਗੇ, ਤੇ ਫਿਰ ਧਿਆਨ ਨਾਲ ਸੁਣਿਓ ਪ੍ਰੋਗਰਾਮ ਯੁਵਾਣੀ, ਕਿਉਂਕਿ ਫਿਰ ਗਾਣੇ ਦੇ ਵਿੱਚ ਅਸੀਂ ਪੁੱਛਾਂਗੇ ਤੁਹਾਨੂੰ ਆਖਰੀ ਸਵਾਲ, ਤੇ ਫਿਰ ਪਤਾ ਲੱਗੂਗਾ ਕਿ ਕੌਣ ਬਣੇਗਾ ਜੀ ਸਾਡਾ ਆਖਰੀ ਫਿਲਮੀ ਨੰਬਰ 1।

0: ਹਾਂਜੀ ਦੋਸਤੋ, ਤੁਸੀਂ ਸਾਨੂੰ ਸੁਣ ਰਹੇ ਹੋ ਯੁਵਾਣੀ ਪ੍ਰੋਗਰਾਮ 'ਚ, ਅਸੀਂ ਤੁਹਾਡੇ ਨਾਲ ਜੁੜੇ ਹੋਏ ਹਾਂ ਆਰਜੀ ਹਰਨੀਤ
1: ਅਤੇ ਆਰਜੀ ਸ਼ਿਵਮ।
0: ਅਤੇ ਇਸ ਦੇ ਨਾਲ ਸਾਡਾ ਜਿਹੜਾ ਅਗਲਾ ਪ੍ਰਸ਼ਨ ਹੈ ਉਹ ਇਹ ਹੈ ਕਿ ਸ਼ਾਹਰੁਖ ਖਾਨ ਅਤੇ ਮਾਧੁਰੀ 'ਤੇ ਫਿਲਮਾਇਆ ਗਿਆ ਕੋਈ ਲੜਕੀ ਹੈ ਗੀਤ ਕਿਹੜੀ ਫਿਲਮ ਦੇ ਵਿੱਚ ਹੈ? ਮੈਂ ਫਿਰ ਤੋਂ ਰਿਪੀਟ ਕਰਦੀ ਹਾਂ, ਸ਼ਾਹਰੁਖ ਖਾਨ ਅਤੇ ਮਾਧੁਰੀ 'ਤੇ ਫਿਲਮਾਇਆ ਗਿਆ ਸੌਂਗ ਕੋਈ ਲੜਕੀ ਹੈ ਕਿਹੜੀ ਫਿਲਮ ਦੇ ਵਿੱਚ ਹੈ?
1: ਥੋੜ੍ਹਾ ਤੁਹਾਨੂੰ ਹਿੰਟ ਦੇ ਦਿੰਦੇ ਹਾਂ ਕਿ ਇਹ ਜੋ ਫਿਲਮ ਸੀ ਇਹਦੇ ਵਿੱਚ ਕ੍ਰਿਸ਼ਮਾ ਕਪੂਰ ਵੀ ਸੀ ਅਤੇ ਅਕਸ਼ੇ ਕੁਮਾਰ ਵੀ ਸੀ, ਅਤੇ ਕੁਛ ਪਾਗਲ ਵਾਗਲ ਕੁਛ ਇੱਦਾਂ ਦਾ ਤੁਹਾਨੂੰ ਹਿੰਟ ਦੇ ਦਿੱਤਾ ਹੈ।
0: ਤੁਸੀਂ ਸਾਰਾ ਕੁਝ ਹੀ ਦੱਸ ਦਿਓ
1: ਅਤੇ ਹੁਣ ਲਿਸਨਰ ਮੇਰੇ ਦਿਲ ਦੇ ਕਰੀਬ ਹੈ, ਉਹਨਾਂ ਨਾਲ ਗੱਲਬਾਤ ਕਰਨੀ ਹੁੰਦੀ ਹੈ, ਦੱਸਣਾ ਪੈਂਦਾ ਹਰਨੀਤ।
0: ਚਲੋ ਠੀਕ ਹੈ,
1: ਸੌਂਗ ਇੰਜੋਏ ਕਰੋ ਦੋਸਤੋ ਅਤੇ ਕਾਲ ਕਰੋ ਉਸੇ ਪਰ 1-8-23-43-174।

0: नहीं पता। हेलो, ओहो कॉल कट हो गई है जी दोस्तों। पर मैंने लगता है कि शायद उन्होंने सवाल का सही जवाब पता होगा जे नहीं पता तो असी दस दिने जी फिल्म का नाम है।
1: दिल तो पागल है।
0: ते दोस्तों जे तुसी तुहानू पता सी कि इहदा जवाब की है ते तुसी सही जवाब जानदे सी पर कॉल नहीं लग पाई, तुसी बन गए हो जी अज दे फिल्मी नंबर वन।
1: पर असीं देख रहे हैं इत्थे सानूं फेसबुक मैसेंजर ते भी कई ਦੇ ਜਿਹੜੇ ਜਵਾਬ ਨੇ ਸਾਨੂੰ ਆਏ ਨੇ। ਤਾਂ ਇੱਕ ਤਾਂ ਜਵਾਬ ਆਇਆ ਹੈ ਜੀ ਹਰਪ੍ਰੀਤ, ਜੋ ਕਿ ਜਲੰਧਰ ਤੋਂ ਹੀ ਬੋਲ ਰਹੇ ਨੇ, ਅਤੇ ਉਹਨਾਂ ਨੇ ਵੀ ਬਿਲਕੁਲ ਸਹੀ ਜਵਾਬ ਦਿੱਤਾ ਹੈ, ਦਿਲ ਤੋਂ ਪਾਗਲ ਹੈ।
0: ਦੋਸਤੋ ਅੱਜ ਮੈਂ ਜਾਣਦਾ ਤੁਸੀਂ ਸਾਰਿਆਂ ਨੇ ਕਾਲ ਕਰਨ ਦੀ ਕੋਸ਼ਿਸ਼ ਕੀਤੀ ਅਤੇ ਮੈਸੇਜਸ ਵੀ ਕੀਤੇ ਜਿਨ੍ਹਾਂ ਦੀ ਕਾਲ ਨਹੀਂ ਲੱਗੀ, ਅਤੇ ਤੁਹਾਨੂੰ ਪਤਾ ਹੈ ਪੰਜ ਤੋਂ ਛੇ ਹਰ ਵਾਰ ਆਉਣਾ ਜੀ ਪ੍ਰੋਗਰਾਮ ਯੁਵਾਣੀ ਫਿਲਮੀ ਨੰਬਰ ਵਨ ਮੰਡੇ ਨੂੰ, ਅਤੇ ਫਿਰ ਸੁਣਦੇ ਰਿਹਾ ਕਰੋ ਅਤੇ ਬਸ ਫਿਰ ਸਮਾਂ ਖਤਮ ਹੁੰਦਾ ਮੈਨੂੰ ਸ਼ਿਵਮ ਨੂੰ
1: ਅਤੇ ਮੈਨੂੰ ਆਰਜੀ ਹਰਨੀਤ ਨੂੰ
0: ਦਿਓ ਇਜਾਜ਼ਤ। ਨਮਸਕਾਰ।

ਮੈਂ ਕਿਹਾ ਜੀ ਹੱਸਦੇ ਵੱਸਦੇ ਅਤੇ ਖਿੜਦੇ ਗੁਲਾਬਾਂ ਵਰਗੇ ਸਰੋਤਿਆਂ ਨੂੰ ਤੁਹਾਡੀ ਆਪਣੀ ਦੋਸਤ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਹੈ ਜੀ। ਮੈਂ ਹਾਂ ਜੀ ਤੁਹਾਡੀ ਦੋਸਤ ਆਰ ਜੇ ਸੁਰਭੀ ਅਤੇ ਆ ਗਈਆਂ ਜੀ ਪ੍ਰੋਗਰਾਮ ਲੈ ਕੇ ਜਿਹਦਾ ਨਾਮ ਹੈ ਲਵ ਯੂ ਜ਼ਿੰਦਗੀ। ਜੀ ਹਾਂ ਦੋਸਤੋ, ਪ੍ਰੋਗਰਾਮ ਦੀ ਸ਼ੁਰੂਆਤ ਹੋ ਚੁੱਕੀ ਆ ਔਰ ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਚੰਗੇ ਤਰੀਕੇ ਦੇ ਨਾਲ ਜਾਣਦੇ ਹੋ ਕਿ ਅਸੀਂ ਕਿੰਨੀਆਂ ਪਿਆਰੀਆਂ ਪਿਆਰੀਆਂ ਗੱਲਾਂ ਕਰਦੇ ਹਾਂ। ਪਤਾ ਹੈ ਨਾ ਤੁਹਾਨੂੰ ਉਹ ਪਿਆਰੀਆਂ ਗੱਲਾਂ ਕਿਹੜੀਆਂ ਨੇ, ਜਿਹੜੀਆਂ ਇੰਸਪਾਇਰਡ ਵੀ ਨੇ, ਜਿਹੜੀਆਂ ਮੋਟੀਵੇਸ਼ਨਲ ਵੀ ਨੇ।

ਤੇ ਹੋਰ ਵੀ ਬੜੀਆਂ ਸਾਰੀਆਂ ਸੋਹਣੀਆਂ ਸੋਹਣੀਆਂ ਗੱਲਾਂ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਅੱਜ ਕਰਨੀਆਂ ਨੇ। ਸੋ ਦੋਸਤੋ, ਅੱਜ ਦੇ ਇਸ ਖੂਬਸੂਰਤ ਸਫ਼ਰ ਦੇ ਵਿੱਚ ਮੈਂ ਤੁਹਾਡੇ ਲਈ ਪੰਜਾਬ ਦੀ ਮਿੱਟੀ 'ਚੋਂ ਨਾ ਇੱਕ ਅਜਿਹਾ ਲਫ਼ਜ਼ ਲੈ ਕੇ ਆਈ ਹਾਂ ਨਾ ਜੋ ਸਿਰਫ ਇੱਕ ਸ਼ਬਦ ਨਹੀਂ ਹੈ ਬਲਕਿ ਜ਼ਿੰਦਗੀ ਜਿਉਣ ਦਾ ਫਲਸਫਾ ਹੈ, ਮੁਸ਼ਕਲਾਂ ਦੇ ਹਿੱਕ ਅਤੇ ਦੀਵਾ ਬਾਲਣ ਦਾ ਹੌਸਲਾ ਹੈ। ਹਾਂਜੀ, ਅੱਜ ਦਾ ਸਾਡਾ ਵਿਸ਼ਾ ਹੈ ਚੜ੍ਹਦੀ ਕਲਾ। ਚੜ੍ਹਦੀ ਕਲਾ, ਇਹ ਜੋ ਲਫ਼ਜ਼ ਹੈ ਨਾ, ਜਾਂ ਮੈਂ ਕਹਾਂ ਇਹ ਵਰਡ ਹੈ, ਤੁਸੀਂ ਬੜਾ ਸੁਣਿਆ ਹੋਣਾ ਹੈ, ਖਾਸ ਤੌਰ 'ਤੇ ਸਾਡੇ ਪੰਜਾਬੀਆਂ ਦੇ ਮੂੰਹੋਂ। ਕਿਸੇ ਨੂੰ ਪੁੱਛੀ ਕੀ ਹਾਲ ਹੈ, ਉਹ ਬਸ ਚੜ੍ਹਦੀ ਕਲਾ ਦੇ ਵਿੱਚ ਹਾਂ ਜੀ। ਕਿਸੇ ਨੂੰ ਪੁੱਛੀ ਇੱਦਾਂ ਹੋ ਗਿਆ, ਇੱਦਾਂ ਹੋਣ, ਮਤਲਬ ਕਿਸੇ ਨੂੰ ਅਗਰ ਆਪਾਂ ਕਿਸੇ ਦੇ ਹਾਲਾਤ ਠੀਕ ਕਿਵੇਂ ਨਹੀਂ ਹੈ, ਪਰ ਉਹਨੂੰ ਆਪਾਂ ਜਦੋਂ ਕਈ ਵਾਰ ਦਾ ਪੁੱਛ ਲਈਏ ਨਾ ਕਿ ਹੁਣ ਸਭ ਕੁਛ ਠੀਕ ਹੈ, ਅਗਲੇ ਬੰਦੇ ਦਾ ਜਵਾਬ ਪਤਾ ਕੀ ਹੁੰਦਾ, ਸਭ ਚੜ੍ਹਦੀ ਕਲਾ ਹੈ ਜੀ। ਆਖਿਰ ਇਹ ਚੜ੍ਹਦੀ ਕਲਾ ਹੈ ਕੀ ਹੈ, ਅਤੇ ਪੰਜਾਬੀਆਂ ਦੇ ਮਨ ਦੇ ਵਿੱਚ ਇੰਨਾ ਜ਼ਿਆਦਾ ਚੜ੍ਹਦੀ ਕਲਾ ਕਿਉਂ ਵਸਿਆ ਹੋਇਆ? ਕਹਿੰਦੇ ਨੇ ਕਿ ਗਿਰਦੇ ਨੇ ਸ਼ਾਹ ਸਵਾਰ ਹੀ ਮੈਦਾਨ ਏ ਜੰਗ ਵਿੱਚ, ਗਿਰਦੇ ਨੇ ਸ਼ਾਹ ਸਵਾਰ ਹੀ ਮੈਦਾਨ ਏ ਜੰਗ ਵਿੱਚ, ਉਹ ਬੱਚਾ ਕੀ ਗਿਰੇਗਾ ਜੋ ਗੋਡਿਆਂ ਦੇ ਬਲ ਚੱਲੇ। ਇਸ ਕਰਕੇ ਜ਼ਿੰਦਗੀ ਸਾਨੂੰ ਹਜ਼ਾਰ ਵਾਰ ਡਿੱਗਣ ਦੀ ਕੋਸ਼ਿਸ਼ ਕਰੇਗੀ, ਹਾਲਾਤ ਸਾਡੇ ਸਾਹਮਣੇ ਕੰਧਾਂ ਬਣ ਕੇ ਖੜ੍ਹੇ ਹੋਣਗੇ, ਪਰ ਪੰਜਾਬੀ ਉਹ ਹੁੰਦੇ ਨੇ ਜੋ ਹਰ ਦੁੱਖ ਹਰ ਤਕਲੀਫ ਵਿੱਚ ਵੀ ਹੱਸ ਕੇ ਆਖਦੇ ਨੇ, ਸੱਚੇ ਪਾਤਸ਼ਾਹ ਤੇਰੀ ਮਿਹਰ ਹੈ। ਅਸੀਂ ਚੜ੍ਹਦੀ ਕਲਾ ਦੇ ਵਿੱਚ ਹਾਂ। ਚੜ੍ਹਦੀ ਕਲਾ ਦਾ ਮਤਲਬ ਹੈ ਕਿ ਜਦੋਂ ਬਾਹਰ ਭਾਵੇਂ ਕਿੱਡਾ ਵੀ ਤੂਫਾਨ ਹੋਵੇ, ਪਰ ਤੁਹਾਡੇ ਅੰਦਰ ਉਮੀਦ ਦਾ ਸੂਰਜ ਕਦੇ ਡੁੱਬਣਾ ਨਹੀਂ ਚਾਹੀਦਾ। ਇਸ ਕਰਕੇ ਤਾਂ ਅਸੀਂ ਹਮੇਸ਼ਾ ਚੜ੍ਹਦੀ ਕਲਾ ਨੂੰ ਇੰਝ ਕਹੀਦਾ ਜਿਵੇਂ ਜ਼ਿੰਦਗੀ ਦੇ ਵਿੱਚ ਕੁਝ ਹੋਇਆ ਨਾ ਹੋਵੇ, ਅਤੇ ਕਹਿਣਾ ਵੀ ਚਾਹੀਦਾ, ਇਹ ਬਣਦਾ ਵੀ ਹੈ। ਕਿਉਂਕਿ ਜਦੋਂ ਲਾਈਫ ਦੇ ਵਿੱਚ ਆਪਾਂ ਹਰ ਇੱਕ ਚੀਜ਼ ਨੂੰ ਇਹ ਕਹਿ ਦਈਏ ਕਿ ਨਹੀਂ ਸਹੀ ਹੈ, ਸਭ ਖਰਾਬ ਹੈ, ਅਤੇ ਉਹ ਚੀਜ਼ ਆਟੋਮੈਟਿਕ ਖਰਾਬ ਹੋਣ ਲੱਗ ਜਾਂਦੀ ਹੈ। ਚੜ੍ਹਦੀ ਕਲਾ ਇੱਕ ਲਫ਼ਜ਼ ਨਹੀਂ ਹੈ, ਇਹ ਹੌਸਲਾ ਹੈ ਸਾਡਾ, ਇਹ ਸਾਨੂੰ ਹਿੰਮਤ ਦਿੰਦਾ ਇਸ ਚੀਜ਼ ਦੀ ਕਿ ਅਸੀਂ ਕੁਝ ਵੀ ਕਰ ਸਕਦੇ ਹਾਂ। ਇਹ ਦੱਸਦਾ ਹਾਲਾਤ ਜਿੰਨੇ ਮਰਜ਼ੀ ਮਾੜੇ ਹੋਣ, ਪਰ ਸਾਡੀ ਉਮੀਦ ਕਦੇ ਨਹੀਂ ਟੁੱਟਣੀ ਚਾਹੀਦੀ, ਉਸ ਪਰਮਾਤਮਾ ਦੇ ਉੱਤੇ ਵਿਸ਼ਵਾਸ ਕਦੇ ਨਹੀਂ ਉੱਠਣਾ ਚਾਹੀਦਾ, ਕਿਉਂਕਿ ਉਹਦੀ ਮਿਹਰ ਹਮੇਸ਼ਾ ਹੈ। ਤਾਂ ਹੀ ਤਾਂ ਕਹਿੰਦੇ ਨੇ ਕੋਈ ਗੱਲ ਨਹੀਂ, ਚੰਗਾ ਮਾੜਾ ਜੋ ਵੀ ਹੋਇਆ ਰੱਬ ਦੀ ਮਿਹਰ ਨਾਲ ਹੋਇਆ। ਕਈ ਵਾਰ ਤੁਹਾਨੂੰ ਪਤਾ ਹੈ ਨਾ, ਕੁਝ ਕੰਮ ਨਹੀਂ ਬਣਦੇ ਹੁੰਦੇ, ਅਸੀਂ ਸੋਚਦੇ ਯਾਰ ਕੰਮ ਕਿਉਂ ਨਹੀਂ ਬਣਦਾ ਪਿਆ, ਆਖਿਰ ਵਜ੍ਹਾ ਕੀ ਹੈ? ਉਹ ਕੰਮ ਅਸੀਂ ਇੱਕ ਵਾਰ ਕਰਦੇ, ਦੋ ਵਾਰੀ ਕਰਦੇ ਨਹੀਂ ਬਣਦਾ। ਤੁਹਾਨੂੰ ਪਤਾ ਉਹਦੇ ਪਿੱਛੇ ਵੀ ਇੱਕ ਬਹੁਤ ਵੱਡੀ ਕਈ ਵਾਰ ਵਜ੍ਹਾ ਹੁੰਦੀ ਹੈ। ਕਈ ਵਾਰ ਰੱਬ ਹੀ ਨਹੀਂ ਚਾਹੁੰਦਾ ਹੁੰਦਾ ਕਿ ਅਸੀਂ ਉਹ ਕੰਮ ਸਾਡਾ ਬਣੇ ਜਾਂ ਉਹ ਕੰਮ ਸਾਡੇ ਹੱਥੀ ਹੋਵੇ, ਅਤੇ ਇਹ ਗੱਲ ਦਾ ਅਹਿਸਾਸ ਨਾ ਸਾਨੂੰ ਕਈ ਵਾਰ ਬਾਅਦ ਵਿੱਚ ਹੁੰਦਾ। ਸੋ ਪ੍ਰੋਗਰਾਮ ਲਵ ਯੂ ਜ਼ਿੰਦਗੀ ਚੱਲਦਾ ਪਿਆ ਜੀ। ਇਹ ਪ੍ਰੋਗਰਾਮ ਖਾਸ ਪੋਜ਼ਿਟਿਵਿਟੀ ਨਾਲ ਭਰਿਆ ਹੋਇਆ, ਇੰਸਪੀਰੇਸ਼ਨਲ ਸਟੋਰੀਜ਼ ਮੈਂ ਤੁਹਾਨੂੰ ਸੁਣਾਉਂਗੀ, ਤੁਹਾਨੂੰ ਮੋਟੀਵੇਟ ਕਰੂੰਗੀ। ਤੁਹਾਡੀ ਅੱਜ ਦੋਸਤ ਇੱਥੇ ਹੀ ਹੈ ਤੁਹਾਡੇ ਨਾਲ, ਤੁਹਾਡੇ ਨਾਲ ਬਹੁਤ ਸਾਰੀਆਂ ਗੱਲਾਂ ਕਰਨੀਆਂ ਨੇ, ਅਤੇ ਅੱਜ ਕਿਸੇ ਨੂੰ ਵੀ ਨਾ ਨੈਗੇਟਿਵ ਨਹੀਂ ਹੋਣ ਦੇਣਾ, ਨਾ ਨੈਗੇਟਿਵ ਸੋਚਣ ਦੇਣਾ, ਨਾ ਮੈਂ ਸੋਚਣ ਦੇਣਾ, ਨਾ ਤੁਸੀਂ ਕਿਸੇ ਨੂੰ ਸੋਚਣ ਦੇ, ਠੀਕ ਹੈ ਜੀ? ਇਹ ਪ੍ਰੋਮਿਸ ਅੱਜ ਤੋਂ ਕਰਦੇ ਹਾਂ ਕਿ ਨਾ ਅਸੀਂ ਕਦੀ ਸੋਚਾਂਗੇ, ਨਾ ਕਿਸੇ ਨੂੰ ਸੋਚਣ ਦੇਵਾਂਗੇ। ਕਿਸੇ ਦੀ ਆਪਾਂ ਜਿੰਨੀ ਮਦਦ ਹੋ ਸਕਦੇ ਨਾ ਆਪਾਂ ਉਨੀ ਹੀ ਮਦਦ ਕਰਾਂਗੇ। ਚਲੋ ਦੋਸਤੋ, ਪ੍ਰੋਗਰਾਮ ਇਸੇ ਤਰੀਕੇ ਨਾਲ ਚੱਲਦਾ ਰਹੇਗਾ, ਤੁਸੀਂ ਬਣੇ ਰਹੋ ਜੀ FM ਰੇਨਬੋ ਦੇ ਨਾਲ। ਤੁਹਾਡੀ ਦੋਸਤ ਅਰਜੀ ਸੁਰਬੀ ਲੈ ਕੇ ਆਏਗੀ ਇੱਕ ਵਧੀਆ ਜਿਹੀ ਕਹਾਣੀ ਵੀ, ਪਰ ਇੰਜੋਏ ਕਰੋ ਜੀ ਹੁਣ ਇਹ ਪਿਆਰਾ ਜਿਹਾ ਗੀਤ।

ਪ੍ਰੋਗਰਾਮ ਚੱਲ ਰਿਹਾ ਜੀ ਲਵ ਯੂ ਜ਼ਿੰਦਗੀ। ਮੈਂ ਹਾਂ ਜੀ ਤੁਹਾਡੀ ਹਰ ਜੇ ਦੋਸਤ ਸੁਰਭੀ, ਅਤੇ ਪ੍ਰੋਗਰਾਮ ਦੇ ਵਿੱਚ ਅੱਜ ਬੜੀ ਖਾਸ ਗੱਲ ਮੈਂ ਕਰ ਰਹੀ ਸੀ। ਉਹ ਸੀ ਪੰਜਾਬੀਆਂ ਦੇ ਖੂਨ ਦੇ ਵਿੱਚ ਵਸਿਆ ਹੋਇਆ ਇੱਕ ਖਾਸ ਲਫ਼ਜ਼ ਜਿਹਨੂੰ ਅਸੀਂ ਕਹਿੰਦੇ ਹਾਂ ਚੜ੍ਹਦੀ ਕਲਾ। ਅਤੇ ਇਹ ਲਫ਼ਜ਼ ਨਾ ਤੁਸੀਂ ਬੜੇ ਲੋਕਾਂ ਤੋਂ ਸੁਣਿਆ ਵੀ ਹੋਏਗਾ। ਚੜ੍ਹਦੀ ਕਲਾ ਦਾ ਮਤਲਬ ਹਮੇਸ਼ਾ ਰੱਬ ਦੀ ਰਜ਼ਾ 'ਚ ਆਪਾਂ ਰਾਜ਼ੀ ਰਹਿਣਾ ਅਤੇ ਇਹ ਸੋਚਣਾ ਕਿ ਜੋ ਰੱਬ ਕਰਦਾ ਚੰਗਾ ਕਰਦਾ। ਅਤੇ ਇਸ ਕਰਕੇ ਅੱਜ ਮੇਰੇ ਜਿੰਨੇ ਵੀ ਦੋਸਤ ਨੇ, ਅਗਰ ਕਿਸੇ ਨਾਲ ਕਿਸੇ ਦਾ ਬਿਜ਼ਨਸ ਮੰਦਾ ਚੱਲ ਰਿਹਾ ਹੈ, ਕੋਈ ਪੇਪਰ 'ਚ ਫੇਲ ਹੋ ਗਿਆ ਜਾਂ ਕਿਸੇ ਦਾ ਕੰਮ ਨਹੀਂ ਚੱਲ ਰਿਹਾ, ਤਾਂ ਉਹ ਇਸ ਗੱਲ ਨੂੰ ਹਮੇਸ਼ਾ ਸੋਚੇ ਕਿ ਉਹਨਾਂ ਦੀ ਜ਼ਿੰਦਗੀ ਇੱਕ ਚੜ੍ਹਦੀ ਕਲਾ ਦੇ ਵਿੱਚ ਹੈ। ਇਹ ਨਾ ਸੋਚੇ ਕਿ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਕੁਝ ਖਾਸ ਨਹੀਂ ਹੈ। ਤੁਸੀਂ ਇਹ ਸੋਚੋ ਕਿ ਅੱਜ ਅਗਰ ਤੁਸੀਂ ਹਾਰ ਗਏ ਹੋ, ਇਹਦਾ ਮਤਲਬ ਇਹ ਹੈ ਕਿ ਤੁਸੀਂ ਜ਼ਿੰਦਗੀ ਵਿੱਚ ਇੱਕ ਕਦਮ ਅੱਗੇ ਵਧਦੇ ਹੋ ਆਪਣੀ ਸਫਲਤਾ ਲਈ। ਇਸੇ ਕਰਕੇ ਤਾਂ ਕਹਿੰਦੇ ਨੇ ਕਿ ਉੱਚੀਆਂ ਉਡਾਨਾਂ ਦੇ ਲਈ ਨਾ ਪਰਾਂ ਦਾ ਹੋਣਾ ਜ਼ਰੂਰੀ ਨਹੀਂ, ਯਾਨੀ ਕਿ ਤੁਹਾਡੇ ਖੰਭ ਦਾ ਹੋਣਾ ਜ਼ਰੂਰੀ ਨਹੀਂ ਹੈ। ਉੱਚੀਆਂ ਉਡਾਨਾਂ ਦੇ ਲਈ ਉਮੀਦ ਦਾ ਹੋਣਾ ਜ਼ਰੂਰੀ ਹੈ, ਹੌਸਲਿਆਂ ਦਾ ਹੋਣਾ ਜ਼ਰੂਰੀ ਹੈ। ਅਗਰ ਤੁਹਾਡੇ ਹੌਸਲੇ ਬੁਲੰਦ ਹਨ ਤਾਂ ਤੁਸੀਂ ਵੱਡੀ ਤੋਂ ਵੱਡੀ ਜਾਂ ਉੱਚੀ ਉੱਚਾ ਜਿਹੜੀ ਉਡਾਨ ਹੈ ਨਾ ਉਹ ਵੀ ਹਾਸਲ ਕਰ ਸਕਦੇ ਹੋ। ਇਸ ਕਰਕੇ ਕਦੇ ਆਪਣੇ ਆਪ ਨੂੰ ਨੈਗੇਟਿਵ ਨਾ ਕਰੋ, ਚੜ੍ਹਦੀ ਕਲਾ 'ਚ ਹਮੇਸ਼ਾ ਰਹੋ, ਹੱਸਦੇ ਰਹੋ, ਖੁਸ਼ ਰਹੋ। ਦੇਖੋ ਹਾਲਾਤ ਤਾਂ ਮਾੜੇ ਚੰਗੇ ਹੁੰਦੇ ਰਹਿੰਦੇ ਆ, ਬਟ ਇਹਨਾਂ ਹਾਲਾਤਾਂ ਦੇ ਵਿੱਚ ਆਪਾਂ ਕਿੱਦਾਂ

ਆਪਣੇ ਆਪ ਨੂੰ ਸਾਂਭਣਾ, ਕਿੱਦਾਂ ਆਪਾਂ ਅੱਗੇ ਵਧਣਾ, ਇਹ ਸਾਨੂੰ ਚੰਗੀ ਤਰ੍ਹਾਂ ਪਤਾ ਹੋਣਾ ਚਾਹੀਦਾ। ਇਸੇ ਕਰਕੇ ਇੱਕ ਹੋਰ ਚੀਜ਼ ਮੈਂ ਇੱਥੇ ਇਹ ਕਹੂੰਗੀ ਕਿ ਕਦੇ ਵੀ ਦੂਸਰਿਆਂ ਨੂੰ ਦੇਖ ਕੇ ਆਪਣੀ ਪਹਿਚਾਣ ਨਾ ਬਦਲੋ ਜਾਂ ਆਪਣੀ ਪਹਿਚਾਣ ਨਾ ਬਣਾਓ। ਇਹਦੇ ਵਿੱਚ ਇੱਕ ਵੱਡਾ ਫੈਕਟ ਇਹ ਹੈ ਕਿ ਜਦੋਂ ਆਪਾਂ ਦੂਸਰਿਆਂ ਨੂੰ ਦੇਖ ਕੇ ਜਾਂ ਦੂਸਰਿਆਂ ਨੂੰ ਸੋਚ ਕੇ ਜਾਂ ਫਿਰ ਦੂਸਰਿਆਂ ਦੇ ਕਹੇ 'ਤੇ ਆਪਣੀ ਪਹਿਚਾਣ ਬਣਾਉਂਦੇ ਹਾਂ ਨਾ, ਤਾਂ ਅਸੀਂ ਆਪਣੇ ਆਪ ਦੀ ਪਹਿਚਾਣ ਖੋ ਦਿੰਦੇ ਹਾਂ। ਲਾਈਕ ਕਿ ਅਗਰ ਕਿਸੇ ਨੇ ਤੁਹਾਨੂੰ ਕਹਿ ਦਿੱਤਾ ਕਿ ਯਾਰ ਤੇਰੇ 'ਚ ਨਾ ਇੰਨੀ ਹਿੰਮਤ ਨਹੀਂ ਹੈ ਯਾਰ, ਤੇਰੇ ਕੋਲ ਕੰਮ ਨਹੀਂ ਹੋਣਾ, ਤੂੰ ਕਿਸੇ ਹੋਰ ਤੋਂ ਕਰਾ ਲੈ, ਇਹ ਤੇਰੇ ਵੱਸ ਦੀ ਗੱਲ ਨਹੀਂ ਹੈ। ਇਹਦਾ ਮਤਲਬ ਇਹ ਨਹੀਂ ਹੈ ਕਿ ਤੁਹਾਡੇ ਵੱਸ ਦੀ ਗੱਲ ਇਹ ਸੱਚੀ ਨਹੀਂ ਹੈ। ਇਹਦਾ ਮਤਲਬ ਇਹ ਹੈ ਕਿ ਤੁਸੀਂ ਇਹ ਕੰਮ ਕਰ ਸਕਦੇ ਹੋ, ਇਹ ਤੁਹਾਨੂੰ ਉਹਨੇ ਮੋਟੀਵੇਟ ਕੀਤਾ ਹੈ। ਇਹਨੂੰ ਇਸ ਤਰੀਕੇ ਨਾਲ ਲਵੋ ਕਿ ਅਗਰ ਬੰਦੇ ਨੇ ਸਾਨੂੰ ਇਹ ਕਿਹਾ, ਇਟ ਮੀਨਸ ਇਹ ਸਾਡੇ ਲਈ ਚੈਲੇਂਜ ਹੈ। ਇਸ ਚੈਲੇਂਜ ਨੂੰ ਅਸੈਪਟ ਕਰੋ ਅਤੇ ਉਹ ਕੰਮ ਕਰੋ ਜੋ ਅਗਲੇ ਬੰਦੇ ਨੇ ਕਿਹਾ ਤੁਹਾਡੇ ਕੋਲ ਨਹੀਂ ਹੋਣਾ। ਜ਼ਿੰਦਗੀ ਵਿੱਚ ਜਾਂ ਇਸ ਦੁਨੀਆ ਵਿੱਚ ਐਸਾ ਕੋਈ ਕੰਮ ਨਹੀਂ ਹੈ ਜੋ ਤੁਸੀਂ ਨਹੀਂ ਕਰ ਸਕਦੇ। ਤੁਹਾਡੇ ਬਹੁਤ ਸਾਰੇ ਸੁਪਨੇ ਹੋ ਸਕਦੇ ਨੇ ਜੋ ਤੁਸੀਂ ਪੂਰਾ ਕਰਨਾ ਚਾਹੁੰਦੇ ਹੋ, ਬਹੁਤ ਸਾਰੇ ਸ਼ੌਂਕ ਹੋ ਸਕਦੇ ਨੇ ਜੋ ਪੂਰਾ ਕਰਨਾ ਚਾਹੁੰਦੇ ਹੋ ਪਰ ਨਹੀਂ ਕਰ ਪਾ ਰਹੇ, ਉਸਨੂੰ ਤੁਸੀਂ ਕਰ ਸਕਦੇ ਹੋ। ਇਹ ਨਾ ਸੋਚੋ ਹਾਲਾਤ ਇਹੋ ਜਿਹੇ, ਮਜਬੂਰੀਆਂ ਐਸੀਆਂ ਨੇ। ਕਈ ਵਾਰ

ਅਗਲੇ ਬੰਦੇ ਨੇ ਕਿਹਾ ਤੁਹਾਡੇ ਕੋਲ ਨਹੀਂ ਹੋਣਾ ਜ਼ਿੰਦਗੀ ਵਿੱਚ ਜਾਂ ਇਸ ਦੁਨੀਆ ਵਿੱਚ। ਐਸਾ ਕੋਈ ਕੰਮ ਨਹੀਂ ਹੈ ਜੋ ਤੁਸੀਂ ਨਹੀਂ ਕਰ ਸਕਦੇ। ਤੁਹਾਡੇ ਬਹੁਤ ਸਾਰੇ ਸੁਪਨੇ ਹੋ ਸਕਦੇ ਨੇ ਜੋ ਤੁਸੀਂ ਪੂਰਾ ਕਰਨਾ ਚਾਹੁੰਦੇ ਹੋ, ਬਹੁਤ ਸਾਰੇ ਸ਼ੌਂਕ ਹੋ ਸਕਦੇ ਨੇ ਜੋ ਪੂਰਾ ਕਰਨਾ ਚਾਹੁੰਦੇ ਹੋ ਪਰ ਨਹੀਂ ਕਰ ਪਾ ਰਹੇ, ਉਸਨੂੰ ਤੁਸੀਂ ਕਰ ਸਕਦੇ ਹੋ। ਇਹ ਨਾ ਸੋਚੋ ਹਾਲਾਤ ਇਹੋ ਜਿਹੇ, ਮਜਬੂਰੀਆਂ ਐਸੀਆਂ ਨੇ। ਕਈ ਵਾਰ ਅਸੀਂ ਜਦੋਂ ਕੋਸ਼ਿਸ਼ ਕਰਦੇ ਥੋੜ੍ਹੀ ਜਿਹੀ, ਉਹਦੇ ਨਾਲ ਸਾਨੂੰ ਇੱਕ ਉਮੀਦ ਮਿਲਦੀ ਹੈ ਜਿਸ ਨਾਲ ਅਸੀਂ ਲਾਈਫ 'ਚ ਫਿਰ ਇਹ ਸੋਚ ਲੈਂਦੇ ਹਾਂ ਕਿ ਅਸੀਂ ਅੱਗੇ ਵੱਧ ਸਕਦੇ ਹਾਂ। ਇਸ ਕਰਕੇ ਆਪਣੀ ਪਹਿਚਾਣ ਸਾਨੂੰ ਖੁਦ ਬਣਾਉਣੀ ਚਾਹੀਦੀ ਹੈ, ਨਾ ਕਿ ਦੂਸਰਿਆਂ ਦੇ ਕਹੇ 'ਤੇ। ਇਸ ਕਰਕੇ ਆਪਣੀ ਪਹਿਚਾਣ ਇਸ ਤਰੀਕੇ ਨਾਲ ਬਣਾਓ ਕਿ ਸ਼ੀਸ਼ੇ ਅੱਗੇ ਖੜ੍ਹੇ ਹੋ ਜਾਓ, ਆਪਣੇ ਆਪ ਨੂੰ ਦੇਖੋ ਅਤੇ ਕਹੋ ਯਾਰ ਮੈਂ ਤਾਂ ਕਿੰਨਾ ਸੋਹਣਾ ਹਾਂ, ਜਾਂ ਮੈਂ ਕਿੰਨੀ ਸੋਹਣੀ ਹਾਂ, ਮੇਰੇ ਅੰਦਰ ਬਹੁਤ ਟੈਲੈਂਟ ਹੈ, ਮੈਂ ਇਹ ਵੀ ਕਰ ਸਕਦੀ ਹਾਂ ਜਾਂ ਮੈਂ ਵੀ ਕਰ ਸਕਦਾ ਹਾਂ। ਆਪਣੇ ਆਪ ਨੂੰ ਮੋਟੀਵੇਟ ਕਰਨਾ ਸ਼ੁਰੂ ਕਰੋ। ਦੁਨੀਆਂ 'ਚੋਂ ਮਰਜ਼ ਗਏ ਹੋ ਤੁਸੀਂ, ਛੱਡੋ ਪਰੇ ਗੱਲ, ਉਹਨੂੰ ਕਹੋ ਨਾ ਮਿੱਟੀ ਪਾਓ, ਬਸ ਉਹਨਾਂ ਦੀ ਗੱਲਾਂ ਮਿੱਟੀ ਪਾਓ। ਹਾਂ, ਪਰ ਜਿਹੜੀ ਤੁਹਾਡੀ ਟੰਗ ਖਿੱਚਦੇ ਆ ਨਾ, ਜੇ ਤੁਹਾਡੀ ਲੱਤਾਂ ਖਿੱਚ ਕੇ ਕਹਿੰਦੇ ਕਿ ਤੇਰੇ ਕੋਲ ਨਹੀਂ ਹੋ ਸਕਦਾ, ਉਹਨਾਂ ਦੀ ਗੱਲਾਂ ਨੂੰ ਸੀਰੀਅਸ ਲਓ। ਇਸ ਗੱਲ ਦੇ ਲਈ ਕਿ ਉਹ ਤੁਹਾਨੂੰ ਇਹ ਕਹਿ ਰਹੇ ਕਿ ਨਹੀਂ ਹੋ ਸਕਦਾ, ਇਸ ਗੱਲ ਦੇ ਲਈ ਕਿ ਉਹਨਾਂ ਨੇ ਤੁਹਾਨੂੰ ਇਹ ਗੱਲ ਕਹੀ ਹੈ ਅਤੇ ਤੁਸੀਂ ਉਹਨੂੰ ਚੈਲੇਂਜ ਦੇ ਰੂਪ ਦੇ ਵਿੱਚ ਲੈਣਾ। ਤਾਂ ਹੀ ਤਾਂ ਮੈਂ ਕਹਿ ਰਹੀ ਹਾਂ ਕਿ ਸਭ ਕੁਝ ਚੜ੍ਹਦੀ ਕਲਾ ਦੇ ਵਿੱਚ ਰੱਖੋ ਔਰ ਆਪਣੀ ਲਾਈਫ ਦੇ ਵਿੱਚ ਹਮੇਸ਼ਾ ਖੁਸ਼ ਰਹੋ। ਲਓ ਜੀ, ਫਿਰ ਗੀਤ ਇੰਜੋਏ ਕਰੋ, ਫਿਰ ਵਾਪਸ ਮੁੜ ਕੇ ਆਉਂਦੀਆਂ ਜੀ ਇੱਕ ਕਹਾਣੀ ਦੇ ਨਾਲ।

0: कंठ याद करते हुए श्री शाह ने कहा कि डॉक्टर मुखर्जी ने अपना पूरा जीवन भारतीयता भारत माता प्रति समर्पित कर दिया।
1: श्यामा प्रसाद मुखर्जी अगर न होते तो आज कश्मीर भारत का हिस्सा नहीं होता। यही वो महापुरुष थे जिन्होंने एक देश में दो विधान दो प्रधान दो निशान नहीं चल सकते, न केवल वो आंदोलन की शुरुआत की, इसके लिए अपने प्राण भी नौछावर कर दिए।
0: देश आज भारतीय जनसंघ के संस्थापक डॉक्टर श्यामा प्रसाद मुखर्जी की 125वीं जन्म वरेगंढ से उन्होंने नमन कर रहा है। भाजपा के चंडीगढ़ दफ्तर विखे पंजाब भाजपा के प्रधान केवल सिंह ढिल्लों ने भी श्यामा प्रसाद मुखर्जी की 125वीं जन्म वरेगंढ मनाई। उन्होंने श्री मुखर्जी की फोटो से फुल भेट करके श्रद्धांजलि दी। इस मौके मीडिया नाल गलबात करते उन्होंने कहा कि श्यामा प्रसाद मुखर्जी आजादी लई लड़ते हुए शहीद हुए सन।
2: ਅੱਜ ਅਸੀਂ ਸਾਰੇ ਭਾਰਤੀ ਜਨਤਾ ਪਾਰਟੀ ਦੇ ਫਾਊਂਡਰ ਡਾਕਟਰ ਸ਼ਾਮਾ ਪ੍ਰਸਾਦ ਮੁਖਰਜੀ ਦਾ 125ਵਾਂ ਜਨਮ ਦਿਨ ਤੇ ਇੱਥੇ ਇਕੱਠੇ ਹੋਏ ਹਾਂ। ਇੱਕ ਬਹੁਤ ਵੱਡਾ ਨਾਰਾ ਦਿੱਤਾ ਸੀ, ਇੱਕ ਨੇਸ਼ਨ ਇੱਕੋ ਨਿਸ਼ਾਨਾ ਔਰ ਇੱਕੋ ਵਿਧਾਨ। ਔਰ ਉਸ ਟਾਈਮ ਸ੍ਰੀਨਗਰ ਦੇ ਵਿੱਚ ਆਜ਼ਾਦੀ ਤੋਂ ਬਾਅਦ 370 ਲਗਾਈ ਗਈ ਸੀ, 370 ਦਾ ਵਿਰੋਧ ਕਰਦੇ ਕਰਦੇ ਹੀ ਡਾਕਟਰ ਸ਼ਾਮਾ ਪ੍ਰਸਾਦ ਮੁਖਰਜੀ ਦੀ ਹੱਤਿਆ ਹੋ ਗਈ ਸੀ।
0: ਭਾਰਤ ਸਰਕਾਰ ਦੇ ਨੌਜਵਾਨ ਮਾਮਲਿਆਂ ਅਤੇ ਖੇਡਾਂ ਬਾਰੇ ਮੰਤਰਾਲੇ ਅਧੀਨ ਮਾਈ ਭਾਰਤ ਚੰਡੀਗੜ੍ਹ ਨੇ ਵੀ ਡਾਕਟਰ ਸ਼ਿਆਮਾ ਪ੍ਰਸਾਦ ਮੁਖਰਜੀ ਦੇ ਜਨਮ ਦਿਨ ਨੂੰ ਮਨਾਉਣ ਲਈ ਰਾਸ਼ਟਰਪਤੀ ਉਹਨਾਂ ਦੇ ਦ੍ਰਿਸ਼ਟੀਕੋਣ ਵਿਚਾਰਾਂ ਅਤੇ ਵਡਮੁੱਲੇ ਯੋਗਦਾਨ ਨੂੰ ਦਰਸਾਉਂਦੇ ਪ੍ਰੋਗਰਾਮ ਕਰਾਏ ਤਾਂ ਜੋ ਨੌਜਵਾਨਾਂ ਨੂੰ ਪ੍ਰੇਰਿਤ ਕੀਤਾ ਜਾ ਸਕੇ। ਉੱਘੇ ਰਾਸ਼ਟਰਵਾਦੀ ਨੇਤਾ ਨੂੰ ਸ਼ਰਧਾਂਜਲੀ ਦਿੰਦੇ ਹੋਏ ਚੁਗਿਰਦਾ ਸਮਾਨ ਅਤੇ ਹਰੇ ਭਰੇ ਭਾਰਤ ਦੇ ਸੰਦੇਸ਼ ਨੂੰ ਉਤਸ਼ਾਹਿਤ ਕਰਨ ਲਈ ਇੱਕ ਰੁੱਖ ਲਾਉਣ ਦੀ ਮੁਹਿੰਮ ਵੀ ਕਰਾਈ ਗਈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ @EIRRN ਜਲੰਧਰ। ਯੂਨੀਵਰਸਿਟੀਆਂ ਅਤੇ ਕਾਲਜਾਂ ਲਈ 17ਵੇਂ ਰਾਸ਼ਟਰੀ ਯੁਵਾ ਸੰਸਦ ਮੁਕਾਬਲੇ 2024-25 ਵਿੱਚ ਵੱਖ ਵੱਖ ਮੁਕਾਬਲਿਆਂ ਵਿੱਚ 7 ਵਿੱਚੋਂ ਪੰਜਾਬ ਦੇ 2 ਅਤੇ ਹਰਿਆਣਾ ਦੇ 1 ਵਿੱਦਿਅਕ ਅਦਾਰੇ ਨੂੰ ਜੇਤੂ ਐਲਾਨਿਆ ਗਿਆ। ਪੰਜਾਬ ਸਥਿਤ ਸੰਸਥਾਵਾਂ ਵਿੱਚ DAV ਕਾਲਜ ਜਲੰਧਰ ਅਤੇ ਕੇਂਦਰੀ ਯੂਨੀਵਰਸਿਟੀ ਆਫ ਪੰਜਾਬ ਬਠਿੰਡਾ ਸ਼ਾਮਿਲ ਨੇ, ਜਦੋਂ ਕਿ ਗੁਰਸ਼ੇਤਰ ਯੂਨੀਵਰਸਿਟੀ ਹਰਿਆਣਾ ਤੋਂ ਏ। ਇਹ ਅਦਾਰੇ 7 ਦੇਸ਼ਾਂ ਦੀਆਂ 51 ਯੂਨੀਵਰਸਿਟੀਆਂ ਅਤੇ ਕਾਲਜਾਂ ਵਿੱਚੋਂ ਚੁਣੇ ਗਏ ਨੇ। ਇਨਾਮ ਵੰਡ ਸਮਾਰੋਹ 7 ਜੁਲਾਈ ਨੂੰ GMC ਬਾਲਯੋਗ ਆਡੀਟੋਰੀਅਮ ਸੰਸਦ ਭਵਨ ਕੰਪਲੈਕਸ ਨਵੀਂ ਦਿੱਲੀ ਵਿਖੇ ਹੋਏਗਾ। ਕਾਨੂੰਨ ਤੇ ਨਿਆਂ ਰਾਜ ਮੰਤਰੀ ਸੁਤੰਤਰ ਚਾਰਜ ਅਰਜੁਨ ਰਾਮ ਮੇਘਵਾਲ ਅਤੇ ਸੰਸਦੀ ਮਾਮਲਿਆਂ ਬਾਰੇ ਰਾਜ ਮੰਤਰੀ ਸਮਾਗਮ ਦੀ ਪ੍ਰਧਾਨਗੀ ਕਰਨਗੇ ਅਤੇ ਇਨਾਮ ਜੇਤੂ ਯੂਨੀਵਰਸਿਟੀਆਂ ਅਤੇ ਕਾਲਜਾਂ ਅਤੇ ਵਿਦਿਆਰਥੀਆਂ ਨੂੰ ਮੁਕਾਬਲੇ ਵਿੱਚ ਉਹਨਾਂ ਦੀ ਸ਼ਾਨਦਾਰ ਕਾਰਗੁਜ਼ਾਰੀ ਲਈ ਸਨਮਾਨਿਤ ਕਰਨਗੇ। ਮੁਕਾਬਲੇ ਵਿੱਚ ਰਾਸ਼ਟਰੀ ਪੱਧਰ ਤੇ ਪਹਿਲੇ ਸਥਾਨ ਤੇ ਰਹਿਣ ਲਈ ਅਟਲ ਬਿਹਾਰੀ ਵਾਜਪੇਈ ਰਨਿੰਗ ਪਾਰਲੀਮੈਂਟਰੀ ਸ਼ੀਲਡ ਅਤੇ ਟਰਾਫੀ ਕਸ਼ਮੀਰ ਯੂਨੀਵਰਸਿਟੀ ਜੰਮੂ ਕਸ਼ਮੀਰ ਨੂੰ ਦਿੱਤੀ ਜਾਏਗੀ। ਇਸ ਤੋਂ ਇਲਾਵਾ ਮੰਤਰੀ ਵੱਲੋਂ ਇਹਨਾਂ 7 ਯੂਨੀਵਰਸਿਟੀਆਂ ਅਤੇ ਕਾਲਜਾਂ ਨੂੰ ਮੁਕਾਬਲੇ ਵਿੱਚ ਗਰੁੱਪ ਪੱਧਰ ਤੇ ਪਹਿਲੇ ਸਥਾਨ ਤੇ ਰਹਿਣ ਲਈ ਗਰੁੱਪ ਪੱਧਰ ਦੀਆਂ ਜੇਤੂ ਟਰਾਫੀਆਂ ਵੀ ਪ੍ਰਦਾਨ ਕੀਤੀਆਂ ਜਾਣਗੀਆਂ। ਸੰਸਦੀ ਮਾਮਲਿਆਂ ਬਾਰੇ ਮੰਤਰਾਲਾ ਪਿਛਲੇ 29 ਸਾਲਾਂ ਤੋਂ ਯੂਨੀਵਰਸਿਟੀਆਂ ਅਤੇ ਕਾਲਜਾਂ ਲਈ ਯੁਵਾ ਸੰਸਦ ਮੁਕਾਬਲੇ ਕਰਾ ਰਿਹਾ ਹੈ। NRI ਮਾਮਲਿਆਂ ਬਾਰੇ ਵਿਭਾਗ ਵੱਲੋਂ ਪੰਜਾਬ ਦੇ ਪ੍ਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਡਾਕਟਰ ਰਵਜੋਤ ਸਿੰਘ ਦੀ ਅਗਵਾਈ ਹੇਠ ਬੁੱਧਵਾਰ 8 ਜੁਲਾਈ ਨੂੰ ਸਵੇਰੇ 11 ਵਜੇ ਆਨਲਾਈਨ NRI ਮਿਲਣੀ ਕਰਾਈ ਜਾਏਗੀ। ਇਸ ਦਾ ਉਦੇਸ਼ ਵਿਦੇਸ਼ਾਂ ਵਿੱਚ ਵਸਦੇ ਪੰਜਾਬੀਆਂ ਦੇ ਮਸਲਿਆਂ ਨੂੰ ਪਾਰਦਰਸ਼ੀ ਤੇ ਸਮਾਂਬੱਧ ਢੰਗ ਨਾਲ ਹੱਲ ਕਰਨਾ ਹੈ। ਇਸ ਸਬੰਧੀ ਵੇਰਵੇ ਸਾਂਝੇ ਕਰਦਿਆਂ ਡਾਕਟਰ ਰਵਜੋਤ ਸਿੰਘ ਨੇ ਦੱਸਿਆ ਕਿ ਆਨਲਾਈਨ NRI ਮਿਲਣੀ ਵਿਦੇਸ਼ਾਂ ਵਿੱਚ ਵਸਦੇ ਪੰਜਾਬੀਆਂ ਨੂੰ ਸਿੱਧੇ ਤੌਰ ਤੇ ਉਹਨਾਂ ਨਾਲ ਗੱਲਬਾਤ ਕਰਨ ਅਤੇ ਆਪਣੀਆਂ ਸ਼ਿਕਾਇਤਾਂ ਸੁਝਾਅ ਤੇ ਸਮੱਸਿਆਵਾਂ ਸਾਂਝੀਆਂ ਕਰਨ ਲਈ ਮੰਚ ਪ੍ਰਦਾਨ ਕਰੇਗੀ। ਕੈਬਨਿਟ ਮੰਤਰੀ ਨੇ ਦੱਸਿਆ ਕਿ ਇਸ ਮਿਲਣੀ ਵਿੱਚ ਹਿੱਸਾ ਲੈਣ ਦੇ ਚਾਹਵਾਨ ਆਪਣੀਆਂ ਸ਼ਿਕਾਇਤਾਂ minister.pa0punjab.gov.in ਤੇ ਈਮੇਲ ਰਾਹੀਂ ਜਮ੍ਹਾਂ ਕਰਵਾ ਸਕਦੇ ਨੇ। ਪੰਜਾਬ ਤੇ ਚੰਡੀਗੜ੍ਹ ਦੇ ਮਨੁੱਖੀ ਅਧਿਕਾਰ ਕਮਿਸ਼ਨ ਨੇ ਸ਼ਨਿਚਰਵਾਰ ਨੂੰ ਚੰਡੀਗੜ੍ਹ ਦੇ ਸਨਅਤੀ ਖੇਤਰ ਵਿੱਚ ਇੱਕ ਇਮਾਰਤ ਢਹਿ ਜਾਣ ਨਾਲ 2 ਵਿਅਕਤੀਆਂ ਦੀ ਮੌਤ ਨਾਲ ਸੰਬੰਧਿਤ ਇੱਕ ਮਾਮਲੇ ਵਿੱਚ ਡਿਪਟੀ ਕਮਿਸ਼ਨਰ ਚੰਡੀਗੜ੍ਹ ਤੋਂ ਰਿਪੋਰਟ ਮੰਗੀ ਏ। ਅਖਬਾਰਾਂ ਵਿੱਚ ਪ੍ਰਕਾਸ਼ਿਤ ਹਾਦਸੇ ਨਾਲ ਸੰਬੰਧਿਤ ਖਬਰਾਂ ਦਾ ਖੁਦ ਨੋਟਿਸ ਲੈਂਦੇ ਹੋਏ ਕਮਿਸ਼ਨ ਨੇ ਡਿਪਟੀ ਕਮਿਸ਼ਨਰ ਨੂੰ 5 ਅਗਸਤ ਨੂੰ ਹੋਣ ਵਾਲੀ ਅਗਲੀ ਸੁਣਵਾਈ ਤੋਂ 1 ਹਫ਼ਤਾ ਪਹਿਲਾਂ ਰਿਪੋਰਟ ਪੇਸ਼ ਕਰਨ ਲਈ ਕਿਹਾ। ਸ਼ਨਿਚਰਵਾਰ ਨੂੰ ਸਨਅਤੀ ਖੇਤਰ ਫੇਸ 2 ਵਿੱਚ ਇੱਕ 2 ਮੰਜ਼ਿਲਾ ਇਮਾਰਤ ਉਦੋਂ ਢਹਿ ਗਈ ਜਦੋਂ ਮੁਰੰਮਤ ਦਾ ਕੰਮ ਚੱਲ ਰਿਹਾ ਸੀ। ਰਾਹਤ ਅਤੇ ਬਚਾਅ ਕਾਰਜਾਂ ਲਈ NDRF ਦੀ ਇੱਕ ਟੀਮ ਤੈਨਾਤ ਕੀਤੀ ਗਈ ਸੀ। ਕਰੀਬ 5 ਘੰਟਿਆਂ ਦੀ ਸਖ਼ਤ ਕੋਸ਼ਿਸ਼ ਤੋਂ ਬਾਅਦ ਮਲਬੇ ਹੇਠ ਫਸੇ 2 ਵਿਅਕਤੀਆਂ ਨੂੰ ਬਾਹਰ ਕੱਢਿਆ ਗਿਆ, ਹਾਲਾਂਕਿ ਦੋਵਾਂ ਦੀ ਹਸਪਤਾਲ ਵਿੱਚ ਮੌਤ ਹੋ ਗਈ। ਭਾਰਤ ਦੀ ਮਰਦਾਂ ਦੀ ਅੰਡਰ 18 ਹਾਕੀ ਟੀਮ ਲਈ 11 ਦਿਨਾਂ ਦਾ ਰਾਸ਼ਟਰੀ ਕੋਚਿੰਗ ਕੈਂਪ ਚੰਡੀਗੜ੍ਹ ਦੇ ਪੰਜਾਬ ਯੂਨੀਵਰਸਿਟੀ ਕੈਂਪਸ ਵਿੱਚ ਅੱਜ ਤੋਂ 17 ਜੁਲਾਈ ਤੱਕ ਲਾਇਆ ਜਾ ਰਿਹਾ ਹੈ। ਇਸ ਕੈਂਪ ਦਾ ਉਦਘਾਟਨ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਰੇਨੂ ਵਿਗ ਨੇ ਕੀਤਾ। ਯੂਨੀਵਰਸਿਟੀ ਮੰਝ ਦਹਾਕੇ ਤੋਂ ਵੱਧ ਸਮੇਂ ਬਾਅਦ ਅਜਿਹੇ ਰਾਸ਼ਟਰੀ ਪੱਧਰ ਦੇ ਭਾਰਤੀ ਹਾਕੀ ਕੋਚਿੰਗ ਕੈਂਪ ਦੀ ਮੇਜ਼ਬਾਨੀ ਕਰ ਰਹੀ ਹੈ। ਇਹ ਕੈਂਪ ਹਾਕੀ ਇੰਡੀਆ ਦੇ ਸਹਿਯੋਗ ਨਾਲ ਭਾਰਤ ਦੀ AHF ਯੂਥ ਹਾਕੀ ਏਸ਼ੀਅਨ ਚੈਂਪੀਅਨਸ਼ਿਪਸ 2026 ਦੀਆਂ ਤਿਆਰੀਆਂ ਦੇ ਹਿੱਸੇ ਵਜੋਂ ਕਰਾਇਆ ਜਾ ਰਿਹਾ, ਜੋ ਕਿ 20 ਤੋਂ 25 ਜੁਲਾਈ 2026 ਤੱਕ ਓਮਾਨ

0: ਵਿੱਚ ਹੋਣ ਵਾਲੀ ਹੈ। ਆਖਿਰ ਚ ਖਾਸ ਖਬਰਾਂ ਇੱਕ ਵਾਰ ਫਿਰ। ਸਹਿਕਾਰਤਾ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਸਹਿਕਾਰੀ ਲਹਿਰ ਸੁਧਾਰਾ ਡਿਜੀਟਾਈਜੇਸ਼ਨ ਤੇ ਪੇਸ਼ੇਵਰ ਪ੍ਰਬੰਧਨ ਰਾਹੀਂ ਪਸਾਰ ਦੇ ਇੱਕ ਨਵੇਂ ਪੜਾਅ ਵਿੱਚ ਦਾਖਲ ਹੋ ਰਹੀ ਹੈ। ਦੇਸ਼ ਵਿੱਚ ਭਾਰਤੀ ਜਨਸੰਘ ਦੇ ਸੰਸਥਾਪਕ ਡਾਕਟਰ ਸ਼ਿਆਮਾ ਪ੍ਰਸਾਦ ਮੁਖਰਜੀ ਦੀ ਜਨਮ ਵਰ੍ਹੇਗੰਢ ਤੇ ਉਹਨਾਂ ਨੂੰ ਨਮਨ ਕਰ ਰਿਹਾ। ਪੰਜਾਬ ਅਤੇ ਚੰਡੀਗੜ੍ਹ ਵਿੱਚ ਵੀ ਇਸ ਸੰਬੰਧੀ ਪ੍ਰੋਗਰਾਮ ਆਯੋਜਿਤ। 7ਵੇਂ ਰਾਸ਼ਟਰੀ ਯੁਵਾ ਸੰਸਦ ਮੁਕਾਬਲਿਆਂ 2024-25 ਵਿੱਚ ਪੰਜਾਬ ਦੇ ਦੋ ਤੇ ਹਰਿਆਣਾ ਦੇ ਇੱਕ ਵਿਦਿਅਕ ਅਦਾਰੇ ਨੂੰ ਜੇਤੂ ਐਲਾਨਿਆ ਗਿਆ। ਪੰਜਾਬ ਸਰਕਾਰ ਵੱਲੋਂ ਆਨਲਾਈਨ NRI ਮਿਲਣੀ 8 ਜੁਲਾਈ ਨੂੰ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਰਾਸ਼ਟਰੀ ਬੁਲੇਟਿਨ ਸ਼ਾਮ 7:30 ਵਜੇ ਹੋਏਗਾ। ਨਮਸਕਾਰ।
1: ਦੀਦੀ, ਨੌਕਰੀ ਲੱਗ ਗਈ।
2: ਓਏ ਵਾਹ, ਵਧਾਈਆਂ। ਹੁਣ ਬਹੁਤ ਸਾਰੀ ਸ਼ਾਪਿੰਗ।
1: ਹਾਂ, ਨਵਾਂ ਮੋਬਾਈਲ, ਜੀਨਸ, ਜੈਕਟ।
2: ਖੈਰ ਜਾ ਸ਼ਹਿਜ਼ਾਦੇ, ਤਨਖਾਹ ਤੋਂ ਪਹਿਲਾਂ ਖਰਚੇ।
1: ਇੰਸਟੈਂਟ ਲੋਨ ਵੀ ਤਾਂ ਮਿਲਦਾ ਹੈ।
2: ਪਹਿਲਾਂ ਬਜਟ ਬਣਾਉਣਾ ਸਿੱਖੋ, ਫਿਰ ਖਰਚ ਕਰੋ।
1: ਪਰ ਦੀ,
2: ਦੇਖੋ, ਕਮਾਈ ਦਾ ਇੱਕ ਹਿੱਸਾ ਹਮੇਸ਼ਾ ਬਚਾਉਣਾ ਚਾਹੀਦਾ ਹੈ। ਪਰ ਪਾਰਟੀ ਦੇਣ ਤੋਂ ਨਹੀਂ ਬਚੇਗਾ ਤੂੰ।
1: ਹਾਂ ਦੀ, ਪਾਰਟੀ ਮੇਰੀ, ਬਜਟ ਤੁਹਾਡਾ।
2: ਅੱਛਾ,
3: RBI ਕਹਿੰਦਾ ਹੈ
4: ਸਹੀ ਵਿੱਤੀ ਰਵਈਆ ਤੁਹਾਨੂੰ ਬਚਾਏਗਾ ਹਮੇਸ਼ਾ।
5: ਇੱਕ ਵਿਸ਼ੇਸ਼ ਸੂਚਨਾ। ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ, ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਨ੍ਹਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਇਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in।

ਵੈਂਕਟ ਜੀ ਵੈਲਕਮ ਬੈਕ ਪ੍ਰੋਗਰਾਮ ਲਵ ਯੂ ਜ਼ਿੰਦਗੀ ਦੇ ਵਿੱਚ ਤੁਹਾਡੀ ਦੋਸਤ ਆਰ ਜੇ ਸੁਰਬੀ ਦੇ ਨਾਲ ਪ੍ਰੋਗਰਾਮ ਲਵ ਯੂ ਜ਼ਿੰਦਗੀ ਕੰਟੀਨਿਊ ਤਾਂ ਹੋ ਗਿਆ ਬਟ ਹੁਣ ਆਪਾਂ ਸੀਰੀਅਸ ਗੱਲਾਂ ਤੋਂ ਥੋੜ੍ਹਾ ਜਿਹਾ ਹੱਟ ਕੇ ਨਾ ਕੁਝ ਮਜ਼ਾਕ ਵੀ ਕਰਦੇ ਹਾਂ ਕਹਿਣ ਦਾ ਭਾਵ ਇਹ ਹੈ ਕਿ ਜ਼ਿੰਦਗੀ ਵਿੱਚ ਹਮੇਸ਼ਾ ਸੀਰੀਅਸ ਹੋਣਾ ਜ਼ਰੂਰੀ ਨਹੀਂ ਹੈ ਕਦੇ ਕਦੇ ਫੰਕਸ਼ਨ ਕਰ ਲੈਣਾ ਚਾਹੀਦਾ ਯਾਰ ਅਗਰ ਤੁਸੀਂ ਲਾਈਫ ਦੇ ਵਿੱਚ ਬਹੁਤ ਸੀਰੀਅਸ ਹੋ ਕੋਈ ਫੰਕਸ਼ਨ ਨਹੀਂ ਕਰਦੇ ਕਿਤੇ ਘੁੰਮਣ ਨਹੀਂ ਜਾਂਦੇ ਦੈਨ ਤੁਹਾਡੀ ਲਾਈਫ ਬਹੁਤ ਜ਼ਿਆਦਾ ਬੋਰਿੰਗ ਹੈ ਦੋਸਤ ਇਸ ਕਰਕੇ ਤੁਹਾਨੂੰ ਥੋੜ੍ਹਾ ਇੰਜੋਏ ਕਰਨ ਵਾਸਤੇ ਘੁੰਮਣਾ ਫਿਰਨਾ ਪਏਗਾ ਆਪਣੇ ਉਹਨਾਂ ਦੋਸਤਾਂ ਨੂੰ ਮਿਲਣਾ ਪਏਗਾ ਜਿਨ੍ਹਾਂ ਦੇ ਨਾਲ ਮਿਲ ਕੇ ਤੁਹਾਨੂੰ ਬੜੀ ਖੁਸ਼ੀ ਹੁੰਦੀ ਹੈ ਤੁਸੀਂ ਹੱਸਦੇ ਖੇਡਦੇ ਹੋ ਬੜੀਆਂ ਸਾਰੀਆਂ ਗੱਲਾਂ ਕਰਦੇ ਹੋ ਅਤੇ ਆਪਣੀਆਂ ਯਾਦਾਂ ਨੂੰ ਤਾਜ਼ਾ ਕਰਦੇ ਹੋ ਇਹ ਤੋਂ ਵਧੀਆ ਕੀ ਹੋ ਸਕਦਾ ਉਹਨਾਂ ਦੋਸਤਾਂ ਦੇ ਨਾਲ ਟ੍ਰਿਪ ਦਾ ਪਲੈਨ ਬਣਾਓ ਚਾਹੇ ਜਿੰਨੀ ਮਰਜ਼ੀ ਤੁਹਾਡੀ ਉਮਰ ਹੋ ਚੁੱਕੀ ਹੈ ਪਰ ਤੁਸੀਂ ਘੁੰਮ ਤਾਂ ਸਕਦੇ ਹੋ ਨਾ ਬਣਾਓ ਵੀ ਪਲੈਨ ਦੋਸਤਾਂ ਦੇ ਨਾਲ ਟ੍ਰਿਪ ਦਾ ਜਾਓ ਘੁੰਮਣ ਫਿਰਨ ਅਤੇ ਇੰਜੋਏ ਕਰੋ ਕਿਉਂਕਿ ਲਾਈਫ ਵਿੱਚ ਫੰਕਸ਼ਨ ਤੋਂ ਇਲਾਵਾ ਨਾ ਫੰਕਸ਼ਨ ਤੋਂ ਇਲਾਵਾ ਫੰਕਸ਼ਨ ਨਹੀਂ ਕਰਨਾ ਚਾਹੀਦਾ ਲਓ ਜੀ ਫੰਕਸ਼ਨ ਤੋਂ ਮੈਨੂੰ ਨਾ ਇੱਕ ਜੋਕ ਯਾਦ ਆ ਗਿਆ ਮੈਂ ਨਾ ਉਹਨੇ ਬੈਠੀ ਸੀ ਅਤੇ ਮੇਰੇ ਇੱਕ ਦੋਸਤ ਨੇ ਨਾ ਮੈਨੂੰ ਜੋਕ ਸੁਣਾਇਆ ਪਹਿਲਾਂ ਨਾ 2 ਮਿੰਟ ਮੈਂ ਜੋਕ ਸੁਣਿਆ ਕਿ ਐਕਚੁਅਲ ਜੋਕ ਹੈ ਕੀ ਹੈ ਪਰ ਜਦੋਂ ਜੋਕ ਸੁਣਿਆ ਤਾਂ ਮੈਂ ਕਿਹਾ ਯਾਰ ਇਹ ਤਾਂ ਸੱਚੀ ਦੇ ਵਿੱਚ ਰਿਐਲਿਟੀ ਹੈ ਇੱਕ ਵਾਰ ਕੀ ਹੁੰਦਾ ਇੱਕ ਨਾ ਪਤਨੀ 3 ਘੰਟੇ ਲਾ ਕੇ ਨਾ ਬਿਊਟੀ ਪਾਰਲਰ ਵਿੱਚ ਨਾ ਘਰ ਆਉਂਦੀ ਹੈ ਮਤਲਬ 3 ਘੰਟੇ ਬਿਊਟੀ ਪਾਰਲਰ 'ਤੇ ਲਗਾ ਕੇ ਨਾ ਘਰ ਆਉਂਦੀ ਹੈ ਪਤਨੀ ਨਾ ਬੜੇ ਖੁਸ਼ ਹੋ ਕੇ ਕਹਿੰਦੀ ਹੈ ਦੇਖੋ ਜੀ ਮੈਂ ਕਿਹੋ ਜਿਹੀ ਲੱਗ ਰਹੀ ਹਾਂ ਬੜੀ ਖੁਸ਼ ਹੋ ਕੇ ਬੋਲਦੀ ਵੀ ਹੈ ਦੇਖੋ ਦੇਖੋ ਦੱਸੋ ਮੈਨੂੰ ਜਲਦੀ ਮੈਂ ਕਿਹੋ ਜਿਹੀ ਲੱਗ ਰਹੀ ਹਾਂ ਉੱਥੇ ਉਹਦਾ ਘਰ ਵਾਲਾ ਡਰ ਜਾਂਦਾ ਹਾਏ ਵਿਚਾਰਾ ਡਰਦਾ ਡਰਦਾ ਕਹਿੰਦਾ ਤੂੰ ਨਾ ਬਿਲਕੁਲ ਨਵੀਂ ਨਕੋਰ ਪਤਨੀ ਵਰਗੀ ਲੱਗ ਰਹੀ ਹੈ ਪਤਨੀ ਕਹਿੰਦੀ ਸੱਚੀ ਫਿਰ ਤੁਸੀਂ ਨਾ ਮੈਨੂੰ ਘੁੰਮਾਉਣ ਲੈ ਕੇ ਚਲੋ ਕਿਤੇ ਪਲੀਜ਼ ਪਲੀਜ਼ ਪਲੀਜ਼ ਕਿਤੇ ਘੁੰਮਾਉਣ ਲੈ ਕੇ ਚਲੋ ਕਿਉਂਕਿ ਮੈਂ ਬਹੁਤ ਜ਼ਿਆਦਾ ਸੋਹਣੀ ਲੱਗਦੀ ਪਈ ਹਾਂ ਬਸ ਇੰਨੀ ਜਿਹੀ ਗੱਲ ਸੀਗੀ ਪਤੀ ਨੇ ਉਹ ਜਵਾਬ ਦਿੱਤਾ ਕਿ ਪਤੀ ਕਹਿਣ ਲੱਗਾ ਤੂੰ ਨਾ ਘਰ ਹੀ ਰਹਿ ਮੈਂ ਪਹਿਲਾਂ ਵਾਲੀ ਨੂੰ ਨਾ ਲੱਭਣ ਚੱਲਿਆ ਅਤੇ ਇਹ ਗੱਲ ਪਤਾ ਉਹਨੇ ਕਿੱਦਾਂ ਕਹੀ ਹੈ ਆਪਣੀ ਜੇਬ 'ਤੇ ਹੱਥ ਰੱਖ ਕੇ ਯਾਨੀ ਕਿ ਆਪਣੇ ਪਰਸ 'ਤੇ ਹੱਥ ਰੱਖ ਕੇ ਕਹਿੰਦਾ ਕਿ ਤੂੰ ਨਾ ਇੱਥੇ ਰਹਿ ਮੈਂ ਨਾ ਨਵੀਂ ਵਾਲੀ ਨਹੀਂ ਪੁਰਾਣੀ ਵਾਲੀ ਨੂੰ ਲੱਭਣ ਚੱਲਿਆ ਕਿਉਂਕਿ ਉਹਦੇ ਨਾਲ ਖਰਚਾ ਬਹੁਤ ਬਚੇਗਾ ਦੇਖ ਲਓ ਦੋਸਤੋ ਮੈਨੂੰ ਇਹ ਨਹੀਂ ਸਮਝ ਆਉਂਦਾ ਦੇਖੋ ਹੁਣ ਬਿਊਟੀ ਪਾਰਲਰ ਦੇ ਵਿੱਚ ਅਗਲੀ ਤਿਆਰ ਹੋ ਗਈ ਆਈ ਹੈ ਅਤੇ ਫਿਰ ਇਹ ਸੱਜਣਾ ਤਾਂ ਬਣਦਾ ਹੈ ਨਾ ਅਤੇ ਸੱਜਣਾ ਸਵਰਨਾ ਤਾਂ ਕੁੜੀਆਂ ਦਾ ਪਹਿਲਾ ਸ਼ੌਂਕ ਹੈ ਬਟ ਮੈਨੂੰ ਅੱਜ ਕੱਲ੍ਹ ਇਹ ਨਹੀਂ ਪਤਾ ਚੱਲਦਾ ਕਿ ਬਿਊਟੀ ਪਾਰਲਰ ਵਾਲੇ ਕੁੜੀਆਂ ਨੂੰ ਬਦਲ ਕੇ ਉਹ ਦਿੰਦੇ ਰਹੇ ਯਾਨੀ ਕਿ ਉਹ ਜਾਂਦੀ ਹੈ ਕੁਝ ਹੋਰ ਬਣ ਕੇ ਹੈ ਆਉਂਦੀ ਅਪਸਰਾ ਬਣ ਕੇ ਹੈ ਇਹ ਤਾਂ ਬੜੀ ਅਲੱਗ ਜਿਹੀ ਗੱਲ ਹੈ ਨਾ ਬਾਅਦ ਵਿੱਚ ਬੰਦੇ ਪਰੇਸ਼ਾਨ ਹੋ ਜਾਂਦੇ ਨੇ ਕਿ ਯਾਰ ਇੰਨਾ ਪੈਸਾ ਲਾਇਆ ਵੀ ਅਤੇ ਦੇਖੋ ਆਇਆ ਵੀ ਕੀ

ਨਹੀਂ ਜੀ, ਕੁੜੀਆਂ ਬਹੁਤ ਸੋਹਣੀਆਂ ਹੁੰਦੀਆਂ, ਨੈਚੁਰਲ 'ਚ ਬੜੀਆਂ ਜ਼ਿਆਦਾ ਸੋਹਣੀਆਂ ਹੁੰਦੀਆਂ ਨੇ, ਇੰਨੀ ਜ਼ਿਆਦਾ ਮੇਕਅਪ ਦੀ ਜ਼ਰੂਰਤ ਨਹੀਂ ਹੈ। ਇੱਥੇ ਮੈਂ ਬਿਊਟੀ ਪਾਰਲਰ ਵਾਲਿਆਂ ਨੂੰ ਇੱਕ ਗੱਲ ਜ਼ਰੂਰ ਕਹੂੰਗੀ ਕਿ ਪਲੀਜ਼ ਕਿਸੇ ਦਾ ਇੰਨਾ ਜ਼ਿਆਦਾ ਮੇਕਅਪ ਵੀ ਨਾ ਕਰ ਦਿਓ ਕਿ ਬੰਦਾ ਨਾ ਪੂਰਾ ਪਹਿਚਾਣ ਤੋਂ ਹੀ ਬਾਹਰ ਆ ਜਾਵੇ। ਬਸ ਫਿਰ ਕੀ ਹੈ ਜੀ, ਮਰਦਾਂ ਦੇ ਯਾਨੀ ਕਿ ਜੋ ਹਸਬੈਂਡਸ ਹੁੰਦੇ ਨੇ, ਜਿਹੜੇ ਜੈਂਟਸ ਹੁੰਦੇ ਨੇ, ਉਹ ਤਾਂ ਇਸੇ ਗੱਲ ਨੂੰ ਪਰੇਸ਼ਾਨ ਲੈਂਦੇ ਨੇ ਯਾਰ, ਬਿਊਟੀ ਪਾਰਲਰ ਜਾਣਾ ਹੁਣ ਇਹਦੇ ਲਈ ਵੀ ਵੱਖਰਾ ਪੈਸਾ ਦੇਣਾ ਪਏਗਾ। ਇਹ ਜੀ ਇੱਕ ਅਲੱਗ ਗੱਲ ਹੀ ਹੈ, ਇੱਕ ਅਲੱਗ ਹੀ ਪਰੇਸ਼ਾਨੀ ਹੈ, ਪਰ ਹਰ ਗੱਲ ਘੁੰਮ ਕੇ ਜਨਾਨੀਆਂ 'ਤੇ ਕਿਉਂ ਆ ਜਾਂਦੀ ਹੈ, ਇਹ ਇੱਕ ਵੱਡਾ ਸਵਾਲ ਬਣਦਾ ਹੈ ਜੀ। ਇੱਕ ਹੋਰ ਗੱਲ ਇੱਦਾਂ ਦੀ ਮੈਨੂੰ ਫਿਰ ਯਾਦ ਆਈ ਹੈ ਕਿ ਉਹਦੇ ਵਿੱਚ ਪਤਾ ਕੀ ਹੁੰਦਾ ਹੈ, ਅਤੇ ਇੱਕ ਨਾ ਬੰਦਾ ਨਾ ਕਹਿੰਦਾ ਹੈ, ਮਤਲਬ ਕਿ ਇਹ ਨਾ ਅੱਜ ਕੱਲ੍ਹ ਦੇ ਜ਼ਮਾਨੇ ਦਾ ਸਭ ਤੋਂ ਬੜਾ ਸੱਚ ਵਾਂਗ ਹੀ ਹੈ। ਇੱਕ ਬੰਦਾ ਕਹਿੰਦਾ ਕਿ ਭਾਅ ਜੀ ਮੋਬਾਈਲ ਅਤੇ ਪਤਨੀ ਵਿੱਚ ਕੀ ਫਰਕ ਹੈ? ਹੁਣ ਤੁਸੀਂ ਸੋਚੋ ਕਿ ਮੋਬਾਈਲ ਅਤੇ ਪਤਨੀ ਵਿੱਚ ਕੀ ਫਰਕ ਹੋ ਸਕਦਾ? ਉਹ ਵਿਆਹੇ ਬੰਦੇ ਨੇ ਬੜਾ ਵਧੀਆ ਜਵਾਬ ਦਿੱਤਾ, ਉਹ ਕਹਿੰਦਾ ਕੋਈ ਫਰਕ ਨਹੀਂ ਹੁੰਦਾ, ਦੋਵੇਂ ਹੱਥ ਵਿੱਚ ਰਹਿਣ ਤਾਂ ਬੰਦਾ ਸੇਫ ਰਹਿੰਦਾ, ਜੇ ਇੱਕ ਮਿੰਟ ਵੀ ਗਲਤੀ ਨਾਲ ਇੱਧਰ ਉੱਧਰ ਹੋ ਜਾਣ ਤਾਂ ਬੰਦੇ ਦਾ ਸਾਰਾ ਡੇਟਾ ਡਿਲੀਟ ਹੋ ਸਕਦਾ ਅਤੇ ਬੰਦੇ ਦਾ ਜੇਬ ਪੂਰੀ ਦੀ ਪੂਰੀ ਖਾਲੀ ਹੋ ਸਕਦੀ ਹੈ। ਕਹਿਣ ਦਾ ਮਤਲਬ ਇਹ ਹੈ ਕਿ ਜੇ ਬੰਦੇ ਦਾ ਪੈਸਾ ਜਿਹੜਾ ਹੈ, ਮਤਲਬ ਕਿ ਅਗਰ ਬੰਦਾ ਜਨਾਨੀ ਬੰਦੇ ਦੀ ਕੰਟਰੋਲ ਦੇ ਵਿੱਚ ਹੈ ਅਤੇ ਮਤਲਬ ਜੋ ਕਹਿ ਰਿਹਾ ਜਨਾਨੀ ਸੁਣਦੀ ਪਈ ਤਾਂ ਠੀਕ ਹੈ, ਜਿੱਥੇ ਬੰਦੇ ਨੇ ਥੋੜ੍ਹੀ ਢਿੱਲ ਦਿੱਤੀ ਨਾ ਕਿ ਜਾ ਯਾਰ ਅੱਜ ਤੈਨੂੰ ਆਜ਼ਾਦੀ ਹੈ, ਜਨਾਨੀਆਂ ਸਭ ਤੋਂ ਪਹਿਲੇ ਗੱਲ ਪਤਾ ਕੀ ਹੁੰਦੀ ਹੈ, ਚਲੋ ਚਲੋ ਫਿਰ ਕਿਤੇ ਘੁੰਮਣ ਚੱਲ ਗਏ, ਮੈਨੂੰ ਨਾ ਸ਼ੋਪਿੰਗ ਕਰਾ ਦਿਉ ਅਤੇ ਮੈਨੂੰ ਨਾ ਇੱਥੇ ਲੈ ਜਾਓ। ਬਸ ਫਿਰ ਬੰਦਾ ਨਾ ਦਿਲ 'ਤੇ ਵੀ ਹੱਥ ਰੱਖਦਾ ਅਤੇ ਇੱਕ ਹੱਥ ਆਪਣੀ ਜੇਬ 'ਤੇ ਰੱਖਦਾ ਕਿ ਯਾਰ ਹੁਣ ਤਾਂ ਮੇਰਾ ਗਿਆ, ਹੁਣ ਦਿਲ 'ਤੇ ਹੱਥ ਇਸ ਕਰਕੇ ਰੱਖਦਾ ਕਿ ਐਡਾ ਵੱਡਾ ਬਿੱਲ ਆਏਗਾ, ਅਤੇ ਜੇਬ 'ਤੇ ਹੱਥ ਇਸ ਕਰਕੇ ਰੱਖਦਾ ਕਿਉਂਕਿ ਪਰਸ ਦੇ ਵਿੱਚੋਂ ਯਾਨੀ ਕਿ ਜੇਬ 'ਤੇ ਜਾਣ ਵਾਲੇ ਪੈਸੇ ਫਿਰ ਕਦੀ ਮੁੜ ਕੇ ਨਹੀਂ ਆਉਣ ਵਾਲੇ। ਸਲੋ ਜੀ ਇਹ ਨਾ ਗੱਲਾਂ ਤਾਂ ਬੜੀਆਂ ਲੋਜਿਕ ਦੀਆਂ ਅਤੇ ਇੱਕ ਸਮਾਜ ਦਾ ਸੱਚ ਵੀ ਹੈ, ਪਰ ਇਹਨੂੰ ਸਮਝਣਾ ਵੀ ਬਹੁਤ ਜ਼ਰੂਰੀ ਹੈ। ਵੈਸੇ ਇੱਦਾਂ ਹੈ ਕਿ ਚਲੋ ਜਨਾਨੀਆਂ ਨੂੰ ਖੁਸ਼ ਰੱਖਣਾ ਚਾਹੀਦਾ, ਕਦੀ ਕਦੀ ਇੱਦਾਂ ਦੀ ਇੱਦਾਂ ਵੀ ਨਾ ਕਰੋ ਕਿ ਕਦੀ ਉਹਨਾਂ ਨੂੰ ਕੁਛ ਲੈ ਕੇ ਨਾ ਦਿਉ, ਨਹੀਂ ਮਾੜੀ ਗੱਲ ਹੈ ਨਾ। ਸਲੋ ਇਹ ਸਿਲਸਿਲਾ ਇਸੇ ਤਰੀਕੇ ਨਾਲ ਚੱਲਦਾ ਰਹੇਗਾ, ਪ੍ਰੋਗਰਾਮ ਲਵ ਯੂ ਜ਼ਿੰਦਗੀ ਚੱਲਦਾ ਰਹੇਗਾ, ਤੁਸੀਂ ਕਿਤੇ ਨਹੀਂ ਜਾਣਾ, ਹੁਣ ਇੰਜੋਏ ਕਰੋ ਜੀ ਦਲਜੀਤ ਦੋਸਾਂਝ ਦੀ ਆਵਾਜ਼ ਵਿੱਚ ਇੱਕ ਬਿਊਟੀਫੁਲ ਜਿਹਾ ਟਰੈਕ।

ਜੀ ਟਾਈਮ ਦਾ ਤਾਂ ਪਤਾ ਨਹੀਂ, ਲੇਕਿਨ ਮੁੰਡੇ ਨੰਬਰ ਜ਼ਰੂਰ ਮੰਗ ਲੈਂਦੇ ਹੈ। ਚਲੋ ਇਹ ਜੀ ਹੋ ਗਿਆ ਜੀ ਮਜ਼ਾਕ ਇੱਕ ਹਿਸਾਬ ਦਾ, ਪਰ ਦੇਖੋ ਨਾ ਗੱਲ ਇੱਦਾਂ ਕਿ ਜਦੋਂ ਵੀ ਗੱਲ ਕੋਈ ਵੀ ਆਉਂਦੀ, ਕੋਈ ਵੀ ਮਜ਼ਾਕ ਆਉਂਦਾ ਹੈ, ਉਹਨਾਂ ਸਾਰੇ ਮਜ਼ਾਕ ਨੂੰ ਹਮੇਸ਼ਾ ਇਹ ਕੁੜੀਆਂ ਦੇ ਮਜ਼ਾਕ ਨਾਲ ਕਿਉਂ ਜੋੜਿਆ ਜਾਂਦਾ, ਇਹ ਸਵਾਲ ਹਮੇਸ਼ਾ ਮੇਰੇ ਮਨ ਦੇ ਵਿੱਚ ਰਹੇਗਾ। ਬਟ ਹਾਂ, ਕਦੀ ਤੁਹਾਨੂੰ ਲੱਗੇ ਕਿ ਇਹਦਾ ਜਵਾਬ ਦੇਣਾ ਚਾਹੀਦਾ ਅਤੇ ਮੈਨੂੰ ਤੁਸੀਂ ਦੇ ਵੀ ਸਕਦੇ ਹੋ। ਪ੍ਰੋਗਰਾਮ ਲਵ ਯੂ ਜ਼ਿੰਦਗੀ ਚੱਲ ਰਿਹਾ ਜੀ, ਮੈਂ ਹਾਂ ਤੁਹਾਡੀ ਆਰ ਜੇ ਦੋਸਤ ਸੁਰਭੀ, ਔਰ ਪ੍ਰੋਗਰਾਮ ਦੇ ਵਿੱਚ ਅਸੀਂ ਅੱਜ ਬੜੀਆਂ ਸਾਰੀਆਂ ਗੱਲਾਂ ਕਰ ਰਹੇ ਹਾਂ। ਮੈਂ ਆਪਣੇ ਦਿਲ ਦੀਆਂ ਗੱਲਾਂ ਵੀ ਕਰ ਰਹੀ ਹਾਂ, ਇਸ ਦੇ ਨਾਲ ਅਸੀਂ ਗੱਲਾਂ ਕਰ ਰਹੇ ਹਾਂ ਬਹੁਤ ਸਾਰੀਆਂ ਫਨੀ ਵੀ, ਉਮੀਦ ਕਰਦੀ ਤੁਹਾਨੂੰ ਹਾਸਾ ਆ ਰਿਹਾ ਹੋਏਗਾ, ਔਰ ਇਸ ਦੇ ਨਾਲ ਆਪਾਂ ਇੰਸਪੀਰੇਸ਼ਨ ਗੱਲਾਂ ਵੀ ਕਰ ਰਹੇ ਹਾਂ। ਸੋ ਜੋਕ ਦੀ ਅਸੀਂ ਗੱਲ ਕਰ ਰਹੇ ਸੀ ਅਤੇ ਜੋਕ ਮੈਨੂੰ ਇੱਕ ਹੋਰ ਜ਼ਿਆਦਾ ਯਾਦ ਆ ਗਿਆ, ਸੋਚਿਆ ਫਿਰ ਤੁਹਾਨੂੰ ਸੁਣਾ ਹੀ ਦਿੱਤਾ ਜਾਏ।

ਯਾਦ ਆਇਆ ਉਹ ਇਹ ਮੋਬਾਈਲ ਫੋਨ 'ਤੇ ਗੱਲ ਇੱਦਾਂ ਹੈ ਕਿ ਮੋਬਾਈਲ ਫੋਨ ਤਾਂ ਦੇਖੋ ਹਰ ਕਿਸੇ ਕੋਲ ਹੁੰਦਾ ਹੈ। ਮੈਂ ਬੜੇ ਸਾਰੇ ਫੋਨ ਦੇਖੇ ਹੈ ਲੋਕਾਂ ਦੇ ਫੋਨ 'ਤੇ ਨਾ, ਉਹਨਾਂ ਨੇ ਆਪਣੀ ਵਾਈਫ ਦਾ ਨਾ ਨਾਮ ਵੱਖਰੇ ਤਰੀਕੇ ਨਾਲ ਲਿਖਿਆ ਹੁੰਦਾ। ਕੁਝ ਹਸਬੈਂਡ ਐਸੇ ਹੁੰਦੇ ਨੇ ਜਿਨ੍ਹਾਂ ਨੇ ਆਪਣੀ ਵਾਈਫ ਲਈ ਇੱਕ ਰਿੰਗ ਟੋਨ ਵੀ ਲਾਈ ਹੁੰਦੀ ਹੈ। ਹੁਣ ਰਿੰਗ ਟੋਨ ਲਗਾਉਂਦੇ ਨੇ, ਪਤਾ ਚੱਲ ਜਾਂਦਾ ਕਿ ਉਹਨਾਂ ਦੀ ਵਾਈਫ ਦਾ ਫੋਨ ਆ ਗਿਆ। ਕਿੰਨਾ ਸਵੀਟ ਹੈ ਨਾ, ਕਿੰਨਾ ਮਤਲਬ ਅੱਛਾ ਲੱਗਦਾ ਸੁਣਨ 'ਤੇ ਨਾ। ਬਸ ਇੱਦਾਂ ਹੀ ਨਾ, ਕਿਸੇ ਨੇ ਇੱਕ ਵਾਰੀ ਨਾ ਇੱਕ ਬੰਦੇ ਨੂੰ ਪੁੱਛ ਹੀ ਲਿਆ, ਕਹਿੰਦੇ ਕਿ ਇੱਕ ਦੋਸਤ ਦੂਸਰੇ ਦੋਸਤ ਨੂੰ ਪੁੱਛ ਰਿਹਾ ਕਿ ਯਾਰ ਤੂੰ ਆਪਣੇ ਫੋਨ 'ਤੇ ਪਤਨੀ ਦੇ ਫੋਨ ਆਉਣ 'ਤੇ ਕਿਹੜੀ ਰਿੰਗ ਟੋਨ ਲਾਈ ਹੈ? ਹੁਣ ਜਦੋਂ ਭਾਬੀ ਜੀ ਦਾ ਫੋਨ ਆਉਂਦਾ ਹੈ ਤਾਂ ਕਿਹੜੀ ਰਿੰਗ ਟੋਨ ਵੱਜਦੀ ਹੈ? ਤੂੰ ਕਿਹੜੀ ਰਿੰਗ ਟੋਨ ਲਾਈ, ਮੈਨੂੰ ਵੀ ਦੱਸ, ਮੈਂ ਵੀ ਲਾਉਣੀ ਹੈ। ਦੂਜਾ ਦੋਸਤ ਕਹਿੰਦਾ ਉਹ ਭਰਾਵਾ ਮੈਂ ਕੋਈ ਗਾਣਾ ਛਾਣਾ ਨਹੀਂ ਲਾਇਆ, ਨਾ ਮੈਂ ਕੋਈ ਰਿੰਗ ਟੋਨ ਲਾਈ ਹੈ, ਮੈਂ ਤਾਂ ਪੁਲਿਸ ਦਾ ਹੂਟਰ ਲਗਾਇਆ। ਘੱਟੋ ਘੱਟ ਬੰਦਾ ਪਹਿਲਾਂ ਹੀ ਅਲਰਟ ਹੋ ਜਾਂਦਾ ਹੈ ਕਿ ਖਤਰਾ ਆ ਰਿਹਾ। ਮੈਨੂੰ ਇਹ ਨਹੀਂ ਸਮਝ ਆਉਂਦਾ, ਰਿੰਗ ਟੋਨ ਦੇਖ ਲਓ, ਪੁਲਿਸ ਦੇ ਹੂਟਰ ਲਗਾ ਦਿੱਤਾ ਉਹਨਾਂ ਨੇ ਤਾਂ ਕੀ ਪਤਾ ਚੱਲ ਜਾਏ ਕਿ ਫੋਨ ਕਿੱਦਾਂ ਆਇਆ, ਖਤਰੇ ਦਾ ਫੋਨ ਆ ਗਿਆ ਜੀ। ਹੁਣ ਇਹ ਫੋਨ ਚੱਕਣਾ ਹੈ ਕਿ ਨਹੀਂ ਚੱਕਣਾ, ਇਹ ਤਾਂ ਬੰਦੇ 'ਤੇ ਡਿਪੈਂਡ ਹੈ। ਅਤੇ ਸੋਚੋ ਉਹ ਬੰਦਾ ਕੰਮ ਕਰ ਰਿਹਾ ਹੋਵੇ ਅਤੇ ਨਾਲ ਫੋਨ ਪਿਆ ਹੋਵੇ, ਨਾਲ ਹੀ ਫੋਨ ਵੱਜਣਾ ਸ਼ੁਰੂ ਹੋ ਜਾਏ ਸਾਇਰਨ, ਅਤੇ ਲੋਕ ਤਾਂ ਡਰਦੇ ਮਾਰੇ ਇੱਧਰ ਉੱਧਰ ਹੋ ਜਾਣਗੇ ਕਿਤੇ ਪੁਲਿਸ ਹੀ ਆ ਗਈ ਹੈ। ਫਿਲਹਾਲ ਪਤਨੀ ਖਤਰਾ ਨਹੀਂ ਹੈ, ਮੈਂ ਤੁਹਾਨੂੰ ਸਾਰਿਆਂ ਨੂੰ ਦੱਸ ਦੇਵਾਂ, ਇਹ ਜਸਟ ਇੱਕ ਜੋਕ ਹੈ, ਜੋਕ। ਪਤਨੀਆਂ ਜਿੰਨੀਆਂ ਵੀ ਨੇ ਜਾਂ ਜਿੰਨੀਆਂ ਵੀ ਲੇਡੀਜ਼, ਇਸ ਗੱਲ ਦਾ ਬੁਰਾ ਨਾ ਮੰਨਿਓ ਬਿਲਕੁਲ ਵੀ, ਇੱਕ ਮਜ਼ਾਕ ਹੈ ਔਰ ਮਜ਼ਾਕ ਦੇ ਵਿੱਚ ਦੇਖ ਲਓ ਇੱਦਾਂ ਦੀ ਗੱਲਾਂ ਲਗਾਈਆਂ ਜਾਂਦੀਆਂ ਨੇ। ਬਟ ਕੁਝ ਹਸਬੈਂਡ ਰੇਲੀ ਦੇ ਵਿੱਚ ਬਹੁਤ ਜ਼ਿਆਦਾ ਕੇਅਰਿੰਗ ਹੁੰਦੇ ਨੇ, ਉਹਨੇ ਬੜੀ ਅੱਛੀ ਰਿੰਗ ਟੋਨ ਲਾਈਆਂ ਹੁੰਦੀਆਂ ਨੇ, ਪਿਆਰੀਆਂ ਪਿਆਰੀਆਂ ਲਾਈਆਂ ਹੁੰਦੀਆਂ, ਬੜੇ ਸੋਹਣੇ ਸੋਹਣੇ ਨਾਮ ਵੀ ਲਿਖੇ ਹੁੰਦੇ ਨੇ, ਕਿਸੇ ਨੇ ਤਾਂ ਆਫਤ ਹੀ ਨਾਮ ਲਿਖਿਆ ਹੁੰਦਾ, ਮਤਲਬ ਕੁਝ ਵੀ ਹੈ ਨਾ, ਕੋਈ ਲਿਖਦਾ ਖਤਰਾ, ਕੋਈ ਲਿਖਦਾ ਦਿਲ ਥਾਮ ਕੇ ਬੈਠ ਜਾਓ, ਮਤਲਬ ਨਾ ਕੁਛ ਵੀ ਲਿਖ ਸਕਦੇ ਤੁਸੀਂ, ਕੁਛ ਵੀ ਲਿਖ ਸਕਦੇ ਹੋ, ਇਹ ਤਾਂ ਜੀ ਜ਼ਿੰਦਗੀ ਹੈ। ਦੇਖੋ ਹਾਸਾ ਮਜ਼ਾਕ ਹੀ ਹੈ। ਅੱਛਾ, ਲੇਡੀਜ਼ ਵੀ ਪਤਾ ਕੀ ਕਰਦੀਆਂ ਨੇ, ਕੁਛ ਜੋ ਵਾਈਫਸ ਨੇ ਮੈਂ ਦੇਖਿਆ ਕਿ ਪਹਿਲਾਂ ਤਾਂ ਨਾ ਆਪਣੇ ਹਸਬੈਂਡ ਦਾ ਨਾਮ ਬੜਾ ਵਧੀਆ ਲਿਖੇ ਤਰੀਕੇ ਨਾਲ ਲਿਖਿਆ ਹੋਏਗਾ ਕਿ ਪਤੀ ਦੇਵ ਕਰਕੇ, ਮਿਸਟਰ ਹਸਬੈਂਡ ਕਰਕੇ, ਜਾਂ ਮਿਸਟਰ ਕਰਕੇ ਪਿੱਛੇ ਉਹਨਾਂ ਦੀ ਕਾਸਟ ਲਿਖੀ ਹੋਏਗੀ ਜਾਂ ਜਾਨ ਲਿਖਿਆ ਹੋਏਗਾ, ਬੜੀਆਂ ਸਾਰੀਆਂ ਚੀਜ਼ਾਂ ਲਿਖੀਆਂ ਹੋਣਗੀਆਂ। ਅਤੇ ਬਾਅਦ 'ਚ ਜਦੋਂ ਹਸਬੈਂਡ ਨਾਲ ਲੜਾਈ ਹੋ ਜਾਣਾ, ਫਿਰ ਅਲੱਗ ਅਲੱਗ ਤਰੀਕੇ ਦੇ ਨਾਮ ਲਿਖ ਦਿੰਦੀਆਂ ਨੇ, ਜਿਵੇਂ ਲਿਖ ਦਿੰਦੀ ਨੇ, ਜਿਵੇਂ ਲਿਖ ਦਿੰਦੀ ਨੇ ਖੜੂਸ, ਕੁਛ ਲਿਖ ਦਿੰਦੀਆਂ ਨੇ ਕੰਜੂਸ, ਮਤਲਬ ਇਹ ਡਿਪੈਂਡ ਹੈ ਜੀ ਮੂਡ 'ਤੇ। ਜੇ ਤਾਂ ਵਾਈਫ ਦਾ ਮੂਡ ਬਹੁਤ ਚੰਗਾ ਤਾਂ ਵੇ ਦਾ ਬਹੁਤ ਵਧੀਆ ਨਾਮ ਲਿਖਿਆ ਜਾਏਗਾ, ਜੇ ਨਹੀਂ ਚੰਗਾ ਤਾਂ ਤੁਹਾਡਾ ਨਾਮ ਜਿਹੜਾ ਚੇਂਜ ਕਰ ਦਿੱਤਾ ਜਾਏਗਾ, ਕੰਜੂਸ, ਜੋ ਵੀ ਮਨ 'ਚ ਆਏਗਾ, ਜੋ ਜਿਸ ਹਿਸਾਬ ਦਾ ਨੇਚਰ ਤੁਹਾਡਾ ਹੋਏਗਾ ਨਾ, ਉਸ ਹਿਸਾਬ ਦਾ ਤੁਹਾਡਾ ਨਾਮ ਫੋਨ 'ਤੇ ਹੋ ਜਾਏਗਾ। ਇਹ ਗੱਲ ਸੱਚੀ ਹੈ ਨਾ, ਮੈਨੂੰ ਪਤਾ ਹੈ ਬੜੇ ਸਾਰੇ ਲੋਕ ਇਹ ਨਾਲ ਸਹਿਮਤ ਹੋਣਗੇ ਮੇਰੀ ਗੱਲ ਦੇ ਨਾਲ, ਮੈਂ ਝੂਠ ਨਹੀਂ ਬੋਲਦੀ ਵੀ, ਮੈਂ ਬਿਲਕੁਲ ਸਹੀ ਕਰਦੀ ਵੀ ਹਾਂ, ਬਿਲਕੁਲ ਸਹੀ ਗੱਲ ਹੈ ਜੀ। ਤਾਂ ਉਸਦੇ ਨਾਲ ਹੀ ਚਲੋ ਇੱਕ ਗੀਤ ਇੰਜੋਏ ਕਰਦੇ ਹਾਂ, ਅਤੇ ਉਸ ਤੋਂ ਬਾਅਦ ਮੈਂ ਤੁਹਾਨੂੰ ਸੁਣਾਊਂਗੀ ਇੱਕ ਵਧੀਆ ਜਿਹਾ ਗਾਣਾ, ਨਹੀਂ ਇੱਕ ਵਧੀਆ ਜਿਹੀ ਇੰਸਪੀਰੇਸ਼ਨਲ ਸਟੋਰੀ।

ਪ੍ਰੋਗਰਾਮ ਲਵ ਯੂ ਜ਼ਿੰਦਗੀ ਚੱਲ ਰਿਹਾ ਜੀ। ਬਹੁਤ ਸਾਰੇ ਹਾਸੇ ਮਜ਼ਾਕ ਤੋਂ ਬਾਅਦ ਇੱਕ ਇੰਸਪੀਰੇਸ਼ਨਲ ਸਟੋਰੀ ਤਾਂ ਬਣਦੀ ਹੈ ਜੀ। ਪ੍ਰੋਗਰਾਮ ਦਾ ਮਕਸਦ ਹੀ ਇਹੀ ਹੈ। ਤਾਂ ਸ਼ੁਰੂਆਤ ਕਰਦੀ ਹਾਂ ਅਤੇ ਬਿਨਾਂ ਦੇਰੀ ਤੋਂ ਤੁਹਾਨੂੰ ਇੱਕ ਕਹਾਣੀ ਸੁਣਾਉਣ ਜਾ ਰਹੀ ਹਾਂ, ਪੰਜਾਬ ਦੇ ਇੱਕ ਐਸੇ ਨੌਜਵਾਨ ਦੀ ਜਿਸਨੇ ਨਾ ਤਾਂ ਕਿਸੇ ਸਰਕਾਰੀ ਨੌਕਰੀ ਦੀ ਉਡੀਕ ਕੀਤੀ ਕਦੀ, ਅਤੇ ਨਾ ਕਿਸੇ ਵੱਡੇ ਫੰਡ ਦੀ, ਅਤੇ ਨਾ ਹੀ ਕਿਸੇ ਚਮਤਕਾਰ ਦੀ। ਉਸਨੇ ਬਸ ਆਪਣੀ ਧਰਤੀ ਮਾਂ ਦਾ ਦਰਦ ਪਛਾਣਿਆ ਅਤੇ ਇਕੱਲਾ ਹੀ ਨਿਕਲ ਪਿਆ ਇੱਕ ਅਜਿਹੇ ਰਾਹ 'ਤੇ ਜਿਸ ਨੂੰ ਲੋਕ ਪਾਗਲਪਨ ਕਹਿੰਦੇ ਹਨ। ਜੀ ਹਾਂ, ਇਹ ਕਹਾਣੀ ਹੈ ਮਾਨਸਾ ਦੇ ਇੱਕ ਸਧਾਰਨ ਜਿਹੇ ਪਿੰਡ ਵਿੱਚ ਰਹਿਣ ਵਾਲੇ 25 ਸਾਲ ਦੇ ਨੌਜਵਾਨ ਮਨਪ੍ਰੀਤ ਸਿੰਘ ਦੀ, ਜਿਸ ਨੂੰ ਅੱਜ ਪੂਰਾ ਇਲਾਕਾ ਨਾ ਰੁੱਖਾਂ ਵਾਲਾ ਬਾਬਾ ਜਾਂ ਪੰਜਾਬ ਦਾ ਗੂਗਲ ਮੈਨ ਕਹਿੰਦਾ ਹੈ। ਸੋ ਆਖਰ ਇਹਨੂੰ ਕਿਉਂ ਕਿਹਾ ਜਾਂਦਾ ਹੈ, ਜੇ ਸ਼ੁਰੂਆਤ ਕਰਦੇ ਹਾਂ। ਗੱਲ ਕੁਝ ਸਾਲ ਪਹਿਲਾਂ ਦੀ ਹੈ, ਜਦੋਂ ਪੰਜਾਬ ਦੀਆਂ ਗਰਮੀਆਂ ਆਪਣੇ ਸਿਖਰ 'ਤੇ ਸਨ, ਧਰਤੀ ਤਪ ਰਹੀ ਸੀ ਅਤੇ ਅਖ਼ਬਾਰਾਂ ਦੇ ਵਿੱਚ ਰੋਜ਼ ਖਬਰਾਂ ਆਉਂਦੀਆਂ ਸਨ, ਪੰਜਾਬ ਦਾ ਪਾਣੀ ਮੁੱਕ ਰਿਹਾ, ਰੁੱਖ ਕੱਟੇ ਜਾ ਰਹੇ ਨੇ, ਪ੍ਰਦੂਸ਼ਣ ਵੱਧ ਰਿਹਾ। ਅਸੀਂ ਸਾਰੇ ਖਬਰਾਂ ਪੜ੍ਹਦੇ ਹਾਂ, ਇੱਕ ਦੋ ਪਲ ਅਫਸੋਸ ਜਤਾਉਂਦੇ ਹਾਂ, ਸਰਕਾਰਾਂ ਨੂੰ ਗਾਲਾਂ ਕਰ ਦਿੰਦੇ ਹਾਂ ਅਤੇ ਫਿਰ ਏਸੀ ਚਲਾ ਕੇ ਸੋ ਜਾਂਦੇ ਹਾਂ। ਪਰ ਮਨਪ੍ਰੀਤ ਵੱਖਰੀ ਮਿੱਟੀ ਦਾ ਬਣਿਆ ਹੋਇਆ ਸੀ। ਇੱਕ ਦਿਨ ਨਾ ਉਹ ਆਪਣੇ ਪਿੰਡ ਦੀ ਇੱਕ ਸੜਕ ਤੋਂ ਲੰਘ ਰਿਹਾ ਸੀ। ਸਖ਼ਤ ਗਰਮੀ ਸੀ, ਦੁਪਹਿਰ ਦੇ 2 ਵਜੇ ਸਨ। ਉਸਨੇ ਦੇਖਿਆ ਕਿ ਇੱਕ ਬਜ਼ੁਰਗ ਆਦਮੀ ਨਾ ਸੜਕ ਕਿਨਾਰੇ ਬਿਨਾਂ ਕਿਸੇ ਛਾਂ 'ਤੇ ਤਪਦੀ ਧੁੱਪ ਵਿੱਚ ਬੈਠਾ ਹਫ ਰਿਹਾ ਸੀ। ਆਸ ਪਾਸ ਮੀਲਾਂ ਤੱਕ ਕੋਈ ਵੀ ਇੱਕ ਅਜਿਹਾ ਰੁੱਖ ਨਹੀਂ ਸੀ ਜਿਸ ਦੀ ਛਾਂ ਹੇਠ ਉਹ ਬਜ਼ੁਰਗ 2 ਪਲ ਸਾਹ ਲੈ ਸਕੇ। ਉਸ ਦਿਨ ਮਨਪ੍ਰੀਤ ਦੇ ਦਿਲ ਨੂੰ ਇੱਕ ਗੱਲ ਚੁੱਭ ਗਈ। ਉਸਨੇ ਆਪਣੇ ਆਪ ਨੂੰ ਸਵਾਲ ਕੀਤਾ, ਜੇ ਅੱਜ ਅਸੀਂ ਆਪਣੀ ਧਰਤੀ ਨੂੰ ਨੰਗਾ ਕਰ ਦਿੱਤਾ ਹੈ ਨਾ, ਤਾਂ ਸਾਡੀਆਂ ਆਉਣ ਵਾਲੀਆਂ ਨਸਲਾਂ ਨੂੰ ਛਾਂ ਕਿੱਥੋਂ ਮਿਲੇਗੀ? ਉਸੇ ਰਾਤ ਮਨਪ੍ਰੀਤ ਸੋ ਨਹੀਂ ਸਕਿਆ। ਉਸਨੇ ਫੈਸਲਾ ਕੀਤਾ ਕਿ ਉਹ ਸਿਰਫ ਗੱਲਾਂ ਨਹੀਂ ਕਰੇਗਾ, ਉਹ ਕੁਝ ਕਰਕੇ ਵੀ ਦਿਖਾਏਗਾ। ਪਰ ਦੋਸਤੋ, ਜਦੋਂ ਤੁਸੀਂ ਸਮਾਜ ਤੋਂ ਵੱਖਰਾ ਕੁਝ ਕਰਨ ਦੀ ਕੋਸ਼ਿਸ਼ ਕਰਦੇ ਹੋ ਨਾ, ਤਾਂ ਸਭ ਤੋਂ ਪਹਿਲਾਂ ਤੁਹਾਨੂੰ ਤਾਨੇ ਅਤੇ ਮਜ਼ਾਕ ਮਿਲਦਾ ਹੈ। ਮਨਪ੍ਰੀਤ ਇੱਕ ਸਧਾਰਨ ਪਰਿਵਾਰ ਤੋਂ ਸੀ, ਕੋਈ ਅਮੀਰ ਜ਼ਮੀਨਦਾਰ ਤਾਂ ਨਹੀਂ ਸੀਗਾ ਨਾ। ਉਸਨੇ ਆਪਣੀ ਜੇਬ ਖਰਚੀ ਵਿੱਚੋਂ ਪੈਸੇ ਬਚਾਉਣੇ ਸ਼ੁਰੂ ਕਰ ਦਿੱਤੇ ਸੀ। ਕੱਪੜੇ ਨਹੀਂ ਖਰੀਦੇ, ਦੋਸਤਾਂ ਦੇ ਨਾਲ ਪਾਰਟੀਆਂ ਛੱਡ ਦਿੱਤੀਆਂ ਅਤੇ ਉਹਨਾਂ ਦੇ ਪੈਸਿਆਂ ਨਾਲ ਨਰਸਰੀ ਤੋਂ ਛੋਟੇ ਛੋਟੇ ਬੂਟੇ ਨਾ ਖਰੀਦਣੇ ਸ਼ੁਰੂ ਕਰਤੇ। ਉਸਨੇ ਆਪਣੇ ਮੋਬਾਈਲ ਦੇ ਪਿੱਛੇ ਇੱਕ ਰੇੜੀ ਵਰਗਾ ਬਕਸਾ ਬਣਾਇਆ ਸੀ, ਸਾਈਕਲ ਦੇ ਪਿੱਛੇ ਬਕਸਾ ਬਣਾਇਆ। ਉਸ ਵਿੱਚ ਉਸਨੇ ਬੂਟੇ ਰੱਖੇ, ਹੱਥ ਵਿੱਚ ਕਈ ਰੱਖੀ, ਕਈ ਫੜੀ ਸੀ ਅਤੇ ਇਕੱਲਾ ਹੀ ਪਿੰਡ ਦੀਆਂ ਸੜਕਾਂ, ਸ਼ਮਸ਼ਾਨ ਘਾਟ ਅਤੇ ਸਰਕਾਰੀ ਸਕੂਲਾਂ ਵੱਲ ਨਿਕਲ ਪਿਆ। ਜਦੋਂ ਨਾ ਸੜਕ ਕਿਨਾਰੇ ਟੋਏ ਪੁੱਟ ਕੇ ਬੂਟੇ ਲਗਾਉਂਦਾ ਨਾ, ਤਾਂ ਲੰਘਣ ਵਾਲੇ ਲੋਕ ਹੱਸਦੇ ਸੀ। ਕੋਈ ਕਹਿੰਦਾ, ਲੋ ਇਹ ਤਾਂ ਪਾਗਲ ਹੋ ਗਿਆ, ਇਹ ਇਕੱਲਾ ਹੀ ਜੰਗਲ ਬਣਾਏਗਾ। ਕੋਈ ਕਹਿੰਦਾ, ਓਏ ਮੁੰਡਿਆ, ਤੂੰ ਬੂਟੇ ਤਾਂ ਲਗਾ ਰਿਹਾ ਪਰ ਇਹਨਾਂ ਨੂੰ ਪਾਣੀ ਕੌਣ ਪਾਏਗਾ? ਇਹ ਤਾਂ ਸੁੱਕ ਜਾਣਗੇ, ਤੇਰੀ ਮਿਹਨਤ ਬੇਕਾਰ ਹੋ ਜਾਏਗੀ। ਲੋਕਾਂ ਦੀਆਂ ਗੱਲਾਂ ਨਿਰਾਸ਼ ਕਰਨ ਵਾਲੀਆਂ ਸਨ, ਪਰ ਮਨਪ੍ਰੀਤ ਦਾ ਇੱਕੋ ਜਵਾਬ ਹੁੰਦਾ ਸੀ, ਮੇਰਾ ਕੰਮ ਬੀਜ ਬੀਜਣਾ ਹੈ। ਜੇ ਮੈਂ ਵੀ ਹਾਰ ਮੰਨ ਕੇ ਬਹਿ ਗਿਆ ਤਾਂ ਧਰਤੀ ਰੇਗਿਸਤਾਨ ਬਣ ਜਾਏਗੀ। ਫਿਰ ਕੀ ਸੀਗਾ, ਕਹਿੰਦੇ ਨੇ ਕਿ ਜੇ ਤੁਹਾਡੀ ਨੀਅਤ ਸਾਫ਼ ਹੋਵੇ ਨਾ, ਤਾਂ ਕਾਇਨਾਤ ਵੀ ਤੁਹਾਡਾ ਸਾਥ ਦੇਣ ਲੱਗ ਪੈਂਦੀ ਹੈ। ਮਨਪ੍ਰੀਤ ਨੇ ਸਿਰਫ ਬੂਟੇ ਲਗਾਏ ਨਹੀਂ, ਬਲਕਿ ਸਵੇਰੇ 4 ਵਜੇ ਉੱਠ ਕੇ ਆਪਣੇ ਸਾਈਕਲ 'ਤੇ ਪਾਣੀ ਦੀਆਂ ਕੈਨੀਆਂ ਲੱਦ ਕੇ ਹਰ ਇੱਕ ਬੂਟੇ ਨੂੰ ਖੁਦ ਪਾਣੀ ਦਿੱਤਾ। ਉਸਨੇ ਬੂਟਿਆਂ ਨੂੰ ਬਚਾਇਆ ਅਤੇ ਉਸਨੂੰ ਬੱਚਿਆਂ ਵਾਂਗ ਪਾਲਿਆ। ਹੌਲੀ ਹੌਲੀ ਕੀ ਹੋਇਆ, ਚਮਤਕਾਰ ਹੋਣ ਲੱਗਾ। ਜਿਹੜੇ ਬੂਟੇ ਉਸਨੇ 2-3 ਸਾਲ ਪਹਿਲਾਂ ਲਗਾਏ ਸੀ ਨਾ, ਉਹ ਹੁਣ ਵੱਡੇ ਹੋ ਕੇ ਹਰੇ ਭਰੇ ਰੁੱਖ ਬਣ ਗਏ ਸੀਗੇ ਅਤੇ

ਸੜਕਾਂ 'ਤੇ ਠੰਡੀ ਛਾਂ ਦੇਣ ਲੱਗ ਪਏ। ਜਦੋਂ ਪਿੰਡ ਦੇ ਲੋਕਾਂ ਨੇ ਦੇਖਿਆ ਕਿ ਇੱਕ ਨੌਜਵਾਨ ਦੀ ਪਾਗਲਪਨ ਨੇ ਪੂਰੇ ਪਿੰਡ ਦੀ ਨੁਹਾਰ ਬਦਲ ਦਿੱਤੀ ਹੈ ਤਾਂ ਲੋਕਾਂ ਦਾ ਸਿਰ ਸ਼ਰਮ ਨਾਲ ਚੁੱਕਿਆ। ਜਿਹੜੇ ਲੋਕ ਹੱਸਦੇ ਸਨ ਉਹ ਹੁਣ ਮਨਪ੍ਰੀਤ ਦੇ ਨਾਲ ਕਹੀਆਂ ਲੈ ਕੇ ਨਾ ਖੜ੍ਹੇ ਹੋਣ ਲੱਗ ਪਏ। ਨੌਜਵਾਨ ਦੀ ਇੱਕ ਟੋਲੀ ਬਣ ਗਈ ਹੈ। ਮਨਪ੍ਰੀਤ ਇਸ ਮੁਹਿੰਮ ਨੂੰ ਅਜਿਹਾ ਜ਼ੋਰ ਫੜਿਆ ਕਿ ਅੱਜ ਮਾਨਸਾ ਅਤੇ ਪੰਜਾਬ ਦੇ ਵੱਖ ਵੱਖ ਹਿੱਸਿਆਂ 'ਚ 50,000 ਤੋਂ ਵੱਧ ਰੁੱਖ ਲਗਾਏ ਜਾ ਚੁੱਕੇ ਹਨ। ਜੀ ਹਾਂ, ਮਨਪ੍ਰੀਤ ਦੀ ਕਹਾਣੀ 'ਚ ਸਾਨੂੰ ਬਹੁਤ ਕੁਝ ਸਿਖਾਉਂਦੀ ਹੈ। ਇਸ ਕਰਕੇ ਸਾਨੂੰ ਵੀ ਮਨਪ੍ਰੀਤ ਵਰਗਾ ਜਜ਼ਬਾ ਰੱਖਣਾ ਚਾਹੀਦਾ ਹੈ ਅਤੇ ਆਪਣੇ ਆਪ ਦੇ ਨਾਲ ਜੁੜ ਕੇ ਰਹਿਣਾ ਚਾਹੀਦਾ। ਕਿਉਂ? ਕਿਉਂਕਿ ਜਦੋਂ ਅਸੀਂ ਕੁਝ ਠਾਣ ਲੈਂਦੇ ਹਾਂ ਨਾ, ਫਿਰ ਅਸੀਂ ਬਹੁਤ ਕੁਝ ਕਰ ਸਕਦੇ ਹਾਂ, ਪਰ ਜਦੋਂ ਅਸੀਂ ਕੁਝ ਨਹੀਂ ਠਾਣਦੇ ਨਾ, ਫਿਰ ਕੁਝ ਵੀ ਨਹੀਂ ਹੋ ਸਕਦਾ। ਮਨਪ੍ਰੀਤ ਸਾਨੂੰ ਇਹੀ ਸਿਖਾਉਂਦਾ। ਅੱਗੇ ਹੋਰ ਵੀ ਮਨਪ੍ਰੀਤ ਬਾਰੇ ਮੈਂ ਗੱਲ ਕਰਾਂਗੀ, ਪਰ ਇੱਕ ਗੀਤ ਜ਼ਰੂਰ ਸੁਣਦੇ ਹਾਂ।

ਖੁਦ ਹੀ ਬਣਾਉਣੀ ਪੈਂਦੀ ਹੈ। ਅਸੀਂ ਕਿਹੋ ਜਿਹਾ ਕੌਣ ਅਸੀਂ ਇਹ ਖੁਦ ਜਾਣਨਾ ਪੈਂਦਾ ਹੈ। ਜਿਵੇਂ ਮਨਪ੍ਰੀਤ ਨੇ ਜਾਣਿਆ, ਮਨਪ੍ਰੀਤ ਜਿਸ ਨੂੰ ਮੈਂ ਪਹਿਲਾਂ ਸਟਾਰਟਿੰਗ 'ਚ ਕਿਹਾ ਸੀ ਨਾ ਉਹਨੂੰ ਰੁੱਖਾਂ ਵਾਲਾ ਬਾਬਾ ਵੀ ਕਿਹਾ ਜਾਂਦਾ ਹੈ ਅਤੇ ਉਹਨੂੰ ਗੂਗਲ ਮੈਨ ਵੀ ਕਿਹਾ ਜਾਂਦਾ ਪੰਜਾਬ ਦਾ, ਇਹਦੇ ਪਿੱਛੇ ਇੱਕ ਵਜ੍ਹਾ ਹੈ। ਉਹ ਇਹ ਹੈ ਕਿ ਅੱਜ ਨਾ ਉਸ ਕੋਲ ਪੰਜਾਬ ਦੇ ਹਰ ਪਿੰਡ ਦੀ ਮਿੱਟੀ ਅਤੇ ਰੁੱਖਾਂ ਦੀ ਅਜਿਹੀ ਜਾਣਕਾਰੀ ਹੈ ਨਾ ਕਿ ਲੋਕ ਉਸਨੂੰ ਪੰਜਾਬ ਦਾ ਗੂਗਲ ਮੈਨ ਅਤੇ ਰੁੱਖਾਂ ਵਾਲਾ ਬਾਬਾ ਕਹਿਣ ਲੱਗ ਗਏ ਨੇ। ਸੋ ਦੋਸਤੋ, ਮਨਪ੍ਰੀਤ ਦੀ ਕਹਾਣੀ ਸਾਨੂੰ ਬਹੁਤ ਕੁਝ ਸਿਖਾਉਂਦੀ ਹੈ। ਮਨਪ੍ਰੀਤ ਦੀ ਕਹਾਣੀ ਸਾਨੂੰ ਇਹ ਸਿਖਾਉਂਦੀ ਹੈ ਕਿ ਬਦਲਾਅ ਦੀ ਉਮੀਦ ਦੂਜਿਆਂ ਤੋਂ ਨਾ ਕਰੋ। ਇਹ ਨਾ ਸੋਚੋ ਕਿ ਕੋਈ ਹੋਰ ਆ ਕੇ ਤੁਹਾਡੀ ਜ਼ਿੰਦਗੀ ਬਦਲੇਗਾ ਜਾਂ ਤੁਹਾਡੇ ਸਮਾਜ ਨੂੰ ਬਦਲੇਗਾ। ਇਸ ਦੀ ਸ਼ੁਰੂਆਤ ਤੁਹਾਨੂੰ ਖੁਦ ਨੂੰ ਕਰਨੀ ਪੈਂਦੀ ਹੈ। ਜੇਕਰ ਤੁਹਾਡੇ ਦਿਲ ਵਿੱਚ ਕਿਸੇ ਚੀਜ਼ ਨੂੰ ਬਦਲਣ ਦੀ ਸੱਚੀ ਇੱਛਾ ਹੈ ਜਾਂ ਜਜ਼ਬਾ ਹੈ, ਫਿਰ ਤੁਸੀਂ ਜ਼ਰੂਰ ਬਦਲ ਸਕਦੇ ਹੋ। ਤਾਂ ਇਕੱਲੇ ਖੜ੍ਹੇ ਹੋ ਜਾਓ, ਕਾਰਵਾ ਨਾ ਆਪਣੇ ਆਪ ਬਣਦਾ ਜਾਵੇਗਾ। ਜਦੋਂ ਮਨਪ੍ਰੀਤ ਇੰਨੀਆਂ ਮੁਸ਼ਕਲਾਂ ਦੇ ਬਾਵਜੂਦ ਪੂਰੇ ਪੰਜਾਬ ਨੂੰ ਹਰਾ ਭਰਾ ਕਰ ਸਕਦਾ ਹੈ, ਤਾਂ ਅਸੀਂ ਆਪਣੀ ਜ਼ਿੰਦਗੀ ਦੀਆਂ ਛੋਟੀਆਂ ਛੋਟੀਆਂ ਮੁਸ਼ਕਲਾਂ ਤੋਂ ਕਿਉਂ ਹਾਰ ਮੰਨੀਏ। ਉੱਠੋ, ਆਪਣੀ ਜ਼ਿੰਦਗੀ ਨੂੰ ਇੱਕ ਨਵਾਂ ਮਕਸਦ ਦਿਓ, ਇਸ ਕੁਦਰਤ ਨਾਲ ਪਿਆਰ ਕਰੋ ਅਤੇ ਹਮੇਸ਼ਾ ਦੀ ਤਰ੍ਹਾਂ ਮੁਸਕਰਾ ਕੇ ਆਖੋ, ਲਵ ਯੂ ਜ਼ਿੰਦਗੀ, ਕਿਉਂਕਿ ਜ਼ਿੰਦਗੀ ਬਹੁਤ ਸੋਹਣੀ ਹੈ। ਆਪਾਂ ਅਗਲੀ ਵਾਰ ਫਿਰ ਮਿਲਾਂਗੇ ਅਤੇ ਬੜੀਆਂ ਸਾਰੀਆਂ ਗੱਲਾਂ ਕਰਨੀਆਂ, ਕਿਉਂਕਿ ਪ੍ਰੋਗਰਾਮ ਦਾ ਸਮਾਂ ਜਿਹੜਾ ਹੈ ਉਹ ਸਮਾਪਤ ਹੋ ਚੁੱਕਿਆ ਹੈ ਅਤੇ ਦਿਲ ਤਾਂ ਨਹੀਂ ਕਰ ਰਿਹਾ ਜਾਣ ਦਾ, ਗੱਲਾਂ ਬਹੁਤ ਸਾਰੀਆਂ ਨੇ, ਪਰ ਫਿਰ ਜਦੋਂ ਜ਼ਿੰਦਗੀ ਦੇ ਵਿੱਚ ਲੱਗੇ ਨਾ ਕਿ ਤੁਸੀਂ ਹਾਰ ਰਹੇ ਹੋ, ਅਤੇ ਆਪਣੇ ਆਪ ਨੂੰ ਜ਼ਰੂਰ ਇੱਕ ਵਾਰ ਸ਼ੀਸ਼ੇ 'ਚ ਦੇਖਿਓ ਅਤੇ ਇਹ ਦੇਖਿਓ ਕਿ ਤੁਸੀਂ ਇੰਨੇ ਜ਼ਿਆਦਾ ਕਮਜ਼ੋਰ ਹੋ, ਤੁਹਾਡੇ ਕੋਲ ਇੰਨੀ ਹਿੰਮਤ ਨਹੀਂ ਕਿ ਤੁਸੀਂ ਇੰਨਾ ਹਾਲਾਤਾਂ ਦਾ ਸਾਹਮਣਾ ਕਰ ਸਕੋ। ਮੁਸਕਰਾਉਂਦੇ ਰਹੋ, ਕਿਉਂਕਿ ਜੇ ਨਾ ਹੱਸੇ ਨਾ ਫਿਰ ਮੂੰਹ 'ਤੇ ਝੋਟੀਆਂ ਪੈ ਜਾਣੀਆਂ, ਫਿਰ ਸੋਹਣੇ ਵੀ ਨਹੀਂ ਲੱਗਣੇ ਤੁਸੀਂ। ਆਪਣੇ ਚਿਹਰੇ ਨੂੰ ਗਲੋ ਲਿਆਉਣ ਵਾਸਤੇ ਵੀ ਨਾ ਬੰਦਿਆਂ ਨੂੰ ਹੱਸਣਾ ਪੈਂਦਾ। ਦੇਖੀ ਨਹੀਂ ਪਾਰਕ ਦੇ ਵਿੱਚ ਯੋਗਾ ਕਰਦੇ ਲੋਕ ਨਕਲੀ ਹਾਸਾ ਹੱਸਦੇ ਨੇ, ਅਤੇ ਇਹੀ ਨੈਚੁਰਲ ਹਾਸਾ ਹੋਵੇ ਬੰਦਾ ਕਿੰਨਾ ਖੁਸ਼ ਹੋਵੇ। ਹੁਣ ਤੁਸੀਂ ਕੁਝ ਲੋਕ ਇੱਦਾਂ ਦੇ ਵੀ ਦੇਖਿਓ ਨੇ ਜਿਹਨਾਂ ਚਿਹਰੇ 'ਤੇ ਬੜਾ ਸਾਰਾ ਨੂਰ ਹੁੰਦਾ। ਇਹ ਨੂਰ ਦੀ ਵਜ੍ਹਾ ਪਤਾ ਕੀ ਹੁੰਦੀ ਹੈ? ਉਹ ਦੋਸਤ ਜਿਹੜੇ ਹੁੰਦੇ ਨਾ ਆਪਣੀ ਜ਼ਿੰਦਗੀ ਵਿੱਚ ਖੁਸ਼ ਰਹਿੰਦੇ ਨੇ, ਉਹਨਾਂ ਨੇ ਕਦੀ ਕਿਸੇ ਦਾ ਸਟ੍ਰੈਸ ਨਹੀਂ ਲਿਆ ਹੁੰਦਾ। ਇਸ ਕਰਕੇ ਤੁਸੀਂ ਵੀ ਕਿਸੇ ਚੀਜ਼ ਦਾ ਸਟ੍ਰੈਸ ਨਾ ਲਓ, ਖੁਸ਼ ਰਹੋ ਅਤੇ ਜ਼ਿੰਦਗੀ ਨੂੰ ਇੰਜੋਏ ਕਰਦੇ ਰਹੋ। ਤੋਬਾ ਤੋਬਾ ਕਰੋ ਉਹਨਾਂ ਚੀਜ਼ਾਂ ਨੂੰ ਜੋ ਤੁਹਾਡੇ ਲਈ ਸਹੀ ਨਹੀਂ ਹੈਗੀਆਂ। ਫਿਲਹਾਲ ਅੱਜ ਦਾ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੋ ਰਿਹਾ ਜੀ। ਮੈਨੂੰ ਯਾਨੀ ਆਪਣੀ ਦੋਸਤ ਆਰਜੇ ਸੁਰਬੀ ਨੂੰ ਇਜਾਜ਼ਤ ਦਿਓ। ਉਮੀਦ ਕਰਦੀ ਹਾਂ ਤੁਹਾਨੂੰ ਪ੍ਰੋਗਰਾਮ ਜਾਂ ਸਫ਼ਰ ਬਹੁਤ ਵਧੀਆ ਲੱਗਾ ਹੋਏਗਾ। ਕੋਈ ਭੁੱਲ ਚੁੱਕ ਹੋ ਗਈ ਤਾਂ ਮਾਫ਼ ਕਰ ਦਿਓ ਜੀ। ਇਸ ਦੇ ਨਾਲ ਹੁਣ ਤੁਸੀਂ ਆਪਣਾ ਧਿਆਨ ਰੱਖਣਾ, ਆਪਣੀ ਜ਼ਿੰਦਗੀ ਲਵ ਯੂ ਜ਼ਿੰਦਗੀ ਜ਼ਰੂਰ ਕਹਿੰਦੇ ਰਹਿਣਾ ਹੈ ਜੀ। ਖੁਸ਼ ਰਹਿਣਾ, ਹੱਸਦੇ ਰਹਿਣਾ, ਮੁਸਕਰਾਉਂਦੇ ਰਹਿਣਾ ਹੈ ਅਤੇ ਸਾਰੀਆਂ ਬੁਰਾਈਆਂ ਤੋਂ ਦੂਰ ਰਹਿਣਾ, ਚੰਗੇ ਕਰਮ ਕਰਦੇ ਰਹਿਣਾ ਜੀ। ਰੱਬ ਰੱਖਿਆ ਜੀ, ਦੋ ਜੀਵੀ ਨੂੰ ਇਜਾਜ਼ਤ, ਫਿਰ ਮਿਲਾਂਗੇ ਜੀ ਇੱਦਾਂ ਹੀ ਹੱਸਦੇ ਹੱਸਦੇ, ਖੁਸ਼ੀ ਖੁਸ਼ੀ, ਇੰਜੋਏ ਕਰਦੇ ਕਰਦੇ।

ਨਮਸਕਾਰ, ਸ਼ਾਮ ਦੇ 7 ਵਜ ਚੁੱਕੇ ਨੇ ਤੇ ਐਫਐਮ ਰੇਨਬੋ ਦੇ ਸਮਾਂ ਹੋ ਚੁੱਕਿਆ ਹੁਣ ਐਫਐਮ ਨਿਊਜ਼ ਹੈਡਲਾਈਨਸ ਦਾ। ਸਹਿਕਾਰਤਾ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਸਹਿਕਾਰੀ ਲਹਿਰ ਸੁਧਾਰਾਂ, ਡਿਜੀਟਾਈਜੇਸ਼ਨ ਅਤੇ ਪੇਸ਼ੇਵਰ ਪ੍ਰਬੰਧ ਰਾਹੀਂ ਪਸਾਰ ਦੇ ਇੱਕ ਨਵੇਂ ਪੜਾਅ ਵਿੱਚ ਦਾਖਲ ਹੋ ਰਹੀ ਹੈ। ਬ੍ਰਿਕਸ ਦੀਆਂ ਨਸ਼ਾ ਵਿਰੋਧੀ ਏਜੰਸੀਆਂ ਦੇ ਮੁਖੀਆਂ ਦੀ ਮੀਟਿੰਗ ਅੱਜ ਗੁਹਾਟੀ ਵਿੱਚ ਸ਼ੁਰੂ ਹੋਈ। ਚੋਣ ਕਮਿਸ਼ਨ ਨੇ ਪੱਛਮੀ ਬੰਗਾਲ ਦੀਆਂ 3 ਰਾਜ ਸਭਾ ਸੀਟਾਂ ਅਤੇ ਬਿਹਾਰ, ਗੁਜਰਾਤ ਅਤੇ ਮੱਧ ਪ੍ਰਦੇਸ਼ ਦੀਆਂ 3 ਵਿਧਾਨ ਸਭਾ ਸੀਟਾਂ ਲਈ ਜ਼ਿਮਨੀ ਚੋਣਾਂ ਲਈ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ। ਦੇਸ਼ ਅੱਜ ਭਾਰਤੀ ਜਨਸੰਘ ਦੇ ਸੰਸਥਾਪਕ ਡਾਕਟਰ ਸ਼ਿਆਮਾ ਪ੍ਰਸਾਦ ਮੁਖਰਜੀ ਦੀ 125ਵੀਂ ਜਨਮ ਵਰੇਗੰਢ ਤੇ ਉਹਨਾਂ ਨੂੰ ਨਮਨ ਕਰ ਰਿਹਾ। ਪੰਜਾਬ ਤੇ ਚੰਡੀਗੜ੍ਹ ਵਿੱਚ ਵੀ ਸਬੰਧੀ ਪ੍ਰੋਗਰਾਮ ਕਰਵਾਏ ਗਏ। ਪਾਕਿਸਤਾਨ ਦੇ ਕਬਜ਼ੇ ਵਾਲੇ ਜੰਮੂ ਕਸ਼ਮੀਰ ਦੇ ਲੋਕਾਂ ਨੇ ਪਿਛਲੇ ਮਹੀਨੇ ਤੋਂ ਇਸ ਖੇਤਰ ਵਿੱਚ ਚੱਲ ਰਹੇ ਵਿਰੋਧ ਮੁਜ਼ਾਹਰਿਆਂ ਦਰਮਿਆਨ ਭਾਰਤ ਸਰਕਾਰ ਤੋਂ ਸਹਾਇਤਾ ਦੀ ਅਪੀਲ ਕੀਤੀ ਹੈ। 17ਵੇਂ ਰਾਸ਼ਟਰੀ ਯੁਵਾ ਸੰਸਦ ਮੁਕਾਬਲੇ 2024-25 ਵਿੱਚ ਪੰਜਾਬ ਦੇ 2 ਅਤੇ ਹਰਿਆਣਾ ਦੇ 1 ਵਿਦਿਅਕ ਅਦਾਰੇ ਨੂੰ ਜੇਤੂ ਐਲਾਨਿਆ ਗਿਆ ਹੈ। ਪੰਜਾਬ ਸਰਕਾਰ ਵੱਲੋਂ ਆਨਲਾਈਨ NRI ਮਿਲਣੀ 8 ਜੁਲਾਈ ਨੂੰ ਹੋਏਗੀ। ਪੰਜਾਬ ਤੇ ਚੰਡੀਗੜ੍ਹ ਮਨੁੱਖੀ ਅਧਿਕਾਰ ਕਮਿਸ਼ਨ ਨੇ ਚੰਡੀਗੜ੍ਹ ਦੇ ਸਨਅਤੀ ਖੇਤਰ ਵਿੱਚ ਇੱਕ ਇਮਾਰਤ ਢਹਿਣ ਦੀ ਘਟਨਾ 'ਚ 2 ਵਿਅਕਤੀਆਂ ਦੀ ਮੌਤ ਦੇ ਮਾਮਲੇ ਵਿੱਚ ਡਿਪਟੀ ਕਮਿਸ਼ਨਰ ਚੰਡੀਗੜ੍ਹ ਤੋਂ ਰਿਪੋਰਟ ਮੰਗੀ ਹੈ। ਭਾਰਤ ਦੀ ਮਰਦਾਂ ਦੀ ਅੰਡਰ 18 ਹਾਕੀ ਟੀਮ ਲਈ 11 ਦਿਨਾਂ ਦਾ ਰਾਸ਼ਟਰੀ ਕੋਚਿੰਗ ਕੈਂਪ ਚੰਡੀਗੜ੍ਹ ਦੇ ਪੰਜਾਬ ਯੂਨੀਵਰਸਿਟੀ ਕੈਂਪਸ ਵਿੱਚ ਅੱਜ ਤੋਂ 17 ਜੁਲਾਈ ਤੱਕ ਲਾਇਆ ਜਾ ਰਿਹਾ। ਇਸ ਹੁਣ ਤੱਕ ਦੀਆਂ FM ਨਿਊਜ਼ ਹੈਡਲਾਈਨਸ।

ਨਮਸਕਾਰ, ਸਤਿ ਸ਼੍ਰੀ ਅਕਾਲ, ਆਦਾਬ, ਵਾਂਸ ਅਗੇਨ ਲੇਟ ਵਾਲੀ ਗੁੱਡ ਈਵਨਿੰਗ ਦੋਸਤੋ। ਸ਼ਾਮ ਦੇ 7:03 ਹੋ ਚੁੱਕੇ ਨੇ, ਐਫਐਮ ਰੇਨਬੋ ਤੇ ਪ੍ਰੋਗਰਾਮ ਸ਼ੁਰੂ ਹੋ ਚੁੱਕਾ ਜੀ, ਫਿਲਮੀ ਦੁਨੀਆ। ਪ੍ਰੋਗਰਾਮ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋ ਚੁੱਕਾ ਤੁਹਾਡਾ ਦੋਸਤ ਮੋਹਿਤ ਰੂਬਲ, ਐਂਡ ਇਸ ਪ੍ਰੋਗਰਾਮ ਨੂੰ ਤੁਸੀਂ ਇੰਜੋਏ ਕਰੋਗੇ 107 ਐਫਐਮ ਰੇਨਬੋ ਤੇ। ਦੋਸਤੋ, ਅੱਜ ਦੇ ਜਿਸ ਸਿਤਾਰੇ ਨੂੰ ਅਸੀਂ ਅੱਜ ਦੇ ਪ੍ਰੋਗਰਾਮ ਵਿੱਚ ਕਵਰ ਕਰਾਂਗੇ, ਜਿਹਨਾਂ ਬਾਰੇ ਗੱਲਬਾਤ ਕਰਾਂਗੇ, ਜਿਹਨਾਂ ਨੂੰ ਅਸੀਂ ਸ਼ਰਧਾਂਜਲੀ ਦੇਣ ਦੀ ਕੋਸ਼ਿਸ਼ ਕਰਾਂਗੇ, ਸੋ ਉਹ ਸ਼ਖਸੀਅਤ ਆਪ ਤਾਂ ਬਹੁਤ ਵੱਡਾ ਸਿਤਾਰਾ ਹੈ ਹੀ ਹੈ, ਪਰ ਕੁਝ ਸਿਤਾਰੇ ਕੀ ਹੁੰਦੇ ਨੇ, ਉਹ ਆਪ ਤਾਂ ਚਮਕਦੇ ਹੀ ਨੇ, ਉਹ ਕੋਸ਼ਿਸ਼ ਕਰਦੇ ਨੇ ਕਿ ਹੋਰ ਵੀ ਜਿਹੜੇ ਅਲੱਗ ਅਲੱਗ ਸਿਤਾਰੇ ਨੇ ਉਹਨਾਂ ਨੂੰ ਵੀ ਚਮਕਾਉਣ ਦੇ ਵਿੱਚ ਜਿਹੜੀ ਹੈ ਉਹ ਮਦਦ ਕਰਨ। ਸੋ ਅੱਜ ਜਿਹਨਾਂ ਬਾਰੇ ਅਸੀਂ ਗੱਲ ਕਰਨ ਜਾ ਰਹੇ ਹਾਂ, ਹੁਣ ਆਪਾਂ ਉਹਨਾਂ ਬਾਰੇ ਗੱਲ ਸ਼ੁਰੂ ਕਰਦੇ ਹਾਂ। ਸੋ ਜਨਾਬ, ਇਹ ਕਹਾਣੀ ਸ਼ੁਰੂ ਹੁੰਦੀ ਹੈ 3 ਜਨਵਰੀ 1921 ਨੂੰ ਲਾਹੌਰ ਤੋਂ, ਜਿੱਥੇ ਚੇਤਨ ਆਨੰਦ ਸਾਹਿਬ ਦਾ ਜਨਮ ਹੋਇਆ। ਜੀ ਹਾਂ, ਬਾਲੀਵੁੱਡ ਦੇ ਪ੍ਰੋਡਿਊਸਰ ਡਾਇਰੈਕਟਰ ਚੇਤਨ ਆਨੰਦ ਜੀ, ਜਿਹਨਾਂ ਬਾਰੇ ਅਸੀਂ ਅੱਜ ਗੱਲ ਕਰਨ ਜਾ ਰਹੇ ਹਾਂ। ਸੋ ਲਾਹੌਰ ਦੇ ਵਿੱਚ ਉਹਨਾਂ ਦਾ ਜਨਮ ਹੁੰਦਾ ਹੈ। ਉਹਨਾਂ ਦੇ ਪਿਤਾ ਕਿਸ਼ੋਰੀ ਲਾਲ ਆਨੰਦ ਇੱਕ ਮੰਨੇ ਪਰਮੰਨੇ ਵਕੀਲ ਸਨ, ਪਰ ਸ਼ਾਇਦ ਬੋਲੋ ਕਿ ਨਹੀਂ ਜਾਣਦੇ ਕਿ ਉਹਨਾਂ ਦੇ ਘਰ ਵਿੱਚ ਬਾਲੀਵੁੱਡ ਦੇ 3 ਹੀਰੋ, ਚੇਤਨ ਆਨੰਦ ਸਭ ਤੋਂ ਵੱਡੇ ਅਤੇ ਉਹਨਾਂ ਦੇ 2 ਛੋਟੇ ਭਰਾ ਜਿਹੜੇ ਕਿ ਦੇਵਾਨੰਦ ਅਤੇ

ਮਹਾਨ ਡਾਇਰੈਕਟਰ ਵਿਜੇਨਾ, ਜਾਣੀ ਕਿ ਪੂਰਾ ਦਾ ਪੂਰਾ ਪਰਿਵਾਰ ਹੀ ਟੈਲੈਂਟਡ ਦਾ ਕਹਿ ਲਓ ਕਿ ਇੱਕ ਖਜ਼ਾਨਾ ਸੀਗਾ, ਜਿਹਨਾਂ ਪਰ ਅਸੀਂ ਹੋਰ ਵੀ ਬਹੁਤ ਸਾਰੀ ਗੱਲਾਂ ਕਰਾਂਗੇ। ਪਰ ਪਹਿਲਾਂ ਉਹਨਾਂ ਵੱਲੋਂ ਹੀ ਬਣਾਈ ਗਈ ਇੱਕ ਬੜੀ ਫੇਮਸ ਮੂਵੀ ਦਾ ਇੱਕ ਬੜਾ ਫੇਮਸ ਗੀਤ ਜਿਹੜਾ ਅਸੀਂ ਇੰਜੋਏ ਕਰਨ ਜਾ ਰਹੇ ਹਾਂ।

ਜੀ ਦੋਸਤੋ, ਬਹੁਤ ਸਾਰੀਆਂ ਫਿਲਮਾਂ ਬਾਲੀਵੁੱਡ ਦੇ ਵਿੱਚ ਸਾਨੂੰ ਦਿੱਤੀਆਂ ਚੇਤਨ ਆਨੰਦ ਜੀ ਨੇ, ਪਰ ਆਓ ਪਹਿਲਾਂ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਕਿਹੋ ਜਿਹਾ ਸੀ ਉਹਨਾਂ ਦਾ ਮੁੱਢਲੀ ਜੀਵਨ। ਸੋ ਦੋਸਤੋ, ਜਿਵੇਂ ਕਿ ਮੈਂ ਦੱਸਿਆ ਕਿ ਉਹਨਾਂ ਦੇ ਪਿਤਾ ਜੀ ਵਕੀਲ ਸਨ, ਅਤੇ ਉਹਨਾਂ ਦੇ ਜਿਹੜੇ ਨਾਲ ਦੇ ਦੋ ਭਰਾ ਨੇ ਉਹ ਵੀ ਕੋਈ ਆਮ ਨਹੀਂ, ਦੇਵਾਨੰਦ ਸਾਹਿਬ ਅਤੇ ਨਾਲ ਉਹਨਾਂ ਦੇ ਹੋਰ ਜਿਹੜੇ ਉਹਨਾਂ ਦੇ ਬ੍ਰਦਰ ਨੇ। ਸੋ ਬੇਸਿਕਲੀ ਅਸੀਂ ਕਹਿ ਸਕਦੇ ਹਾਂ ਕਿ ਚੰਗਾ ਇੱਕ ਟੈਲੈਂਟਡ ਪਰਿਵਾਰ ਜਿਹੜਾ ਸੀਗਾ ਉਹ ਸੀਗਾ। ਹੁਣ ਅਸੀਂ ਅੱਗੇ ਵੱਧਦੇ ਹਾਂ। ਬਈ ਕਿਹਾ ਜਾਂਦਾ ਹੈ ਕਿ ਚੇਤਨ ਸਾਹਿਬ ਜਿਹੜੇ ਨੇ ਉਹ ਕਦੇ ਵੀ ਫਿਲਮਾਂ 'ਚ ਨਹੀਂ ਆਉਣਾ ਚਾਹੁੰਦੇ ਸਨ। ਉਹਨਾਂ ਨੇ ਲਾਹੌਰ ਦੇ ਸਰਕਾਰੀ ਕਾਲਜ ਤੋਂ ਪੜ੍ਹਾਈ ਕੀਤੀ ਅਤੇ ਸਿਵਲ ਸਰਵਿਸਿਸ ਅਫਸਰ ਬਣਨਾ ਜਿਹੜੇ ਚਾਹੁੰਦੇ ਸਨ, ਪਰ ਉਸ ਜ਼ਮਾਨੇ 'ਚ ਇਹ ਪੇਪਰ ਜਿਹੜਾ ਹੈ ਉਹ ਲੰਡਨ ਦੇ ਵਿੱਚ ਹੁੰਦਾ ਸੀ, ਪਰ ਕਿਸਮਤ ਨੂੰ ਸ਼ਾਇਦ ਕੁਝ ਹੋਰ ਹੀ ਮਨਜ਼ੂਰ ਸੀ, ਉਹ ਲੰਡਨ ਹੀ ਨਾ ਜਾ ਪਾਏ। ਜਿਸ ਤੋਂ ਬਾਅਦ ਉਹਨਾਂ ਨੇ ਦੇਹਰਾਦੂਨ ਦੇ ਮਸ਼ਹੂਰ ਦੂਨ ਸਕੂਲ ਵਿੱਚ ਹਿਸਟਰੀ ਦੇ ਟੀਚਰ ਵਜੋਂ ਪੜ੍ਹਾਉਣਾ ਸ਼ੁਰੂ ਕਰ ਦਿੱਤਾ। ਸੋਚੋ ਕਿ ਇੱਕ ਜਿਹੜਾ ਬੰਦਾ ਹਿਸਟਰੀ ਪੜ੍ਹਾ ਰਿਹਾ ਹੋਵੇ, ਵੈਸੇ ਅਸੀਂ ਲੋਕ ਨਾ ਹਿਸਟਰੀ ਵਾਲੇ ਟੀਚਰ ਨੂੰ ਬੜਾ ਬੋਰਿੰਗ ਜਿਹਾ ਮੰਨਦੇ ਹਾਂ ਕਿ ਯਾਰ ਕਿ ਉਸ ਸਮੇਂ ਇਹਨਾਂ ਨੇ ਰਾਜ ਕੀਤਾ, ਉਸ ਸਮੇਂ ਆਹ ਹੋਇਆ, ਉਦੋਂ ਆਹ ਚੀਜ਼ ਚੱਲਦੀ ਸੀ, ਉਦੋਂ ਉਹ ਚੀਜ਼ ਚੱਲਦੀ ਸੀਗੀ, ਪਰ ਕਿੰਨੀ ਕ੍ਰੀਏਟੀਵਿਟੀ ਸੀਗੀ ਉਹਨਾਂ ਦੇ ਦਿਮਾਗ ਦੇ ਵਿੱਚ, ਉਹਨਾਂ ਦੇ ਮਨ ਦੇ ਅੰਦਰ, ਕਿ ਸ਼ਾਇਦ ਉਹਨਾਂ ਨੂੰ ਖੁਦ ਨੂੰ ਹੀ ਨਹੀਂ ਪਤਾ ਹੋਏਗਾ ਕਿ ਜਿਹੜਾ ਰਾਹ ਉਹ ਲੱਭ ਰਹੇ ਸੀਗੇ ਲੰਡਨ ਜਾ ਕੇ ਇੱਕ ਅਫਸਰ ਬਣਨ ਦਾ, ਪਰ ਮੰਜ਼ਿਲ ਜਿਹੜੀ ਉਹਨਾਂ ਨੂੰ ਕਿਤੇ ਹੋਰ ਹੀ ਲੈ ਕੇ ਜਾ ਰਹੀ ਸੀਗੀ, ਰਾਹ ਜਿਹੜੇ ਨੇ ਹੋਰ ਹੀ ਸੀਗੇ, ਅਤੇ ਰਾਹ ਜਿਹੜੇ ਨੇ ਉਹਨਾਂ ਦੀ ਫਿਲਮਾਂ ਦੇ ਵਿੱਚ ਗਾਣੇ ਵੀ ਕੁਝ ਐਸੇ ਤਰ੍ਹਾਂ ਨੇ ਕਿ ਉਹ ਰਾਹ ਜਿਹੜੇ ਨੇ ਉਹ ਸ਼ਾਇਦ ਕੁਝ ਹੋਰ ਹੀ ਕਹਿ ਰਹੇ ਸੀ।

क्या बात है, किसका रास्ता देखे, यानी कि वाकई सानू वैसे नहीं पता हुंदा सी, राहवां ते चलता रहे हुन्ने आ पर सानू नहीं पता हुंदा कि अगला जिहड़ा मोड़ है ਉਹ ਸਾਨੂੰ ਕਿਸ ਡਾਇਰੈਕਸ਼ਨ ਵੱਲ ਜਿਹੜਾ ਹੈ ਲੈ ਜਾਏਗਾ। ਪਰ ਇੱਥੇ ਚੇਤਨ ਆਨੰਦ ਜੀ ਨੂੰ ਵੀ ਨਹੀਂ ਪਤਾ ਸੀਗਾ ਕਿ ਸਿੱਧਾ ਉਹ ਡਾਇਰੈਕਸ਼ਨ ਨਹੀਂ, ਸਿੱਧਾ ਜਨਾਬ ਉਹ ਡਾਇਰੈਕਸ਼ਨ ਹੀ ਕਰਨਗੇ, ਯਾਨੀ ਕਿ ਫਿਲਮਾਂ ਦੀ ਡਾਇਰੈਕਸ਼ਨ ਹੀ ਕਰਨਗੇ। ਓਕੇ ਜੀ, ਸੋ ਸਕੂਲ ਵਿੱਚ ਪੜ੍ਹਾਉਂਦੇ ਪੜ੍ਹਾਉਂਦੇ ਹੁਣ ਤੱਕ ਕੀ ਬੀਤਿਆ ਮੈਂ ਦੱਸ ਦੇਵਾਂ ਕਿ ਬਈ ਚੇਤਨ ਆਨੰਦ ਜੀ ਜਿਹੜੇ ਨੇ ਉਹ ਅਫਸਰ ਬਣਨਾ ਚਾਹੁੰਦੇ ਸੀਗੇ ਸਿਵਲ, ਅਤੇ ਉਸ ਤੋਂ ਬਾਅਦ ਦੇਹਰਾਦੂਨ ਦੇ ਡੂਨ ਸਕੂਲ ਦੇ ਵਿੱਚ ਉਹ ਹਿਸਟਰੀ ਦੇ ਟੀਚਰ ਲੱਗ ਗਏ ਨੇ। ਅਤੇ ਜਦੋਂ ਬਤੌਰ ਅਧਿਆਪਕ ਜਦੋਂ ਪੜ੍ਹਾਉਂਦੇ ਪੜ੍ਹਾਉਂਦੇ ਚੇਤਨ ਸਾਹਿਬ ਨੇ ਸਮਰਾਟ ਅਸ਼ੋਕ 'ਤੇ ਇੱਕ ਸ਼ਾਨਦਾਰ ਸਕ੍ਰਿਪਟ ਲਿਖੀ। ਬਸ ਫਿਰ ਕਿਸੀ ਉਸ ਸਕ੍ਰਿਪਟ ਨੂੰ ਲੈ ਕੇ 1940 ਦੇ ਦਹਾਕੇ ਵਿੱਚ ਉਹ ਮਾਇਆ ਨਗਰੀ ਬੋਂਬੇ ਪਹੁੰਚ ਕੇ ਡਾਇਰੈਕਟਰ ਫਣੀ ਮਜੂਮਦਾਰ ਨੂੰ ਮਿਲਣ, ਅਤੇ ਉਹਨਾਂ ਨੇ ਪਰਸਨੈਲਿਟੀ ਤੋਂ ਇੰਨੇ ਪ੍ਰਭਾਵਿਤ ਹੋਏ ਚੇਤਨ ਆਨੰਦ ਜੀ ਦੀ ਪਰਸਨੈਲਿਟੀ ਤੋਂ ਕਿ 1944 ਦੀ ਫਿਲਮ ਰਾਜਕੁਮਾਰ ਵਿੱਚ ਬਤੌਰ ਹੀਰੋ ਕਾਸਟ ਕਰ ਲਿਆ, ਯਾਨੀ ਕਿ ਟੀਚਰ ਤੋਂ ਸਿੱਧਾ ਐਕਟਰ। ਮਤਲਬ ਤੁਸੀਂ ਸੋਚ ਰਹੇ ਹੋ ਕਿ ਮਤਲਬ ਬਸ ਕੋਸ਼ਿਸ਼ ਕਰੋ, ਨਿਕਲੋ, ਤੁਹਾਨੂੰ ਖੁਦ ਨਹੀਂ ਪਤਾ ਹੁੰਦਾ ਕਿ ਅਗਲੇ ਨੇ ਦੇਖਣ ਵਾਲੇ ਨੇ ਕੀ ਹੀ ਵੇਖ ਲੈਣਾ ਅਤੇ ਕਿੱਥੇ ਕਹਾਣੀ ਪਹੁੰਚ ਜਾਣੀ ਹੈ। ਈਵਨ ਅੱਜ ਤਾਂ ਮੈਂ ਵੀ ਸਰਪ੍ਰਾਈਜ਼ ਹੋ ਰਿਹਾ ਵਾਂ ਕਿ ਕਿਵੇਂ ਕਿਵੇਂ ਇਹਨਾਂ ਦੀ ਕਹਾਣੀ ਚੱਲੀ ਹੈ। ਕੋਈ ਗੱਲ ਨਹੀਂ, ਅੱਗੇ ਹੋਰ ਜਾਣਾਂਗੇ, ਫਿਲਹਾਲ ਇੱਕ ਛੋਟਾ ਜਿਹਾ ਖੂਬਸੂਰਤ ਗੀਤ। ਤੁਸੀਂ ਸਾਰੇ ਜਦੋਂ ਇਹ ਗਾਣੇ ਸੁਣੋਗੇ ਤੁਸੀਂ ਵੀ ਹੈਰਾਨ ਹੋਗੇ ਕਿ ਅੱਛਾ ਇਹ ਫਿਲਮ ਵੀ ਇਹਨਾਂ ਦੀ ਹੈ।

ਜੀ ਖੂਬਸੂਰਤ ਗੀਤ ਜਿਹੜਾ ਤੁਸੀਂ ਹੁਣ ਇੰਜੋਏ ਕੀਤਾ ਫਰੋਮ ਦੀ ਮੂਵੀ ਕੁਦਰਤ, ਜਿਸ ਨੂੰ ਆਵਾਜ਼ ਦਿੱਤੀ ਸੀ ਕਿਸ਼ੋਰ ਦਾ ਨੇ, ਐਂਡ ਫਿਲਮ ਸੀ ਚੇਤਨ ਆਨੰਦ ਜੀ ਦੀ। ਸੋ ਚੇਤਨ ਆਨੰਦ ਜੀ ਨੇ ਜਦੋਂ ਪਹਿਲੀ ਫਿਲਮ ਕਰ ਲਈ ਅਤੇ ਕਰਨ ਤੋਂ ਬਾਅਦ ਉਹਨਾਂ ਨੂੰ ਅਹਿਸਾਸ ਹੋ ਗਿਆ ਕਿ ਨਹੀਂ, ਹਾਂ ਮੈਂ ਇਸ ਇੰਡਸਟਰੀ ਨੂੰ ਬਿਲੋਂਗ ਕਰਦਾ ਪਰ ਸ਼ਾਇਦ ਐਕਟਿੰਗ ਦੇ ਵਿੱਚ ਮੈਂ ਆਪਣੇ ਆਪ ਨੂੰ ਨਹੀਂ ਵੇਖ ਰਿਹਾ, ਕਿਉਂਕਿ ਉਹਨਾਂ ਨੇ ਸਕ੍ਰਿਪਟ ਲਿਖੀ ਸੀ, ਉਹਨਾਂ ਦੇ ਜ਼ਹਿਨ ਦੇ ਵਿੱਚ ਇੱਕ ਨਾ ਸਟੋਰੀ ਪਹਿਲਾਂ ਹੀ ਚੱਲ ਚੁੱਕੀ ਸੀ ਕਿ ਅੱਛਾ ਇੱਥੇ ਆ ਹੋ ਸਕਦਾ, ਇੱਥੇ ਹੋ ਸਕਦਾ। ਸੋ ਬਤੌਰ ਐਕਟਰ ਉਹ ਚੀਜ਼ ਸ਼ਾਇਦ ਉਹਨਾਂ ਨੂੰ ਉਹ ਕਿੱਕ ਜਿਹੜੀ ਇਹ ਨਹੀਂ ਮਿਲੀ, ਉਹ ਜੋ ਲੱਭ ਰਹੇ ਸੀ ਸਕੂਨ ਸ਼ਾਇਦ ਉਹਨਾਂ ਨੂੰ ਨਹੀਂ ਮਿਲਿਆ। ਸੋ ਹੁਣ ਉਹਨਾਂ ਦੀ ਇੱਕ ਅਗਲੇ ਚੈਪਟਰ ਕਹਿ ਲਓ, ਅਗਲਾ ਪੜਾਅ ਜਿਹੜਾ ਜ਼ਿੰਦਗੀ ਦਾ ਕੀ ਆਉਂਦਾ, ਡਾਇਰੈਕਸ਼ਨ। 1946 ਦੇ ਵਿੱਚ ਉਹਨਾਂ ਨੇ ਇੱਕ ਫਿਲਮ ਡਾਇਰੈਕਟ ਕੀਤੀ ਜਿਸਦਾ ਨਾਮ ਸੀਗਾ ਨੀਚਾ ਨਗਰ। ਫਿਲਮ ਦਾ ਨਾਮ ਨੀਚਾ ਨਗਰ ਸੀ ਪਰ ਕੰਮ ਬਹੁਤ ਉੱਪਰਲਾ ਕੀਤਾ। ਇਸ ਫਿਲਮ ਨੇ ਉਹ ਸਭ ਕੁਝ ਕਰ ਦਿਖਾਇਆ ਜੋ ਸ਼ਾਇਦ ਉਸ ਵਕਤ ਕਿਸੇ ਨੇ ਸੋਚਿਆ ਨਹੀਂ ਸੀ। ਇਸ ਫਿਲਮ ਨੇ ਦੁਨੀਆ ਦਾ ਸਭ ਤੋਂ ਵੱਡਾ ਇੱਕ ਜਿਹੜਾ ਫਿਲਮ ਫੈਸਟੀਵਲ ਜਿਹੜਾ ਕਾਊਂਟ ਹੁੰਦਾ ਪੂਰੀ ਦੁਨੀਆ ਦਾ, ਜਿਹਨੂੰ ਕਾਨਸ ਫਿਲਮ ਫੈਸਟੀਵਲ ਵੀ ਕਿਹਾ ਜਾਂਦਾ ਹੈ, ਇਸ ਸਮੇਂ ਵੀ ਅੱਜ ਦੇ ਸਮੇਂ 'ਚ ਵੀ ਇਸ ਕਾਨਸ ਫਿਲਮ ਫੈਸਟੀਵਲ ਦੀ ਬਹੁਤ ਬੁੱਕਤ ਹੁੰਦੀ ਹੈ, ਬੜੀ ਵੈਲਿਊ ਹੈ, ਉਸ ਸਮੇਂ ਵੀ ਸੀ। ਸੋ ਉਹਨਾਂ ਦੀ ਗ੍ਰੈਂਡ ਪ੍ਰਿਕਸ ਯਾਨੀ ਬੈਸਟ ਫਿਲਮ ਦਾ ਅਵਾਰਡ ਜਿਹੜਾ ਉਸ ਵਕਤ ਜਿੱਤਿਆ। ਸੋ ਇਹ ਭਾਰਤ ਦੀ ਪਹਿਲੀ ਫਿਲਮ ਸੀ ਜਿਸਨੂੰ ਇੰਟਰਨੈਸ਼ਨਲੀ ਇੰਨੀ ਜ਼ਿਆਦਾ ਮੁਹੱਬਤ ਜਿਹੜੀ ਹੈ ਮਿਲੀ ਹੋਵੇ। ਸੋ ਰਾਤੋ ਰਾਤ ਚੇਤਨ ਆਨੰਦ ਜੀ ਦਾ ਨਾਮ ਜਿਹੜਾ ਨਾ ਉਹ ਹੈੱਡਲਾਈਨਸ ਬਣ ਗਿਆ।

ਕਿਆ ਬਾਤ ਹੈ। ਇਹਨਾਂ ਦੇ ਇੱਕ ਇੱਕ ਗੀਤ ਜਿਹੜੇ ਨੇ ਪੁਰਾਣੀ ਫਿਲਮਾਂ ਦੇ, ਉਹ ਆਪਣੇ ਆਪ ਦੇ ਵਿੱਚ ਪੂਰੀ ਦੀ ਪੂਰੀ ਕਹਾਣੀ ਜਿਹੜੀ ਹੈ ਉਹ ਬਿਆਨ ਕਰ ਦਿੰਦੇ ਨੇ। ਸੋ ਥੋੜ੍ਹੀ ਜਿਹੀ ਹੋਰ ਗੱਲਬਾਤ ਕਰਦੇ ਹਾਂ ਫਿਲਮ ਨੀਚਾ ਨਗਰ। ਸੋ ਨੀਚਾ ਨਗਰ ਦੇ ਜ਼ਰੀਏ ਸਿਰਫ ਉਹਨਾਂ ਨੇ ਬਤੌਰ ਡਾਇਰੈਕਟਰ ਆਪਣੀ ਕਹਿ ਲਓ ਕਿ ਜਰਨੀ ਜਿਹੜੀ ਹੈ ਸ਼ੁਰੂ ਨਹੀਂ ਕੀਤੀ, ਉਹਨਾਂ ਦੇ ਨਾਲ ਦੋ ਹੋਰ ਸਿਤਾਰੇ, ਕਿਉਂਕਿ ਜਿਵੇਂ ਕਿ ਮੈਂ ਸਟਾਰਟਿੰਗ ਦੇ ਵਿੱਚ ਕਿਹਾ ਕਿ ਡਾਇਰੈਕਟਰ ਇੱਕ ਐਸਾ ਸਿਤਾਰਾ ਹੁੰਦਾ ਜੋ ਆਪ ਤਾਂ ਚਮਕਦਾ ਹੀ ਹੈ ਆਪਣੇ ਜੌਹਰ ਦੇ ਨਾਲ, ਆਪਣੀ ਕਹਿ ਲਓ ਕਿ ਟੈਲੈਂਟ ਦੇ ਨਾਲ ਉਹ ਹੋਰਾਂ ਲੋਕਾਂ ਨੂੰ ਵੀ ਚਮਕਾਉਣ ਦੀ ਪੂਰੀ ਕੋਸ਼ਿਸ਼ ਕਰਦਾ ਹੈ। ਸੋ ਨੀਚਾ ਨਗਰ ਦੇ ਵਿੱਚ ਸੁਪਰਹਿੱਟ ਫਿਲਮ ਜਿਹੜੀ ਨੀਚਾ ਨਗਰ ਹੈ ਉਹਦੇ ਵਿੱਚ ਅਦਾਕਾਰਾ ਜਿਹੜੀ ਕਾਮਨੀ ਕੌਸ਼ਲ ਹੈ ਉਹਨਾਂ ਨੇ ਵੀ ਆਪਣੀ ਫਿਲਮੀ ਸਫ਼ਰ ਦੀ ਸ਼ੁਰੂਆਤ ਜਿਹੜੀ ਹੈ ਇਸੇ ਫਿਲਮ ਦੇ ਜ਼ਰੀਏ ਕੀਤੀ। ਐਂਡ ਬਹੁਤ ਵੱਡੇ ਮਹਾਨ ਸਿਤਾਰ ਵਾਦਕ ਪੰਡਿਤ ਰਵੀ ਸ਼ੰਕਰ ਜੀ, ਫਿਲਮਾਂ ਦੇ ਵਿੱਚ ਗੱਲ ਕਰ ਰਹੇ ਹਾਂ, ਬਤੌਰ ਮਿਊਜ਼ੀਸ਼ੀਅਨ ਅਤੇ ਬਤੌਰ ਸਿਤਾਰ ਤਾਂ ਉਹ ਸ਼ਾਇਦ ਉਸ ਵੇਲੇ ਵੀ ਬਹੁਤ ਫੇਮਸ ਸੀ, ਪਰ ਫਿਲਮੀ ਜਿਹੜੀ ਦੁਨੀਆ ਹੈ ਫਿਲਮ ਦੇ ਵਿੱਚ ਬਤੌਰ ਕਮਰਸ਼ੀਅਲ ਜਿਹੜਾ ਕੰਮ ਹੈ ਉਹਨਾਂ ਦਾ ਵੀ ਪਹਿਲਾ ਸੀਗਾ। ਸੋ ਕਹਿ ਸਕਦੇ ਹਾਂ ਕਿ ਜਿਹੜੇ ਚੇਤਨ ਅਨੰਦ ਸਾਹਿਬ ਸੀ ਉਹਨਾਂ ਦੀ ਨਿਗਾਹ ਜਿਹੜੀ ਹੈ ਉਹ ਡੇ ਵਨ ਤੋਂ ਬੜੀ ਪਾਰਖੀ ਸੀ। ਵੈਸੇ ਤਾਂ ਇੱਕ ਟੀਚਰ ਇੱਦਾਂ ਹੀ ਕਰਦਾ ਕਿ ਆਪਣੀ ਕਲਾਸ ਦੇ ਵਿੱਚ ਜਿੰਨੇ ਵੀ ਬੱਚੇ ਹੁੰਦੇ ਨੇ ਉਹਨਾਂ ਨੂੰ ਪਤਾ ਹੁੰਦਾ ਕਿ ਬਈ ਕਿਹਦੇ ਕੋਲ ਕਿਹੜਾ ਗੁਣ ਹੈ ਅਤੇ ਕਿਹਨੂੰ ਕਿਸ ਵਕਤ ਕਿਹੜਾ ਕੰਮ ਦੇਣਾ। ਸੋ ਇਸੇ ਤਰ੍ਹਾਂ ਹੀ ਸ਼ਾਇਦ ਇੱਕ ਫਿਲਮ ਡਾਇਰੈਕਟਰ ਜਿਹੜਾ ਉਹਨੂੰ ਪਤਾ ਸੀਗਾ ਕਿ ਇਸ ਫਿਲਮ ਦੇ ਵਿੱਚ ਜਿਹੜਾ ਮਿਊਜ਼ਿਕ ਨਾ ਅਗਰ ਮੈਂ ਇਹਨਾਂ ਤੋਂ ਲਵਾਂਗਾ, ਅਗਰ ਮੈਂ ਬਤੌਰ ਹੀਰੋਇਨ ਜਿਹੜੀ ਹੈ ਮੈਂ ਇਹਨਾਂ ਨੂੰ ਲਵਾਂਗਾ ਤਾਂ ਫਿਲਮ ਜਿਹੜੀ ਹੈ ਜਾਂ ਕੰਮ ਜਿਹੜਾ ਬਹੁਤ ਸੋਹਣਾ ਹੋਏਗਾ। ਇਹ ਗਾਣਾ ਤੁਸੀਂ ਇੰਜੋਏ ਕਰ ਰਹੇ ਹੋ ਫਰੋਮ ਦੀ ਮੂਵੀ ਹਸਤੇ ਜ਼ਖਮ ਜਿਹੜੀ ਕਿ ਆਉਂਦੀ ਹੈ 1973, ਜਿਸ ਨੂੰ ਆਵਾਜ਼ ਦਿੱਤੀ ਹੈ ਰਫੀ ਜੀ ਨੇ, ਐਰ ਗਾਣੇ ਦੇ ਬੋਲ ਨੇ ਤੁਮ ਜੋ ਮਿਲ ਗਏ ਹੋ।

0: ਸ਼ਾਇਦ ਕੁਝ ਇਸੇ ਤਰ੍ਹਾਂ ਦੇ ਕਹਿ ਲਓ ਕਿ ਜਜ਼ਬਾਤ ਸੀ ਚੇਤਨ ਆਨੰਦ ਸਾਹਿਬ ਦੇ, ਜਦੋਂ ਵਾਕਈ ਉਹਨਾਂ ਨੂੰ ਆਪਣੀ ਫਿਲਮਾਂ ਦੇ ਵਿੱਚ ਕੋ ਪਿਆਰ ਮੁਹੱਬਤ ਉਹ ਸਕੂਨ ਮਿਲਣਾ ਸ਼ੁਰੂ ਹੋ ਗਿਆ, ਜਦੋਂ ਉਹਨਾਂ ਨੇ ਵੀ ਆਖਿਆ ਹੋਣਾ ਕਿ ਤੁਮ ਜੋ ਮਿਲ ਗਏ ਹੋ ਤੋ ਯੇ ਲਗਤਾ ਹੈ ਕਿ ਜਹਾਂ।
1: ਆਈ ਨੋ ਆਈ ਐਮ ਨੋਟ ਅ ਗੁੱਡ ਸਿੰਗਰ, ਬਟ ਮਜ਼ਾ ਆਉਂਦਾ ਯਾਰ ਹਰ ਵਾਰੀ ਗਾ ਕੇ। ਓਕੇ ਜੀ, ਸੋ ਹੁਣ ਜਿਵੇਂ ਜਿਵੇਂ ਸਾਲ ਵੱਧ ਰਹੇ ਨੇ ਅਤੇ ਉਵੇਂ ਉਵੇਂ ਉਹਨਾਂ ਦੀ ਫਿਲਮਾਂ ਜਿਹੜੀਆਂ ਨੇ ਬੜੀ ਖੂਬਸੂਰਤ ਹੁੰਦੀਆਂ ਗਈਆਂ, ਪਰ ਅਗਰ ਬੋਲੀਵੁੱਡ ਦੇ ਵਿੱਚ ਤੁਸੀਂ ਤਿੰਨ ਜਾਣੇ ਹੈ ਨਾ ਚੰਗੇ, ਮੈਂ ਕਹਾਂ ਕਿ ਐਸੇ ਕਲਾਕਾਰ ਹੋ ਕਿ ਐਸੇ ਜਾਣੇ ਹੋ ਜਿਹੜੇ ਕਿ ਚਾਹੇ ਐਕਟਿੰਗ ਕਰਦੇ ਪਏ ਨੇ ਜਾਂ ਫਿਰ ਕਹਿ ਲਓ ਕਿ ਇੱਕ ਡਾਇਰੈਕਸ਼ਨ ਜਿਹੜੀ ਹੈ ਉਹ ਕਰ ਰਿਹਾ, ਸੋ ਤਿੰਨ ਜਾਣੇ ਅਗਰ ਤੁਸੀਂ ਇੰਨੇ ਵੱਡੇ ਕਲਾਕਾਰ ਹੋ ਤਾਂ ਨੈਚੁਰਲ ਜੀ ਗੱਲ ਹੈ ਕਿ ਤੁਸੀਂ ਆਪਣਾ ਪ੍ਰੋਡਕਸ਼ਨ ਹਾਊਸ ਬਣਾਉਣ ਦਾ ਵੀ ਸੋਚੋਗੇ ਹੈ ਨਾ, ਕਿਉਂਕਿ ਤੁਸੀਂ ਓਬਵੀਅਸਲੀ ਕਹੋਗੇ ਕਿ ਯਾਰ ਆਪਾਂ ਹੁਣ ਤਿੰਨ ਜਾਣੇ, ਚੇਤਨ ਆਨੰਦ ਜੀ ਹੋ ਗਏ, ਦੇਵਾਨੰਦ ਜੀ ਹੋ ਗਏ ਅਤੇ ਤੀਸਰੇ ਨਾਮ ਹਾਂ ਵਿਜੇ ਆਨੰਦ ਜੀ ਹੋ ਗਏ, ਹੁਣ ਇੰਡੀਅਨ ਸਿਨੇਮਾ 'ਤੇ ਤਕਰੀਬਨ ਰਾਜ ਕਰ ਰਹੇ ਨੇ, ਹੁਣ ਤਿੰਨੋਂ ਜਾਣੇ ਰਾਜ ਕਰ ਰਹੇ ਨੇ ਅਤੇ ਉਹਨਾਂ ਨੇ ਸੋਚਿਆ ਕਿ ਚਲੋ ਹੁਣ ਆਪਣਾ ਪ੍ਰੋਡਕਸ਼ਨ ਹਾਊਸ ਖੋਲਦੇ ਹਾਂ, ਐਂਡ ਉਸ ਪ੍ਰੋਡਕਸ਼ਨ ਹਾਊਸ ਤੋਂ ਵੀ ਬੋਲੀਵੁੱਡ ਨੇ ਕਮਾਲ ਦੀਆਂ ਫਿਲਮਾਂ ਜਿਹੜੀਆਂ ਨੇ ਉਹਨਾਂ ਨੂੰ ਮਿਲ ਗਈਆਂ, ਜਿਵੇਂ ਕਿ ਫਿਲਮ ਦੇ ਨਾਮ ਨੇ ਅਫਸਰ, ਟੈਕਸੀ ਡਰਾਈਵਰ ਅਤੇ ਆਂਧੀਆਂ ਅਤੇ ਹੋਰ ਵੀ ਬਹੁਤ ਸਾਰੀਆਂ ਸ਼ਾਨਦਾਰ ਫਿਲਮਾਂ ਜਿਹੜੀਆਂ ਨੇ ਮਿਲੀਆਂ ਅਤੇ ਉਹਨਾਂ ਨੇ ਆਪਣਾ ਪ੍ਰੋਡਕਸ਼ਨ ਹਾਊਸ ਖੋਲਿਆ ਜਿਸਦਾ ਨਾਮ ਰੱਖਿਆ ਨਵਕੇਤਨ, ਅਤੇ ਤੁਸੀਂ ਸਾਰੇ ਹੈਰਾਨ ਹੋ ਜਾਓਗੇ ਕਿ ਤਿੰਨੋਂ ਭਰਾਵਾਂ ਨੇ ਰਲ ਕੇ ਜਿਹੜਾ ਪ੍ਰੋਡਕਸ਼ਨ ਹਾਊਸ ਖੋਲਿਆ ਉਹ ਬੇਸਿਕਲੀ ਉਹ ਕਿਹੜਾ ਦੇ ਨਾਮ ਤੋਂ ਹੈ, ਕਿ ਜਿਹੜੇ ਚੇਤਨ ਆਨੰਦ ਦੇ ਬੇਟੇ ਸੀਗੇ ਕੇਤਨ ਉਹਨਾਂ ਦੇ ਨਾਮ ਤੋਂ ਉਹਨਾਂ ਨੇ ਜਿਹੜਾ ਹੈ ਪ੍ਰੋਡਕਸ਼ਨ ਹਾਊਸ ਖੋਲਿਆ, ਸੋ ਕਿੰਨੀ ਮਤਲਬ ਕਹੋ ਕਿ ਮੁਹੱਬਤ ਸੀਗੀ ਤਿੰਨੋਂ ਭਰਾਵਾਂ ਦੇ ਵਿੱਚ।

ਜਨਾਬ, ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਅਗਰ ਕੋਈ ਭਰਾ ਜਿਹੜੇ ਨੇ ਜਾਂ ਫਿਰ ਇੱਕ ਦੋਸਤ ਜਿਹੜੇ ਨੇ ਇੱਕ ਚੰਗਾ ਸੋਹਣਾ ਕੰਮ ਕਰਨ ਲੱਗ ਪੈਣ, ਤਾਂ ਬਹੁਤ ਸਾਰੇ ਲੋਕ ਐਸੇ ਵੀ ਹੁੰਦੇ ਨੇ ਜਿਹੜੇ ਫਿਰ ਕੰਨਾਂ ਦੇ ਵਿੱਚ ਨਾ ਤੁਹਾਡੇ ਫੂੰ ਫੂੰ ਕਰਕੇ ਅਤੇ ਫਿਰ ਕਿਸੇ ਹੋਰ ਦੇ ਖਿਲਾਫ਼ ਫੀ ਫੀ ਜਿਹੜਾ ਹੈ ਕਰ ਦਿੰਦੇ ਨੇ। ਸੋ ਕੁਝ ਐਸਾ ਹੀ ਹੋਇਆ ਤਿੰਨੋਂ ਆਨੰਦ ਭਰਾਵਾਂ ਦੇ ਵਿੱਚ, ਜਿਸ ਕਰਕੇ ਆਪਣੀ ਇੱਕ ਪ੍ਰੋਡਕਸ਼ਨ ਹਾਊਸ ਖੋਲਣ ਦੇ ਬਾਵਜੂਦ, ਸੋਹਣੀ ਫਿਲਮਾਂ ਦੇਣ ਦੇ ਬਾਵਜੂਦ, ਇੱਕ ਸਮੇਂ ਤੋਂ ਬਾਅਦ ਉਹਨਾਂ ਨੇ ਡਿਸਾਈਡ ਕਰ ਲਿਆ ਕਿ ਚਲੋ ਹੁਣ ਅਸੀਂ ਅੱਡ ਹੋ ਜਾਂਦੇ ਹਾਂ। ਸੋ ਜਦੋਂ ਦੋਵੇਂ ਤਿੰਨੋਂ ਭਰਾ ਜਿਹੜੇ ਨੇ ਅੱਡ ਹੋ ਜਾਂਦੇ ਨੇ, ਅਤੇ ਚੇਤਨ ਸਾਹਿਬ ਨੇ ਇੱਕ ਬੜੀ ਖੂਬਸੂਰਤ ਫਿਲਮ ਬਣਾਈ ਬਾਲੀਵੁੱਡ ਨੂੰ ਦਿੱਤੀ, ਜਿਸ ਦੇ ਸੰਗੀਤ, ਜਿਸ ਦੀ ਐਕਟਿੰਗ, ਜਿਸ ਦੇ ਡਾਇਲੋਗ ਜਿਹੜੇ ਨੇ ਅੱਜ ਵੀ ਚਰਚਾਵਾਂ ਦਾ ਹਿੱਸਾ ਹੈ। ਜੀ ਹਾਂ, ਉਹਨਾਂ ਨੇ ਫਿਲਮ ਬਣਾਈ ਹਿਮਾਲਿਆ। ਹਿਮਾਲਿਆ ਫਿਲਮ ਜਿਹੜੀ ਹੈ ਉਹਦੇ ਵਿੱਚ ਸੰਗੀਤਕਾਰ ਮਦਨ ਮੋਹਨ, ਸ਼ਾਇਰ ਕੈਫੀ ਆਜ਼ਮੀ ਅਤੇ ਅਦਾਕਾਰਾ ਜਿਹੜੇ ਨੇ ਪ੍ਰੀਆ ਰਾਜਵੰਸ਼ ਸੀਗੇ, ਬੜੀ ਸੋਹਣੀ ਫਿਲਮ ਬਣਾਈ। ਪਰ ਇਸ ਤੋਂ ਬਾਅਦ ਉਹਨਾਂ ਨੇ ਇੱਕ ਹੋਰ ਫਿਲਮ ਬਣਾਈ ਜੋ ਕਿ ਦੇਸ਼ ਭਗਤੀ ਫਿਲਮ ਸੀ, ਜਿਸਦਾ ਨਾਮ ਸੀ ਹਕੀਕਤ, ਜੋ ਕਿ 1962 ਦੀ ਭਾਰਤ ਜੰਗ, ਭਾਰਤ ਅਤੇ ਚੀਨ ਦੇ ਵਿਚਕਾਰ ਜਿਹੜੀ ਜੰਗ ਸੀ ਉਸ ਆਧਾਰਿਤ ਫਿਲਮ ਸੀ। ਐਂਡ ਉਸ ਫਿਲਮ ਦਾ ਇੱਕ ਗੀਤ ਜਿਹੜਾ ਹੈ ਉਹ ਅੱਜ ਵੀ ਕਾਫੀ ਸਾਰੀਆਂ ਅੱਖਾਂ ਨੂੰ ਨਮ ਕਰ ਦਿੰਦਾ, ਕਿਉਂਕਿ ਗੀਤ ਉਹ ਸਾਰੇ ਫੌਜੀ ਭਰਾਵਾਂ ਵੱਲੋਂ ਹੈ ਦੇਸ਼ ਦੇ ਲਈ। ਚਲੋ ਆਪਾਂ ਸਾਰੇ ਰਲ ਕੇ ਇੰਜੋਏ ਕਰਦੇ ਹਾਂ।

ਜੀ ਦੋਸਤੋ ਇੰਜੋਏ ਕਰੋ ਪ੍ਰੋਗਰਾਮ ਫਿਲਮੀ ਦੁਨੀਆ ਇਸ ਪ੍ਰੋਗਰਾਮ ਤੁਸੀਂ ਇੰਜੋਏ ਕਰ ਰਹੇ 102.7 ਮੈਗਾਹਰਟਜ਼ ਤੇ ਚਲੋ ਜੀ ਹੁਣ ਅਸੀਂ ਅੱਗੇ ਵਧਦੇ ਹਾਂ ਅਤੇ ਅੱਗੇ ਜਿਹੜੀਆਂ ਕਹਾਣੀ ਜਿਹੜੀ ਹੈ ਉਹ ਕਾਫੀ ਜ਼ਿਆਦਾ ਫਿਲਮੀ ਕਹਾਣੀ ਇਹਨਾਂ ਦੀ ਬਣ ਜਾਂਦੀ ਅੱਗੇ ਜਾ ਕੇ ਸੋ ਜਦੋਂ ਫਿਲਮ ਜਿਹੜਾ ਹੁਣ ਤੁਸੀਂ ਗਾਣਾ ਇੰਜੋਏ ਕੀਤਾ ਹਕੀਕਤ ਮੂਵੀ ਦਾ ਗਾਣਾ ਬਹੁਤ ਖੂਬਸੂਰਤ ਕੀ ਕਰ ਚਲੇ ਹਮ ਫਿਦਾ ਸੋ ਜਨਾਬ ਉਸ ਤੋਂ ਬਾਅਦ ਹੁੰਦਾ ਕੀ ਹੈ ਕਿ ਇੱਕ ਬਹੁਤ ਵੱਡੇ ਸੁਪਰਸਟਾਰ ਦੀ ਖੋਜ ਜਿਹੜੀ ਹੈ ਉਹ ਇਹਨਾਂ ਕੋਲੋਂ ਹੋ ਜਾਂਦੀ ਹੈ ਜੀ ਹਾਂ ਸਭ ਤੋਂ ਵੱਡਾ ਫੈਕਟ ਇਹ ਹੀ ਹੈ ਕਿ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਕਿ ਉਹਨਾਂ ਨੇ ਸੁਪਰਸਟਾਰ ਰਾਜੇਸ਼ ਖੰਨਾ ਨੂੰ ਇੰਡਸਟਰੀ ਵਿੱਚ ਲੈ ਕੇ ਆਉਣ ਵਾਲੇ ਹੋਰ ਕੋਈ ਨਹੀਂ ਚੇਤਨ ਆਨੰਦ ਹੀ ਸਨ ਉਹਨਾਂ ਨੇ ਰਾਜੇਸ਼ ਖੰਨਾ ਨੂੰ ਇੱਕ ਐਕਟਿੰਗ ਟੈਲੈਂਟ ਮੁਕਾਬਲੇ ਵਿੱਚੋਂ ਚੁਣਿਆ ਸੀ ਅਤੇ ਉਹਨਾਂ ਨੇ ਫਿਰ ਆਪਣੀ ਫਿਲਮ ਆਖਰੀ ਖੱਤ ਵਿੱਚ ਉਹਨਾਂ ਨੂੰ ਬ੍ਰੇਕ ਦਿੱਤਾ ਸੀਗਾ ਹਾਲਾਂਕਿ ਜੀ ਪੀ ਸੀ ਪੀ ਦੀ ਫਿਲਮ ਰਾਜ਼ ਪਹਿਲਾਂ ਰਿਲੀਜ਼ ਹੋ ਗਈ ਸੀ ਪਰ ਰਾਜੇਸ਼ ਖੰਨਾ ਨੂੰ ਸਭ ਤੋਂ ਪਹਿਲਾਂ ਸਾਈਨ ਜਿਹੜਾ ਹੈ ਉਹ ਚੇਤਨ ਸਾਹਿਬ ਨੇ ਹੀ ਕੀਤਾ ਸੀ ਅਤੇ ਬਾਅਦ ਵਿੱਚ ਦੋਵਾਂ ਨੇ ਹੀ ਹਿੱਟ ਫਿਲਮ ਕੁਦਰਤ ਵਿੱਚ ਵੀ ਇਕੱਠੇ ਜਿਹੜਾ ਹੈ ਉਹ ਕੰਮ ਕੀਤਾ ਸੋ ਉਹਨਾਂ ਦੀ ਲਾਈਫ ਨਾਲ ਥੋੜ੍ਹੀ ਜਿਹੀ ਕੰਟਰੋਵਰਸੀ ਵੀ ਜੁੜੀ ਹੈ ਕਿ ਕਿਉਂਕਿ ਹਰ ਇੱਕ ਦੇ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਉਤਾਰ ਚੜਾਅ ਜਿਹੜੇ ਨੇ ਆਉਂਦੇ ਰਹਿੰਦੇ ਨੇ ਸੋ ਦੇਵਾਨੰਦ ਚਾਹੁੰਦੇ ਸਨ ਕਿ ਉਹਨਾਂ ਦੀ ਇੱਕ ਬੜੀ ਆਈਕੋਨਿਕ ਫਿਲਮ ਸੀ ਗਾਈਡ ਉਸਨੂੰ ਡਾਇਰੈਕਸ਼ਨ ਜਿਹੜੀ ਹੈ ਉਹ ਚੇਤਨ ਆਨੰਦ ਕਰਨ ਪਰ ਚੇਤਨ ਆਨੰਦ ਜਿਹੜੇ ਸੀ ਉਹ ਚਾਹੁੰਦੇ ਸਨ ਕਿ ਉਹਦੇ ਵਿੱਚ ਜਿਹੜੀ ਬਤੌਰ ਐਕਟਰ ਸੀ ਉਹ ਵਾਹਿਦਾ ਰਹਿਮਾਨ ਜੀ ਨੂੰ ਨਹੀਂ ਲੈ ਕੇ ਲੈਣਾ ਚਾਹੁੰਦੇ ਸੀਗੇ ਪਰ ਦੋਨੋਂ ਭਰਾਵਾਂ ਦੇ ਵਿੱਚ ਅਣਬਣ ਹੋ ਗਈ ਉਸ ਤੋਂ ਬਾਅਦ ਫਿਰ ਉਹਨਾਂ ਦੇ ਜਿਹੜੇ ਹੋਰ ਛੋਟੇ ਭਰਾ ਨੇ ਵਿਜੇ ਆਨੰਦ ਉਹ ਡਾਇਰੈਕਟ ਕੀਤੀ ਹਾਲਾਂਕਿ ਫਿਲਮ ਜਿਹੜੀ ਹੈ ਬੜੀ ਖੂਬਸੂਰਤ ਰਹੀ ਬਹੁਤ ਜ਼ਿਆਦਾ ਪਸੰਦ ਜਿਹੜਾ ਇਸ ਫਿਲਮ ਨੂੰ ਕੀਤਾ ਜਾਂਦਾ ਹੈ ਫਿਲਮਾਂ ਨੂੰ ਡਾਇਰੈਕਸ਼ਨ ਦੇਣ ਤੋਂ ਇਲਾਵਾ ਚੇਤਨ ਸਾਹਿਬ ਨੇ ਦੂਰਦਰਸ਼ਨ ਦੇ ਬੜੇ ਮਸ਼ਹੂਰ ਸੀਰੀਅਲ ਪਰਮਵੀਰ ਚੱਕਰ ਨੂੰ ਵੀ ਡਾਇਰੈਕਟ ਕੀਤਾ ਸੋ ਕੁਝ ਇੱਦਾਂ ਹੀ ਖੱਟੀਆਂ ਮਿੱਠੀਆਂ ਯਾਦਾਂ ਅਤੇ ਬਹੁਤ ਸਾਰੀ ਸਕਸੈਸ ਦੇ ਨਾਲ 6 ਜੁਲਾਈ 1997 ਨੂੰ 76 ਸਾਲਾਂ ਦੀ ਉਮਰ ਦੇ ਵਿੱਚ ਚੇਤਨ ਸਾਹਿਬ ਜਿਹੜੇ ਨੇ ਇਸ ਦੁਨੀਆ ਨੂੰ ਅਲਵਿਦਾ ਗਏ ਅਤੇ ਪਿੱਛੇ ਛੱਡ ਕੇ ਬਹੁਤ ਸਾਰੀਆਂ ਫਿਲਮਾਂ ਦਾ ਅਨਮੋਲ ਖਜ਼ਾਨਾ ਐਂਡ ਇੱਕ ਇੱਕ ਫਿਲਮ ਦੇ ਵਿੱਚ ਇੱਕ ਇੱਕ ਫਿਲਮ ਨੂੰ ਬਣਾਉਣ ਦੇ ਵਿੱਚ ਬਹੁਤ ਸਾਰੇ ਐਸੇ ਕਿੱਸੇ ਜਿਹੜੇ ਕਿ ਅੱਜ ਵੀ ਜਿਹਨਾਂ ਬਾਰੇ ਗੱਲਾਂ ਬਾਤਾਂ ਹੁੰਦੀਆਂ ਨੇ ਸੋ ਇਹ ਸੀ ਅੱਜ ਦੇ ਸਾਡੇ ਮਹਾਨ ਕਲਾਕਾਰ ਚੇਤਨ ਆਨੰਦ ਜੀ ਜਿਹਨਾਂ ਨੂੰ ਅਸੀਂ ਅੱਜ ਦੇ ਪ੍ਰੋਗਰਾਮ ਅੱਜ ਉਹਨਾਂ ਦੀ ਡੈਥ ਐਨੀਵਰਸਰੀ ਹੈ ਉਹਨਾਂ ਨੂੰ ਸ਼ਰਧਾਂਜਲੀ ਦੇਣ ਦੀ ਕੋਸ਼ਿਸ਼ ਕੀਤੀ ਹੈ ਅਤੇ ਲਓ ਜੀ ਇੰਜੋਏ ਕਰਦੇ ਹਾਂ ਹੁਣ ਇਸ ਪ੍ਰੋਗਰਾਮ ਦਾ ਆਖਰੀ ਗੀਤ ਐਂਡ ਉਸ ਗੀਤ ਤੋਂ ਬਾਅਦ ਪ੍ਰੋਗਰਾਮ ਦੇ ਵਿੱਚ ਇੱਕ ਹੋਰ ਸਿਤਾਰੇ ਬਾਰੇ ਗੱਲ ਹੋਏਗੀ ਪ੍ਰੋਗਰਾਮ ਫਿਲਮੀ ਦੁਨੀਆ ਦੇ ਵਿੱਚ

ਜੀ ਇੰਜੋਏ ਕਰੇ ਪ੍ਰੋਗਰਾਮ ਫਿਲਮੀ ਦੁਨੀਆ ਐਂਡ ਫਿਲਮੀ ਦੁਨੀਆ ਦੇ ਵਿੱਚ ਅਸੀਂ ਹੁਣ ਥੋੜ੍ਹਾ ਜਿਹਾ ਹੋਰ ਅੱਗੇ ਵੱਧ ਚੁੱਕੇ ਹਾਂ। ਚਲੋ ਜੀ ਅੱਜ ਇਸ ਖਾਸ ਪ੍ਰੋਗਰਾਮ ਵਿੱਚ ਅਸੀਂ ਹੁਣ ਨਾ ਜਿਸ ਸਿਤਾਰੇ ਬਾਰੇ ਗੱਲ ਕਰ ਰਹੇ ਹਾਂ ਉਹ ਪੰਜਾਬੀ ਸੰਗੀਤ ਦੇ ਅਨਮੋਲ ਰਤਨ। ਜੀ ਹਾਂ ਉਹ ਐਸੇ ਸਨ ਕਿ ਉਹਨਾਂ ਨੇ ਪੰਜਾਬੀ ਸਿਨੇਮਾ ਦੇ ਜਿਹੜਾ ਸੁਨਹਿਰੀ ਦੌਰ ਦੀ ਅਸੀਂ ਗੱਲ ਕਰਦੇ ਨਾ ਤਾਂ ਅਸੀਂ ਕਹਿ ਸਕਦੇ ਹਾਂ ਕਿ ਉਹ ਸੁਨਹਿਰੀ ਦੌਰ ਦੇ ਵਿੱਚ ਉਹਨਾਂ ਦਾ ਵੀ ਸੋਨਾ ਯਾਨੀ ਕਿ ਉਹਨਾਂ ਦੀ ਵੀ ਮਿਹਨਤ ਜਿਹੜੀ ਹੈ ਉਹ ਬਿਲਕੁਲ ਚੰਗੇ ਢੰਗ ਨਾਲ ਜਿਹੜੀ ਹੈ ਉਹ ਲੱਭਦੀ ਹੈ। ਜੀ ਹਾਂ ਦੋਸਤੋ ਅਸੀਂ ਗੱਲ ਕਰ ਰਹੇ ਹਾਂ ਪੰਜਾਬੀ ਫਿਲਮਾਂ ਦੇ ਸੰਗੀਤਕਾਰ ਨਿਰਦੇਸ਼ਕ ਅਤੇ ਡਾਇਰੈਕਟਰ ਸਰਦੂਲ ਕੁਆਤਰਾ ਜੀ। ਜੀ ਹਾਂ ਸਰਦੂਲ ਕੁਆਤਰਾ ਜੀ ਨੇ ਬਹੁਤ ਬਹੁਤ ਕਹਿ ਲਓ ਕਿ ਮਿਹਨਤ ਕੀਤੀ ਇੱਕ ਨਾਮ ਬਣਾਇਆ ਅਤੇ ਜਿਸ ਨਾਮ ਬਾਰੇ ਅੱਜ ਅਸੀਂ ਗੱਲ ਕਰ ਰਹੇ ਹਾਂ। ਸੋ ਕਿੱਥੇ ਸ਼ੁਰੂ ਹੁੰਦੀ ਹੈ ਕਿਵੇਂ ਸ਼ੁਰੂ ਹੁੰਦੀ ਹੈ? ਜੀ ਹਾਂ ਸਰਦੂਲ ਜਿਹੜੇ ਸਾਹਿਬ ਨੇ ਉਹਨਾਂ ਦਾ ਮੁੱਢਲਾ ਜਿਹੜਾ ਜੀਵਨ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਜਨਮ 1928 ਦੇ ਵਿੱਚ ਹੁੰਦਾ ਅਤੇ ਜਨਮ ਹੁੰਦਾ ਉਹਨਾਂ ਦਾ ਲਾਹੌਰ ਦੇ ਵਿੱਚ ਇੱਕ ਸਿੱਖ ਪਰਿਵਾਰ ਦੇ ਵਿੱਚ ਹੋਇਆ ਅਤੇ ਬਚਪਨ ਤੋਂ ਹੀ ਉਹਨਾਂ ਨੂੰ ਸੰਗੀਤ ਦੇ ਨਾਲ ਚੰਗਾ ਪਿਆਰ ਸੀਗਾ। ਕਿਹਾ ਜਾਂਦਾ ਕਿ ਸਕੂਲ ਦੇ ਦਿਨਾਂ ਵਿੱਚ ਉਹਨਾਂ ਨੇ ਲਾਹੌਰ ਦੇ ਸਰਦਾਰ ਅਵਤਾਰ ਸਿੰਘ ਜੀ ਦੇ ਤੋਂ ਸ਼ਾਸਤਰੀ ਸੰਗੀਤ ਜੀ ਦੀ ਸਿੱਖਿਆ ਲਈ ਅਤੇ ਬਾਅਦ ਵਿੱਚ ਉਹ ਪ੍ਰਸਿੱਧ ਸੰਗੀਤਕਾਰ ਹੰਸਰਾਜ ਬਹਿਲ ਜੀ ਦੇ ਸਹਾਇਕ ਵੀ ਬਣੇ। ਫਿਰ 1947 ਦੇ ਵਿੱਚ ਵੰਡ ਹੋ ਜਾਂਦੀ ਹੈ, ਲਾਹੌਰ ਛੁੱਟ ਗਿਆ, ਸਰਦੂਲ ਜੀ ਦਾ ਪਰਿਵਾਰ ਜਿਹੜਾ ਹੈ ਸਭ ਕੁਝ ਗਵਾ ਕੇ ਪਹਿਲਾਂ ਅੰਮ੍ਰਿਤਸਰ ਅਤੇ ਬਾਅਦ ਵਿੱਚ ਬੰਬੇ ਜਿਹੜਾ ਆ ਜਾਂਦਾ। ਹੱਥ ਖਾਲੀ ਸਨ ਉਸ ਸਮੇਂ ਪਰ ਜਿਹੜਾ ਸੰਗੀਤ ਸਿੱਖ ਕੇ ਉਹ ਆਏ ਸੀ ਉਹ ਤਾਂ ਉਹਨਾਂ ਦੇ ਕੋਲ ਹੀ ਸੀ। ਬਸ ਫਿਰ ਉਹਨਾਂ ਨੇ ਉਹਨਾਂ 'ਤੇ ਮਿਹਨਤ ਜਿਹੜੀ ਆਪਣੀ ਜਾਰੀ ਰੱਖੀ ਅਤੇ 1950 ਦੇ ਵਿੱਚ ਉਹਨਾਂ ਨੇ ਕੁਆਤਰਾ ਆਰਟ ਪ੍ਰੋਡਕਸ਼ਨ ਦੇ ਬੈਨਰ ਦੇ ਹੇਠ ਨਾ ਇੱਕ ਫਿਲਮ ਬਣਾਈ ਜਿਸਦਾ ਨਾਮ ਰੱਖਿਆ ਪੋਸਟੀ। ਇਸ ਫਿਲਮ ਦੀ ਗੱਲ ਖਾਸ ਗੱਲ ਇਹ ਸੀਗੀ ਕਿ ਜੇ ਸਾਰੇ ਕਲਾਕਾਰ ਲਾਹੌਰ ਤੋਂ ਆਏ ਸਨ ਅਤੇ ਰਿਫਿਊਜ਼ੀ ਸਨ। ਫਿਲਮ ਸੁਪਰਹਿੱਟ ਰਹੀ ਅਤੇ ਸਰਦੂਲ ਕੁਆਤਰਾ ਰਾਤੋ ਰਾਤ ਜਿਹੜੇ ਨੇ ਉਹ ਇੱਕ ਸਟਾਰ ਸੰਗੀਤਕਾਰ ਜਿਹੜੇ ਨੇ ਉਹ ਬਣ ਗਏ।

ਕਿਆ ਬਾਤ ਹੈ। ਸੋ ਖੂਬਸੂਰਤ ਇਸ ਗੀਤ ਨੂੰ ਮਿਊਜ਼ਿਕ ਜਿਹੜਾ ਹੈ ਸਰਦੂਲ ਕੌਤਰਾ ਸਾਹਿਬ ਦਾ ਹੀ ਹੈ। ਸੋ ਜਦੋਂ ਪੋਜ਼ਟਿਵ ਫਿਲਮ ਆਉਂਦੀ ਹੈ, ਪੋਜ਼ਟਿਵ ਫਿਲਮ ਜਿਵੇਂ ਕਿ ਮੈਂ ਦੱਸਿਆ ਕਿ ਬਹੁਤ ਜ਼ਿਆਦਾ ਕਹਿ ਲਓ ਕਿ ਫੇਮਸ ਹੋ ਜਾਂਦੀ ਹੈ, ਸਰਦੂਲ ਸਾਹਿਬ ਹੋਰ ਜ਼ਿਆਦਾ ਫੇਮਸ ਹੋ ਜਾਂਦੇ ਨੇ। ਸੋ ਉਸ ਫਿਲਮ ਤੋਂ ਬਾਅਦ ਸਫਲਤਾ ਤੋਂ ਬਾਅਦ ਸਰਦੂਲ ਜੀ ਨੇ ਪਿੱਛੇ ਮੁੜ ਕੇ ਨਹੀਂ ਵੇਖਿਆ। 1953 ਦੇ ਵਿੱਚ ਇੱਕ ਉਹਨਾਂ ਦੀ ਫਿਲਮ ਆਉਂਦੀ ਹੈ ਕੋਡੇ ਸ਼ਾਹ, ਜਿਸ ਨੇ ਕਿ ਬਾਲੀਵੁੱਡ ਦੇ ਵਿੱਚ ਬਾਕਸ ਆਫਿਸ ਉੱਤੇ ਕਮਾਈ ਦੇ ਸਾਰੇ ਰਿਕਾਰਡ ਹੀ ਤੋੜ ਦਿੱਤੇ। ਫਿਰ ਉਹਨਾਂ ਸਭ ਤੋਂ ਵੱਡੀ ਪ੍ਰਾਪਤੀ ਹੈ ਕਿ ਉਹਨਾਂ ਨੇ ਹੰਸਰਾਜ ਬਹਿਲ ਤੋਂ ਬਾਅਦ ਪੰਜਾਬੀ ਸਿਨੇਮਾ ਦੇ ਸਭ ਤੋਂ ਮਕਬੂਲ ਅਤੇ ਪ੍ਰਭਾਵਸ਼ਾਲੀ ਸੰਗੀਤਕਾਰ ਜਿਹੜੇ ਨੇ ਉਹ ਆਪਣੇ ਆਪ ਵਿੱਚ ਮੰਨੇ ਗਏ। ਉਹਨਾਂ ਦੇ ਪੰਜਾਬੀ ਫਿਲਮਾਂ ਵਿੱਚ ਲਤਾ ਮੰਗੇਸ਼ਕਰ, ਹੁਣ ਜਿਵੇਂ ਤੁਸੀਂ ਗੀਤ ਸੁਣਿਆ ਮੁਹੰਮਦ ਰਫੀ, ਉਸ ਤੋਂ ਬਾਅਦ ਹੋਰ ਵੀ ਕਲਾਕਾਰ ਜਿਵੇਂ ਗੀਤਾ ਦੱਤ ਵਰਗੇ ਦਿੱਗਜ ਗਾਇਕਾਂ ਤੋਂ ਜਿਹੜੇ ਨੇ ਗੀਤ ਗਵਾਏ। ਫਿਲਮ ਵਣਜਾਰਾ ਵਿੱਚ ਲਤਾ ਮੰਗੇਸ਼ਕਰ ਜੀ ਦੇ ਗੀਤ ਗਾਏ, ਜੋ ਕਿ ਅੱਜ ਵੀ ਲੋਕਾਂ ਦੇ ਦਿਲਾਂ ਦੇ ਵਿੱਚ ਧੜਕਦੇ ਨੇ। ਸੋ ਓਵਰਆਲ ਜੇਕਰ ਗੱਲ ਕੀਤੀ ਜਾਵੇ ਤਾਂ ਸਰਦੂਲ ਜੀ ਨੇ ਲਗਭਗ 25 ਪੰਜਾਬੀ ਫਿਲਮਾਂ ਜਿਹੜੀਆਂ ਨੇ ਬਣਾਈਆਂ ਅਤੇ 12 ਜਿਹੜੀਆਂ ਨੇ ਹਿੰਦੀ ਫਿਲਮਾਂ ਜਿਹੜੀਆਂ ਨੇ ਉਹਨਾਂ ਨੇ ਬਣਾਈਆਂ।

ਕਿਆ ਬਾਤ ਹੈ, ਕਿੰਨੇ ਖੂਬਸੂਰਤ ਗੀਤ ਜਿਹੜੇ ਨੇ ਉਸ ਵੇਲੇ ਦੇ ਬਣੇ ਹੋਏ ਨੇ, ਐਂਡ ਇਸ ਜਾਣ ਕੇ ਤਾਂ ਹੋਰ ਖੁਸ਼ੀ ਹੋ ਰਹੀ ਹੈ। ਅੱਜ ਦਾ ਸਾਰਾ ਧਿਆਨ ਤਾਂ ਮਿਊਜ਼ਿਕ ਵੱਲ ਸੀਗਾ, ਕਿਉਂਕਿ ਅੱਜ ਅਸੀਂ ਮਿਊਜ਼ਿਕ ਕੰਪੋਜ਼ਰ ਨੂੰ ਅਸੀਂ ਯਾਦ ਕਰ ਰਹੇ ਹਾਂ। ਸੋ ਫਿਲਮ ਡਾਇਰੈਕਟ ਵੀ ਜਿਹੜੀ ਹੈ ਸਰਦੂਲ ਕੋਤਰਾ ਜੀ ਨੇ ਕੀਤੀ। ਸੋ ਜਿਵੇਂ ਕਿ ਮੈਂ ਦੱਸਿਆ ਕਿ ਸਰਦੂਲ ਜੀ ਨੇ 25 ਪੰਜਾਬੀ ਅਤੇ 12 ਹਿੰਦੀ ਫਿਲਮਾਂ ਨੂੰ ਸੰਗੀਤ ਦਿੱਤਾ, ਅਤੇ 1964 ਦੇ ਵਿੱਚ ਨਾ ਉਹਨਾਂ ਦੀ ਫਿਲਮ ਆਈ ਸਰਦੂ ਸਤਲੁਜ ਦੇ ਕੰਢੇ, ਜਿਸ ਨੂੰ ਕਿ ਉਸ ਵਕਤ ਨੈਸ਼ਨਲ ਅਵਾਰਡ ਜਿਹੜਾ ਹੈ ਉਸ ਦੇ ਨਾਲ ਸਨਮਾਨਿਤ ਕੀਤਾ ਗਿਆ, ਜਿਸਦਾ ਸੰਗੀਤ ਸਰਦੂਲ ਜੀ ਨੇ ਹੀ ਤਿਆਰ ਕੀਤਾ, ਅਤੇ ਸੰਗੀਤ ਜਗਤ ਵਿੱਚ ਉਹਨਾਂ ਦਾ ਜਿਹੜਾ ਯੋਗਦਾਨ ਹੈ ਉਹ ਹੋਰ ਵੀ ਹੋਰ ਜਿਹੜਾ ਹੈ ਵੱਧਦਾ ਗਿਆ, ਜਿਸ ਕਰਕੇ ਉਹਨਾਂ ਨੂੰ ਸੂਬਾ ਪੱਧਰੀ ਪੁਰਸਕਾਰ ਵੀ ਜਿਹੜੇ ਨੇ ਉਹ ਮਿਲੇ। 1970 ਦੇ ਦਹਾਕੇ ਵਿੱਚ ਉਹਨਾਂ ਨੇ ਚੰਡੀਗੜ੍ਹ ਵਿੱਚ ਚੰਡੀਗੜ੍ਹ ਫਿਲਮ ਇੰਸਟੀਚਿਊਟ ਦੀ ਸਥਾਪਨਾ ਵੀ ਕੀਤੀ ਤਾਂ ਜੋ ਨਵੇਂ ਕਲਾਕਾਰਾਂ ਨੂੰ ਅੱਗੇ ਲਿਆਂਦਾ ਜਾ ਸਕੇ।

ਜੀ ਦੋਸਤੋ, ਅੱਜ ਅਸੀਂ ਗੱਲ ਕਰ ਰਹੇ ਹਾਂ ਇੱਕ ਐਸੇ ਕਲਾਕਾਰ ਜਿਹਨਾਂ ਨੇ ਬਾਲੀਵੁੱਡ ਅਤੇ ਪੋਲੀਵੁੱਡ ਦੋਨਾਂ ਦੇ ਵਿੱਚ ਹੀ ਆਪਣਾ ਚੰਗਾ ਨਾਮ ਜਿਹੜਾ ਹੈ ਬਣਾਇਆ, ਸਰਦੂਲ ਖੋਤਰਾ ਜੀ। ਸੋ ਇੱਕ ਕੁਝ ਇੰਟਰਸਟਿੰਗ ਚੀਜ਼ਾਂ ਨੇ ਉਹਨਾਂ ਦੀ ਲਾਈਫ ਦੀਆਂ ਕਿ ਕਿਹਾ ਜਾਂਦਾ ਹੈ ਕਿ ਜਦੋਂ ਲਾਹੌਰ ਸਨ ਤਾਂ ਉਹਨਾਂ ਨੂੰ ਕਿਸੇ ਦੇ ਨਾਲ ਬੇਪਨਾਹ ਮੁਹੱਬਤ ਜਿਹੜੀ ਹੋ ਜਾਂਦੀ ਹੈ ਅਤੇ ਵੰਡ ਕਾਰਨ ਉਹ ਕੁੜੀ ਉੱਥੇ ਰਹਿ ਜਾਂਦੀ ਹੈ, ਐਂ ਬੰਬੇ ਆ ਜਾਂਦੇ ਨੇ ਅਤੇ ਉਹਨਾਂ ਦੇ ਦਿਲ ਦੇ ਅੰਦਰ ਇੱਕ ਵੱਖਰੀ ਜਿਹੀ ਜਿਹੜੀ ਸੂਈ ਜਿਹੜੀ ਹੈ ਉਹਦੀ ਚੁੱਭ ਜਿਹੜੀ ਹੈ ਹਮੇਸ਼ਾ ਰਹਿੰਦੀ ਹੈ। ਅਤੇ ਉਹ ਕਿਸੇ ਆਪਣੇ ਇੰਟਰਵਿਊ ਦੇ ਵਿੱਚ ਕਹਿੰਦੇ ਵੀ ਨੇ ਕਿ ਬਿਨਾਂ ਉਸ ਦਰਦ ਤੋਂ ਸ਼ਾਇਦ ਮੈਂ ਇੱਦਾਂ ਦਾ ਮਿਊਜ਼ਿਕ ਜਿਹੜਾ ਹੈ ਕਦੇ ਬਣਾ ਨਾ ਪਾਉਂਦਾ। ਸੋ ਬਹੁਤ ਸਾਰੇ ਗੀਤਾਂ ਦੇ ਵਿੱਚ ਉਹਨਾਂ ਦੀ ਜਿਹੜੀ ਝਲਕ ਹੈ, ਉਹਨਾਂ ਦਾ ਜਿਹੜਾ ਇੱਕ ਰਿਜ਼ਲਟ ਹੈ, ਉਹ ਸਾਨੂੰ ਸਾਰਿਆਂ ਨੂੰ ਧੁਨਾਂ ਦੇ ਅੰਦਰ ਸਾਨੂੰ ਸੁਣਨ ਨੂੰ ਦੇਖਣ ਨੂੰ ਮਿਲਦਾ। ਇਸ ਤੋਂ ਇਲਾਵਾ ਗੱਲ ਕੀਤੀ ਜਾਂਦੀ ਹੈ ਕਿ ਉਹਨਾਂ ਦੇ ਨਾ ਇੱਕ ਹੋਰ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਜਿਹੜੇ ਨੇ ਪ੍ਰਦੀਪ ਕੁਮਾਰ ਜਿਹੜੇ ਨੇ, ਉਹਨਾਂ ਦੇ ਬੇਹੱਦ ਪੱਕੇ ਦੋਸਤ ਸਨ। ਇਹੀ ਕਾਰਨ ਕਿ ਮੁੰਬਈ ਦੇ ਵਿੱਚ ਜਦੋਂ ਵੀ ਮਹਿਫਲ ਜਿਹੜੀ ਸੱਜਦੀ ਸੀ ਤਾਂ ਉਹਦੇ ਵਿੱਚ ਸਾਰੇ ਦੋਸਤ ਜਿਹੜੇ ਨੇ ਉਹਨਾਂ ਨੂੰ ਬੁਲਾਇਆ ਜਾਂਦਾ ਸੀਗਾ। ਖਾਸ ਕਰਕੇ ਉਹ ਸਾਰੇ ਲੋਕ ਜਿਹੜੇ ਨੇ ਪਿਛੋਕੜ ਤੋਂ, ਲਾਹੌਰ ਤੋਂ ਜਿਹੜੇ ਨੇ ਉਹ ਜ਼ਿਆਦਾ ਉਹਨਾਂ ਦਾ ਕਨੈਕਸ਼ਨ ਹੁੰਦਾ ਸੀਗਾ। ਇਸ ਤੋਂ ਇਲਾਵਾ ਜੋ ਉਹਨਾਂ ਨੇ ਉੱਥੇ ਸਿੱਖਿਆ ਅਤੇ ਉੱਥੋਂ ਦਾ ਮਿਊਜ਼ਿਕ ਜਦੋਂ ਉੱਥੇ ਜਦੋਂ ਸੁਣਾਉਂਦੇ ਸੀ ਅਤੇ ਖਾਸ ਕਰਕੇ ਹਰ ਇੱਕ ਚੀਜ਼ ਦੇ ਕਾਪਰੀ ਇੱਕ ਨਾ ਕਹਿ ਸਕਦੇ ਕਿ ਪਛਾਣ ਹੋ ਜਾਂਦੀ ਹੈ, ਉਹੀ ਗੀਤ ਜਿਹੜਾ ਆਪਾਂ ਇੱਥੇ ਗਾਉਂਦੇ ਹਾਂ ਉਹੀ ਗੀਤ ਜਦੋਂ ਰਾਜਸਥਾਨ ਦੇ ਫੋਕ ਦੇ ਨਾਲ ਜੁੜ ਜਾਂਦਾ ਤਾਂ ਉਸਦਾ ਜਿਹੜਾ ਟੇਸਟ ਹੈ ਉਹ ਬਦਲ ਜਾਂਦਾ। ਸੋ ਇੱਦਾਂ ਜਦੋਂ ਆਪਣਾ ਹੀਰ ਮਿਰਜ਼ਾ ਜਦੋਂ ਜੁਗਣੀ ਸੁਣਾਉਂਦੇ ਸੀ ਤਾਂ ਲੱਗਦਾ ਸੀਗਾ ਕਿ ਯਾਰ ਇਹ ਵੱਖਰੀ ਚੀਜ਼ ਹੈ। ਸੋ ਇਸ ਚੀਜ਼ ਦੇ ਕਰਕੇ ਵੀ ਉਹ ਬਹੁਤ ਜ਼ਿਆਦਾ ਲੋਕ ਜਿਹੜੇ ਨੇ ਉਹਨਾਂ ਨੂੰ ਪਿਆਰ ਮੁਹੱਬਤ ਜਿਹੜੀ ਹੈ ਉਹ ਕਰਦੇ ਸੀ। ਸੋ ਇੱਦਾਂ ਕਰਦੇ ਕਰਦੇ ਫਿਲਮਾਂ ਦੇ ਵਿੱਚ ਸੋਹਣਾ ਕੰਮ ਕਰਦੇ, ਚੰਗਾ ਨਾਮ ਬਣਾਉਂਦੇ ਬਣਾਉਂਦੇ 1978 ਦੇ ਵਿੱਚ ਸਰਦੂਲ ਜੀ ਜਿਹੜੇ ਨੇ ਉਹ ਅਮਰੀਕਾ ਚਲੇ ਜਾਂਦੇ ਨੇ, ਅਤੇ ਜਿੱਥੇ ਉਹ ਕਾਫੀ ਸਾਲ ਉਹਨਾਂ ਨੇ ਆਪਣੇ ਪਰਿਵਾਰ ਦੇ ਨਾਲ, ਆਪਣੇ ਬੱਚਿਆਂ ਦੇ ਨਾਲ ਜਿਹੜਾ ਹੈ ਸਮਾਂ ਜਿਹੜਾ ਹੈ ਬਿਤਾਇਆ। ਅਤੇ ਆਪਣੇ ਬੱਚਿਆਂ ਨੂੰ ਕਿਹਾ ਜਾਂਦਾ ਕਿ ਉਹਨਾਂ ਨੇ ਆਪਣੇ ਬੱਚਿਆਂ ਨੂੰ ਮਿਊਜ਼ਿਕ ਦੀ ਜਿਹੜੀ ਤਾਲੀਮ ਹੈ ਉਹ ਅੱਗੋਂ ਉਹਨਾਂ ਨੇ ਵੀ ਉਹਨਾਂ ਨੂੰ ਦਿੱਤੀ। ਇਸ ਤੋਂ ਬਾਅਦ 6 ਜੁਲਾਈ ਯਾਨੀ ਕਿ ਅੱਜ ਦੇ ਦਿਨ ਹੀ 2005 ਨੂੰ ਸੰਗੀਤ ਦਾ ਚਮਕਦਾ ਸਿਤਾਰਾ ਜਿਹੜਾ ਹੈ ਉਹ ਦੁਨੀਆ ਨੂੰ ਅਲਵਿਦਾ ਗਿਆ ਅਤੇ ਪਿੱਛੇ ਛੱਡ ਗਿਆ। ਬਹੁਤ ਬਹੁਤ ਖੂਬਸੂਰਤ ਗੀਤ, ਅਨੇਕਾਂ ਇੰਨੀਆਂ ਸੋਹਣੀਆਂ ਕੰਪੋਜੀਸ਼ਨ ਜਿਸ ਨੂੰ ਸੁਣ ਕੇ ਸ਼ਾਇਦ ਅੱਜ ਵੀ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਸਕੂਨ ਜਿਹੜਾ ਹੈ ਉਹਨਾਂ ਨੂੰ ਜ਼ਰੂਰ ਮਿਲਦਾ ਹੋਵੇਗਾ। ਚਲੋ ਜੀ, ਹੁਣ ਅਸੀਂ ਪ੍ਰੋਗਰਾਮ ਦੇ ਵਿੱਚ ਇੱਕ ਹੋਰ ਗੀਤ ਦੇ ਵੱਲ ਵੱਧਦੇ ਹਾਂ ਜੋ ਕਿ ਟ੍ਰਿਬਿਊਟ ਹੈ ਸਾਡਾ ਸਰਦੂਲ ਖੋਤਰਾ ਜੀ ਨੂੰ, ਜਿਨ੍ਹਾਂ ਨੇ ਬਾਲੀਵੁੱਡ ਦੇ ਨਾਲ ਨਾਲ ਪੋਲੀਵੁੱਡ ਦੇ ਵਿੱਚ ਵੀ ਚੰਗਾ ਨਾਮ ਜਿਹੜਾ ਹੈ ਆਪਣਾ ਬਣਾਇਆ।

ਜੀ ਬੱਲੇ ਬੱਲੇ ਬੱਲੇ ਬੱਲੇ। ਸੋ ਇੱਦਾਂ ਹੀ ਖੂਬਸੂਰਤ ਪੰਜਾਬ ਦਾ ਜਿਹੜਾ ਰੰਗ ਅਤੇ ਜਿਹੜਾ ਕਹਿ ਲਓ ਕਿ ਫੋਕ ਹੈ, ਉਹਨਾਂ ਨੇ ਪੂਰੀ ਦੁਨੀਆ ਨੂੰ ਜਿਹੜਾ ਹੈ ਦਿਖਾਉਣ ਦੇ ਵਿੱਚ ਬਹੁਤ ਸੋਹਣੀ ਭੂਮਿਕਾ ਜਿਹੜੀ ਹੈ ਸਰਦੂਰ ਕੋਤਰਾ ਜੀ ਨੇ ਨਿਭਾਈ। ਸੋ ਠੀਕ ਹੈ ਜੀ, ਅਸੀਂ ਅੱਜ ਦਾ ਪ੍ਰੋਗਰਾਮ ਫਿਲਮੀ ਦੁਨੀਆ ਜਾਂਦੇ ਜਾਂਦੇ ਆਪਾਂ ਇੱਕ ਹੋਰ ਛੋਟਾ ਜਿਹਾ ਗੀਤ ਜਿਹੜਾ ਹੈ ਜ਼ਰੂਰ ਸੁਣਾਂਗੇ, ਇੱਕ ਹੋਰ ਸ਼ਮਸ਼ਾਦ ਬੇਗਮ ਜੀ ਦੀ ਆਵਾਜ਼ ਦੇ ਵਿੱਚ, ਨਾਲੇ ਹੂੰ ਕਰਕੇ ਨਾਲੇ ਹਾਂ ਕਰਕੇ। ਠੀਕ ਹੈ ਜੀ, ਸੋ ਆਈ ਹੋਪ ਕਿ ਤੁਹਾਨੂੰ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਹੁਣ ਤੋਂ ਕੁਝ ਪਹਿਲਾਂ ਬਾਅਦ ਠੀਕ 8 ਵਜੇ ਸੁਣੋਗੇ ਪਹਿਲਾਂ ਖਬਰਾਂ, ਐਂਡ ਉਸ ਤੋਂ ਬਾਅਦ ਠੀਕ 8:02 'ਤੇ ਸੁਣਾਂਗੇ ਅਗਲਾ ਪ੍ਰੋਗਰਾਮ ਮਸਾਲਾ ਮਿਕਸ।

ਨਮਸਕਾਰ, ਰਾਤ ਦੇ 8 ਵਜ ਚੁੱਕੇ ਨੇ ਤੇ ਐਫਐਮ ਰੇਨਬੋ ਤੇ ਸਮਾਂ ਹੋ ਚੁੱਕਿਆ ਹੁਣ ਐਫਐਮ ਨਿਊਜ਼ ਹੈਡਲਾਈਨਸ ਦਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ 3 ਦੇਸ਼ਾਂ ਦੇ ਹਿੰਦ ਪ੍ਰਸ਼ਾਂਤ ਦੌਰੇ ਤਹਿਤ ਅੱਜ ਇੰਡੋਨੇਸ਼ੀਆ ਤੇ ਜਕਾਰਤਾ ਪਹੁੰਚੇ। ਗ੍ਰਹਿ ਮੰਤਰੀ ਅਤੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਸਹਿਕਾਰੀ ਲਹਿਰ ਸੁਧਾਰਾਂ, ਡਿਜੀਟਾਈਲਾਈਜੇਸ਼ਨ ਅਤੇ ਪੇਸ਼ੇਵਰ ਪ੍ਰਬੰਧਨ ਰਾਹੀਂ ਵਿਸਤਾਰ ਦੇ ਇੱਕ ਨਵੇਂ ਗੇੜ ਵਿੱਚ ਦਾਖਲ ਹੋ ਰਹੀ ਹੈ। ਪਾਕਿਸਤਾਨ ਦੇ ਕਬਜ਼ੇ ਵਾਲੇ ਜੰਮੂ ਕਸ਼ਮੀਰ ਵਿੱਚ ਚੱਲ ਰਹੇ ਵਿਰੋਧ ਪ੍ਰਦਰਸ਼ਨਾਂ ਵਿਚਕਾਰ ਉੱਥੋਂ ਦੇ ਲੋਕਾਂ ਨੇ ਭਾਰਤ ਸਰਕਾਰ ਤੋਂ ਮਦਦ ਦੀ ਅਪੀਲ ਕੀਤੀ ਹੈ। ਬ੍ਰਿਕਸ ਦੀਆਂ ਨਸ਼ਾ ਵਿਰੋਧੀ ਏਜੰਸੀਆਂ ਦੇ ਮੁਖੀਆਂ ਦੀ ਮੀਟਿੰਗ ਅੱਜ ਗੁਹਾਟੀ ਵਿੱਚ ਸ਼ੁਰੂ ਹੋਈ। ਦੇਸ਼ ਅੱਜ ਭਾਰਤੀ ਜਨ ਸੰਘ ਦੇ ਸੰਸਥਾਪਕ ਡਾਕਟਰ ਸ਼ਿਆਮਾ ਪ੍ਰਸਾਦ ਮੁਖਰਜੀ ਦੀ 125ਵੀਂ ਜਨਮ ਵਰੇਗੰਢ ਤੇ ਉਹਨਾਂ ਨੂੰ ਨਮਨ ਕਰ ਰਿਹਾ ਹੈ। ਪੰਜਾਬ ਤੇ ਚੰਡੀਗੜ੍ਹ ਵਿੱਚ ਵੀ ਇਸ ਸਬੰਧੀ ਪ੍ਰੋਗਰਾਮ ਕਰਵਾਏ ਗਏ। 17ਵੇਂ ਰਾਸ਼ਟਰੀ ਯੁਵਾ ਸੰਸਦ ਮੁਕਾਬਲੇ 2024-25 ਵਿੱਚ ਪੰਜਾਬ ਦੇ 2 ਅਤੇ ਹਰਿਆਣਾ ਦੇ ਇੱਕ ਵਿਦਿਅਕ ਅਦਾਰੇ ਨੂੰ ਜੇਤੂ ਐਲਾਨਿਆ ਗਿਆ। ਪੰਜਾਬ ਸਰਕਾਰ ਵੱਲੋਂ ਆਨਲਾਈਨ NRI ਮਿਲਣੀ 8 ਜੁਲਾਈ ਨੂੰ ਹੋਵੇਗੀ। ਪੰਜਾਬ ਤੇ ਚੰਡੀਗੜ੍ਹ ਮਨੁੱਖੀ ਅਧਿਕਾਰ ਕਮਿਸ਼ਨ ਨੇ ਚੰਡੀਗੜ੍ਹ ਦੇ ਸਨਅਤੀ ਖੇਤਰ ਵਿੱਚ ਇੱਕ ਇਮਾਰਤ ਢਹਿਣ ਦੀ ਘਟਨਾ 'ਚ 2 ਵਿਅਕਤੀਆਂ ਦੀ ਮੌਤ ਦੇ ਮਾਮਲੇ ਵਿੱਚ ਡਿਪਟੀ ਕਮਿਸ਼ਨਰ ਚੰਡੀਗੜ੍ਹ ਤੋਂ ਰਿਪੋਰਟ ਮੰਗੀ ਹੈ। ਮੌਸਮ ਵਿਭਾਗ ਨੇ ਅਗਲੇ 2 ਦਿਨਾਂ ਦੌਰਾਨ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਸਮੇਤ ਹੋਰਨਾਂ ਕਈ ਸੂਬਿਆਂ ਵਿੱਚ ਭਾਰੀ ਮੀਂਹ ਦੀ ਪੇਸ਼ੀਨਗੋਈ ਕੀਤੀ ਹੈ। ਮਰਦਾਂ ਦੀ ਅੰਡਰ 18 ਹਾਕੀ ਟੀਮ ਲਈ 11 ਦਿਨਾਂ ਦਾ ਰਾਸ਼ਟਰੀ ਕੋਚਿੰਗ ਕੈਂਪ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਕੈਂਪਸ ਵਿੱਚ ਅੱਜ ਤੋਂ 17 ਜੁਲਾਈ ਤੱਕ ਲਾਇਆ ਜਾ ਰਿਹਾ। ਇਸ ਹੁਣ ਤੱਕ ਦੀਆਂ FM ਨਿਊਜ਼ ਹੈਡਲਾਈਨਜ਼।

ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ ਐਂਡ ਵਨਸ ਅਗੇਨ ਲੇਟ ਵਾਲੀ ਗੁੱਡ ਈਵਨਿੰਗ ਦੋਸਤੋ। ਰਾਤ ਦੇ ਪੂਰੇ 8:03 ਹੋ ਚੁੱਕੇ ਨੇ, ਐਫ ਐਮ ਰੇਨਬੋ 'ਤੇ ਪ੍ਰੋਗਰਾਮ ਸ਼ੁਰੂ ਹੋ ਚੁੱਕਾ ਹੈ ਜੀ, ਮਸਾਲਾ ਮੈਕਸ। ਇਸ ਪ੍ਰੋਗਰਾਮ ਨੂੰ ਲੈ ਕੇ ਹਾਜ਼ਰ ਹੋ ਚੁੱਕਿਆ ਤੁਹਾਡਾ ਦੋਸਤ ਮੋਹਿਤ ਰੂਬਲ। ਐਂਡ ਇਸ ਪ੍ਰੋਗਰਾਮ ਨੂੰ ਤੁਸੀਂ ਇੰਜੋਏ ਕਰੋਗੇ 102.7 ਮੈਗਾਹਰਟਸ ਐਫ ਐਮ ਰੇਨਬੋ 'ਤੇ। ਸੋ ਬਹੁਤ ਸਾਰੀਆਂ ਚੀਜ਼ਾਂ, ਬਹੁਤ ਸਾਰੀ ਖਬਰਾਂ, ਬਹੁਤ ਸਾਰਾ ਗੋਸਿਪ, ਬਹੁਤ ਸਾਰੀਆਂ ਪੁਰਾਣੀ ਪੁਰਾਣੀ ਗੱਲਾਂ, ਬਟ ਫਨੀ ਫਨੀ ਗੱਲਾਂ ਲੈ ਕੇ ਹਾਜ਼ਰ ਹੋ ਚੁੱਕਿਆ ਜੀ ਮੈਂ ਪ੍ਰੋਗਰਾਮ ਦੇ ਵਿੱਚ। ਸੋ ਸਭ ਤੋਂ ਪਹਿਲਾਂ ਇੱਕ ਗੀਤ ਇੰਜੋਏ ਕਰਦੇ ਹਾਂ, ਗੀਤ ਤੋਂ ਬਾਅਦ ਜੋ ਗੱਲਾਂ ਦਾ ਸਿਲਸਿਲਾ ਮੈਂ ਸ਼ੁਰੂ ਕਰਾਂਗਾ। ਐਂਡ ਇਸ ਦੇ ਨਾਲ ਹੀ ਮੈਂ ਮੌਕਾ ਦੇਵਾਂਗਾ 3 ਤੋਂ 4 ਲੋਕਾਂ ਨੂੰ ਪ੍ਰੋਗਰਾਮ ਵਿੱਚ ਸ਼ਾਮਿਲ ਹੁੰਦਾ ਅਤੇ ਕੁਝ ਸੁਣਾਉਣ ਦਾ। ਫਿਲਹਾਲ ਇੱਕ ਗੀਤ ਸੁਣਦੇ ਹਾਂ, ਗੀਤ ਤੋਂ ਬਾਅਦ ਦੁਬਾਰਾ ਵਾਪਸ ਆਉਂਦੇ ਹਾਂ ਪ੍ਰੋਗਰਾਮ ਮਸਾਲਾ ਮਿਕਸ।

ਵੈਲਕਮ ਬੈਕ ਜੀ ਪ੍ਰੋਗਰਾਮ ਮਸਾਲਾ ਮਿਕਸ ਵਿੱਚ। ਤੁਸੀਂ ਪ੍ਰੋਗਰਾਮ ਇੰਜੋਏ ਕਰ ਰਹੇ ਹੋ ਆਪਣੇ ਦੋਸਤ ਮੋਹਿਤ ਰੁਬਲ ਦੇ ਨਾਲ, ਐਂਡ ਆਈ ਹੋਪ ਕਿ ਤੁਸੀਂ ਅਗਰ ਸੜਕਾਂ 'ਤੇ ਹੋ ਤਾਂ ਤੁਸੀਂ ਜਨਾਬ ਬਿਲਕੁਲ ਸੋਹਣੇ ਤਰੀਕੇ ਨਾਲ ਗੱਡੀ ਚਲਾ ਰਹੇ ਹੋ। ਕਿਉਂਕਿ ਜਨਾਬ ਸੜਕਾਂ ਦੇ ਉੱਪਰ ਗੱਡੀ ਸੋਹਣੇ ਢੰਗ ਨਾਲ ਹੀ ਚਲਾਉਣੀ ਚਾਹੀਦੀ। ਓਕੇ ਜੀ, ਸੋ ਯੂ ਨੋ ਬਾਲੀਵੁੱਡ ਦੇ ਇੱਕ ਐਸੇ ਖਾਨ, ਸਭ ਤਿੰਨ ਚਾਰ ਖਾਨ ਸਭ ਤੋਂ ਬੜੇ ਫੇਮਸ ਨੇ, ਇੱਕ ਤਾਂ ਸ਼ਾਹਰੁਖ ਖਾਨ, ਸਲਮਾਨ ਖਾਨ, ਐਂਡ ਯੈਸ ਸਾਡੇ ਆਮਿਰ ਖਾਨ। ਆਮਿਰ ਖਾਨ ਨੂੰ ਬਾਲੀਵੁੱਡ ਦੇ ਵਿੱਚ ਮਿਸਟਰ ਪਰਫੈਕਸ਼ਨਿਸਟ ਕਿਹਾ ਜਾਂਦਾ ਹੈ ਕਿ ਬਈ 3 ਤੋਂ 4 ਸਾਲ ਲਗਾ ਕੇ ਸ਼ਾਇਦ ਇੱਕ ਫਿਲਮ ਬਣਾਉਣਗੇ, ਐਂਡ ਜੋ ਫਿਲਮ ਬਣਾਉਣਗੇ ਉਹ ਵੱਡੀ ਖੂਬਸੂਰਤ ਫਿਲਮ ਬਣਾਉਣਗੇ, ਯਾਨੀ ਕਿ ਉਹ ਸਾਰੇ ਰਿਕਾਰਡਸ ਜਿਹੜੇ ਨੇ ਉਹ ਤੋੜ ਦੇਗੀ। ਚੰਗਾ ਟਾਈਮ ਲਗਾਉਂਦੇ ਨੇ, ਅਗਰ ਉਹਨਾਂ ਨੇ ਕੋਈ ਕਰੈਕਟਰ ਪਲੇ ਕਰਨਾ, ਕਰੈਕਟਰ ਦੇ ਅੰਦਰ ਪੂਰਾ ਵੜ ਜਾਂਦੇ ਨੇ, ਐਂਡ ਬਸ ਉਹਨਾਂ ਦੇ ਨਾਮ ਦੇ ਨਾਲ ਲੱਗ ਜਾਂਦਾ ਕਿ ਬਈ ਕੋਈ ਪਰਫੈਕਸ਼ਨਿਸਟ ਹੋਵੇ ਤਾਂ ਆਮਿਰ ਖਾਨ ਵਰਗਾ। ਪਰ ਸ਼ਾਇਦ ਉਹ ਸਿਰਫ ਫਿਲਮਾਂ ਦੇ ਵਿੱਚ ਹੀ ਆਪਣੀ ਪਰਫੈਕਸ਼ਨਿਸਟ ਜਿਹੜੀ ਨੇ ਦਿਖਾ ਪਾ ਰਹੇ ਨੇ, ਕਿਉਂਕਿ ਅਸਲ ਜ਼ਿੰਦਗੀ ਦੇ ਵਿੱਚ ਜਨਾਬ ਹੋਣਾ ਨੇ ਕੱਲ੍ਹ ਪਰਸੋਂ ਜਿਹੜਾ ਹੈ ਆਪਣਾ, ਆਪਾਂ ਕਹਿ ਸਕਦੇ ਹਾਂ ਕਿ ਬਈ ਤੀਸਰਾ ਵਿਆਹ ਜਿਹੜਾ ਹੈ ਉਹ ਕਰ ਲਿਆ, ਅਤੇ ਸ਼ਾਇਦ ਹਜੇ ਵੀ ਸ਼ਿਓਰ ਨਹੀਂ ਹੈ ਕਿ ਉਹ ਪਰਫੈਕਸ਼ਨਿਸਟ ਹੋਏ ਕਿ ਨਹੀਂ ਹੋਏ। ਠੀਕ ਹੈ ਜੀ, ਸੋ ਪਤਾ ਨਹੀਂ ਹੁਣ ਇਹ ਸੋਹਣਾ ਚੱਲੇ, ਹੈ ਨਾ, ਅਸੀਂ ਸਾਰੀ ਦੁਆ ਕਰਦੇ ਕਿ ਇਹ ਤਾਂ ਸੋਹਣਾ ਚੱਲੇਗਾ ਜੀ। ਸੋ ਲੈਟ ਸੀ ਗੜਬੜ ਜਿਹੜੀ ਹੈ ਕਿੱਥੇ ਹੋ ਰਹੀ ਹੈ, ਕਿੱਥੇ ਨਹੀਂ ਹੋ ਰਹੀ। ਆਮਿਰ ਖਾਨ ਜਲਦੀ ਹੀ ਆਈਡੈਂਟੀਫਾਈ ਕਰਨ, ਪਰ ਸਭ ਤੋਂ ਜ਼ਿਆਦਾ ਕਹਿ ਲਓ ਕਿ ਥੋੜ੍ਹੀ ਔੜ ਅਤੇ ਵੀਅਰਡ ਗੱਲ ਪਤਾ ਕੀ ਸੀਗੀ, ਇਸ ਫਿਲਮ 'ਤੇ ਉਹਨਾਂ ਦੀਆਂ ਪੁਰਾਣੀਆਂ ਬੀਵੀਆਂ ਵੀ ਆਈਆਂ ਸੀ। ਮਤਲਬ ਕਿਆ ਕਿਆ ਕਿਆ ਬਾਤ ਹੈ, ਮਤਲਬ ਹੈ ਇੰਨਾ ਸੌਖਾ ਹੁੰਦਾ ਪੁਰਾਣੀ, ਮਤਲਬ ਓਕੇ ਸੋਰੀ ਵੀ ਸ਼ੁਡ ਨਾਟ ਸੇ ਸਮਥਿੰਗ ਐਲਸ, ਬਟ ਯਾ ਦਿਸ ਇਸ ਨਿਊ ਗਾਈਸ। ਬਿਲਕੁਲ ਜੀ, ਸਾਰੇ ਨੂੰ ਡਰਨਾ ਚਾਹੀਦਾ ਤੇ ਸਾਰਿਆਂ ਨੂੰ ਸੋਚ ਸਮਝ ਕੇ ਹੀ ਇੱਕੋ ਵਾਰੀ ਕਰਨਾ ਚਾਹੀਦਾ, ਤੇ ਇੱਕ ਵਾਰੀ ਕਾਫੀ ਹੈ। ਪ੍ਰੋਗਰਾਮ ਤੁਸੀਂ ਇੰਜੋਏ ਕਰੋ ਜੀ ਮਸਾਲਾ ਮਿਕਸ ਆਪਣੇ ਦੋਸਤ ਮੋਹਿਤ ਰੁਬਲ ਦੇ ਨਾਲ। ਅੱਗੇ ਵਧਦੇ ਹਾਂ ਇੱਕ ਬੜਾ ਹੀ ਖੂਬਸੂਰਤ ਗੀਤ, ਜੋਤੀ ਨੀਰਾ ਨੇ ਕਿਆ ਕਿਆ ਕਿਹਾ ਇਸ ਗੀਤ ਦੇ ਵਿੱਚ।

ਵੈਸੇ ਆਪਣੇ ਪੰਜਾਬੀਆਂ ਦਾ ਕੰਮ ਨਾ ਸੈੱਟ ਹੈਗਾ, ਦੇਖੋ ਕਿੱਡੀ ਵਾਰ ਤੇ ਕਿੰਨੀ ਤੇਜ਼ ਤੇਜ਼ ਜੋਤੀ ਨੂਰਾ ਹੋਣਾ ਨੇ ਇਸ ਗੀਤ ਦੇ ਵਿੱਚ, ਜ਼ਿੰਦਗੀ ਗੜਬੜ ਗੜਬੜ ਗੜਬੜ ਗੜਬੜ, ਮਤਲਬ ਦੋ ਤਿੰਨ ਵਾਰੀ ਮੈਂ ਬੋਲਾਂਗਾ ਮੇਰੇ ਮੂੰਹ 'ਚ ਨਾ ਸਿੱਧਾ ਨਿਕਲ ਜਾਣਾ ਬਰਗਰ ਬਰਗਰ ਬਰਗਰ ਬਰਗਰ। ਨਹੀਂ ਬਾਕੀ ਇੱਦਾਂ ਹੀ ਹੋਣਾ, ਬਾਕੀ ਇੱਦਾਂ ਹੀ ਹੋਣਾ, ਕਿਉਂਕਿ ਜਨਾਬ ਨਹੀਂ ਬੋਲਿਆ ਜਾਂਦਾ, ਇੱਕ ਪ੍ਰੈਕਟਿਸ ਚਾਹੀਦੀ ਹੈ, ਪ੍ਰੈਕਟਿਸ ਚਾਹੀਦੀ ਹੈ, ਬੜਾ ਟਾਈਮ ਲਾਉਣਾ ਪੈਂਦਾ। ਸੋ ਜਨਾਬ ਹੁਣ ਨਾ ਆਪਾਂ ਸਿੱਧਾ ਬਾਲੀਵੁੱਡ ਤੋਂ ਸਿੱਧਾ ਛਾਲ ਮਾਰਦੇ ਹਾਂ ਅਤੇ ਛਾਲ ਮਾਰ ਕੇ ਪਹੁੰਚ ਜਾਂਦੇ ਆਪਾਂ ਫੀਫਾ ਫੀਫਾ ਫੁੱਟਬਾਲ ਫੀਫਾ ਫੀਫਾ ਫੀਫਾ ਵਿੱਚ ਕੀ ਹੋਇਆ ਜਨਾਬ? ਇੰਗਲੈਂਡ ਨੇ ਬਹੁਤ ਸੋਹਣਾ ਮੈਚ ਜਿੱਤਿਆ, ਬਹੁਤ ਸੋਹਣਾ ਮੈਚ ਜਿੱਤਿਆ। ਉਹਨਾਂ ਦੇ ਕੈਪਟਨ ਜਿਹੜੇ ਸੀਗੇ ਹੈਰੀ ਕੇਨ, ਉਹਨਾਂ ਨੇ ਮੈਚ ਜਿੱਤਣ ਤੋਂ ਬਾਅਦ ਉਹਨਾਂ ਦਾ ਜਿਹੜਾ ਇੰਟਰਵਿਊ ਨਾ ਉਹ ਵਾਇਰਲ ਹੋ ਗਿਆ ਬਈ, ਲੋਕ ਕਹਿੰਦੇ ਵਾਹ। ਪਤਾ ਕਿਉਂ ਹੋਇਆ ਕਿ ਮੈਚ ਨਾ ਜਿੱਤਣ ਤੋਂ ਬਾਅਦ ਉਹਨਾਂ ਨੇ ਬੜੀ ਖੱਪ ਆਈ, ਤੇ ਜਦੋਂ ਇੰਟਰਵਿਊ ਦੇ ਸਾਹਮਣੇ ਆਇਆ ਤਾਂ ਪੁੱਛਿਆ ਹਾਊਜ਼ ਯੂਰ ਮੈਚ ਐਂਡ ਯੂ ਨੋ ਲਾਈਕ ਵਟ ਥਿੰਗ ਯੂ ਥੋਟ ਦੈਟ ਯੂ ਡਿਡ ਸਪੈਸ਼ਲ ਐਂਡ ਹਾਊ ਵਾਜ਼ ਇਟ। ਉਹਦੇ ਮੂੰਹ 'ਚੋਂ ਆਵਾਜ਼ ਕੀ ਨਿਕਲੀ, ਸੱਚੀ ਮੁੱਚੀ ਇਹ ਆਵਾਜ਼ ਨਿਕਲੀ, ਯਾਨੀ ਕਿ ਬਿਲਕੁਲ ਲੋਕਾਂ ਨੇ ਮਜ਼ਾਕ ਬਣਾਇਆ ਕਿ ਹੈ 90 ਮਿੰਟ ਦੇ ਮੈਚ ਤੋਂ ਬਾਅਦ ਹੈਰੀ ਜਿਹੜੇ ਸੀਗੇ ਕੇਨ ਉਹਨਾਂ ਦੀ ਆਵਾਜ਼ ਹੀ ਚਲੀ ਗਈ, ਉਹਨਾਂ ਦਾ ਗਲਾ ਇੰਨਾ ਬੈਠ ਗਿਆ ਕਿ ਉਹਨਾਂ ਕੋਲ ਬੋਲਿਆ ਹੀ ਨਹੀਂ ਗਿਆ। ਸੋ ਕਾਫੀ ਸਾਰੇ ਲੋਕਾਂ ਨੇ ਬੜਾ ਬੜਾ ਮਜ਼ਾਕ ਕੀਤਾ ਕਿ ਇਹ ਕੀਤਾ ਹੋਣਾ, ਉਹ ਕੀਤਾ ਹੋਣਾ, ਗਲਾ ਬਹਿ ਗਿਆ, ਆਹ ਕਰ ਲਓ, ਉਹ ਕਰ ਲਓ। ਸੋ ਬੜੀ ਗੱਲਾਂ ਗਈਆਂ ਕਿ ਲੂਣ ਪਾ ਕੇ ਗਰਾਰੇ ਕਰ ਲੈਂਦਾ, ਇਹ ਵਜ੍ਹਾ, ਬਟ ਯੈਸ ਹੋ ਜਾਂਦਾ, ਮੈਨੂੰ ਲੱਗਦਾ ਖੱਪ ਖੁਪਾ ਕੇ ਹੋ ਜਾਂਦਾ, ਕਿਉਂਕਿ ਇੰਨੀ ਜ਼ਿਆਦਾ ਇੰਟੈਂਸ ਤੁਸੀਂ ਖੱਪ ਆਈ ਹੋਵੇ ਐਂਡ ਤੁਸੀਂ ਇੰਨਾ ਜ਼ਿਆਦਾ ਕਹਿ ਲਓ ਕਿ ਜੋਸ਼ ਦੇ ਨਾਲ ਬੋਲੇ ਹੋਵੋ ਕਿ ਹਾਂ ਵੋਕਲ ਕੋਰਡਸ ਹੋ ਸਕਦੇ ਥੋੜ੍ਹੇ ਸਪਰੈਸ ਜਿਹੜੇ ਨੇ ਹੋ ਗਏ ਨੇ, ਐਵੇਂ ਤੁਹਾਨੂੰ ਵਾਰ ਵਾਰ ਹੱਸਣ ਦੀ ਲੋੜ ਨਹੀਂ ਹੁੰਦੀ ਹਰ ਚੀਜ਼ ਦੇ ਵਿੱਚ, ਹੈਂ, ਨੋਰਮਲ ਨੋਰਮਲ ਨੋਰਮਲ ਲਿਆ ਜਾ ਸਕਦਾ, ਠੀਕ ਹੈ। ਸ਼ਹਿਰ ਸ਼ਹਿਰ ਤੇ ਗੱਲ ਚਲਦੀ ਰਹੇਗੀ, ਫਿਲਹਾਲ ਹੋਰ ਗੱਲਾਂ ਵੀ ਕਰਾਂਗੇ, ਫਿਲਹਾਲ ਗੀਤ ਇੰਜੋਏ ਕਰਦੇ ਨੇ ਜੋ ਕਿ ਬੜਾ ਹੀ ਖੂਬਸੂਰਤ ਗਾਇਆ ਰਿਚਾ ਸ਼ਰਮਾ ਨੇ ਫਰੋਮ ਦੀ ਮੂਵੀ ਗੋਲ, ਕਿਉਂਕਿ ਹੁਣ ਆਪਾਂ ਫੁੱਟਬਾਲ ਦੀ ਗੱਲ ਕੀਤੀ ਹੈ ਤੇ ਗੋਲ ਦੀ ਗੱਲ ਤਾਂ ਹੋਣੀ ਚਾਹੀਦੀ ਹੈ।

ਲਓ ਜੀ, ਇੱਕ ਵਾਰ ਫਿਰ ਸਵਾਗਤ ਹੈ ਜੀ ਪ੍ਰੋਗਰਾਮ ਮਸਾਲਾ ਮਿਕਸ ਦੇ ਵਿੱਚ। ਅਤੇ ਅਗਲੀ ਖਬਰ ਹੁਣ ਥੋੜ੍ਹੀ ਦੇਸੀ ਕਰ ਲੈਂਦੇ, ਥੋੜ੍ਹੀ ਇੰਡੀਅਨ ਜੀ ਖਬਰ ਕਰ ਲੈਂਦੇ ਹਾਂ ਬਾਈ। ਇੰਡੀਅਨ ਆਪਾਂ ਇੱਦਾਂ ਹੈ ਕਿ ਵੈਸੇ ਤਾਂ ਡਾਕਟਰ ਸਾਹਿਬ ਕਿਸੇ ਕੋਲ ਵੀ ਜਾਓ, ਤੁਸੀਂ ਆਰਾਮ ਨਾਲ ਆਪਣੀ ਸੱਟ ਦਿਖਾਓ ਜਾਂ ਕੋਈ ਪ੍ਰੋਬਲਮ ਹੋ ਗਈ, ਇਨਫੈਕਸ਼ਨ ਦਿਖਾਓ ਜਾਂ ਟੈਸਟ ਹੋਣਗੇ, ਤਾਂ ਬੜੇ ਆਰਾਮ ਦੇ ਨਾਲ ਤੁਹਾਨੂੰ ਜਿਹੜੀ ਹੈ ਮੈਡੀਸਨ ਜਿਹੜੀ ਹੈ ਉਸ ਚੀਜ਼ ਦੀ ਮਿਲ ਜਾਂਦੀ ਹੈ। ਐਂਡ ਅਗਰ ਕੋਈ ਡੋਗੀ ਵਗੈਰਾ, ਕੋਈ ਪੈਟ ਵਗੈਰਾ ਕੱਟ ਲੈਂਦਾ ਤਾਂ ਉਹਦੇ ਵੀ ਤੁਹਾਨੂੰ ਫਿਰ ਟੀਕੇ ਜਿਹੜੇ ਨੇ ਧੁੰਨੀ 'ਚ ਜਿੰਨੇ ਵੀ ਲੱਗਦੇ ਨੇ, ਜੋ ਵੀ ਉਹਦਾ ਪ੍ਰੋਪਰ ਪ੍ਰੋਸੀਜਰ ਹੈ ਉਹ ਤੁਹਾਨੂੰ ਫੋਲੋ ਕਰਨਾ ਪੈਂਦਾ। ਬਟ ਕਾਫੀ ਸਿਚੁਏਸ਼ਨ ਦੇ ਵਿੱਚ ਅਗਰ ਬਾਏ ਚਾਂਸ ਤੁਹਾਨੂੰ ਕੋਈ ਸੱਪ ਜਿਹੜਾ ਹੈ ਉਹ ਲੜ ਜਾਵੇ, ਤਾਂ ਤੁਹਾਨੂੰ ਪਤਾ ਕਿ ਕੁਝ ਕੁ ਸੱਪ ਨੇ ਜਿਹਨਾਂ ਦਾ ਨਾ ਇੱਕ ਵੱਖਰਾ, ਇੱਕ ਪਹਿਲਾਂ ਹੀ ਐਂਟੀਡੋਟ ਕਹਿ ਲਓ ਜਾਂ ਉਹਦੀ ਇੱਕ ਮੈਡੀਸਨ ਜਿਹੜੀ ਹੈ, ਜਿਹੜੀ ਤੁਹਾਨੂੰ ਉਸੇ ਟਾਈਮ ਤੁਹਾਨੂੰ ਇੰਜੈਕਸ਼ਨ ਜਿਹੜਾ ਹੈ ਲੱਗਦਾ, ਜਿਹਦੇ ਨਾਲ ਸ਼ਾਇਦ ਵੈਨਮ ਜਾਂ ਕੋਈ, ਮੈਨੂੰ ਸ਼ਾਇਦ ਐਗਜੈਕਟਲੀ ਨਹੀਂ ਪਤਾ, ਬਟ ਹਾਂ ਕੁਝ ਖਤਰਨਾਕ ਸੱਪ ਨੇ। ਇੰਨਾ ਪਤਾ ਕਿ ਉਹਨਾਂ ਦੀ ਜਿਹੜੀ ਡੋਜ਼ ਹੈ ਉਹ ਹਰ ਇੱਕ ਸਿਵਲ ਹੋਸਪਿਟਲ ਦੇ ਵਿੱਚ ਅਵੇਲੇਬਲ ਹੁੰਦੀ ਹੈ, ਕਿ ਜੇਕਰ ਤੁਹਾਨੂੰ ਉਹ ਕੱਟ ਲੈਂਦਾ ਤੁਸੀਂ ਤੁਰੰਤ ਉਹਦੀ ਜਿਹੜੀ ਟੀਕਾ

ਟੀਕਾਕਰਨ ਹੈ ਤੁਸੀਂ ਕਰਵਾ ਸਕਦੇ ਹਾਂ, ਬਟ ਉਹ ਸਪੈਸੀਫਿਕ ਟਾਈਮ ਹੋਏਗੀ ਤਾਂ ਤੁਸੀਂ ਲਗਾਉਣਾ। ਹੁਣ ਤੁਸੀਂ ਕਹੋਗੇ ਬਈ ਸਾਨੂੰ ਕਿੱਦਾਂ ਪਤਾ ਹੋਏਗਾ ਕਿ ਇਹ ਸੱਪ ਉਹੀ ਹੈ ਜਾਂ ਨਹੀਂ ਹੈ? ਸੋ ਜਨਾਬ ਕਿਸੇ ਨੂੰ ਨਹੀਂ ਪਤਾ ਹੁੰਦਾ। ਸੋ ਇੱਦਾਂ ਹੀ ਬਿਹਾਰ ਦੇ ਵਿੱਚ ਕੀ ਹੁੰਦਾ, ਇੱਕ ਮੁੰਡੇ ਨੂੰ ਕੋਈ ਸੱਪ ਜਿਹੜਾ ਹੈ ਕੱਟ ਲੈਂਦਾ, ਅਤੇ ਉਹ ਆਮ ਬੰਦਾ ਮੈਨੂੰ ਲੱਗਦਾ ਕਿ ਸ਼ਾਇਦ ਨਾ ਥੋੜ੍ਹਾ ਜਿਹਾ ਤੜਫੇਗਾ ਜਾਂ ਫਿਰ ਕਹਿ ਲਓ ਕਿ ਥੋੜ੍ਹਾ ਨਾ ਕੌਨਸ਼ੀਅਸ ਹੋ ਜਾਏਗਾ ਜਾਂ ਸਟ੍ਰੈਸ 'ਚ ਆ ਜਾਏਗਾ। ਨਹੀਂ, ਉਹਨੇ ਆਰਾਮ ਨਾਲ ਉਸਨੂੰ ਫੜਿਆ, ਇੱਕ ਬੋਰੇ 'ਚ ਪਾਇਆ ਅਤੇ ਚੁੱਕ ਕੇ ਪਤੰਦਰ ਜਿਹੜਾ ਹੈ ਉਹ ਹੋਸਪਿਟਲ ਲੈ ਗਿਆ। ਹੋਸਪਿਟਲ ਜਾ ਕੇ ਉੱਥੇ ਕਹਿੰਦਾ ਕਿ ਬਈ ਦੇਖੋ ਹਮਕੋ ਨਾ ਜੇ ਵਾਲੇ ਸਾਪ ਨੇ ਨਾ ਹਮੇ ਕਾਟ ਲਿਆ ਹੈ, ਤੋ ਆਪ ਮੁਝੇ ਇਸਕੇ ਹਿਸਾਬ ਸੇ ਜੋ ਹੈ ਮੁਝੇ ਅਬ ਜੋ ਚਾਹੇ ਟੀਕਾ ਲਗਾਉਣਾ ਹੈ ਜਾਂ ਜੋ ਵੀ ਲਗਾਉਣਾ ਹੈ, ਹਾਂ ਇਸਕੇ ਹਿਸਾਬ ਸੇ ਹਮੇ ਕਰ ਦੋ। ਮਤਲਬ ਮੈਨੂੰ ਤਾਂ ਲੱਗਦਾ ਕਿ ਬਈ ਗੱਲ ਤਾਂ ਬੜੀ ਲੋਜੀਕਲੀ ਉਹਨੇ ਸਹੀ ਕੀਤੀ ਹੈ, ਪਰ ਹੋਇਆ ਕਿ ਉਹ ਸੱਪ ਵੇਖ ਕੇ ਪਹਿਲਾਂ ਤਾਂ ਡਾਕਟਰ ਵੱਲ ਹੀ ਡਰ ਗਏ ਕਿ ਬਈ ਅਸੀਂ ਹੁਣ ਇਹਨੂੰ ਜਿਹੜਾ ਹੈ ਇਸਨੂੰ ਕਿੱਦਾਂ ਦੇਖੀਏ ਕਿੱਦਾਂ ਨਹੀਂ, ਅਤੇ ਫਿਰ ਕਾਫੀ ਉੱਥੇ ਕਿਓਸ ਜਿਹੜਾ ਹੈ ਉੱਥੇ ਮੱਚ ਗਿਆ। ਮਤਲਬ ਬਈ ਨੈਚੁਰਲੀ ਹੁਣ ਸੱਪ ਸਾਹਮਣੇ ਦੇਖਾਂਗੇ ਤਾਂ। ਸੋ ਯਾ ਦਿਸ ਥਿੰਗ ਹੈਪਨ ਐਂਡ ਇਟ ਹੈਪਨ ਓਨਲੀ ਇਨ ਇੰਡੀਆ।

ਜੀ ਦੋਸਤੋ, ਇੰਜੋਏ ਕਰੇ ਪ੍ਰੋਗਰਾਮ ਮਸਾਲਾ ਮਿਕਸ। ਐਂਡ ਹੁਣ ਤਾਜ਼ਾ ਤਾਜ਼ਾ ਇੱਕ ਖਬਰ ਮੇਰੇ ਕੋਲ ਪਹੁੰਚੀ ਹੈ, ਤੇ ਮੈਂ ਕਿਹਾ ਚਲੋ ਤੁਹਾਨੂੰ ਉਹ ਖਬਰ ਜਿਹੜੀ ਹੈ ਤੁਹਾਡੇ ਤੱਕ ਵੀ ਡਿਲੀਵਰ ਜਿਹੜੀ ਅਸੀਂ ਕਰ ਦਿੰਦੇ ਹਾਂ। ਸੋ ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਰੀਸੈਂਟਲੀ ਇੰਡੀਅਨ ਜਿਹੜੀ ਕ੍ਰਿਕਟ ਟੀਮ ਹੈ ਉਹਨਾਂ ਦਾ ਪਹਿਲਾਂ ਆਇਰਲੈਂਡ ਦੇ ਨਾਲ ਮੈਚ ਸੀਗਾ, ਜੋ ਕਿ 2-2 ਮੈਚ ਅਸੀਂ ਹਾਰ ਗਏ T20, ਉਸ ਤੋਂ ਬਾਅਦ ਪਹਿਲਾ ਮੈਚ ਡਰੋ ਹੋ ਗਿਆ ਡਿਊ ਟੂ ਰੇਨ, ਦੂਜਾ ਮੈਚ ਵੀ ਅਸੀਂ ਹਾਰ ਗਏ। ਐਂਡ ਇਨ ਚਾਰਾਂ ਮੈਚਸ ਦੇ ਵਿੱਚ ਸੰਜੂ ਸੈਮਸਨ ਦੀ ਪਰਫੋਰਮੈਂਸ ਜਿਹੜੀ ਹੈ ਬਿਲਕੁਲ ਜ਼ੀਰੋ ਪੂਅਰ ਜਿਹੜੀ ਹੈ ਰਹੀ ਹੈ। ਹਾਲਾਂਕਿ ਸੰਜੂ ਸੈਮਸਨ ਨੇ ਹੀ ਜਿਹੜਾ ਸਾਡਾ T20 ਵਰਲਡ ਕੱਪ ਜਿਹੜਾ ਰੀਸੈਂਟਲੀ ਅਸੀਂ ਜਿੱਤਿਆ ਉਹਦੇ ਵਿੱਚ ਸੋਹਣਾ ਚੰਗਾ ਪਰਫੋਰਮ ਜਿਹੜਾ ਹੈ ਕੀਤਾ, ਪਰ ਫਿਰ ਵੀ ਚਾਰ ਲਗਾਤਾਰ ਮੌਕੇ ਦੇਣ ਤੋਂ ਬਾਅਦ ਟੀਮ ਨੇ ਕੀ ਕੀਤਾ, ਜਿਹੜੇ ਤਾਂ ਹੁਣ 2-3 ਮੈਚਸ ਨੇ ਉਹਦੇ ਵਿੱਚ ਸ਼ਾਇਦ ਉਹਨਾਂ ਨੂੰ ਮੌਕਾ ਮਿਲੇ ਨਹੀਂ ਮਿਲੇ ਪਤਾ ਨਹੀਂ, ਪਰ ਜਿਹੜੀ ਆਉਣ ਵਾਲੀ ਅਗਲੀ T20 ਸੀਰੀਜ਼ ਹੈ ਜੋ ਕਿ ਜ਼ਿੰਬਾਬਵੇ ਦੇ ਨਾਲ ਹੈ, ਜੋ ਕਿ 23 ਜੁਲਾਈ ਤੋਂ ਸ਼ੁਰੂ ਹੋਏਗੀ, ਉਹਦੇ ਵਿੱਚੋਂ ਹੁਣ ਸੰਜੂ ਸੈਮਸਨ ਨੂੰ ਬ੍ਰੇਕ ਜਿਹੜੀ ਹੈ ਦੇ ਦਿੱਤੀ ਗਈ ਹੈ। ਐਂਡ ਉਸ ਬ੍ਰੇਕ ਤੋਂ ਬਾਅਦ ਕਿਹਨੂੰ ਮੌਕਾ ਮਿਲਿਆ, ਇਹ ਬੜਾ ਇੰਟਰਸਟਿੰਗ ਹੈ। ਜੀ ਹਾਂ, ਪੰਜਾਬ ਕਿੰਗਜ਼ 11 ਵੱਲੋਂ ਬੈਟਿੰਗ ਕਰਦੇ ਓਪਨਰ ਕਰਦੇ ਹੋਏ ਪ੍ਰਭਸਿਮਰਨ ਆਪਣੀ ਮੇਡਨ ਕਹਿ ਲਓ ਕਿ ਜਰਨੀ ਜਿਹੜੀ ਹੈ ਸ਼ੁਰੂ ਕਰਨ ਜਾ ਰਹੇ ਨੇ। ਮੇਡਨ ਕੌਲ ਜਿਹੜੀ ਉਹਨਾਂ ਨੂੰ ਆ ਚੁੱਕੀ ਹੈ ਇੰਡੀਅਨ ਕ੍ਰਿਕਟ ਟੀਮ ਵੱਲੋਂ, ਯਾਨੀ ਕਿ ਉਹ ਹੁਣ ਉਹ ਵੀ ਇੰਡੀਅਨ ਕ੍ਰਿਕਟ ਟੀਮ ਦੀ ਜਰਸੀ ਜਿਹੜੀ ਹੈ ਉਹ ਪਾਉਣਗੇ। ਸੋ ਬਹੁਤ ਜ਼ਿਆਦਾ ਉਹਨਾਂ ਨੂੰ ਮੁਬਾਰਕਾਂ। ਐਂਡ ਡੈਫੀਨੇਟਲੀ ਜਿਹੜਾ ਉਹਨਾਂ ਦਾ ਪਰਿਵਾਰ ਹੈ ਬਹੁਤ ਸਾਰਾ ਮਤਲਬ ਇਸ ਵਕਤ ਸ਼ੁਕਰਾਨਾ ਕਰ ਰਿਹਾ ਹੋਏਗਾ ਉਸ ਪਰਮਾਤਮਾ ਦਾ, ਕਿਉਂਕਿ ਫਾਈਨਲੀ ਜਿਹੜੀ ਐਡੀ ਵੱਡੀ ਕੌਲ ਜਿਹੜੀ ਆਈ ਹੈ। ਪਰ ਇਸ ਦੇ ਨਾਲ ਹੀ ਸੰਜੂ ਸੈਮਸਨ ਦੀ ਗੱਲ ਅਗਰ ਦੁਆਰੀ ਥੋੜ੍ਹੀ ਦੁਬਾਰਾ ਵਿਚਾਰੀ ਜਾਵੇ ਕਿ ਤੁਸੀਂ ਅਗਰ ਬਹੁਤ ਜ਼ਿਆਦਾ ਸੋਹਣਾ ਕੰਮ ਕੀਤਾ ਵੀ ਹੈ ਤਾਂ ਤੁਹਾਨੂੰ ਇੱਕ ਉਹਦੀ ਕਿੰਨੀ ਕੁ ਜ਼ਿਆਦਾ ਕੰਸਿਸਟੈਂਸੀ ਬਣਾਉਣ ਦੀ ਲੋੜ ਹੈ, ਨਹੀਂ ਤਾਂ ਤੁਹਾਨੂੰ 4 ਦਿਨਾਂ ਬਾਅਦ ਜਾਂ ਕਿ ਥੋੜ੍ਹੇ ਦਿਨਾਂ ਬਾਅਦ ਭੁੱਲ ਵੀ ਜਾਇਆ ਜਾ ਸਕਦਾ ਹੈ। ਇਹ ਸਾਡੇ ਸਾਹਮਣੇ ਇੱਕ ਬੜੀ ਵੱਡੀ ਇਗਜ਼ਾਮਪਲ ਜਿਹੜੀ ਹੈ ਉਹ ਸੈੱਟ ਹੋ ਰਹੀ ਹੈ।

ਜੀ, ਇੱਕ ਵਾਰ ਫਿਰ ਸਵਾਗਤ ਹੈ ਜੀ ਪ੍ਰੋਗਰਾਮ ਮਸਾਲਾ ਮਿਕਸ। ਐਂਡ ਹੁਣ ਥੋੜ੍ਹੀ ਜਿਹੀ ਗੱਲ ਆਪਾਂ ਐਸੀ ਦੱਸਣ ਜਾ ਰਹੇ ਹਾਂ ਤੁਹਾਨੂੰ ਮੈਂ, ਜਿਹੜਾ ਤੁਸੀਂ ਬਹੁਤ ਜ਼ਿਆਦਾ ਨਾ ਤੁਸੀਂ ਹੈਰਾਨ ਹੋ ਜਾਓਗੇ ਕਿ ਹੈ ਇੱਦਾਂ ਦੀ ਕਿਸਮਤ ਵੀ ਹੋ ਸਕਦੀ ਹੈ ਕਿਸੇ ਦੀ। ਓਕੇ ਜੀ, ਸੋ UK ਦੇ ਵਿੱਚ ਕੀ ਹੁੰਦਾ, UK ਦੇ ਵਿੱਚ ਨਾ ਇੱਕ ਬੰਦਾ ਹੈ ਜਿਹਦਾ ਨਾਮ ਹੈ ਇਵਾਨ ਵੈਲੈਂਟਾਈਨ। ਯੂ ਕੈਨ ਮੇਕ ਸਰਚ। ਓਕੇ, ਸੋ ਇਵਾਨ ਵੈਲੈਂਟਾਈਨ ਦੀ ਗੱਡੀ ਜਿਹੜੀ ਹੈ ਉਹ ਚੋਰੀ ਹੋ ਜਾਂਦੀ ਹੈ। ਸੋ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਕਾਫੀ ਸਾਰੇ ਐਸੇ ਪਲੇਟਫਾਰਮਸ ਨੇ, ਪਹਿਲੀ ਗੱਲ ਤਾਂ ਉਸਨੇ ਕੰਪਲੇਂਟ ਕਰਵਾਈ ਹੋਵੇਗੀ, ਡੈਫੀਨੇਟਲੀ ਲੱਭਣ ਦੀ ਕੋਸ਼ਿਸ਼ ਵੀ ਕੀਤੀ ਹੋਏਗੀ, ਬਟ ਗੱਡੀ ਬਿਨਾਂ ਨਹੀਂ ਸਰਦਾ ਹੋਏਗਾ, ਤਾਂ ਫਿਰ ਉਹ ਦੂਸਰੀ ਗੱਡੀ ਸੈਕਿੰਡ ਹੈਂਡ ਗੱਡੀ ਵਾਸਤੇ ਅਲੱਗ ਅਲੱਗ ਵੈਬਸਾਈਟਸ ਉੱਪਰ ਉਹਨਾਂ ਨੇ ਦੇਖਣੀ ਜਿਹੜੀ ਉਹ ਸ਼ੁਰੂ ਕਰ ਦਿੱਤੀ। ਅਤੇ ਇੱਕ ਗੱਡੀ ਜਿਹੜੀ ਹੈ ਉਹਨੂੰ ਕਾਫੀ ਪਸੰਦ ਆਉਂਦੀ ਹੈ, ਐਂਡ ਸੇਮ ਜੀ ਗੱਡੀ ਦੇਖਦੇ ਨੇ ਕਿ ਯਾਰ ਆਹ ਗੱਡੀ ਸੋਹਣੀ ਹੈ, ਆਹ ਸੇਮ ਜੀ ਗੱਡੀ ਹੈ, ਮੇਰੀ ਵੀ ਇਹੋ ਜਿਹੀ ਸੀਗੀ, ਅਤੇ ਬਸ ਉਸ ਗੱਡੀ ਬਾਰੇ ਗੱਲਬਾਤ ਕਰਦੇ ਨੇ ਡੀਲਰ ਦੇ ਨਾਲ। ਡੀਲਰ ਨਾਲ ਗੱਲ ਕਰਦੇ ਕਰਦੇ ਉਹ ਪੇਮੈਂਟ ਵਗੈਰਾ ਵੀ ਆਲਮੋਸਟ ਆਲਮੋਸਟ ਡਨ ਹੋ ਜਾਂਦੀ ਹੈ। ਜਦੋਂ ਗੱਡੀ ਘਰ ਆਉਂਦੀ ਹੈ ਤਾਂ ਉਹ ਅਚਾਨਕ ਪਿੱਛੋਂ ਸਭ ਕੁਝ ਜਦੋਂ ਸਮਾਨ ਸਮੂਨ ਦੇਖਦੇ ਨੇ ਪਿਛਲੀ ਡਿੱਕੀ ਵਗੈਰਾ ਖੋਲ੍ਹ ਕੇ, ਤਾਂ ਬਿਲਕੁਲ ਸਾਈਡ 'ਤੇ ਨਿੱਕਰ 'ਤੇ ਨੁੱਕਰ 'ਤੇ ਉਹਨਾਂ ਦੀ ਕਿਤੇ ਨਾ ਜੁਰਾਬ ਜਿਹੜੀ ਹੈ ਪਈ ਹੋਈ ਸੀ। ਉਹ ਬੰਦਾ ਉਹ ਜੁਰਾਬ ਦੇਖ ਕੇ ਇੰਨਾ ਹੈਰਾਨ ਹੋ ਜਾਂਦਾ, ਕਹਿੰਦਾ ਗੱਡੀ ਤੇ ਮੇਰੀ ਏ, ਯਾਨੀ ਕਿ ਉਹ ਆਪਣੀ ਗੱਡੀ ਹੀ ਚੋਰੀ ਕਰਕੇ, ਕਿਸੇ ਹੋਰ ਨੇ ਚੋਰੀ ਕੀਤੀ ਓਬਵੀਅਸਲੀ, ਅਤੇ ਉਹਦੀ ਥੋੜ੍ਹੀ ਬਹੁਤੀ ਡੈਂਟਿੰਗ ਮੈਂਟਿੰਗ ਚੇਂਜ ਕੀਤੀ, ਕਲਰ ਉਹਦਾ ਚੇਂਜ ਕੀਤਾ ਹੋਣਾ, ਐਂਡ ਨੰਬਰ ਪਲੇਟ ਜਿਹੜੀ ਹੈ ਨਕਲੀ ਲਗਾਈ ਜਾਂਦੀ ਹੈ। ਐਂਡ ਉਸ ਤੋਂ ਬਾਅਦ ਉਹ ਕਿੱਦਾਂ ਦੀ ਕਿਸਮ, ਡੈਫੀਨੇਟਲੀ ਪੁਲਿਸ ਉਸ ਤੋਂ ਬਾਅਦ ਆਪਣਾ ਜਿਹੜਾ ਐਕਸ਼ਨ ਰਿਐਕਸ਼ਨ ਜਿਹੜਾ ਹੈ ਉਹ ਦੇਵੇਗੀ, ਐਂ ਦੇ ਵੀ ਰਹੀ ਹੋਵੇਗੀ। ਪਰ ਕਿਸਮਤ ਦੇਖੋ ਜਨਾਬ, ਕਿਸਮਤ, ਇਹਨੂੰ ਕਹਿੰਦੇ ਨੇ ਕਿਸਮਤ ਦਾ ਖੇਲ, ਐਂਡ ਅਜੀਬੋ ਗਰੀਬ ਖੇਲ, ਚੰਗਾ ਹੀ ਅਜੀਬੋ ਗਰੀਬ ਖੇਲ ਹੈ।

ਜੀ ਕਹਿੰਦੇ ਕਿ ਇੱਕ ਵਾਰੀ ਨਾ ਇੱਕ ਪੁਲਿਸ ਨੇ ਨਾ ਪੁਲਿਸ ਨੇ ਇੱਕ ਨਾ ਚੋਰ ਨੂੰ ਫੜ ਲਿਆ ਠੀਕ ਹੈ ਜੀ ਅਤੇ ਪੁਲਿਸ ਨੇ ਜਦੋਂ ਆਪਣੀ ਤਹਿਕੀਕਾਤ ਸ਼ੁਰੂ ਕੀਤੀ ਤਾਂ ਪੁਲਿਸ ਨੂੰ ਪੁੱਛਿਆ ਕਿ ਬਈ ਮੈਨੂੰ ਗੱਲ ਸਮਝ ਨਹੀਂ ਆਉਂਦੀ ਬਈ ਕਿ ਤੂੰ ਤੂੰ ਚੋਰੀ ਕੀਤੀ ਤੂੰ ਸੂਟਾਂ ਵਾਲੀ ਦੁਕਾਨ 'ਤੇ ਚੋਰੀ ਕੀਤੀ ਠੀਕ ਹੈ ਸੂਟਾਂ ਵਾਲੀ ਦੁਕਾਨ 'ਤੇ ਚੋਰੀ ਕੀਤੀ ਚੋਰੀ ਤਾਂ ਇੱਕ ਹੀ ਸੂਟ ਹੋਇਆ ਪਰ ਕੈਮਰੇ ਦੀ ਰਿਕਾਰਡਿੰਗ ਵਿੱਚ ਦਿਖ ਰਿਹਾ ਕਿ ਤੂੰ ਸੂਟਾਂ ਮਤਲਬ ਪਹਿਲਾਂ ਇੱਕ ਸੂਟ ਚੋਰੀ ਕਰਨ ਤੋਂ ਬਾਅਦ ਦੋ ਵਾਰੀ ਹੋਰ ਗਿਆ ਸੀ ਤਾਂ ਬਈ ਉਹ ਚੋਰ ਕਹਿੰਦਾ ਬਾਜੀ ਮੈਂ ਇੱਕ ਚੋਰੀ ਕਰ ਲਈ ਸੀ ਮੈਂ ਮੇਰੀ ਵਹੁਟੀ ਕਹਿੰਦੀ ਰੰਗ ਨਹੀਂ ਪਸੰਦ ਕਹਿੰਦੀ ਫਿਰ ਮੈਂ ਜਦੋਂ ਮੈਂ ਤੂੰ ਰੰਗ ਚੇਂਜ ਕਰਕੇ ਲਿਆ ਕਹਿੰਦੀ ਅੱਜ ਕਢਾਈ ਇੰਨੀ ਕਹਿੰਦੀ ਮੈਂ ਕਢਾਈ ਵਾਲਾ ਸ਼ੂਟ ਪਾਉਣਾ ਕਹਿੰਦਾ ਭਾਜੀ ਮੈਂ ਤਾਂ ਗਲਤੀ ਕੀਤੀ ਕਹਿੰਦਾ ਅੱਗੇ ਵੀ ਨਹੀਂ ਚੋਰੀਆਂ ਕੀਤੀਆਂ ਮੈਂ ਕਦੀ ਫੜਿਆ ਨਹੀਂ ਕਹਿੰਦਾ ਹੈ ਅੱਗੇ ਵੀ ਚੋਰੀਆਂ ਕੀਤੀਆਂ ਕਹਿੰਦਾ ਹਾਂ ਤੇ ਯੂਨੀਵਰਸਰੀ ਗਿਫਟ ਸੀਗਾ ਚਲੋ ਜੀ ਯੂਨੀਵਰਸਰੀ ਕੀ ਕੱਟਿਆ ਫਿਰ ਜਾ ਕੇ ਥਾਣੇ ਓਕੇ ਜੀ ਸੋ ਜੀ ਪ੍ਰੋਗਰਾਮ ਤੁਸੀਂ ਇੰਜੋਏ ਕਰਿਓ ਜੀ ਮਸਾਲਾ ਮਿਕਸ ਸਮਾਚਕ ਰਾਤ ਦੇ 8:38 ਐਂਡ ਅਗਲਾ ਗਾਣਾ ਪੰਜਾਬੀ ਹੈ ਜੀ ਗਿੱਪੀ ਗਰੇਵਾਲ ਜੀ।

ਜੀ, ਸੋ ਅਗਲੀ ਜਿਹੜੀ ਮੈਂ ਗੱਲ ਤੁਹਾਨੂੰ ਦੱਸਣ ਜਾ ਰਿਹਾ ਹੈ ਨਾ, ਗੱਲ ਜਦੋਂ ਪਹਿਲਾਂ ਮੇਰੇ ਕੰਨਾਂ ਤੱਕ ਪਹੁੰਚੀ ਨਾ, ਮੈਨੂੰ ਲੱਗਾ ਕਿ ਨਹੀਂ ਨਹੀਂ ਫੇਕ ਇਹ ਚੀਜ਼ਾਂ ਨਹੀਂ ਹੋ ਸਕਦੀਆਂ। ਫਿਰ ਅਗਲੇ ਦਿਨ ਹੀ ਜਦੋਂ ਮੈਂ ਦੇਖਿਆ ਕਿ ਸਰਕਾਰ ਨੇ ਬੜਾ ਸਟ੍ਰਿਕਟ ਐਂਡ ਬੜਾ ਜਲਦੀ ਉਹਦੇ 'ਤੇ ਐਕਸ਼ਨ ਲੈ ਲਿਆ, ਫਿਰ ਮੈਂ ਥੋੜ੍ਹਾ ਹੋਰ ਪੜ੍ਹਨ ਦੀ ਕੋਸ਼ਿਸ਼ ਕੀਤੀ ਕਿ ਹੈ ਇੱਦਾਂ ਵੀ ਹੋ ਰਿਹਾ ਸੀਗਾ, ਇਹ ਤਾਂ ਬਹੁਤ ਮਾੜੀ ਗੱਲ ਹੈ। ਸੋ ਹੋਇਆ ਕਿ ਪਿਛਲੇ ਕੁਝ ਦਿਨ ਪਹਿਲਾਂ ਤੋਂ ਇੱਕ ਐਸੀ ਐਪਲੀਕੇਸ਼ਨ ਜਿਹੜੀ ਹੈ ਉਹ ਪਲੇ ਸਟੋਰ 'ਤੇ ਜਾਂ ਐਪ ਸਟੋਰ 'ਤੇ ਮਿਲਣੀ, ਡਾਊਨਲੋਡ ਹੋਣੀ ਸ਼ੁਰੂ ਹੋ ਗਈ, ਜੋ ਕਿ ਕਿਸੇ ਚਲਦੇ ਈ ਰਿਕਸ਼ਾ ਨੂੰ ਬੰਦ ਕਰ ਸਕਦੀ ਸੀਗੀ। ਤੁਸੀਂ ਸੋਚੋ ਕਿੱਡੇ ਬੇਵਕੂਫ ਐਸੇ ਲੋਕ ਹੋਣਗੇ ਜਿਨ੍ਹਾਂ ਨੇ ਉਸਦਾ ਇਸਤੇਮਾਲ ਕੀਤਾ ਅਤੇ ਲਿਟਰਲੀ ਲੋਕਾਂ ਦੀਆਂ ਗੱਡੀਆਂ ਜਿਹੜੀਆਂ ਨੇ ਉਹ ਬੰਦ ਕਰਨੀਆਂ ਸ਼ੁਰੂ ਕਰ ਦਿੱਤੀਆਂ। ਐਂਡ ਥੈਂਕ ਗੋਡ ਟੂ ਦੀ ਗਵਰਨਮੈਂਟ ਕਿ ਬੜੀ ਜਲਦੀ ਉਹਦੇ 'ਤੇ ਸਟ੍ਰਿਕਟ ਐਕਸ਼ਨ ਜਿਹੜਾ ਲੈ ਲਿਆ ਗਿਆ। ਮੈਂ ਖੁਦ ਮੈਂ ਨਹੀਂ ਸੀ ਵਿਸ਼ਵਾਸ ਕਰ ਰਿਹਾ ਕਿ ਇੱਦਾਂ ਦੀਆਂ ਐਪਲੀਕੇਸ਼ਨ ਜਿਹੜੀਆਂ ਨੇ ਉਹ ਇੱਦਾਂ ਦੀ ਮਾਰਕੀਟ ਵਿੱਚ ਅਵੇਲੇਬਲ ਨੇ, ਜੋ ਕਿ ਕਿਸੇ ਦੀ ਗੱਡੀ ਖਰਾਬ ਕਰ ਸਕਦੀ, ਕਿਸੇ ਦਾ ਸਮਾਂ ਖਰਾਬ ਕਰ ਸਕਦੀ, ਕਿਸੇ ਦੀ ਦਿਹਾੜੀ, ਕਿਸੇ ਦੀ ਲੇਬਰ, ਕਿਸੇ ਦੀ ਮਿਹਨਤ ਉੱਤੇ ਇੱਦਾਂ ਪਰੇਸ਼ਾਨੀ ਜਿਹੜੀ ਹੈ ਬਣ ਸਕਦੀ ਹੈ। ਸੋ ਮੈਂ ਰੀਸੈਂਟਲੀ ਇੱਦਾਂ ਕਿਤੇ ਦੋਸਤ ਵੱਲ ਗਿਆ ਅਤੇ ਦੋਸਤ ਉੱਥੇ ਪਹੁੰਚਿਆ ਨਹੀਂ, ਮੈਂ ਕਿਹਾ ਕੀ ਹੋਇਆ, ਕਹਿੰਦਾ ਰਸਤੇ ਦੇ ਵਿੱਚ ਇੱਕ ਈ ਰਿਕਸ਼ਾ ਜਿਹੜਾ ਹੈ ਖੜ ਗਿਆ ਅਤੇ ਮੈਂ ਬਸ ਉਹਦੇ ਨਾਲ ਗੱਲ ਕਰ ਰਿਹਾ ਕਿ ਕੀ ਪ੍ਰੋਬਲਮ ਹੋਈ ਹੈ, ਅਤੇ ਉਹਨੇ ਫਿਰ ਦੱਸਿਆ ਕਿ ਐਪਲੀਕੇਸ਼ਨ ਜਿਹੜੀ ਹੈ ਇੱਦਾਂ ਦਾ ਕਰਕੇ ਬੰਦ ਹੋ ਗਏ। ਐਂਡ ਉਸੇ ਸ਼ਾਮ ਨੂੰ ਗੌਰਮੈਂਟ ਦੀ ਨੋਟੀਫਿਕੇਸ਼ਨ ਆ ਜਾਂਦੀ ਹੈ ਕਿ ਇੱਦਾਂ ਦੀ ਕੋਈ ਵੀ ਐਪਲੀਕੇਸ਼ਨ ਜਿਹੜੀ ਹੈ ਅਗਰ ਇੱਦਾਂ ਦੀ ਅਵੇਲੇਬਲ ਹੈ ਤਾਂ ਉਸਨੂੰ ਬੈਨ ਕਰ ਦਿੱਤਾ ਗਿਆ ਐਂਡ ਲੋਕਾਂ ਦੇ ਫੋਨਾਂ ਦੇ ਵਿੱਚੋਂ ਐਪਲੀਕੇਸ਼ਨ ਸਿੱਧਾ ਡਿਲੀਟ ਹੋ ਗਈ। ਬਟ ਦਾ ਪੁਆਇੰਟ ਇਸ ਕਿ ਤੁਸੀਂ ਕਿਵੇਂ ਕਿਸੇ ਦੀ ਇਸ ਤਰ੍ਹਾਂ ਦੀ ਚੀਜ਼ ਦਾ ਮਜ਼ਾਕ ਬਣਾ ਸਕਦੇ ਹੋ, ਕਿਉਂਕਿ ਤੁਸੀਂ ਕਰਮਾ, ਤੁਹਾਨੂੰ ਪਤਾ ਨਾ ਕਰਮਾ ਕੀ ਹੁੰਦਾ, ਅਗਰ ਤੁਸੀਂ ਕਿਸੇ ਦਾ ਵੀ ਪਰਪਸਲੀ ਸੋਚ ਕੇ ਬੁਰਾ ਕਰਦੇ ਹੋ ਤਾਂ ਜਨਾਬ your karma will, you know, we will not spare you. ਸੋ ਹਮੇਸ਼ਾ ਹਾਸਾ ਠੱਠਾ ਕਰੋ, ਮਜ਼ਾਕ ਕਰੋ, ਆਪਣੇ ਦੋਸਤਾਂ ਨਾਲ ਕਰੋ, ਆਪਣੇ ਪਰਿਵਾਰਕ ਮੈਂਬਰਾਂ ਦਾ ਨਾਲ ਕਰੋ, ਜਿਹਨਾਂ ਨਾਲ ਤੁਹਾਡਾ ਚੱਲਦਾ, ਜਿਹਨਾਂ ਨਾਲ ਸਰਦੌੜਾਂ ਨਾਲ ਕਰੋ, ਬਟ ਇਹੋ ਜਿਹੀਆਂ ਚੀਜ਼ਾਂ ਯੂ ਸ਼ੁੱਡ ਨਾਟ।

ਜੀ ਹੁਣ ਥੋੜ੍ਹੇ ਥੋੜ੍ਹੇ ਫਟਾਫਟ ਆਪਾਂ ਤੁਹਾਨੂੰ ਨਾ ਇੱਕ ਟਿਪਸ ਜਿਹੜੇ ਨੇ ਹੈਲਥ ਟਿਪਸ ਨੇ ਉਹ ਦੇਣ ਦੀ ਮੈਂ ਕੋਸ਼ਿਸ਼ ਕਰਾਂਗਾ। ਵੈਸੇ ਤਾਂ ਬਹੁਤ ਸਾਰੇ ਲੋਕਾਂ ਨੇ ਇਸ ਚੀਜ਼ ਨੂੰ ਅਪਣਾ ਲਿਆ ਕਿ ਸਿਰ ਉੱਠ ਕੇ ਉਹ ਗੁਣਗੁਣੇ ਜਿਹੇ ਪਾਣੀ ਦੇ ਵਿੱਚ ਨਿੰਬੂ ਨਿਚੋੜ ਕੇ ਪੀਣਾ ਜਿਹੜਾ ਸ਼ੁਰੂ ਕਰ ਦਿੱਤਾ। ਐਂਡ ਬੇਸਿਕਲੀ ਇਸਦਾ ਫਾਇਦਾ ਕੀ ਹੈ ਨੁਕਸਾਨ ਕੀ ਹੈ ਸ਼ਾਇਦ ਤੁਹਾਨੂੰ ਨਹੀਂ ਪਤਾ, ਪਰ ਚਲੋ ਆਪਾਂ ਦੱਸਣਾ ਸ਼ੁਰੂ ਕਰ ਦਿੰਦੇ ਹਾਂ। ਗੁਣਗੁਣੇ ਪਾਣੀ ਦਾ ਫਾਇਦਾ ਹੈ, ਨਿੰਬੂ ਪਾਣੀ ਵੀ ਪਾਉਣਾ ਚੰਗੀ ਆਦਤ ਹੈ, ਪਰ ਇਹ ਕੋਈ ਟੋਕਸਿਨ ਜਿਹੜਾ ਹੈ ਨਹੀਂ ਕੱਢਦਾ, ਇਹ ਕੰਮ ਤੁਹਾਡਾ ਲੀਵਰ ਅਤੇ ਕਿਡਨੀ ਜਿਹੜਾ ਹੈ ਉਹ ਕਰਦਾ। ਪਰ ਹਾਂ, ਇਸਦਾ ਭਾਰ ਜ਼ਰੂਰ ਘੱਟਦਾ ਹੈ ਅਤੇ ਡਾਇਟ ਅਤੇ ਹਾਈਡਰੇਸ਼ਨ ਕਾਰਨ ਹੈ, ਨਿੰਬੂ ਕਾਰਨ ਨਹੀਂ, ਸ਼ਾਇਦ ਬਹੁਤ ਸਾਰੇ ਲੋਕਾਂ ਨੂੰ ਨਹੀਂ ਪਤਾ। ਹੁਣ ਅਗਲੀ ਗੱਲ ਜਿਹੜੀ ਹੈ, ਲੋਕ ਬਹੁਤ ਸਾਰੇ ਲੋਕ ਨਾ ਅੰਨੇ ਵਾਹ ਜਾਂ ਵੈਸੇ ਕਹਿ ਲਓ ਕਿ ਐਪਲ ਸਾਈਡਰ ਜਿਹਾ ਇਸਤੇਮਾਲ ਕਰਨਾ ਸ਼ੁਰੂ ਕਰ ਦਿੰਦੇ ਨੇ। ਉਹਨਾਂ ਨੂੰ ਲੱਗਦਾ ਕਿ ਖਾਣੇ ਤੋਂ ਬਾਅਦ ਇੱਕ ਚਮਚ ਪਾਣੀ 'ਚ ਮਿਲਾ ਕੇ ਲੈਣਾ ਬਲੱਡ ਸ਼ੂਗਰ ਅਤੇ ਭਾਰ 'ਚ ਥੋੜ੍ਹੀ ਜਿਹੜੀ ਮੱਧ ਮਿਲਦੀ ਹੈ, ਪਰ ਇਹ ਚਰਬੀ ਨਹੀਂ ਪਿਘਲਾਉਂਦਾ, ਕਿਉਂਕਿ ਬਹੁਤ ਸਾਰੇ ਲੋਕ ਐਪਲ ਸਾਈਡਰ ਤਾਂ ਹੀ ਲੈਂਦੇ ਨੇ ਕਿ ਬੈਸ ਸਾਡੀ ਨਾ ਜਿਹੜੀ ਚਰਬੀ ਜਿਹੜੀ ਹੈ ਉਹ ਘੱਟ ਜਾਂਦੀ ਹੈ। ਪਰ ਇੱਦਾਂ ਨਹੀਂ ਹੁੰਦਾ, ਇਸਦਾ ਕੋਈ ਫਾਇਦਾ ਵੀ ਹੈ ਨੁਕਸਾਨ ਵੀ ਹੈ। ਸੋ ਚੰਗੀ ਗੱਲ ਹੈ ਕਿ ਤੁਸੀਂ ਇੱਕ ਚੰਗੇ ਡਾਕਟਰ ਦੇ ਕੋਲ ਜਾ ਕੇ ਇਸਦਾ ਚੰਗਾ ਕਿ ਬਈ ਤੁਹਾਡੇ ਲੀਵਰ ਤੁਹਾਡੀ ਕਿਡਨੀ ਦੇ ਲਈ ਫਾਇਦੇਮੰਦ ਹੈ ਨਹੀਂ ਹੈ, ਸੋ ਚੰਗਾ ਸਲਾਹ ਲੈ ਕੇ ਹੀ ਤੁਹਾਨੂੰ ਉਹ ਚੀਜ਼ ਜਿਹੜੀ ਹੈ ਉਹ ਕਰਨੀ ਚਾਹੀਦੀ ਹੈ, ਰੈਦਰ ਦੈਨ ਕਿ ਤੁਸੀਂ ਬਸ ਉਸਨੂੰ ਜਿਹੜਾ ਹੈ ਉਸਨੂੰ ਕੰਜ਼ਿਊਮ ਕਰਨਾ ਸ਼ੁਰੂ ਕਰ ਦਿਓ। ਸੋ ਕਾਫੀ ਸਾਰੇ ਲੋਕਾਂ ਦੇ ਵਿੱਚ ਰਿਊਮਰ ਨੇ ਕਿ ਹਾਰਟ ਅਟੈਕ ਦੇ ਸਮੇਂ ਦੌਰਾਨ ਅਗਰ ਤੁਸੀਂ ਅਦਰਕ ਚਬਾਓਗੇ ਤਾਂ ਫਾਇਦਾ ਹੋਏਗਾ, ਬਿਲਕੁਲ ਨਹੀਂ। ਸੀਨੇ 'ਚ ਜਦੋਂ ਤੇਜ਼ ਦਰਦ ਹੁੰਦੀ ਹੈ ਤਾਂ ਸਾਹ ਦੀ ਤਕਲੀਫ ਹੋਵੇ ਤਾਂ ਤੁਹਾਨੂੰ ਸਿਰਫ ਡਾਕਟਰੀ ਸਲਾਹ ਲੈਣੀ ਚਾਹੀਦੀ, ਕਿਉਂਕਿ ਡਾਕਟਰ ਚੰਗੇ ਢੰਗ ਨਾਲ ਦੱਸ ਸਕਦੇ ਨੇ ਕਿ ਬਈ ਕੀ ਚੀਜ਼ ਹੈ ਕੀ ਨਹੀਂ ਹੈ। ਅਦਰਕ ਦੇ ਕੋਈ ਵੀ ਐਸਾ ਕੋਈ ਫਾਇਦਿਆਂ ਦਾ ਕੋਈ ਇੱਦਾਂ ਦਾ ਕੋਈ ਤੱਥ ਨਹੀਂ ਮੌਜੂਦ, ਕੋਈ ਸਬੂਤ ਨਹੀਂ ਮੌਜੂਦ ਜਿਹੜਾ ਕਹਿ ਸਕਦਾ ਹੋਵੇ ਕਿ ਨਹੀਂ ਤੁਹਾਡੇ ਜਿਹੜੇ ਹਾਰਟ ਅਟੈਕ ਦੇ ਵਿੱਚ ਅਦਰਕ ਦੇ ਨਾਲ ਤੁਸੀਂ ਜ਼ਿੰਦਗੀ ਜਿਹੜੀ ਹੈ ਉਹ ਬਚਾ ਚੁੱਕੇ ਹੋ। ਸੋ ਇੱਕ ਹੋਰ ਬੜਾ ਰਿਊਮਰ ਜੋ ਹੁੰਦਾ ਕਿ ਕੱਚੇ ਆਂਡੇ ਖਾਣ ਦੇ ਨਾਲ ਜਿਹੜਾ ਪ੍ਰੋਟੀਨ ਜਿਹੜਾ ਹੈ ਉਹ ਜ਼ਿਆਦਾ ਮਿਲ ਜਾਂਦਾ, ਬਿਲਕੁਲ ਨਹੀਂ। ਪਕਾਏ ਹੋਏ ਜਿਹੜੇ ਅੰਡੇ ਦਾ ਜਿਹੜਾ ਪ੍ਰੋਟੀਨ ਹੈ ਉਹ ਸਰੀਰ ਚੰਗੇ ਢੰਗ ਦੇ ਨਾਲ ਉਸਨੂੰ ਡਾਇਜੈਸਟ ਜਿਹੜਾ ਕਰ ਲੈਂਦਾ, ਜਦਕਿ ਕੱਚੇ ਅੰਡੇ ਦਾ ਜਿਹੜਾ ਮਾਲ ਮਨੋਲਾ ਜਿਹੜਾ ਹੁੰਦਾ ਉਹਦੇ ਨਾਲ ਇਨਫੈਕਸ਼ਨ ਦਾ ਵਧਣ ਦਾ ਕਾਰਨ ਜਿਹੜਾ ਉਹ ਵੀ ਜ਼ਿਆਦਾ ਰਹਿੰਦਾ। ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੇ ਆਪਣੇ ਮੇਰੇ ਆਪਣੇ ਮਨ ਵਿਚਾਰ

ਨੇ, ਪਰ ਉਹਦਾ ਮੈਨੂੰ ਨਹੀਂ, ਉਹਦਾ ਡਾਇਰੈਕਟ ਮੈਨੂੰ ਕਹਿ ਲਓ ਕਿ ਸਲਿਊਸ਼ਨ ਨਹੀਂ ਪਤਾ। ਅੱਜ ਕੱਲ੍ਹ ਲੋਕ ਜਿਹੜੇ ਨੇ ਉਹ ਕੱਚੀ ਕੌਫੀ ਜਿਹੜੀ ਹੈ ਪਾਣੀ 'ਚ ਗਰਮ ਕਰਕੇ ਕੱਲ੍ਹ ਇੱਦਾਂ ਹੀ ਪੀ ਲੈਂਦੇ ਨੇ। ਹੁਣ ਉਹਦਾ ਫਾਇਦਾ ਕੀ ਨੁਕਸਾਨ ਕੀ, ਮੈਂ ਆਪ ਉਸਨੂੰ ਸਰਚ ਕਰਨਾ ਚਾਹਾਂਗਾ। ਬਟ ਹਾਂ, ਆਹ ਸਾਰੀ ਚੀਜ਼ਾਂ ਨੂੰ ਅਗਰ ਤੁਸੀਂ ਆਪਣੇ ਜ਼ਹਿਨ 'ਚ ਰੱਖੋਗੇ ਤਾਂ ਨੈਚੁਰਲੀ ਜਿਹੜੀ ਗੱਲਾਂ ਮਾਊਥ ਟੂ ਮਾਊਥ ਰਿਊਮਰਸ ਜਾਂ ਕਹਿ ਲਓ ਕਿ ਵੈਸੇ ਅਫਵਾਹਾਂ ਜਿਹੜੀਆਂ ਫੈਲਦੀਆਂ ਰਹਿੰਦੀਆਂ ਨੇ, ਉਹ ਤੋਂ ਤੁਸੀਂ ਬਚਾਅ ਜਿਹੜਾ ਆਪਣਾ ਕਰ ਸਕਦੇ ਹੋ। ਚਲੋ ਜੀ, ਉਮੀਦ ਕਰਦਾ ਕਿ ਫਨੀ ਐਂਡ ਗੋਸਿਪ ਅਤੇ ਇੱਧਰ ਦੀ ਗੱਲਾਂ ਸ਼ੁਰੂ ਹੁੰਦੇ ਹੁੰਦੇ ਅਖੀਰ ਵਿੱਚ ਥੋੜ੍ਹੀ ਸੀਰੀਅਸ, ਕਿਉਂਕਿ ਮਸਾਲਾ ਮਿਕਸ ਹੈ ਅਤੇ ਗੱਲਾਂ ਜਿਹੜੀਆਂ ਨੇ ਮਿਕਸ ਤਾਂ ਫਿਰ ਹੋਣਗੀਆਂ ਹੀ। ਸੋ ਆਈ ਹੋਪ ਕਿ ਤੁਸੀਂ ਪ੍ਰੋਗਰਾਮ ਨੂੰ ਖੂਬ ਪਸੰਦ ਕੀਤਾ ਹੋਵੇਗਾ। ਅਗਲੇ ਪ੍ਰੋਗਰਾਮ ਦੇ ਲਈ ਬਿਲਕੁਲ ਤਿਆਰ ਰਹੋ, ਜਿਵੇਂ ਕਿ ਮੈਂ ਵੀ ਤਿਆਰ ਹੋਣ ਜਾ ਰਿਹਾ, ਯਾਨੀ ਕਿ ਪਾਣੀ ਪੀ ਕੇ। ਸੋ ਠੀਕ, ਮਿਲਦੇ ਹਾਂ 9 ਵਜੇ।

ਨਮਸਕਾਰ, ਰਾਤ ਦੇ 9 ਵੱਜ ਚੁੱਕੇ ਨੇ ਤੇ ਐਫ ਐਮ ਰੇਨਬੋ ਤੇ ਸਮਾਂ ਹੋ ਚੁੱਕਿਆ ਹੁਣ ਐਫ ਐਮ ਨਿਊਜ਼ ਹੈਡਲਾਈਨਸ ਦਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ 3 ਦੇਸ਼ਾਂ ਦੇ ਹਿੰਦ ਪ੍ਰਸ਼ਾਂਤ ਦੌਰੇ ਤਹਿਤ ਅੱਜ ਇੰਡੋਨੇਸ਼ੀਆ ਦੇ ਜਕਾਰਤਾ ਪਹੁੰਚੇ। ਗ੍ਰਹਿ ਮੰਤਰੀ ਅਤੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਸਹਿਕਾਰੀ ਲਹਿਰ ਸੁਧਾਰਾਂ, ਡਿਜੀਟਾਈਜੇਸ਼ਨ ਅਤੇ ਪੇਸ਼ੇਵਰ ਪ੍ਰਬੰਧਨ ਰਾਹੀਂ ਵਿਸਤਾਰ ਦੇ ਇੱਕ ਨਵੇਂ ਗੇੜ ਵਿੱਚ ਦਾਖਲ ਹੋ ਰਹੀ ਹੈ। ਪਾਕਿਸਤਾਨ ਦੇ ਕਬਜ਼ੇ ਵਾਲੇ ਜੰਮੂ ਕਸ਼ਮੀਰ ਵਿੱਚ ਚੱਲ ਰਹੇ ਵਿਰੋਧ ਪ੍ਰਦਰਸ਼ਨਾਂ ਵਿਚਕਾਰ ਉੱਥੋਂ ਦੇ ਲੋਕਾਂ ਨੇ ਭਾਰਤ ਸਰਕਾਰ ਤੋਂ ਮਦਦ ਦੀ ਅਪੀਲ ਕੀਤੀ ਹੈ। ਬ੍ਰਿਕਸ ਦੀਆਂ ਨਸ਼ਾ ਵਿਰੋਧੀ ਏਜੰਸੀਆਂ ਦੇ ਮੁਖੀਆਂ ਦੀ ਮੀਟਿੰਗ ਅੱਜ ਗੁਹਾਟੀ ਵਿੱਚ ਸ਼ੁਰੂ ਹੋਈ। ਦੇਸ਼ ਅੱਜ ਭਾਰਤੀ ਜਨਸੰਘ ਦੇ ਸੰਸਥਾਪਕ ਡਾਕਟਰ ਸ਼ਿਆਮਾ ਪ੍ਰਸਾਦ ਮੁਖਰਜੀ ਦੀ 125ਵੀਂ ਜਨਮ ਵਰ੍ਹੇਗੰਢ ਤੇ ਉਹਨਾਂ ਨੂੰ ਨਮਨ ਕਰ ਰਿਹਾ। ਪੰਜਾਬ ਤੇ ਚੰਡੀਗੜ੍ਹ ਵਿੱਚ ਵੀ ਇਸ ਸਬੰਧੀ ਪ੍ਰੋਗਰਾਮ ਕਰਵਾਏ ਗਏ। 17ਵੇਂ ਰਾਸ਼ਟਰੀ ਯੁਵਾ ਸੰਸਦ ਮੁਕਾਬਲਿਆਂ 2024-25 ਵਿੱਚ ਪੰਜਾਬ ਦੇ 2 ਅਤੇ ਹਰਿਆਣਾ ਦੇ 1 ਵਿਦਿਅਕ ਅਦਾਰੇ ਨੂੰ ਜੇਤੂ ਐਲਾਨਿਆ ਗਿਆ। ਪੰਜਾਬ ਸਰਕਾਰ ਵੱਲੋਂ ਆਨਲਾਈਨ NRI ਮਿਲਣੀ 8 ਜੁਲਾਈ ਨੂੰ ਹੋਵੇਗੀ। ਪੰਜਾਬ ਤੇ ਚੰਡੀਗੜ੍ਹ ਮਨੁੱਖੀ ਅਧਿਕਾਰ ਕਮਿਸ਼ਨ ਨੇ ਚੰਡੀਗੜ੍ਹ ਦੇ ਸਨਅਤੀ ਖੇਤਰ ਵਿੱਚ ਇੱਕ ਇਮਾਰਤ ਢਹਿਣ ਦੀ ਘਟਨਾ 'ਚ 2 ਵਿਅਕਤੀਆਂ ਦੀ ਮੌਤ ਦੇ ਮਾਮਲੇ 'ਚ ਡਿਪਟੀ ਕਮਿਸ਼ਨਰ ਚੰਡੀਗੜ੍ਹ ਤੋਂ ਰਿਪੋਰਟ ਮੰਗੀ ਹੈ। ਮੌਸਮ ਵਿਭਾਗ ਨੇ ਅਗਲੇ 2 ਦਿਨਾਂ ਦੌਰਾਨ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਸਮੇਤ ਹੋਰਨਾਂ ਕਈ ਸੂਬਿਆਂ ਵਿੱਚ ਭਾਰੀ ਮੀਂਹ ਦੀ ਪੇਸ਼ਨਗੋਈ ਕੀਤੀ ਹੈ। ਮਰਦਾਂ ਦੀ ਅੰਡਰ 18 ਹਾਕੀ ਟੀਮ ਲਈ 11 ਦਿਨਾਂ ਦਾ ਰਾਸ਼ਟਰੀ ਕੋਚਿੰਗ ਕੈਂਪ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਕੈਂਪਸ ਵਿੱਚ ਅੱਜ ਤੋਂ 17 ਜੁਲਾਈ ਤੱਕ ਲਾਇਆ ਜਾ ਰਿਹਾ। ਇਸ ਹੁਣ ਤੱਕ ਦੀਆਂ FM ਨਿਊਜ਼ ਹੈਡਲਾਈਨਜ਼।

ਕਰਨਵੀਰ ਸਿੰਘ ਪੌਲ ਅਤੇ ਪੂਰਾ ਪੌਲ ਪਰਿਵਾਰ ਸਰਾਭਾ ਨਗਰ ਜਲੰਧਰ ਤੋਂ ਫਿਲਮ ਬਲੈਕ ਮੇਲ ਦਾ ਗੀਤ ਪਲ ਪਲ ਦਿਲ ਕੇ ਪਾਸ ਤੁਮ ਰਹਿਤੀ ਹੋ। ਠੀਕ ਹੈ ਜੀ, ਥੈਂਕ ਯੂ ਸੋ ਮੱਚ। ਅਗਲਾ ਇੱਕ ਹੋਰ ਮੈਸੇਜ ਹੈ, ਸਤਿ ਸ਼੍ਰੀ ਅਕਾਲ ਜੀ, ਦਿਲ ਚਾਹਤਾ ਹੈ ਵਿੱਚ ਮੋਹਿਤ ਰੁਬਲ ਜੀ, ਬਲਵਿੰਦਰ ਸਰਾਂ, ਗੁਣਤਾਸ, ਰਸਨਦੀਪ, ਮਨਿੰਦਰ ਸਰਾਂ, ਪਿੰਡ ਮੋਰਜਨ, ਸਿੱਖਾਂ, ਹਨੂੰਮਾਨਗੜ੍ਹ, ਫਿਲਮ ਨਾਜਾਇਜ਼ਗੀ ਦੇ ਬੋਲ, ਤੁਝੇ ਪਿਆਰ ਕਰਤੇ ਕਰਤੇ ਤੇਰੀ ਨੀਂਦ ਤੱਕ ਉਡਾ ਦੋ। ਵਾਹ। ਅਗਲਾ ਮੈਸੇਜ ਹੈ ਜੀ, ਪ੍ਰੋਗਰਾਮ ਦਿਲ ਚਾਹਤਾ ਹੈ, ਅਮਰਗੜ੍ਹ ਜ਼ਿਲ੍ਹਾ ਸ਼੍ਰੀ ਗੰਗਾਨਗਰ ਤੋਂ ਕੁਲਵੰਤ ਮਾਨ, ਲਖਵਿੰਦਰ ਕੌਰ ਮਾਨ, ਖੁਸ਼ਪ੍ਰੀਤ ਕੌਰ ਮਾਨ, ਗੁਰਨੂਰ ਮਾਨ, ਕੁਲਵਿੰਦਰ ਕੌਰ, ਹਰਵਿੰਦਰ ਮਾਨ, ਕੋਈ ਵੀ ਫਿਲਮੀ ਗੀਤ ਹੈ, ਪ੍ਰੋਗਰਾਮ ਲਾਈਵ ਸੁਣ ਰਿਹਾ ਜੀ, ਬੜਾ ਚੰਗਾ ਲੱਗ ਰਿਹਾ। ਠੀਕ ਹੈ ਜੀ, ਥੈਂਕ ਯੂ ਸੋ ਮੱਚ। ਫਿਲਹਾਲ ਅਸੀਂ ਇੰਜੋਏ ਕਰਨ ਜਾ ਰਹੇ ਹਾਂ ਜੀ ਰਿਮ ਜਿਮ ਗਿਰੇ ਸਾਵਨ।

ਜੇ ਤੁਸੀਂ ਇੰਜੋਏ ਕਰੇ ਪ੍ਰੋਗਰਾਮ ਦਿਲ ਚਾਹਤਾ ਹੈ ਅਤੇ ਜਿਹੜਾ ਮੈਂ ਮੈਸੇਜ ਪੁੱਛਿਆ ਕਿ ਬਈ ਬਰਸਾਤ ਹੋ ਰਹੀ ਨਹੀਂ ਹੋ ਰਹੀ ਅੱਜ ਹੋਈ ਹੈ ਕੱਲ੍ਹ ਹੋਈ ਕਿਉਂਕਿ ਕੱਲ੍ਹ ਤਾਂ ਪੱਕਾ ਹੀ ਹੋਏਗੀ ਅਤੇ ਮੈਨੂੰ ਮੈਸੇਜ ਆ ਗਿਆ ਲਿਖਿਆ ਜੀ ਰੂਬਲ ਜੀ ਕੁਦਰਤੀ ਬਰਸਾਤ ਤਾਂ ਅਜੇ ਨਹੀਂ ਹੋਈ ਪਰ ਗੀਤ ਦੀ ਬਰਸਾਤ ਕਰਦੇ ਹਾਂ ਜੀ ਓਕੇ ਜੀ ਧੰਨਵਾਦ ਜੀ ਬਲਵਿੰਦਰ ਸਰ ਅਰੇ ਵਾਹ ਵਾਹ ਥੈਂਕ ਯੂ ਜੀ ਇਹਨੂੰ ਕਹਿੰਦੇ ਨੇ ਨਾਲੋਂ ਨਾਲ ਰਿਪਲਾਈ ਕਰਨਾ ਮਜ਼ਾ ਆ ਜਾਂਦਾ ਜੀ ਯਾਰ ਅਗਲਾ ਸਾਨੂੰ ਮੈਸੇਜ ਲਿਖਿਆ ਦਿਲ ਚਾਹਤਾ ਹੈ ਸਪ੍ਰੇਮ ਨਮਸਕਾਰ ਜੀ ਆਪ ਕੈਸੇ ਹੈ ਮੂਵੀ ਮੰਚਲੀ ਸੌਂਗ ਕਿਆ ਹੁਆ ਹਾਏ ਗਮ ਕਾ ਫਸਾਨਾ ਬਨ ਗਿਆ ਔਰ ਨਰਗੋੜਾ ਛੱਤੀਸਗੜ੍ਹ ਸੇ ਮਹਾਰਾਜ ਕੀਰਤਨਪੁਰੀ ਗੋਸਵਾਮੀ ਲਕਸ਼ਮਣ ਦੇਵੀ ਗੋਸਵਾਮੀ ਜੋਗੇਸ਼ਪੁਰੀ ਟਵਿੰਕਲ ਡਿੰਪਲ ਮੀਨਾਕਸ਼ੀ ਨਿਸ਼ਾ ਤੁਲਸੀ ਉਦਿਸ਼ਾ ਗੋਸਵਾਮੀ ਲਿਖਾ ਹੈ ਲਗਾਤਾਰ 48 ਘੰਟੇ ਸੇ ਬਾਰਿਸ਼ ਹੋ ਰਹੀ ਹੈ ਸਰ ਜੀ ਅਰੇ ਭਾਈ ਸਾਹਿਬ ਆਪਣਾ ਔਰ ਆਪਣੇ ਪਰਿਵਾਰ ਕਾ ਖਿਆਲ ਰੱਖੇ ਔਰ ਜ਼ਰੂਰਤ ਪੜਨੇ ਪਰ ਹੀ ਘਰ ਸੇ ਬਾਹਰ ਨਿਕਲੇ ਠੀਕ ਹੈ ਜੀ ਅਗਲਾ ਮੈਸੇਜ ਹੈ ਪਿੰਡ ਅਤੇ ਡਾਕਖਾਨਾ ਨਿਮਨਾਬਾਦ ਨੇੜੋ ਸਫੇਦੋ ਮੰਡੀ ਜ਼ਿਲ੍ਹਾ ਜੀਂਦ ਹਰਿਆਣਾ ਤੋਂ ਜਸਵੀਰ ਸਿੰਘ ਅਰੋੜਾ ਜਤਿੰਦਰ ਕੌਰ ਗੁਰਪ੍ਰੀਤ ਸਿੰਘ ਲਵਪ੍ਰੀਤ ਕੌਰ ਅਤੇ ਕਰਮਜੀਤ ਕੌਰ ਪ੍ਰੋਗਰਾਮ ਦਿਲ ਚਾਹਤਾ ਹੈ ਪੇਸ਼ ਕਰਨ ਵਾਲੇ ਆਰਜੇ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਐਂਡ ਕਿਸੇ ਵੀ ਗੀਤ ਵਿੱਚ ਸ਼ਾਮਿਲ ਕਰੋ ਜੀ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਜੀ ਬਹੁਤ ਬਹੁਤ ਸ਼ੁਕਰੀਆ ਅਗਲੇ ਮੈਸੇਜ ਵੱਲ ਵੱਧਦੇ ਹਾਂ ਜੀ ਜਨਾਬ ਤੁਸੀਂ ਪ੍ਰੋਗਰਾਮ ਸੁਣ ਰਹੇ ਹੋ ਇੰਜੋਏ ਕਰ ਰਹੇ ਹੋ ਮਜ਼ਾ ਆ ਰਿਹਾ ਹੈ ਨਾ ਤੁਸੀਂ ਵੀ ਫਰਮਾਇਸ਼ ਭੇਜ ਸਕਦੇ ਹੋ 9855-10-10-2 ਮੈਸੇਜ ਸੋਪਰੇ ਨਮਸਕਾਰ ਹਾਰਦਿਕ ਅਭਿਨੰਦਨ ਕਿਸੇ ਵੀ ਗੀਤ ਵਿੱਚ ਸ਼ਾਮਿਲ ਕਰੇ ਗਾਓਂ ਖੋਖਰਾ ਵਾਲੀ ਵਿਨੋਦ ਬਰਾਸਾ ਵਿਸ਼ਾਲ ਬਾਰਾਸਾ ਵਿਕਾਸ ਬਾਰਾਸਾ ਰੋਸ਼ਨੀ ਬਾਰਾਸਾ ਸ਼ਗੁਨ ਬਾਰਾਸਾ ਮੋਹਿਤ ਸਾਹਿਬ ਸਤਿ ਸ਼੍ਰੀ ਅਕਾਲ ਹੇਰ ਜਸਵੀਰ ਸਿੰਘ ਦੋਰਾ ਹੈ ਜਸਵੀਰ ਸਿੰਘ ਜੀ ਕੀ ਹਾਲ ਚਾਲ ਦੋਰਾ ਆਦਮਪੁਰ ਤੋਂ ਪਲੀਜ਼ ਪਲੇ ਦਾ ਸੌਂਗ ਗਮ ਉਠਾਣੇ ਕੇ ਲੀਏ ਮੈਂ ਤੋ ਜੀਆ ਜਾਊਂਗਾ ਸਿੰਗਰ ਰਫੀ ਸਾਹਿਬ ਫਿਲਮ ਗੂੰਜ ਉੱਠੀ ਸ਼ਹਿਨਾਈ ਓਕੇ ਜੀ ਇਹ ਹੁਣ ਮੈਂ ਦੋਰਾ ਸਾਹਿਬ ਦੀ ਫਰਮਾਇਸ਼ ਅੱਜ ਪੂਰੀ ਕਰਾਂਗਾ ਗੂੰਜ ਉੱਠੀ ਸ਼ਹਿਨਾਈ ਕਿ ਗਮ ਗੁ ਮੁਝੇ

ਜੀ ਇੰਜੋਏ ਕਰੇ ਪ੍ਰੋਗਰਾਮ ਦਿਲ ਚਾਹਤਾ ਹੈ ਐਂਡ ਬਹੁਤ ਸਾਰੇ ਦੋਸਤਾਂ ਦਾ ਦਿਲ ਬਹੁਤ ਕੁਝ ਚਾਹੁੰਦਾ ਇਸ ਲਈ ਸਾਨੂੰ ਮੈਸੇਜ ਜਿਹੜੇ ਨੇ ਭੇਜ ਰਹੇ ਨੇ ਐਂਡ ਬਹੁਤ ਪਿਆਰੇ ਪਿਆਰੇ ਮੈਸੇਜ ਭੇਜ ਰਹੇ ਨੇ ਫਰਮਾਇਸ਼ਾਂ ਭੇਜ ਰਹੇ ਨੇ ਅਗਲਾ ਮੈਸੇਜ ਹੈ ਕਸਬਾ ਬਰਾੜਾ ਜ਼ਿਲ੍ਹਾ ਅੰਬਾਲਾ ਤੋਂ ਰਵੀ ਕੁਮਾਰ ਰਾਹੁਲ ਰਣਜੀਤ ਕੌਰ ਜੈ ਪ੍ਰਕਾਸ਼ ਰਾਹੁਲ ਪ੍ਰਿੰਕਾ ਮੰਨਤ ਗੁਰਕੀਰਤ ਰਾਹੁਲ ਗੁਰਸ਼ਬਦ ਸਿੰਘ ਰਾਹੁਲ ਫਿਲਮ ਕਰਤਵਯ ਗਾਇਕਾ ਲਤਾ ਮੰਗੇਸ਼ਕਰ ਬੋਲ ਛੈਲਾ ਬਾਬੂ ਤੂੰ ਕੈਸਾ ਦਿਲਦਾਰ ਨਿਕਲਾ ਚੋਰ ਸਮਝੀ ਥੀ ਤੂੰ ਥਾਣੇਦਾਰ ਨਿਕਲਾ ਅਰੇ ਵਾਹ ਅਗਲਾ ਮੈਸੇਜ ਹਾਂਜੀ ਮੋਹਿਤ ਸਾਹਿਬ ਜੀ ਨਮਸਕਾਰ ਵੀ ਪੀ ਓ ਕੋਟਲੀ ਥਾਂ ਸਿੰਘ ਦਰਿੰਦਰ ਸਿਟੀ ਮਿੰਟੂ ਚੰਦੇਲ ਜੀ ਫਿਲਮ ਰਫੂ ਚੱਕਰ ਸੌਂਗ ਕਿਸੀ ਵੀ ਕਿਸੇ ਪੇ ਦਿਲ ਅਗਰ ਆ ਜਾਏ ਤੋ ਕਿਆ ਧੰਨਵਾਦ ਥੈਂਕ ਯੂ ਜੀ ਅਗਰ ਮੈਸੇਜ ਆਪ ਆਪਣੀ ਪਸੰਦ ਕਾ ਕੋਈ ਵੀ ਗੀਤ ਸੁਣਾ ਦੇ ਮਿਹਰਬਾਨੀ ਹੋਗੀ ਅਸਤੂਪੁਰਾ ਜ਼ਿਲ੍ਹਾ ਮਊ ਸੇ ਮਜ਼ਹਰ ਅਲੀ ਅੰਸਾਰੀ ਰਜ਼ੀਆ ਬੇਗਮ ਅੰਸਾਰੀ ਮੁਹੰਮਦ ਸਾਦਿਕ ਅੰਸਾਰੀ ਬਹਾਦੁਰਗੰਜ ਗਾਜ਼ੀਪੁਰ ਸੇ ਆਜ਼ਾਦ ਅਲੀ ਅਨਵਰ ਰਿਜ਼ਵਾਨਾ ਪਰਵੀਨ ਅਬਦੁੱਲਾ ਆਜ਼ਾਦ ਥੈਂਕ ਯੂ ਜੀ ਔਰ ਅਗਲੀ ਫਰਮਾਇਸ਼ ਹਮਾਰੇ ਪਾਸ ਆਈ ਹੈ ਸਰ ਹਮਾਰੇ ਲਿਖਿਆ ਸਰ ਜੀ ਧੰਨਵਾਦ ਕਰਤੇ ਹੈ ਆਪਕੀ ਕਾਰਯਕ੍ਰਮ ਕੀ ਅੱਛਾ ਪੂਰਾ ਪੂਰਾ ਮੈਸੇਜ ਪੜ੍ਹਨਾ ਪੜੇਗਾ ਅੱਛਾ ਦਿਲ ਚਾਹਤਾ ਹੈ ਕਾਰਯਕ੍ਰਮ ਪੇਸ਼ ਕਰਤਾ ਕੋ ਸਾਦਾ ਨਮਸਕਾਰ ਫਿਲਮ ਸਿਲਸਿਲਾ ਆਵਾਜ਼ ਲਤਾ ਮੰਗੇਸ਼ਕਰ ਐਮ ਕਿਸ਼ੋਰ ਕੁਮਾਰ ਗੀਤ ਕੇ ਬੋਲ ਦੇਖਾ ਇੱਕ ਖਾਬ ਔਰ ਠੀਕ ਹੈ ਜੀ ਇਹ ਗਾਣਾ ਮੁਝੇ ਰੇਡੀਓ ਪੇ ਖੁਦ ਬਜਾਏ ਤੋਂ ਕਾਫੀ ਸਮਾਂ ਹੋ ਚੁੱਕਾ ਦੇਖਾ ਇੱਕ ਖਾਬ ਤੋ ਯੇ ਔਰ ਇਹ ਮੈਸੇਜ ਭੇਜਾ ਹੈ ਸਾਧੂ ਸ਼ਹਿਰ ਰਾਜਸਥਾਨ ਸੇ ਰਾਮ ਕੁਮਾਰ ਰਿਵਾੜ ਚੰਦਰ ਕੁਮਾਰ ਰਿਵਾੜ ਸਰ ਜੀ ਧੰਨਵਾਦ ਕਰਤੇ ਹੈ ਆਪਕੀ ਕਾਰਯਕ੍ਰਮ ਕੀ ਖੂਬਸੂਰਤੀ ਪੇਸ਼ਕਸ਼ ਕਰੀ ਹੈ ਬਹੁਤ ਆਨੰਦ ਆਤਾ ਹੈ ਆਪਕੇ ਪ੍ਰੋਗਰਾਮ ਕੋ ਸੁਣਕਰ ਰਾਜਸਥਾਨ ਮੇਂ ਆਗ ਬਰਸ ਰਹੀ ਹੈ ਇਤਨੀ ਭਯੰਕਰ ਗਰਮੀ ਹੈ ਲੇਕਿਨ ਆਪਕੇ ਪ੍ਰੋਗਰਾਮ ਕੋ ਸੁਣਕਰ ਕੁਛ ਰਾਹਤ ਮਿਲ ਜਾਤੀ ਹੈ ਠੰਡਕ ਹੋ ਜਾਤੀ ਹੈ ਪ੍ਰੋਗਰਾਮ ਸੁਣਕਰ ਆਪਣੇ ਆਪ ਕੋ ਖੂਬ ਖੂਬ ਮਹਿਸੂਸ ਹੋਤਾ ਹੈ ਰਾਜਕੁਮਾਰ ਰਿਵਾੜ ਲਿਖਾ ਹੈ ਸਰ ਹਮਾਰੇ ਬਾਰਿਸ਼ ਬਿਲਕੁਲ ਨਹੀਂ ਹੋ ਰਹੀ ਉਮਸ ਔਰ ਗਰਮੀ ਸੇ ਬੇਹਾਲ ਹੈ ਅਰੇ ਕੋਈ ਬਾਤ ਨਹੀਂ ਬਸ ਇਹ ਵੀ ਮੌਸਮ ਹੈ ਇਹ ਵੀ ਨਿਕਲ ਜਾਏਗਾ ਸਮੇਂ ਔਰ ਬਹੁਤ ਬਹੁਤ ਸ਼ੁਕਰੀਆ ਇਤਨਾ ਪਿਆਰਾ ਮੈਸੇਜ ਭੇਜਣੇ ਕੇ ਲੀ ਅਗਰ ਮੈਸੇਜ ਆਏ ਕਾਰਯਕ੍ਰਮ ਕੇ ਆਦਰਣੀ ਪ੍ਰਸਤੁਤਕਰਤਾ ਜੀ ਕੋ ਸਾਦਰ ਨਮਸਕਾਰ ਕਿਸੇ ਵੀ ਗੀਤ ਮੇਂ ਸ਼ਾਮਿਲ ਕਰੇ ਪਤਾ ਗ੍ਰਾਮ ਰਜੌਨੀ ਜ਼ਿਲ੍ਹਾ ਮਹੋਬਾ ਬੁੰਦੇਲਖੰਡ ਉੱਤਰ ਪ੍ਰਦੇਸ਼ ਸ਼੍ਰੋਤਾ ਉਦੇਭਾਨ ਪਾਲ ਜੈ ਸਿੰਘ ਪਾਲ ਦੀਕਸ਼ਾ ਪਾਲ ਪ੍ਰਤੀਕਸ਼ਾ ਪਾਲ ਵਿਮਲੇਸ਼ ਪਾਲ ਦਿਵਿਆਂਸ਼ ਬਘੇਲ ਔਰ ਪਰਿਵਾਰ ਬਹੁਤ ਬਹੁਤ ਸ਼ੁਕਰੀਆ ਜੀ ਅਗਰ ਮੈਸੇਜ ਆਏ ਕਾਰਯਕ੍ਰਮ ਦਿਲ ਚਾਹਤਾ ਹੈ ਫਿਲਮ ਸਬਕ ਗੀਤ ਬਰਖਾ ਰਾਣੀ ਜ਼ਰਾ ਚਮਕੇ ਗ੍ਰਾਮ ਪੰਚਾਇਤ ਬਠੇਨਾ ਪਾਟਨ ਜ਼ਿਲ੍ਹਾ ਦੁਰਗ ਛੱਤੀਸਗੜ੍ਹ ਸੇ ਬਲਕਰਨ ਵਰਮਾ ਅੰਜਨੀ ਜੋਤੀ ਵਰਮਾ ਰੇਖਾ ਧਨੇਸ਼ਵਰੀ ਵਰਮਾ ਅਜੀਤ ਅਮਿਤ ਜੈ ਸ਼੍ਰੀ ਰਾਮ ਅਗਲਾ ਮੈਸੇਜ ਹੈ ਸਵਪ੍ਰੇਮ ਨਮਸਕਾਰ ਫਿਲਮ ਮੇਲਾ ਗੀਤ ਗਾਏ ਜੋ ਗੀਤ ਮਿਲਣ ਕੇ ਪਸੰਦ ਕਰਤਾ ਦਥਰਿੰਗੀ ਭਾਟਾਪਾਰਾ ਚੰਡੀ ਛੱਤੀਸਗੜ੍ਹ ਸੇ ਹੀਰਾਮਨੀ ਵਰਮਾ ਪਾਰਸਮਨੀ ਵਰਮਾ ਪੁਸ਼ਪੇਂਦਰ ਮਨੀ ਵਰਮਾ ਨੌਖੇ ਲਾਲ ਵਰਮਾ ਅਗਲਾ ਮੈਸੇਜ ਹੈ ਬਠਿੰਡਾ ਰੋਡ ਮੰਡੀ ਡੱਬਵਾਲੀ ਸੇ ਰਜਿੰਦਰ ਨਾਰੰਗ ਅੰਜੂ ਨਾਰੰਗ ਮੋਹਿਤ ਨਾਰੰਗ ਲੱਕੀ ਨਾਰੰਗ ਤਾਨੀਆ ਨਾਰੰਗ ਔਰ ਕੋਈ ਵੀ ਗੀਤ ਠੀਕ ਹੈ ਜੀ ਇਨ ਸਭੀ ਕੀ ਦੋਸਤੋਂ ਕੀ ਫਰਮਾਇਸ਼ ਪਰ ਗੀਤ ਸੁਣਨੇ ਜਾ ਰਹੇ ਹੈ ਫਰੋਮ ਦੀ ਮੂਵੀ ਸਿਲਸਿਲਾ ਔਰ ਇਹ ਗੀਤ ਬਹੁਤ ਪਿਆਰਾ ਹੈ

ਹੈ ਜੀ। ਦੋਸਤੋ ਖੂਬਸੂਰਤ ਪ੍ਰੋਗਰਾਮ ਤੁਸੀਂ ਇੰਜੋਏ ਕਰ ਰਹੇ ਹੋ ਕਿਉਂਕਿ ਖੂਬਸੂਰਤ ਲੋਕ ਬੜੀ ਖੂਬਸੂਰਤੀ ਨਾਲ ਖੂਬਸੂਰਤ ਗੀਤਾਂ ਦੀ ਫਰਮਾਇਸ਼ ਕਰ ਰਹੇ ਨੇ ਅਤੇ ਖੂਬਸੂਰਤੀ ਨੂੰ ਚੰਗੀ ਤਰ੍ਹਾਂ ਇੰਜੋਏ ਕਰ ਰਹੇ ਨੇ। ਲਓ ਜੀ ਹੁਣ ਅਸੀਂ ਅੱਗੇ ਵੱਧਦੇ ਹਾਂ। ਅੱਗੇ ਵੀ ਬਹੁਤ ਸਾਰੇ ਦੋਸਤ ਜਿਹੜੇ ਨੇ ਮੈਸੇਜ ਕਰ ਰਹੇ ਨੇ, ਉਹਨਾਂ ਮੈਸੇਜਸ ਨੂੰ ਪ੍ਰੋਗਰਾਮ ਵਿੱਚ ਸ਼ਾਮਿਲ ਕਰਦੇ ਹਾਂ। ਮੈਸੇਜ ਪਹੁੰਚਿਆ ਸਾਡੇ ਤੱਕ, ਲਿਖਿਆ ਫਿਲਮ ਮਹਿਬੂਬਾ 1976 ਸਵਰ ਕਿਸ਼ੋਰ ਕੁਮਾਰ, ਮੇਰੇ ਨੈਣਾ ਸਾਵਨ ਬਹਾਦੋ ਔਰ ਮਾਮੂਲਵਾੜੀ ਮਹਾਰਾਜ।

ਮਹਾਰਾਸ਼ਟਰ ਸੇ ਸੋਪਾਨ ਤਾਇੜੇ ਵਸੰਤ ਰਾਓ ਭੋਜਨੇ ਪੀ ਐੱਸ ਨਹਾਵਕਰ। ਠੀਕ ਹੈ ਜੀ, ਓਕੇ ਜੀ, ਫਿਲਮ ਦਾ ਨਾਮ ਹੈ ਜੀ ਮਹਿਬੂਬਾ। ਅਗਰ ਤਾਂ ਲੱਭ ਜਾਂਦੀ ਹੈ ਫਟਾਫਟ ਤਾਂ ਫਿਰ ਆਪਾਂ ਡੈਫੀਨੇਟਲੀ, ਔਰ ਇਹ ਹਮੇਂ ਮਿਲ ਗਈ, ਔਰ ਗੀਤ ਕੇ ਬੋਲ ਹੈਂ, ਗੀਤ ਕੇ ਬੋਲ ਹੈਂ ਮੇਰੇ ਨੈਣਾ ਸਾਵਨ ਬਾਦੋ। ਓਕੇ ਜੀ, ਇਹ ਗਾਣਾ ਪਲੇ ਹੋਗਾ। ਥੈਂਕ ਯੂ ਜੀ। ਅਗਲਾ ਮੈਸੇਜ, ਨਮਸਕਾਰ ਜੀ, ਗਾਓ ਲੋਹਗੜ੍ਹ ਠਾਕੁਰਾ ਵਾਲਾ ਜ਼ਿਲ੍ਹਾ ਫਿਰੋਜ਼ਪੁਰ ਪੰਜਾਬ ਸੇ ਸਵਰਨ ਸਿੰਘ ਗਿੱਲ, ਦਲਜੀਤ ਸਿੰਘ, ਰਾਜਦੀਪ ਸਿੰਘ, ਗੁਰਲਾਲ, ਅਵਿਰਾਜ ਔਰ ਪੋਤਰੀ ਗੁਰਨੂਰ ਸਿੰਘ ਅਤੇ ਸ਼ੁਭਦੀਪ। ਫਿਲਮ ਬੇਤਾਬ ਗੀਤ ਜਬ ਹਮ ਜਵਾਂ ਹੋਂਗੇ। ਠੀਕ ਹੈ ਜੀ, ਥੈਂਕ ਯੂ। ਔਰ ਅਗਲਾ ਮੈਸੇਜ, ਨਮਸਕਾਰ, ਵੜਿੰਗਖੇੜਾ ਪੰਜਾਬ ਤੋਂ ਮਿੰਟੂ ਟੋਮਸ, ਪਿੰਕੀ ਲਵਲੀ, ਆਰਤੀ ਅਰੋੜਾ, ਕਿਸੇ ਵੀ ਗੀਤ ਸ਼ਾਮਿਲ ਕਰੋ, ਧੰਨਵਾਦ। ਅਗਲਾ ਮੈਸੇਜ, ਆਦਰਨੀ ਪ੍ਰਸਾਰਕ ਜੀ, ਦੁਆਓਂ ਮੈਂ ਹਮੇਸ਼ਾ ਯਾਦ ਰੱਖਣਾ ਜੀ ਫਿਲਮ ਆਰਾਧਨਾ, ਔਰ ਗੀਤ ਮੇਰੇ ਸਪਨੋ ਕੀ ਰਾਨੀ ਕਾ ਬਾਉ ਆਊਗੀ ਤੂੰ, ਅਨਾਰਕਲੀ ਬਾਜ਼ਾਰ ਜਗਰਾਓਂ ਸੇ ਪੰਜਾਬ ਸੇ ਸੁਨੀਲ ਪਾਠਕ, ਕਮਲ ਪਾਠਕ, ਦੀਪਿਕਾ ਮਲਹੋਤਰਾ, ਗਾਵਿਆ ਮਲਹੋਤਰਾ, ਭਾਈ ਸੁੱਚਾ ਸਿੰਘ ਪਾਠਕ ਔਰ ਵਿਨੋਦਪੁਰੀ, ਔਰ ਖੁਸ਼ ਰਹੋ, ਖੁਸ਼ੀਆਂ ਬਾਂਟੋ ਜੀ। ਬਿਲਕੁਲ ਜੀ, ਬਿਲਕੁਲ ਦਰੁਸਤ। ਅਗਲੀ ਫਰਮਾਇਸ਼, ਸੁਖਵੀਰ ਸਿੰਘ, ਕੋਮਲਪ੍ਰੀਤ ਕੌਰ, ਰੋਸ਼ਨਦੀਪ ਸਿੰਘ, ਪਿੰਡ ਛਾਜਰੀ, ਜ਼ਿਲ੍ਹਾ ਸੰਗਰੂਰ, ਐਨੀ ਸੌਂਗ। ਓਕੇ ਜੀ, ਅਗਲਾ ਮੈਸੇਜ ਆਇਆ ਜੀ, ਸੁਖਦੇਵ ਸਿੰਘ, ਨਰਿੰਦਰ ਕੌਰ, ਸੰਨੀ ਮੁੰਨੀ ਕਾਕਾ, ਬਿੱਟੂ ਲਾਡੀ, ਮਾਸਟਰ ਮੋਹਨ, ਜਨਕ ਨਗਰ ਜਲੰਧਰ ਤੋਂ ਕੋਈ ਵੀ ਗੀਤ, ਮੋਹਿਤ ਰੁਬਲ ਜੀ ਦਿੱਲੀ ਸੇ, ਧੰਨਵਾਦ। ਠੀਕ ਹੈ ਜੀ, ਥੈਂਕ ਯੂ। ਅਗਲਾ ਮੈਸੇਜ, ਨਮਸਕਾਰ, ਗਾਓਂ ਹਿੱਪਰ ਸੋਗਾ, ਤਹਿਸੀਲ ਓਸਾ, ਜ਼ਿਲ੍ਹਾ ਲਾਤੂਰ ਸੇ ਉਸਮਾਨ ਸ਼ੇਖ ਫੌਜੀ, ਸਾਇਰਾਬਾਨੂ ਸ਼ੇਖ, ਬਾਬਾ ਸ਼ੇਖ, ਸਿਮਰ ਸ਼ੇਖ ਔਰ ਕਰਿਸ਼ਮਾ ਸ਼ੇਖ। ਠੀਕ ਹੈ ਜੀ, ਥੈਂਕ ਯੂ ਸੋ ਮੱਚ। ਅਗਲਾ ਮੈਸੇਜ, ਪ੍ਰਸਾਰਕ ਜੀ, ਸਿਵਾਮੀ ਨਮਸਕਾਰ, ਫਿਲਮ ਸਰਸਵਤੀ ਚੰਦਰ, ਡਾਪਕੀ ਰੋਡ ਅਕੋਲਾ ਸੇ ਸੁਸ਼ੀਲ ਦੇਵੀ, ਮਧੁਰਕਰ, ਸੁਦਾਨੰਦ ਮਧੁਰਕਰ, ਕੁਮਾਰ ਗੌਰਵ ਮਧੁਰਕਰ। ਥੈਂਕ ਯੂ ਜੀ, ਥੈਂਕ ਯੂ। ਆਪਣੀ ਪਸੰਦ ਦਾ ਕੋਈ ਵੀ ਗੀਤ ਸੁਣਾਏ, ਗੋਲਡਨ ਰੇਡੀਓ ਸ਼ਰੋਤਾ ਸੰਘ, ਰਾਜ ਪੈਲਸ, ਮਊ ਨਾਥ ਭਜਨ ਉੱਤਰ ਪ੍ਰਦੇਸ਼, ਰਾਜੇਸ਼ ਕੁਮਾਰ ਵਰਮਾ, ਪ੍ਰਿਥੀ ਵਰਮਾ, ਕਾਰਤਿਕ ਆਰਿਅਨ ਵਰਮਾ, ਸ਼ਿਵ ਮੰਦਿਰ, ਹਕੀਕਤਪੁਰ, ਪੂਰਾ ਮਾਊ ਸੇ ਮੁੰਨਾਬਾਈ ਸਵਰਨਕਾਰ, ਪਿੰਕੀ ਸਵਰਨਕਾਰ, ਆਰਿਅਨ ਕ੍ਰਿਸ਼ਨਾ ਔਰ ਪੀਹੂ ਸਵਰਨਕਾਰ। ਠੀਕ ਹੈ ਜੀ, ਅਗਲਾ ਮੈਸੇਜ, ਸਵਪ੍ਰਿੰਟ ਨਮਸਕਾਰ, ਪਟਿਆਲ ਕਲਾ ਦੁਰਗ ਸੇ ਸੰਜੇ ਸਾਹੂ, ਸੁਜਾਤਾ ਸਾਹੂ, ਸ਼ੁਸ਼ਾਂਕ ਸਾਹੂ ਔਰ ਸੀਮਾ ਸਾਹੂ। ਠੀਕ ਹੈ ਜੀ, ਥੈਂਕ ਯੂ ਸੋ ਮੱਚ। ਲਓ ਜੀ, ਅਬ ਗੀਤ ਸੁਣਦੇ ਹੈ, ਗੀਤ ਕੇ ਬਾਅਦ ਦੁਬਾਰਾ ਫਿਰ ਸੇ ਫਰਮਾਇਸ਼ੋਂ ਕਾ ਪੂਰਾ ਕਰਨੇ ਕਾ ਸਿਲਸਿਲਾ ਐਸੇ ਹੀ ਜਾਰੀ ਰਹੇਗਾ।

0: ਜੀ ਦੋਸਤੋ, ਇੰਜੋਏ ਕਰੇ ਪ੍ਰੋਗਰਾਮ ਦਿਲ ਚਾਹਤਾ ਹੈ। ਐਂਡ ਪ੍ਰੋਗਰਾਮ ਦੇ ਵਿੱਚ ਸਮਾਂ ਹੋ ਚੁੱਕਿਆ 9:47, ਪਤਾ ਹੀ ਨਹੀਂ ਚੱਲਿਆ ਕਿ ਕਿਵੇਂ ਕਿੰਨੇ ਸਾਰੇ ਦੋਸਤਾਂ ਦੀ ਫਰਮਾਇਸ਼ਾਂ ਪੂਰੀ ਕਰਦੇ ਕਰਦੇ ਸਮਾਂ ਜਿਹੜਾ ਹੈ ਨਿਸ਼ਚਿਤੀ ਹੋ ਜਾਏਗਾ। ਫਿਲਹਾਲ ਵੀ ਮੇਰੇ ਕੋਲ 12-13 ਮਿੰਟ ਨੇ ਐਂਡ ਮੈਂ ਸ਼ਾਇਦ 3 ਗਾਣੇ ਜਿਹੜੇ ਨੇ ਹੋਰ ਪਲੇ ਕਰ ਸਕਦਾ ਵਾਂ। ਇਸ ਤੋਂ ਇਲਾਵਾ ਫਰਮਾਇਸ਼ ਜਿਹੜੀ ਪੈਂਡਿੰਗ ਖੁੱਲ੍ਹਣ ਵਾਲੀਆਂ ਨੇ ਉਹ ਮੇਰੇ ਕੋਲ ਸ਼ਾਇਦ 15-20 ਨੇ, ਕਿਉਂਕਿ ਬਹੁਤ ਸਾਰੇ ਦੋਸਤ ਇੰਨਾ ਸਾਰਾ ਪਿਆਰ ਭੇਜ ਰਹੇ ਨੇ ਅੱਜ ਕੱਲ੍ਹ ਅਤੇ ਸਾਰੇ ਦਾ ਨਾਮ ਹੀ ਲੈ ਸਕਦਾ ਵਾਂ। ਸੋ ਕਿਸੇ ਦੀ ਫਰਮਾਇਸ਼ ਨਹੀਂ ਵੀ ਪੂਰੀ ਹੁੰਦੀ, ਹਮੇਸ਼ਾ ਕਹਿੰਦਾ ਵਾਂ ਗੁੱਸਾ ਨਹੀਂ ਕਰਨਾ ਹੁੰਦਾ। ਅਗਲਾ ਮੈਸੇਜ ਦਿਲ ਚਾਹਤਾ ਹੈ ਗਾਂਵ ਫਰਾਂਸੀ ਜ਼ਿਲ੍ਹਾ ਹਿਸਾਰ ਸੇ ਰਾਜ ਕੁਮਾਰ ਡੁੱਡੀ, ਪ੍ਰਮੋਦ ਕੁਮਾਰ ਡੁੱਡੀ, ਪੁਸ਼ਪਿੰਦਰ ਕੁਮਾਰ ਔਰ ਕਿਸੇ ਵੀ ਗੀਤ ਮੇ ਸ਼ਾਮਿਲ ਕਰਨ ਲਈ ਉਹਨਾਂ ਨੇ ਕਿਹਾ ਹੈ, ਬਹੁਤ ਬਹੁਤ ਸ਼ੁਕਰੀਆ। ਅਗਲਾ ਮੈਸੇਜ ਮੈਰਿਠ ਕੈਂਟ ਸੇ, ਦਿਗਦਰਸ਼ਨ ਕਵਿਤਾ ਗੋਲ, ਕਿਰਪਾ ਇਨ ਗੀਤੋਂ ਮੇ ਕਿਸੀ ਵੀ ਗੀਤ ਕੋ ਸੁਣਾ ਦੀਜੀਏ, ਧੰਨਵਾਦ। ਫਿਲਮ ਮੁਕੱਦਰ ਕਾ ਸਿਕੰਦਰ ਗਾਣਾ ਉਹ ਸਾਥੀ ਰੇ ਤੇਰੇ ਬਿਨਾ ਵੀ ਗਿਆ ਜੀ ਨਾ, ਓਕੇ ਜੀ। ਫਿਲਮ ਪੁਕਾ ਤੂੰ ਮਾਇਕੇ ਮੱਚ ਜਾਈਓ, ਫਿਲਮ ਕਭੀ ਕਭੀ ਕਾ ਟਾਈਟਲ ਸੌਂਗ ਸ਼ੀਰਸਕ, ਓਕੇ। ਪਟੇਲ ਨਗਰ ਮਲੋਟ ਸੇ ਡਾਕਟਰ ਰਮੇਸ਼ ਕੁਮਾਰ ਜਜੋਰੀਆ, ਗੀਤਾ ਰਾਣੀ ਜਜੋਰੀਆ, ਗਗਨਦੀਪ ਜਜੋਰੀਆ, ਅਰਜੂ ਜਜੋਰੀਆ, ਫਿਲਮ ਸਵਰਗ, ਇਹ ਮੇਰੇ ਦੋਸਤ ਲੋਟ ਕੇ ਆ ਜਾ, ਏ ਮੇਰੇ ਦੋਸਤ ਲੋਟ ਕੇ ਆ ਜਾ, ਓਕੇ ਜੀ। ਮੁਹੰਮਦ ਰਫੀ ਦਾ ਬੜਾ ਹੀ ਖੂਬਸੂਰਤ ਗੀਤ, ਔਰ ਥੈਂਕ ਯੂ ਸੋ ਮਚ ਫਰਮਾਇਸ਼ ਕਰਨ ਕੇ ਲੀਏ। ਅਗਲੇ ਮੈਸੇਜ ਕਨੇਰਾ ਮੁਹੱਲਾ ਪਟਿਆਲਾ ਸੇ, ਮੁਕੇਸ਼ ਬੱਤਾ, ਨੀਲਮ ਬੱਤਾ, ਨਿਤਿਨ ਪਲਕ, ਕਰਨ, ਗੀਤੂ, ਨਿਹਾਰਿਕਾ, ਹਾਰਦਿਕ ਔਰ ਵੰਸ਼ ਬੱਤਾ, ਫਿਲਮ ਲਟੇਰਾ, ਹਵਾ ਕੇ ਝੋਂਕੇ ਆਜ ਮੌਸਮੋ ਸੇ,
1: ਹਵਾ ਕੇ ਝੋਂਕੇ ਆਜ ਮੌਸਮੋ ਸੇ,
0: ਇਹ ਗਾਣਾ ਚਲਾਏਂਗੇ। ਗਾਣੇ ਕੇ ਬੋਲ ਮੈਂ ਨਹੀਂ ਭੁੱਲੂੰਗਾ, ਮੈਂ ਨਹੀਂ ਭੁੱਲੂੰਗੀ, ਫਿਲਮ ਰੋਟੀ ਕੱਪੜਾ ਮਕਾਨ, ਆਵਾਜ਼ ਮੁਕੇਸ਼ ਔਰ ਲਤਾ ਮੰਗੇਸ਼ਕਰ ਜੀ, ਮਿਰਜ਼ਾਪੁਰ, ਕੁਰੂਕਸ਼ੇਤਰ ਸੇ ਯਸ਼ਪਾਲ ਧੀਮਾਨ, ਸ਼੍ਰੀਮਤੀ ਕ੍ਰਿਸ਼ਨਾ ਧੀਮਾਨ, ਰਾਹੁਲ ਧੀਮਾਨ, ਕੋਮਲ ਧੀਮਾਨ, ਸ਼ੁਭਮ ਧੀਮਾਨ, ਪ੍ਰਿੰਕਾ ਧੀਮਾਨ, ਆਂਚਲ ਕੁੰਜ ਪਰਵ, ਪ੍ਰਵੀਨ ਧੀਮਾਨ, ਚਿਰਾਗ, ਰਜਤ, ਰਾਜੇਸ਼, ਰਾਜੇਸ਼ ਧੀਮਾਨ, ਰਜਤ ਧੀਮਾਨ, ਰੂਬਲ ਜੀ ਨਮਸਕਾਰ, ਦਿਲ ਚਾਹਤਾ ਹੈ ਪ੍ਰੋਗਰਾਮ ਬਹੁਤ ਅੱਛਾ ਪੇਸ਼ ਕਰ ਰਹੇ ਹੈ, ਆਮੇ ਆਪਕਾ ਇੰਤਜ਼ਾਰ ਹੈ ਔਰ ਹਮ ਸੁਣਨੇ ਕੋ ਆਪਕੀ ਮਿੱਠੀ ਆਵਾਜ਼, ਆਪਕੇ ਬੀਚ ਮੇਂ ਮਜ਼ਾਕ ਬਹੁਤ ਅੱਛਾ ਲਗਤਾ ਹੈ, ਥੈਂਕ ਯੂ ਵੈਰੀ ਮਚ। ਕੁਰੂਕਸ਼ੇਤਰ ਮੇਂ ਬਾਰਿਸ਼ ਨਹੀਂ ਹੋਈ, ਗਰਮੀ ਬਹੁਤ ਜ਼ਿਆਦਾ ਹੈ, ਸਹਿ ਨਹੀਂ ਹੋ ਰਹੀ, ਅਰੇ ਅਰੇ ਅਰੇ, ਧਿਆਨ ਰੱਖੀਏ ਪਲੀਜ਼ ਸਭੀ ਜਨ। ਅਗਲਾ ਮੈਸੇਜ, ਕੋਈ ਦੁਪਹਿਰ ਕੋ ਬਾਰਿਸ਼, ਕੱਲ੍ਹ ਦੁਪਹਿਰ ਕੋ ਬਾਰਿਸ਼ ਹੋਈ ਔਰ ਮੇਰਾ ਟਰੈਕ ਪਲੇਅ ਕਰ ਦਿਉ ਜੀ, ਟਰੈਕ ਕੌਨ ਸਾ ਥਾ, ਹਮੇ ਰਾਹੀ ਪਿਆਰ ਕੇ, ਅਰੇ ਜੋ ਬਹੁਤ ਜ਼ਿਆਦਾ ਨੋਰਮਲੀ ਇਹ ਗਾਣਾ ਬਜਤਾ ਰਹਿਤਾ ਹੈ, ਹਮ ਉਸਕੋ ਥੋੜਾ ਸਾ ਕਰਤੇ ਹੈ ਕਿ ਚਲੋ ਫਿਰ ਕਿਸੇ ਹੋਰ ਦਿਨ ਪਲੇਅ ਕਰ ਦੇਂਗੇ। ਫਿਲਮ ਰੋਟੀ ਕੱਪੜਾ ਮਕਾਨ ਸੇ, ਰਤਨ ਮੰਗੇਸ਼ਕਰ ਬੋਲ, ਹਾਏ ਹਾਏ ਰੀਏ ਮਜਬੂਰੀ, ਇਹ ਮੌਸਮ ਹੈ ਯੇ ਦੂਰੀ, ਕੋਟਵਾ, ਨਰਾਇਣਪੁਰ, ਬਾਬਾ ਪੱਟੀ ਬਲੀਆ ਸੇ, ਓਮ ਪ੍ਰਕਾਸ਼ ਰਾਏ, ਸ਼੍ਰੀਮਤੀ ਊਸ਼ਾ ਰਾਏ, ਅਮਿਤ ਕੁਮਾਰ ਰਾਏ, ਹੈਪੀ ਰਾਏ, ਦੁਬਈਆ, ਨਿਵਾਜ਼, ਜ਼ਿਲ੍ਹਾ ਗਾਜ਼ੀਪੁਰ ਸੇ, ਪ੍ਰਤੀਕ ਰਾਏ, ਸ਼੍ਰੀਮਤੀ ਰੋਸ਼ਨੀ ਰਾਏ ਔਰ ਪ੍ਰਾਂਜਲ ਰਾਏ। ਅਗਲਾ ਮੈਸੇਜ, ਦਿਲ ਚਾਹਤਾ ਹੈ ਭੀਗੀ ਪਲਕੇ, ਜਨਮ ਜਨਮ ਕਾ ਸਾਥ, ਪਿਆਰ ਭਰਿਆ ਨਮਸਕਾਰ, ਹਨੂਮਾਨਗੜ੍ਹ ਟਾਊਨ ਸੇ, ਰਜ਼ਾਕ ਮੁਹੰਮਦ, ਸਮੀਮ ਬੈਗਮ, ਇਮਰਾਨ ਖਾਨ, ਇਰਫਾਨ ਖਾਨ, ਸ਼ੁਕਰੀਆ ਜੀ। ਅਗਲਾ ਮੈਸੇਜ, ਪਿੰਡ ਹੀਰਾਂਵਾਲੀ, ਜ਼ਿਲ੍ਹਾ ਫਾਜ਼ਿਲਕਾ ਤੋਂ ਪੱਕੇ ਸਰੋਤਾ ਸੁਭਾਸ਼ ਗੁਦਾਰਾ, ਬਿਮਲਾ ਗੁਦਾਰਾ, ਇੰਦੂ ਪਾਰਵਤੀ, ਹਿਮਾਂਸ਼ੂ ਗੁਦਾਰਾ, ਸਤਿ ਸ਼੍ਰੀ ਅਕਾਲ, ਪ੍ਰੋਗਰਾਮ ਦਿਲ ਚਾਹਤਾ ਲਾਈਵ ਸੁਣ ਰਿਹਾ, ਰਾਤ ਨੂੰ ਸਾਰੇ ਕੰਮ ਨਿਪਟਾ ਕੇ ਪ੍ਰੋਗਰਾਮ ਨਾਲ ਜੁੜ ਜਾਂਦੇ ਹਾਂ ਅਤੇ ਅੱਜ ਹੋ ਸਕੇ ਤਾਂ ਨਜਾਇਜ਼ ਫਿਲਮ ਦਾ ਗੀਤ ਬਰਸਾਤ ਕੇ ਮੌਸਮ ਮੇਂ ਤਨਹਾਈ ਕੇ ਆਲਮ ਮੇਂ ਗੀਤ ਸੁਣਾ ਦਿਓ, ਠੀਕ ਹੈ ਜੀ, ਧੰਨਵਾਦ। ਅਗਲਾ ਮੈਸੇਜ, ਫਿਲਮ ਪਤੰਗ, ਗੀਤ ਮੇਰੇ ਪੀਆ ਗਏ ਰੰਗੂਨ, ਔਰ ਇਹ ਮੈਸੇਜ ਭੇਜਾ ਹੈ ਹਮੇ ਪਦਮਾ ਟੋਕੀ, ਸਨੇਪਾ ਨਗਰ, ਮੱਧਿਆ ਪ੍ਰਦੇਸ਼ ਸੇ, ਸੁਦਰਸ਼ਨ ਸ਼ਾਹ, ਪਲਵੀ ਸ਼ਾਹ, ਪ੍ਰਖਰ ਸ਼ਾਹ, ਕੁਸ਼ਲ ਸ਼ਾਹ, ਨੀਤੀ ਸ਼ਾਹ, ਸੁਰਭੀ ਸ਼ਾਹ, ਅਸ਼ਵਿਨ, ਮੰਗਲਾ ਬਹਿਨ ਸ਼ਾਹ ਔਰ ਜਿੰਦਰ ਜੀ ਸ਼ਾਹ, ਠੀਕ ਹੈ ਜੀ। ਔਰ ਅੱਗੇ ਦੋ ਮੈਸੇਜ ਹੋਰ ਲੈ ਲੈਤੇ ਹੈ ਕਿਉਂਕਿ ਹੋਰ ਮੈਸੇਜ ਵੀ ਪੜੇ ਹੈ। ਗਾਓ ਚੋਹਲਡਾ ਬਾਗਪਤ ਸੇ

ਜੇ ਢਿੰਗੀਆ ਨਮਨ ਢਿੰਗੀਆ ਸਾਦਰ ਨਮਸਕਾਰ ਜੀ ਫਿਲਮ ਸ਼ੋਰ ਪਾਂਜ ਰੇ ਪਾਣੀ ਤੇ ਰੰਗ ਕੈਸਾ ਔਰ ਅਗਲਾ ਹੀ ਫਰਮਾਇਸ਼ ਭੇਜੀ ਹੈ ਫਿਲਮ ਤਨਹਾਈ 1972 ਗੀਤ ਬਿੜ ਗਏ ਬਿੜੇ ਹੋਏ ਆਂਚਲ ਸੇ ਗਾਇਕ ਕਿਸ਼ੋਰ ਕੁਮਾਰ ਸਾਹਿਬ ਰਾਜ ਕੋਟ ਗੁਜਰਾਤ ਰਸ਼ਿਮ ਝਰਨਾ ਭਰਤ ਕੁਮਾਰ ਅਗਲਾ ਮੈਸੇਜ ਆਇਆ ਹੈ ਪ੍ਰੋਗਰਾਮ ਦਿਲ ਚਾਹਤਾ ਹੈ ਆਦਰਣੀ ਕਾਰਿਕ੍ਰਮ ਪ੍ਰਸਾਰਕ ਦੀ ਸਲਾਮੇ ਮੁਹੱਬਤ ਕਬੂਲ ਕਰੋ ਦੀਵਾਨਾ ਰੇਡੀਓ ਸ਼ਰੋਤਾ ਕਲੱਬ ਬਹਿਲੋਨ ਨਗਰ ਜ਼ਿਲ੍ਹਾ ਹਨੂੰਮਾਨਗੜ੍ਹ ਰਾਜਸਥਾਨ ਸੇ ਭਾਈ ਪ੍ਰੇਮ ਸਿੰਘ ਬੜਵਾਲ ਸੁਖਵੀਰ ਕਾਜਲ ਬੜਵਾਲ ਲਖਵੀ ਰਾਨੋ ਕ੍ਰਿਸ਼ਨਾ ਸ਼੍ਰੀਮਤੀ ਸ਼ਿੰਦੋ ਪ੍ਰਵੀਨ ਸ਼ੇਤਲ ਨਵੀਨਾ ਰੰਗੀਲਾ ਨਿਸ਼ਾਨ ਅਨਮੋਲ ਪਿਆਰੇ ਬੇਟੇ ਚਟਕੂ ਮਟਕੂ ਜੀ ਆਪ ਹਮਾਰੀ ਫਰਮਾਇਸ਼ ਜ਼ਰੂਰ ਪੇਸ਼ ਕਰਨਾ ਜੀ ਆਪਕਾ ਬਹੁਤ ਬਹੁਤ ਸ਼ੁਕਰੀਆ ਠੀਕ ਹੈ ਜੀ ਬਹੁਤ ਬਹੁਤ ਸ਼ੁਕਰੀਆ ਅਬ ਹਮ ਜੋ ਫਰਮਾਇਸ਼ ਹੈ ਵੋ ਪਲੇ ਕਰ ਹੀ ਦੇਤੇ ਹੈ ਜੋ ਕਿ ਹਮੇ ਆਈ ਹੈ ਫਿਲਮ ਸਵਰਗ ਸੇ ਏ ਮੇਰੇ ਦੋਸਤ ਲੌਟ ਕੇ ਆ ਜਾ

ਦੋਸਤੋ, ਰਾਤ ਦੇ ਪੂਰੇ 10 ਵੱਜ ਚੁੱਕੇ ਨੇ ਅਤੇ ਐਫ ਐਮ ਰੇਨਬੋ 'ਤੇ ਮਹਿਫਿਲ ਸੱਜ ਚੁੱਕੀ ਹੈ ਜਿਸਦਾ ਨਾਮ ਹੈ ਸ਼ਾਮੇ ਗਜ਼ਲ। ਪ੍ਰੋਗਰਾਮ ਸ਼ਾਮੇ ਗਜ਼ਲ ਲੈ ਕੇ ਹਾਜ਼ਰ ਹੋ ਚੁੱਕਾ ਤੁਹਾਡਾ ਦੋਸਤ ਮੋਹਿਤ ਰੂਬਲ। ਇਸ ਪ੍ਰੋਗਰਾਮ ਨੂੰ ਤੁਸੀਂ ਇੰਜੋਏ ਕਰੋਗੇ 102.7 ਮੈਗਾਹਰਟਸ ਐਫ ਐਮ ਰੇਨਬੋ 'ਤੇ। ਬਹੁਤ ਖੂਬਸੂਰਤ ਗਜ਼ਲ ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਇੰਜੋਏ ਕਰੋਗੇ। ਜੇਕਰ ਤੁਸੀਂ ਵੀ ਗਜ਼ਲਾਂ ਦੇ ਸ਼ੌਕੀਨ ਹੋ, ਤੁਸੀਂ ਵੀ

ਜੀ ਦੋਸਤੋ, ਰਾਤ ਦੇ 10:30 ਹੋ ਚੁੱਕੇ ਨੇ ਅਤੇ FM ਰੇਨਬੋ 'ਤੇ ਪ੍ਰੋਗਰਾਮ ਸ਼ੁਰੂ ਹੋ ਚੁੱਕਾ ਜਿਸਦਾ ਨਾਮ ਹੈ ਜੀ ਇੱਕ ਪਿਆਰ ਕਾ ਨਗਮਾ ਹੈ। ਇਸ ਪ੍ਰੋਗਰਾਮ ਨੂੰ ਤੁਸੀਂ ਇੰਜੋਏ ਕਰੋਗੇ 102.7 ਮੈਗਾਹਰਟਜ਼ 'ਤੇ ਆਪਣੇ ਦੋਸਤ ਐਫ ਮੋਹਿਤ ਰੁਬਲ ਦੇ ਨਾਲ, ਅਤੇ ਇਸ ਪ੍ਰੋਗਰਾਮ ਨੂੰ ਨਾਲ ਨਾਲ ਤੁਸੀਂ ਇੰਜੋਏ ਕਰੋਗੇ ਸਾਡੀ ਐਪਲੀਕੇਸ਼ਨ ਨਿਊਜ਼ ਔਨ ਏਅਰ ਦੇ ਉੱਤੇ।

ਜੀ ਦੋਸਤੋ, ਖੂਬਸੂਰਤ ਗੀਤ ਸੁਣਿਆ ਤੁਸੀਂ ਯਸ਼ੂਦਾਸ ਜੀ ਦੀ ਆਵਾਜ਼ ਦੇ ਵਿੱਚ। ਫਿਲਹਾਲ ਰਾਤ ਦੀ 10:51 ਹੋ ਚੁੱਕੇ ਨੇ। ਹੁਣ ਆਓ, ਹੁਣ ਅਸੀਂ ਇੰਜੋਏ ਕਰਦੇ ਆਸ਼ਾ ਭੋਸਲੇ ਜੀ ਦੀ ਆਵਾਜ਼ ਦੇ ਵਿੱਚ ਬੜਾ ਹੀ ਖੂਬਸੂਰਤ ਗੀਤ, ਪ੍ਰੋਗਰਾਮ ਇੱਕ ਪਿਆਰ ਕਾ ਨਗਮਾ ਹੈ।